0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਗੂਜਰੀ ਮਹੱਲਾ ਚੌਥਾ, ਚੌਪਦੀ ਘਰ ਪਹਿਲਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਹਉਂ ਬਿਨਾ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ਼। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ਼। ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਵਿਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸੈਂ, ਮਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਈ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਮਿਲ ਨਾਨਕ ਨਾਮ ਪ੍ਰਗਾਸ। ਗੂਜਰੀ ਮਹੱਲਾ ਚੌਥਾ, ਗੋਬਿੰਦ ਗੋਬਿੰਦ ਪ੍ਰੀਤਮ ਮਨ। ਪ੍ਰੀਤਮ ਮਿਲ ਸਤਸੰਗਤ ਸ਼ਬਦ ਮਨ ਮੋਹ ਹੈ, ਜਪ ਗੋਬਿੰਦ ਗੋਬਿੰਦ ਧਿਆਈਐ, ਸਭ ਕੋ ਦਾਨ ਦੀ ਪ੍ਰਭ ਉਹ ਹੈ। ਮੇਰੇ ਭਾਈ ਜਨਾ ਮੋਹ ਕਉ, ਗੋਬਿੰਦ ਗੋਬਿੰਦ ਗੋਬਿੰਦ ਮਨ ਮੋਹ ਹੈ, ਗੋਬਿੰਦ ਗੋਬਿੰਦ ਗੋਬਿੰਦ ਗੁਣ ਗਾਵਾ। ਮਿਲ ਗੁਰ ਸਾਧ ਸੰਗਤ ਜਨ ਸੋ ਹੈ ਰਾਉ, ਸੁਖ ਸਾਗਰ ਹਰ ਭਗਤ ਹੈ। ਗੁਰਮਤ ਕੌਲਾ ਰਿੱਧ ਸਿੱਧ ਲਾਗੈ, ਪਗ ਉਹ ਹੈ ਜਨ ਕਉ ਰਾਮ ਨਾਮ ਆਧਾਰਾ। ਹਰ ਨਾਮ ਜਪਤ ਹਰ ਨਾਮੇ ਸੋ ਹੈ, ਦੁਰਮਤ ਭਾਗਹੀਣ ਮਤ ਫੀਕੇ, ਨਾਮ ਸੁਣਤ ਆਵੈ ਮਨ ਰੋਹੈ। ਕਉਆ ਕਾਗ ਕਉ ਅੰਮ੍ਰਿਤ ਰਸ ਪਾਈਐ, ਤ੍ਰਿਪਤੈ ਵੈਸ਼ਨਾ ਖਾਈ ਮੁਖ ਗੋਹੈ। ਅੰਮ੍ਰਿਤ ਸਾਰ ਸਤਿਗੁਰ ਸਤਵਾਦੀ, ਜਿਤ ਨਾਤੈ ਕਉਆ ਜਹੰਸ ਹੋਵੈ। ਹੋ ਹੈ ਨਾਨਕ ਧਨ ਧਨ ਵੱਡੇ ਵੱਡ ਭਾਗੀ, ਜਿਨ ਗੁਰਮਤ ਨਾਮ ਹਿਰਦੈ ਮਲ ਧੋ ਹੈ। ਗੂਜਰੀ ਮਹੱਲਾ ਚੌਥਾ। ਹਰ ਜਨ ਉਤਮ ਉਤਮ ਬਾਣੀ, ਮੁਖ ਬੋਲੈ ਪਰ ਉਪਕਾਰੀ। ਜੋ ਜਨ ਸੁਣੈ ਸ਼ਬਦਾ ਭਗਤ ਸੇਤੀ, ਕਰ ਕਿਰਪਾ ਹਰ ਨਿਸਤਾਰੀ। ਰਾਮ ਮੋਹ ਕਉ ਹਰ ਜਨ ਮਿਲ ਪਿਆਰੀ, ਮੇਰੇ ਪ੍ਰੀਤਮ ਪ੍ਰਾਨ ਸਤਿਗੁਰ ਗੁਰ ਪੂਰਾ। ਹਮ ਪਾਪੀ ਗੋਰ ਨਿਸਤਾਰੀ, ਰਹਾਉ ਗੁਰਮੁਖ ਵਡਭਾਗੀ ਵਡਭਾਗੇ। ਜਿਨ ਹਰ ਹਰ ਨਾਮ ਆਧਾਰੀ, ਹਰ ਹਰ ਅੰਮ੍ਰਿਤ ਹਰ ਰਸ ਪਾਵੇ, ਗੁਰਮਤ ਭਗਤ ਭੰਡਾਰੀ। ਜਿਨ ਦਰਸ਼ਨ ਸਤਿਗੁਰ ਸਤਿਪੁਰਖ ਨ ਪਾਇਆ, ਤੇ ਭਾਗਹੀਣ ਜਮ ਮਾਰੇ। ਸੇ ਸੂਕਰ ਕੂਕਰ ਗਰਤਵ ਪਵਹਿ, ਗਰਭ ਜੋਨੀ ਦਇ ਮਾਰੇ ਮਹਾਂ ਤਿਆਰੇ। ਦੀਨ ਦਇਆਲ ਹੋ ਹੋ ਜਨ ਉਪਰ, ਕਰ ਕਿਰਪਾ ਲਿਹ ਉਭਾਰੀ। ਨਾਨਕ ਜਨ ਹਰ ਕੀ ਸਰਣਾਈ, ਹਰ ਭਾਵੈ ਹਰ ਨਿਸਤਾਰੀ। ਗੂਜਰੀ ਮਹੱਲਾ ਚੌਥਾ। ਹੋ ਹੋ ਦਇਆਲ ਮੇਰਾ ਮਨ ਲਾਭ ਹੋ, ਹਉ ਅਨਦਿਨ ਰਾਮ ਨਾਮ ਨਿਤ ਧਿਆਈ। ਸਭ ਸੁਖ ਸਭ ਗੁਣ ਸਭ ਨਿਧਾਨ, ਹਰ ਜਿਤ ਜਪਿਆਇ ਦੁੱਖ ਭੁੱਖ ਸਭ ਲੈ ਜਾਈ। ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਭਾਈ, ਗੁਰਮਤ ਰਾਮ ਨਾਮ ਜਸ ਗਾਵਾਂ, ਅੰਤ ਬੇਲੀ ਦਰਗਹਿ ਲੈ ਛਡਾਈ ਰਾਓ। ਤੂੰ ਆਪੇ ਦਾਤਾ ਪ੍ਰਭ ਅੰਤਰ ਜਾਵੀ, ਕਰ ਕਿਰਪਾ ਲੋਚ ਮੇਰਾ ਮਨ ਲਾਈ। ਮੈਂ ਮਨ ਤਨ ਲੋਚ ਲੱਗੀ ਹਰ ਸੇਤੀ, ਪ੍ਰਭ ਲੋਚ ਪੂਰੀ ਸਤਿਗੁਰ ਸਰਣਾਈ। ਮਾਨਸ ਜਨਮ ਪੁੰਨ ਕਰ ਪਾਇਆ, ਬਿਨ ਨਾਵੈ ਤ੍ਰਿਗ ਤ੍ਰਿਗ ਬਿਰਥਾ ਜਾਈ। ਨਾਮ ਬਿਨਾ ਰਸ ਕਸ ਦੁਖ ਪਾਵੈ, ਖਾਵੈ ਮੁਖ ਫੀਕਾ ਥੁਕ ਥੂਕ ਮੁਖ ਪਾਈ। ਜੋ ਜਨ ਹਰ ਪ੍ਰਭ

ਗੂਜਰੀ ਮਹੱਲਾ ਪੰਜਵਾਂ ਚੌਪਦੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਿਆ ਚਾਰ ਕਰੇ ਖਟ ਕਰਮਾ ਇਤ ਰਾਤੀ ਸੰਸਾਰੀ ਅੰਤਰ ਮੈਲ ਨਾ ਉਤਰੈ ਹੋਮੈ ਬਿਨ ਗੁਰਬਾਜੀ ਹਾਰੀ ਮੇਰੇ ਠਾਕੁਰ ਰੱਖ ਲੇ ਹੋ ਲੇ ਵਹੋ ਕਿਰਪਾ ਧਾਰੀ ਕੋਟ ਮਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਰਹਾਉ ਸਾਸਤ ਵੇਦ ਸਿਮਰਤ ਸਭ ਸੋਧੇ ਸਭ ਏਕਾ ਬਾਤ ਪੁਕਾਰੀ ਬਿਨ ਗੁਰਮੁਖਤ ਨ ਕਉ ਪਾਵੈ ਮਨ ਵੇਖੋ ਕਰ ਵਿਚਾਰੀ ਅੱਠ ਸੱਠ ਮੱਜਨ ਕਰ ਸ਼ਨਾਨਾ ਭ੍ਰਮ ਆਈ ਧਾਰ ਸਾਰੀ ਅਨਕ ਸੋਚ ਕਰੈ ਦਿਨ ਰਾਤੀ ਬਿਨ ਸਤਿਗੁਰ ਅੰਧਿਆਰੀ ਧਾਵਤ ਧਾਵਤ ਸਭ ਜਗਤ ਆਇਓ ਅਬ ਆਈ ਹਾਰ ਦੁਆਰੀ ਦੁਰਮਤ ਮੇਟ ਬੁੱਧ ਪ੍ਰਗਾਸੀ ਜਨ ਨਾਨਕ ਗੁਰਮੁਖ ਤਾਰੀ ਗੂਜਰੀ ਮਹੱਲਾ ਪੰਜਵਾਂ।

ਇਹ ਲਾਦ ਖਜ਼ਾਨਾ ਗੁਰੂ ਨਾਨਕ ਕਉ ਦੀਆ ਇਹ ਮਾਨ ਹਰ ਰੰਗ ਰੰਗੀ ਗੁਜਰੀ ਮਹੱਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਵਿਖਨਾਸੈ ਪਿਤਰੀ ਹੋਏ ਉਧਾਰੂ ਸੋ ਹਰ ਹਰ ਤੁਮ ਸਦੀ ਜਾਪੋ ਜਾ ਕਾਂਤ ਨ ਪਾਰੂ ਪੂਤਾ ਮਾਤਾ ਕੀ ਆਸੀਸ ਨਿਮਕ ਨ ਵਿਸਰੋ ਤੁਮ ਕਉ ਹਰ ਹਾਰੂ ਸਦਾ ਭਜੋ ਜਗਦੀਸ ਰਹਾਊ ਸਤਿਗੁਰੂ ਤੁਮਕਾ ਹੋਏ ਦਇਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਕਵੇ ਨ ਵਿਆਪੈ ਚਿੰਤਾ ਭਵਰ ਤੁਮਾਰਾ ਈ ਮਨ ਹੋਵੋ ਹਰ ਚਰਨਾ ਹੋ ਹੋ ਕੌਲਾ ਨਾਨਕ ਦਾਸ ਉਨ ਸੰਗ ਲਪਟਾਇਓ ਜਿਉਂ ਬੂੰਦੈ ਚਾਤਰ ਕਮੌਲਾ ਗੁਜਰੀ ਮਹੱਲਾ ਪੰਜਵਾਂ ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ਕਿਨ ਮੈਂ ਥਾਪੋ ਥਾਪਨਹਾਰਾ ਆਪਨ ਆਤਮਤਾਂਤ ਸਿਆਣਪ ਕਾਹੂ ਕਾਮਨਾ ਆਤ ਜੋ ਅਨਰੂਪਿਓ ਠਾਕੁਰ ਮੇਰੈ ਹੋਇ ਰਹੀ ਹਾਂ ਉਹ ਬਾਤ ਰਹਾਓ ਦੇਸ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ਲਸ਼ਕਰ ਨੀਵ ਖਵਾਸ ਸਭ ਤਿਆਗੀ ਜਮ ਪੁਰ ਊਠ ਸਦਾਸ ਹੋਏ ਅਨੰਨ ਮਨ ਹਟ ਕੀ ਦ੍ਰਿੜਤਾ ਆਪਸ ਕਉ ਜਾਨਾਤ ਜੋ ਆਨੰਦ ਨਿੰਦ ਕਰ ਛੋੜਿਓ ਸੋਈ ਫਿਰ ਫਿਰ ਖਾਤ ਸਹਿਜ ਸੁਭਾਈ ਭਈ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕਹੁ ਨਾਨਕ ਗੁਰਪੂਰਾ ਭੇਟਿਆ ਪਰਵਾਨ ਗ੍ਰਸਤ ਉਦਾਸ ਗੁਜਰੀ ਮਹੱਲਾ ਪੰਜਵਾਂ ਨਾਮ ਨਿਧਾਨ ਜਿਨ ਜਨ ਜਪਿਓ ਤਿਨ ਕੇ ਬੰਧਨ ਕਾਟੀ ਕਾਮ ਕ੍ਰੋਧ ਮਾਇਆ ਮਦ ਮਮਤਾ ਇਹ ਵਿਖਿਆ ਇਹ ਵਿਆਦ ਤੇ ਹਾਟੀ ਹਰ ਜਾਸ ਸਾਧ ਸੰਗ ਮਿਲ ਗਾਇਓ ਗੁਰਪ੍ਰਸਾਦ ਭਇਓ ਮਨ ਮਰ ਨਿਰਮਲ ਸਰਬ ਸੁਖਾਂ ਸੁਖ ਪਾਇਓ ਰਹਾਉ ਜੋ ਕਿਛ ਕੀਓ ਸੋਈ ਪਲ ਮਾਨੈ ਐਸੀ ਭਗਤ ਕਮਾਨੀ ਮਿੱਤਰ ਸਤਰ ਸਭ ਏਕ ਕਸਮਾਨੇ ਜੋਗ ਜੋਗ ਤਜਿਨੀ ਸਾਨੀ ਪੂਰਨ ਪੂਰ ਰਹਿਓ ਸਰਬ ਥਾਈ ਆਨ ਨਾ ਗਤ ਹੂੰ ਜਾਤਾ ਘਟ ਘਟ ਅੰਤਰ ਸਰਬ ਨਿਰੰਤਰੂ ਰੰਗ ਰਵਿਓ ਰੰਗ ਰਾਤਾ ਭਈ ਕਿਰਪਾਲ ਦਇਆਲ ਗੋਪਾਲਾ ਤਾਂ ਨਿਰਭੈ ਕੈ ਘਰ ਆਇਆ ਕਲ ਕਲੇਸ਼ ਮਿਟੇ ਖਨ ਭੀਤਰ ਨਾਨਕ ਸਹਿਜ ਸਮਾਇਆ ਗੁਜਰੀ ਮਹੱਲਾ ਪੰਜਵਾਂ ਜਿਸ ਮਨੁੱਖ ਬਹਿ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ ਤਿੰਨ ਪਉ ਸਾਗਰ ਤਰਿਆ ਗੁਰ ਹਾਰ ਬਿਨ ਕੋ ਨਾ ਮ੍ਰਿਥਾ ਦੁੱਖ ਘਟੈ ਪ੍ਰਭ ਤਾਜ ਅਵਰ ਸੇਵਕ ਜੇ ਹੋਈ ਐ ਤਿਤ ਮਾਨ ਮਹਤ ਜਸ ਘਟ ਰਾਉ ਮਾਇਆ ਕੇ ਦੇਵਾ ਮਾਇਆ ਕੇ ਸੰਬੰਧ ਸੈਨ ਸਾਕ ਕਿਤ ਹੀ ਕਾਮ ਨ ਆਇਆ ਹਰ ਕਾ ਨਾ ਦਾਸ ਨੀਚ ਕੁਲ ਉੱਚਾ ਤਿਸ ਸੰਗ ਮਨ ਬਾਂਸ਼ਤ ਫਲ ਪਾਇਆ ਲਾਖ ਕੋਟ ਵਿਖਿਆ ਕੇ ਬਿੰਜਨ ਤਾਂ ਮੈਂ ਤ੍ਰਿਸ਼ਨ ਨਾ ਬੂਝੀ ਸਿਮਰਤ ਨਾਮ ਕੋਟ ਉਜੀਆਰਾ ਬਸਤਿਆ ਗੋਚਰ ਸੂਝੀ ਫਿਰਤ ਫਿਰਤ ਤੁਮਰੈ ਦੁਆਰ ਆਇਆ ਪੈ ਭੰਜਨ ਹਰ ਰਾਇਆ ਸਾਧ ਕੀ ਚਰਨ ਧੂਰ ਜਨ ਬਾਂਸ਼ੈ ਸੁਖ ਨਾਨਕ ਇਹ ਪਾਇਆ ਗੁਜਰੀ ਮਹੱਲਾ ਪੰਜਵਾਂ।

ਦੁੱਖ ਬਿਨ ਸੇ ਸੁਖ ਕੀਆ ਬਿਨ ਨਿਵਾਸਾ, ਤ੍ਰਿਸ਼ਨਾ ਜਲਨ ਬੁਝਾਈ, ਨਾਮ ਨਿਧਾਨ ਸਤਿਗੁਰੂ ਦਿਰੜਾਇਆ, ਬਿਨ ਸੁਣਾਇਆ ਵਹਿ ਜਾਈ। ਹਰ ਜਪ ਮਾਇਆ ਬੰਧਨ ਟੂਟੇ, ਭਈ ਕਿਰਪਾਲ ਦਿਆਲ ਪ੍ਰਭ ਮੇਰੀ, ਸਾਧ ਸੰਗਤ ਮਿਲ ਛੂਟੇ ਰਾਉ। ਆਠ ਪਹਿਰ ਹਰ ਕੇ ਗੁਣ ਗਾਵੇ, ਭਗਤ ਪ੍ਰੇਮ ਰਸ ਮਾਤਾ, ਹਰ ਖਸੋਗ ਦੂਹ ਮਾਹੀ ਨਿਰਾਲਾ, ਕਰਨੇ ਹਰ ਪਛਾਤਾ, ਜਿਸ ਕਾ ਸਾਚਨ ਹੀ ਰੱਖ ਲਈਆ, ਸਗਲ ਜੁਗਤ ਬਣਿਆਈ, ਕਹੋ ਨਾਨਕ ਪ੍ਰਭ ਪੁਰਖ ਦਇਆਲਾ, ਕੀਮਤ ਕਹਿਣ ਨਾ ਜਾਈ। ਗੂਜਰੀ ਮਹੱਲਾ ਪੰਜਵਾਂ, ਦੁਪਦੀ ਕਰਦ ਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਪਵਿੱਤ ਪਾਤਿਤ ਪਵਿੱਤਰ ਲੀਏ ਕਰ ਆਪਣੇ, ਸਗਲ ਕਰਤ ਨਮਸਕਾਰੂ, ਵਰਨ ਜਾਤ ਕੋ ਪੁੱਛੈ ਨਾਹੀ, ਬਾਂਛੈ ਚਰਨ ਰਵਾਰੂ, ਠਾਕੁਰ ਐਸੋ ਨਾਮ ਤੁਮਾਰੂ, ਸਗਲ ਸ੍ਰੇਸ਼ਟ ਕੋ ਧਣੀ, ਗਹੀ ਕਹੀ ਜੈ ਜਨ ਕੋ ਸੰਗ ਅੰਗ ਨਿਹਾਰੂ ਰਹਾਉ। ਸਾਧ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰੂ, ਨਾਮ ਦੇਉ ਅਕਿਤਰ ਲੋਚਨ ਕਬੀਰ ਦਾਸਰੂ, ਮੁਕਤ ਭਇਓ ਚਮਿਆਰੂ।

0: ਸਹਾਈ
1: ਸਾਜਨ ਐਸੋ ਸੰਤ ਸਹਾਈ ਜਿਸ ਭੇਟੈ ਪਤੂਟੈ ਮਾਇਆ ਬੰਧ ਵਿਸਰਨ ਕਬਹੂ ਜਾਈ ਰਾਉ ਕਰਤ ਵਿਕਰਤ ਕਰਤ ਅਨਕ ਬਹੁ ਭਾਂਤੀ ਨੀਕੀ ਏ ਠਹਿਰਾਈ ਮਿਲ ਸਾਧੂ ਹਰ ਜਸ ਗਾਵੈ ਨਾਨਕ ਭਵਜ ਲਪਾਰ ਪਰਾਈ ਗੋਜਰੀ ਮਹੱਲਾ ਪੰਜਵਾਂ ਖਿਨ ਮੈਂ ਥਾਪ ਥਾਪਨ ਹਾਰ ਕੀਮਤ ਜਾਇ ਨਾ ਕਰੀ ਰਾਜਾ ਰੰਕ ਕਰੈ ਖਿਨ ਪੀਤਰ ਨੀਚਾ ਜੋਤ ਧਰੀ ਧਿਆਈਐ ਆਪਣੋ ਸਦਾ ਹਰੀ ਸੋਚਾ ਦੇਸਾ ਤਾਂ ਕਾ ਕਹਾਂ ਕਰੀਐ ਜਾਂ ਮੈਂ ਏਕ ਹਰੀ ਏਕ ਕਰੀ ਰਾਉ ਤੁਮਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨ ਤੁਮਾਰੈ ਪਰੀ ਅਚੇਤ ਆਨੇ ਬਾਰਕ ਨਾਨਕ ਹਮ ਤੋਮ ਰਾਖੋ ਧਾਰ ਕਰੀ ਕੂਜਰੀ ਮਹੱਲਾ ਪੰਜਵਾਂ।

ਗਾਵੇ ਰਾਜਾ ਧਰਮ ਦੁਆਰੀ ਗਾਵਨ ਤੁਧ ਨੋ ਚਿਤ ਗੁਪਤ ਲਿਖ ਜਾਣ ਨੋ ਲਿਖ ਲਿਖ ਧਰਮ ਵਿਚਾਰੀ ਗਾਵਨ ਤੁਧ ਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਗਾਵਨ ਤੁਧ ਨੋ ਇੰਦਰ ਇੰਦਰਾਸਣ ਬੈਠੇ ਦੇਵਤੇ ਆਂਦਰ ਨਾਲੇ ਗਾਵਨ ਤੁਧ ਨੋ ਸਿੱਧ ਸਮਾਧੀ ਅੰਦਰ ਗਾਵਨ ਤੁਧ ਨੋ ਸਾਧ ਵਿਚਾਰੇ ਗਾਵਨ ਤੁਧ ਨੋ ਜਤੀ ਸਤੀ ਸੰਤੋਖੀ ਗਾਵਨ ਤੁਧ ਨੋ ਵੀਰ ਕਰਾਰੇ ਗਾਵਨ ਤੁਧ ਨੋ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧ ਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਧ ਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧ ਨੋ ਜੋਧ ਮਹਾਂਬਲ ਸੂਰਾ ਗਾਵਨ ਤੁਧ ਨੋ ਖਾਣੀ ਚਾਰੇ ਗਾਵਨ ਤੁਧ ਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧ ਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧ ਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਅਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਅੱਖ ਹੈ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮੈਲ ਸੁਰਤ ਕਮਾਈ ਸਭ ਕੀਮਤ ਮੈਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵੈਣੋ ਸਿੱਧੀ ਕਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖ

ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖਾਏ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਾਉ ਸਾਚੇ ਨਾਮ ਕੀ ਦਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਰਜਕ ਸੰਭਾਹੇ ਠਾਕੁਰ ਕਾਹੀ ਮਨ ਪਾਉ ਕਰਿਆ ਉਡੇ ਉਡਿਆ ਵੈਸੈ ਕੁਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਦਸ਼ਟ ਸਿਧਾਨ

ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਾਨ ਜੁਗਮੈ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤੈਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਪਾਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਾਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਵਤ ਨਾਨਕ ਦਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਬਰ ਕਾਜ ਤੇਰਾ ਕਿਤੈ ਨਾ ਕਾਮ

ਸੁਤਮ ਤੇ ਪਾਉ ਸੇਵਕ ਸਿੱਖ ਹਮਾਰੇ ਦਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਭਰਿਆ ਹੈ ਮਰਨ ਕਾਲ ਕਾ ਤਰਾਸ ਨਿਵਰਿਆ ਹੈ ਪੂਜੋ।

ਪ੍ਰੇਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕੱਟ ਕੱਟ ਕੇ ਬਟ ਬਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹੀ ਅਪਾਰਾ

ਪਿਆਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈ।

ਜੋ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹਿ ਕਰਤਾ ਤੇਰਾ ਸਭ ਕੁਛ ਹੈ।

0: ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੋਈ ਨਾ ਜਾਣਿਆ ਮਗਾਨ ਸਮੇਂ ਵਿੱਚ ਸਾਡੇ

ਘਰ ਨਾਨਕ ਦਾ ਢਾਈ ਸਭ ਥਾਈ ਹੋਏ ਸਾਹਿਬ ਨੇ ਪਾਤਸ਼ਾਹ ਜੀ।

ਸਿੱਖੀ ਕੇਸਾਂ ਸਵਾਸਾਂ ਸਮੇਂ ਨਿਭਾਈ ਜਿਨ੍ਹਾਂ ਦੀ ਪਵਿੱਤਰ ਕੁਮਾਰੀ ਦਾ ਧਿਆਨ ਰੱਖੀ ਬੋਲੋ ਜੀ ਪੰਜਾਂ ਤਖਤਾਂ ਸਰਵਤ ਗੁਰਦੁਆਰਾ ਦਾ ਧਿਆਨ ਰੱਖੀ ਬੋਲੋ ਜੀ ਰਸਮਾਂ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵਰ ਕਸਰਦਾਰ ਸੋਗਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਜਹਾਂ ਦਾ ਰੁਪਿਆ ਜੀ ਜੀ ਬੜੀ ਬੰਦੀ ਦੀ ਕਾਇਮਾਨ ਦੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਖਾਲਸਾ ਜੀ ਦੇ ਗੁਰਦੁਆਰੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸਦਾਨ ਰਹਿਦਾਨ ਗੁਰੀ ਕਲਾਨ ਸਾਹਦਾਨ ਗੁਰਸਾਦਾਨ ਸਰਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਪ੍ਰਦਰਸ਼ਨ ਸ਼ਰਾਮ ਚੌਂਕੀਆਂ ਝੰਡੇ ਬੁਲਕੇ ਯੁਗੋ ਯੁਗਾ ਕਾਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮੰਦਰ ਦਾ ਮਾਤਰ ਜੀ ਮੰਦਰ ਵਾਹਿਗੁਰੂ ਸ੍ਰੀ ਰਣਕਾਲਾ ਸਾਹਿਬ ਗੁਰਦੁਆਰਾ ਗੁਰਦਾਮਾ ਦੇ ਜਿਨ੍ਹਾਂ ਤੋਂ ਪੰਜ

ਗਹਿਰਾ ਸਾਹਿਬ ਦਾ ਪਾਠ ਕਰਦੇ ਹੋਈਆਂ ਵੀ ਭੁੱਲਾਂ ਦੀ ਸਮਾਂ ਕਰਨੀ ਕੁਝ ਸਮਾਂ ਕਰਨੀ ਕੁਝ ਕਰਨਾ ਬਾਰ ਵਰਸ ਕੇ ਆਪਣੇ ਚਰਨਾਂ ਨੂੰ ਨਾਲ ਜੋੜ ਕੇ ਰੱਖਣਾ ਆਉਣ ਵਾਲਾ ਸਮਾਂ ਕਰਨਾ ਬਾਣੀ ਕੋਈ ਸੁਣੀ ਆਪ ਜੀ ਬਾਵਨ ਚਰਨਾਂ ਵਿੱਚ ਦਰਬਾਰ ਕਰਨੀ ਬਣ ਦਾ ਭਾਵ ਰਾਸ ਵਾਲੇ ਸੰਗਤਾਂ ਦੇ ਹਿਰਦਿਆਂ ਤੋਂ ਸਾਨੂੰ ਕਿਰਪਾ ਕਰਨੀ ਸਭਨਾ ਦੇ ਮਨ ਦੇ ਸਿਰ ਭਾਵਨਾ ਨਾਲ ਗੁਰੂ ਅਨੁਸਾਰ ਪੂਰੀਆਂ ਕਰਨੀਆਂ ਚਾਹੀਦੀਆਂ ਗੱਲਾਂ ਵਾਲਾ ਸਹੀ ਪਿਆਰੇ ਮਿਲਕਰਾਂ ਜਿਹਨਾਂ ਮਿਲਿਆ ਗੁਰੂ ਦਾ ਨਾਮ ਸਰਕਾਰ ਹੈ।

ਸਭ ਸਿੱਖਣ ਕੋਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਸੁਹਿਲਾਰਾ ਗੁਰੂ ਜੀ ਕੀ ਮਹੱਲਾ।

ਮੈਂ ਤਨਤ ਜੀਅੜ ਸੰਭਾਲੀ ਆਨੰਦ ਦੇਖਾ ਗਾ ਦੇ ਵਣਹਾਰ ਤੇਰੇ ਦਾਨ ਕੀਮਤ ਨਾ ਪਵੇ ਜਿਸ ਦਾ ਤੇ ਕਵਣ ਸੁਨਾਰ ਸਮਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਵ ਸੱਜਣਾ ਸਿਸੜੀਆਂ ਜਹੋਵੈ ਸਹਿ ਸੁਮੇਲ ਹਰ ਘਰ ਇਹੋ ਪਹੁੰਚਾ ਸਦੜੇ ਨੇ ਤਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕ ਹੋਵੇ ਸਨ ਏਕ ਬਾਬਾ ਜੈ ਕਰ ਕਰਤੇ ਕਿਰਤ ਹੋਏ ਸੋ ਕਰ ਰਾਖ ਬੜਾਈ ਹੋਏ ਰਾਓ ਵਿਸ ਵਿੱਚ ਜਸਿਆਂ ਕੜੀਆਂ ਪਹਿਰਾਂ ਸਿੱਤੀ

ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਮ ਚੰਦ ਦੀਪ ਬਣੇ ਤਾਰਿਕਾ ਮੰਡੋ ਜਨਕ ਮੋਤੀ ਰੂਪ ਮਾਲੇ ਆਨ ਲੋ ਪਵਨ ਜਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਐਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਦਾ ਜੰਤ ਫੇਰੀ ਰਾਉ ਸਹਿਸ ਤਵ ਨੈਣ ਨਨ ਨੈਣ ਹੈ ਤੋਏ ਕਾਉ ਸਹਿਸ ਮੂਰਤ ਨਨਾ ਏਕ ਤੋਈ ਸਹਿਸ ਪਦ ਕਿਮਲ ਨਾਮ ਏਕ ਪਦ ਗੰਧ ਬੈਨ ਸਹਿਸ ਤਵ ਗੰਧੇ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਜਨਮ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿਨ ਕੋ ਹੋਏ ਜਾਤੇ ਤੇਰਾ ਨਾਹੀ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਾ ਪਰਿਆ ਮਿਲ ਸਾਧੂ ਖੰਡਲ ਖੰਡਾਹੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੀ ਕਰ ਸਾਧੂ ਅੰਜਲੀ ਪੁੰਨ ਵਡਾਹੀ ਕਰ ਡੰਡਾਓਤ ਪੁੰਨ ਵਡਾਹੀ ਰਹਾਓ ਸਾਕਤ ਹਰ ਰਹਿ ਸਾਧ ਨ ਜਾਣਿਆ ਤਨੇ ਅੰਤਰ ਹੋਂ ਮੈਂ ਕੰਡਾਹੀ ਜਿਉਂ ਜਿਉਂ ਚਲਹੇ ਚੁਭੈ ਦੁਖ ਪਾਵਹਿ ਜਮਕਾਲ ਸਹੇ ਸਿਰ ਡੰਡਾਹੀ ਹਰ ਜਾਨ ਹਰ ਹਰ ਨਾਮ ਸੁਮਾਣੇ ਦੁਖ ਜਨ ਮਰਨ ਪਵ ਖੰਡਾਹੀ ਅਵਨਾਸੀ ਪੁਰਖ ਪਾਇ ਪਰਮੇਸ਼ਰ ਬਹੁ ਸੋ ਅਖੰਡ ਬ੍ਰਹਿਮੰਡਾਹੀ।

ਅਰਜਨ ਹਰ ਗੋਬਿੰਦ ਰੋਸ ਬਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਦੇ ਆਈ ਹੈ ਦੇ ਥਾਂ ਸਭ ਤੋਂ ਬਜਾਏ ਦੇ ਬਹਾਦਰ ਸਿਮਰਿਆ ਘਰ ਨਾਨਕ ਗਾਇ ਧਾਈ ਸਭ ਸਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਸਾਈ ਹੋਏ ਸਹਾਈ ਦਸਾਂ ਪਾਤਸ਼ਾਹ ਜੀ ਆਤਮ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਚੰਦਰ ਤੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਫੇਰ ਮਾਣਿਆਂ ਦੇ ਮਾਣ ਵਾਲੇ ਤਾਣਾਂ ਦੇ ਦਾਨ ਹੋ ਜਾਣੀ ਹੋਣ ਸੱਜੇ ਪਿਤਾ ਧੰਨ ਧੰਨ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਜੀ ਹਰੀਰ ਸਿੰਘ ਮਹਾਨ ਕਿਰਪਾ ਕਰ ਜੀ ਪਾਵਨ ਗੁਰੂ ਦੀ ਕਹਿਲ ਸੇਵਾ ਹੋਈ ਸੋ ਅਸਲ ਬਾਣੀ ਦਾ ਜਾਪ ਹੋਇਆ ਗੁਰੂ ਜੀ ਸੇਵਾ ਨੂੰ ਆਉਂਦੀਆਂ ਹੋਈਆਂ ਸਵਾਈ ਕਰਨਾ ਚਾਹੁੰਦੇ ਜੀ ਆਪਣੀ ਸ਼ੁੱਧ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਵਰਵਰਸ ਕੇ ਆਪਣੇ ਚਰਨਾਂ ਦੇ ਆਯੋਜਨ ਕਰਨਾ ਸਮਾਜ ਦੇ ਵਿੱਚ ਮਨ ਸਿੱਖਿਆ ਅਧੀਨ ਕਰਨਾ ਅੰਮ੍ਰਿਤ ਵੇਖਣ ਦਾ ਸੁਣਦੇ ਨੇ ਹਾਲ ਕਰਨਾ ਜੀ ਸਹੀ ਪਿਆਰੇ ਮੇਰੇ ਕਰਾਉਣੇ ਜਿੰਨਾ ਮਿਲਿਆ ਪਵਿੱਤਰ ਨਾਮ ਚਰਤਾ ਵੇ ਨਾਨਕ ਨਾਮ ਦੀ ਸਲਾਹ ਮੇਰੇ ਭਾਵੇਂ

0: ਭਾਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Shri Vaheguru Ji, Talang Mohalla Punjwa Par Pehlai Ko Omkar Satgur Prasad Kaak Noor Kardam Alam Duniyae Asman Zemeen Drast Aab Paidais Khudaye ਕਾਬਲ ਸਿੰਘ ਸੰਗਤ ਭੇਟਾ ਲੈ ਕੇ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਵਾਸਤੇ ਆ ਰਹੀ ਸੀ। ਅੱਗੇ ਦਰਿਆ ਅਤੇ ਆਲਮ ਨਾਂ ਦਾ ਮਲਾਹ ਜਿਹੜਾ ਸੀ ਉਹ ਬੈਠਾ ਸੀ। ਸੰਗਤ ਨੇ ਕਿਹਾ ਵੀ ਅਸੀਂ ਨਦੀ ਤੋਂ ਦਰਿਆ ਤੋਂ ਪਾਰ ਹੋਣਾ ਹੈ। ਉਹ ਕਹਿਣ ਲੱਗਾ ਕਿ ਜਿਹੜੀਆਂ ਚੀਜ਼ਾਂ ਤੁਸੀਂ ਲਿਆਏ ਆ ਅਤੇ ਮੈਨੂੰ ਦਿਓ ਕਿ ਪਾਰ ਕਰਾਂਗਾ। ਸੰਗਤ ਕਹਿਣ ਲੱਗੀ ਕਿ ਇਹਦਾ ਗੁਰੂ ਦੀ ਭੇਟਾ ਹੈ ਅਤੇ ਤੈਨੂੰ ਕਿਸ ਤਰ੍ਹਾਂ ਦੇ ਸਕਦੇ ਹਾਂ। ਅਤੇ ਮਲਾਹ ਨੇ ਬੇੜੀ ਤੋਂ ਪਾਰ ਕਰਨ ਲਈ ਜਵਾਬ ਦੇ ਦਿੱਤਾ, ਘਰ ਨੂੰ ਤੁਰ ਪਿਆ। ਸੰਗਤ ਵੀ ਉੱਥੇ ਬੈਠੀ ਕੀਰਤਨ ਕਰਦੀ ਹੈ ਕਿ ਮਲਾਹ ਜਦੋਂ ਘਰ ਵੱਲ ਜਾ ਰਿਹਾ ਇਹਦੀ ਅੱਖਾਂ ਦੀ ਨਿਗਾਹ ਬੰਦ ਹੋ ਗਈ। ਫਿਰ ਆ ਕੇ ਭੁੱਲ ਮੰਗੀ, ਮੈਨੂੰ ਬਖਸ਼ ਲਓ। ਫਿਰ ਉਸਨੇ ਨਦੀ ਤੋਂ ਪਾਰ ਕੀਤਾ ਅਤੇ ਸੰਗਤ ਦੇ ਨਾਲ ਗੁਰੂ ਮਹਾਰਾਜ ਕਰਨ ਚਾਹਿਆ ਅਤੇ ਮਹਾਰਾਜ ਕਿਰਪਾ ਕਰਦੇ ਹਨ। ਤਲੰਗ ਮਹੱਲਾ ਪੰਜਵਾਂ ਕਰ ਪਹਿਲਾ ਤਲੰਗ ਰਾਜ ਪੰਜਵੇਂ ਪਾਤਸ਼ਾਹ ਤਲੰਗ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਪਹਿਲੇ ਘਰ 'ਚ ਕਿਰਪਾ ਕਰਦੇ ਹਨ। ਵਾਹਿਗੁਰੂ ਜੀ ਅਕਾਨ ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਕਿਰਪਾ ਤੋਂ ਪ੍ਰਾਪਤੀ ਹੁੰਦੀ ਹੈ। ਖਾਕ ਨੂਰ ਕਰਦਮ ਆਲਮ ਦੁਨੀਆਏ ਸੰਬੋਧਨ ਕਰ ਕਹਿੰਦੇ ਹੈ, ਆਲਮ ਖਾਕ ਨਾਮ ਹੈ ਮਿੱਟੀ ਦਾ, ਜੜ ਸ੍ਰਿਸ਼ਟੀ ਜਿਹੜੀ, ਨੂਰ ਨਾਮ ਚੇਤਨ, ਚੇਤਨ ਸ੍ਰਿਸ਼ਟੀ ਦਾ ਇੱਕ ਜੜ ਸ੍ਰਿਸ਼ਟੀ ਹੈ, ਚੇਤਨ ਸ੍ਰਿਸ਼ਟੀ ਹੈ। ਪਾਤਸ਼ਾਹ ਕਹਿੰਦੇ ਆਕਾਸ਼ ਹੈ, ਧਰਤੀ ਹੈ, ਦਰਖਤ ਆ, ਆਬ ਪਾਣੀ ਹੈ, ਇਹ ਸਾਰੀਆਂ ਚੀਜ਼ਾਂ ਖੁਦਾ ਨੇ ਕਰਦੰਗ ਮੈਨੇ ਕੀਤੀਆਂ, ਪੈਦਾ ਕੀਤੀਆਂ। ਆਲਮ ਦਾ ਦੂਸਰਾ ਭਾਵ ਆਲਮ ਮੈਨੇ ਪਰਲੋਕ, ਦੁਨਿਆਈ ਮੈਨੇ ਇਹ ਲੋਕ ਮਾਤ ਲੋਕ। ਆਕਾਸ਼ ਹੈ, ਧਰਤੀ ਹੈ, ਦਰਖਤ ਆ, ਆਬ ਪਾਣੀ ਤਮਾਮ ਇਹ ਜਿੰਨੀ ਵੀ ਸ੍ਰਿਸ਼ਟੀ ਹੈ ਨੂਰ ਮੈਨੇ ਪ੍ਰਕਾਸ਼ ਰੂਪੀ ਖੁਦਾ ਨਿਰੰਕਾਰ ਨੇ ਖਾਕ ਖਾਕ ਮੈਨੇ ਇਹ ਜੜ ਮਾਇਆ ਦੁਆਰਾ ਪੈਦਾ ਕੀਤੀ ਹੈ। ਇਹ ਸਾਰਾ ਹੈ ਵੀ ਖਾਕ ਰੂਪ, ਕਿਉਂਕਿ ਮਾਇਆ ਵੀ ਚੇਤਨ ਨਹੀਂ, ਚੇਤਨ ਦੀ ਸੱਤਾ ਨਾਲ ਚੇਤਨਤਾਈ ਵਾਲੇ ਕੰਮ ਕਰਦੀ ਹੈ। ਕਹਿੰਦੇ ਹੇ ਆਲਮ, ਆਕਾਸ਼ ਖਾਕ ਰੂਪ, ਧਰਤੀ ਆਬ ਪਾਣੀ ਇਹ ਪੰਜਾਂ ਤੱਤਾਂ ਨੂਰ ਮੈਨੇ ਜਿਹੜਾ ਪ੍ਰਕਾਸ਼ ਰੂਪੀ ਖੁਦਾ ਆ ਉਸਨੇ ਵਿੱਚੇ ਇਹ ਜੜ ਚੇਤਨ ਦਰਖਤਾਂ ਦੇ ਸਾਥ ਇਹ ਸਾਰੀ ਸ੍ਰਿਸ਼ਟੀ ਉਸੇ ਨੇ ਪੈਦਾ ਕੀਤੀ ਹੈ। ਬੰਦੇ ਚਸ਼ਮਦੀ ਦਮ ਫਨਾਏ ਦੁਨੀਆ ਮੁਰਦਾਰ ਖੁਰਦ ਨੇ ਗਾਫਲ ਹਵਾਏ ਰਹੋ। ਹੇ ਆਲਮ ਚਸ਼ਮ ਨਾਮ ਨੇਤਰਾਂ ਨੂੰ, ਨੇਤਰਾਂ ਦੀਦਨ ਦੇਖ ਰਹੇ ਹਾਂ ਇਹ ਸਾਰਾ ਕੁਝ ਫਨਾਏ ਨਾਸ ਹੋ ਜਾਣ ਵਾਲਾ, ਪਰ ਜਿਤਨੀ ਵੀ ਦੁਨੀਆ جھوٹ بولن روپ جڑا مردار ہے خوردنی میں نے جھوٹ بولن روپی مردار نو کھا رہی ہے اور جڑی مایا پدارت اچھایا یہ کر کے غافل ہو رہی ہے رہا گیوان حیوان آرام کشن مردار بخور آئے یہ جڑا جیو آئی دی حالت کی ہے گیوان میں پوتنا بنیا ہے حیوان پشو ہو رہا ہے اور جڑے بکرے تے اور جانور انہوں نے کشتنی کو کے کھا رہا ہے یہ حرام دا کھانا کر رہا ہے اور پر جڑے شریر ہے انہوں کی کسنگت روپی مردار نو بخورائے کھانا کر رہا ہے انسان دی جس نے برباد کرنا یہ مردار روپی بخورائے کھانا کھا رہا ہے دل قبض قبضا قادرو دوجک سجائے قادر کون قدرت دا مالک پرمیشر پرمیشر دی قبضہ میں نے مایا اس مایا نے یہ اتنے قبضہ کیتا ہویا ہے یہ دل نو یہ من نو پھڑیا ہویا قبضہ مایا نے قادروں پرماتما بلو من نو قبضہ کر کے رکھیا روک کے رکھیا ہے اس واسطے یہ بھائی یہ مایا دے جال چوں نہیں نکلے گا نرکاں تینوں سزا ملدی رہے گی بلی نعمت برادرا دربار میرے کھان آئے بلی بلیتاں چوں نعمتاں جی چنگیاں چنگیاں واسطوں لیا کے دین والے کون پتایا برادر پرا آیا سونے پہ دربار ہے ملک نام جگیراں کھانائے میں نے جڑے مندر ہے جہاں استریاں آدھے جو کچھ بھی یہ دس رہا نظر آ رہا ہے جب اجرائیل وسطنی تب کارے بدائے جس میں اجرائیل نام دا جڑا فرشتہ ہے آپ جمراج کہنے وہ اجرائیل کہہ دیں گے پاگ کی جم جڑا ہوں تین بستنی میں نے بن لیا ہے تو یہ مشکا بن لینا اس ویلے توں چھ مہینے کی کر سکوں گا کچھ نہیں کر سکوں پاشا کہتے اصل تینوں یہ بچن بدائے میں نے جنایا سمجھایا تم سانو بدائے میں نے جنونا کر پاو دسنا کر کے کس طرح چھٹکارا پراپت کریں گا حوال معلوم کر دیں پاک اللہ پاک میں نے جڑا پوتر اللہ الکھ روپی نرنکار پرمیشر ہے وہ تیرے حال نو معلوم کر رہا ہے وہ تو کوئی گل لکی نہیں یہ بچوں سن کے عالم کہنے لگا جمراج تو چھٹکارا کیویں ہوئے گا پادشاہ کرپا کر دے بھگو نانک ارداس

ਹੇ ਪ੍ਰਾਣੀਓ ਤੁਸੀਂ ਆਪਣੀ ਪਾਲਣਾ ਪੋਸਣਾ ਵਾਸਤੇ ਕਾਹਲੇ ਡੋਲਦੇ ਫਿਰਦੇ ਹੋ? ਡਾਕ ਮੰਗਵਾਉਣ ਉਹ ਨਿਰੰਕਾਰ ਹਾਂਜੀ ਉਹਦੀ ਓਟ ਲਈਏ ਸਾਰੇ ਦੁੱਖਾਂ ਨੂੰ ਬਚਾ ਕੇ ਰੱਖਦਾ ਹੈ, ਉਹ ਤੇਰੀ ਰੱਖਿਆ ਕਰਨ ਵਾਲਾ ਹੈ। ਜਿਨ ਪੈਦਾਸ਼ ਤੂੰ ਕੀਆ ਸੋਈ ਦੇ ਆਧਾਰ, ਜਿਸ ਨੇ ਤੈਨੂੰ ਪੈਦਾ ਕੀਤਾ ਉਹ ਤੈਨੂੰ ਆਧਾਰ ਆਸਰਾ ਦੇ ਰਿਹਾ। ਜਿਹਨੂੰ ਪਾਈ ਮੇਦਨੀ ਸੋਈ ਕਰਦਾ ਸਾ, ਜਿਸ ਨੇ ਨਿਰੰਕਾਰ ਨੇ ਮੇਦਨੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹਨੂੰ ਫਿਕਰਿਆ ਉਹ ਸਾਰਿਆਂ ਦੀ ਸੰਭਾਲ ਕਰ ਰਿਹਾ। ਘੱਟ ਘੱਟ ਮਾਲਕ ਦਿਲਾ ਕਾ ਸੱਚਾ ਪਰਵਦਗਾਰ, ਉਹ ਸਾਰੇ ਘੱਟ ਘੱਟ ਹਿਰਦਿਆਂ ਦਿਨ ਬੈਠਾ ਦਿਲਾਂ ਹਾਂਜੀ ਦਿਲਾਂ ਦਾ ਮਾਲਕ ਪਰਮਾਤਮਾ ਸੱਚਾ ਹੈ, ਸਾਰਿਆਂ ਦੀ ਪਰਵਦਗਾਰ ਮੈਨੂੰ ਪਾਲਣਾ ਕਰ ਰਿਹਾ ਅਤੇ ਸਾਰਿਆਂ ਦੇ ਹਿਰਦਿਆਂ 'ਚ ਘਟਾਂ ਘਟਾਂ 'ਚ ਨਿਵਾਸ ਵੀ ਕਰ ਰਿਹਾ ਹੈ। ਕੁਦਰਤ ਕਿਵੇਂ ਨਾ ਜਾਣੀ ਹੈ ਵੱਡਾ ਬੇਪਰਵਾਹ, ਉਹਦੀ ਕੁਦਰਤ ਮੈਨੇ ਜਿਹੜੀ ਸ਼ਕਤੀ ਹੈ ਉਹਦੀ ਕੀਮਤ ਨਹੀਂ ਜਾਣੀ ਜਾਂਦੀ, ਅਤੇ ਉਹਦੀ ਸ਼ਕਤੀ ਨੂੰ ਕੌਣ ਜਾਏਗਾ ਜਾਣੇਗਾ? ਉਹ ਸਾਰਿਆਂ ਤੋਂ ਵੱਡਾ ਵੀ ਹੈ ਅਤੇ ਬੇਪਰਵਾਹ ਵੀ ਹੈ। ਕਰ ਬੰਦੇ ਤੂੰ ਬੰਦ ਵੀ ਚਿਰ ਘੱਟ ਮੈਂ ਸਾਫ਼, ਇਹ ਬੰਦੇ ਆ ਉਤਨੀ ਦੇਰ ਤੂੰ ਬੰਦ ਵੀ ਉਹਦਾ ਭਜਨ ਕਰਦਾ ਰਹਿ ਜਿਤਨੀ ਦੇਰ ਘੱਟ ਤੇਰੇ ਸਰੀਰ ਵਿੱਚ ਸਵਾਸ ਚੱਲ ਰਹੇ। ਅੱਗੇ ਬੇਨਤੀ ਕਰਦੇ ਤੂੰ ਸਮਰੱਥ ਅਗਥ ਗੋਚਰ ਜੀਓ ਪਿੰਡ ਤੇ ਰਾਸ, ਹੇ ਨਿਰੰਕਾਰ ਤੂੰ ਸਮਰੱਥ ਹੈ ਸਾਰੀਆਂ ਸ਼ਕਤੀਆਂ ਕਰਕੇ ਅਕਾਥ ਕਥਨ ਤੂੰ ਰਹਿਤੇ, ਬਨ ਬਾਣੀ ਅਤੇ ਵਿਸ਼ੇ ਤੂੰ ਰਹਿਤੇ। ਜੀਵ ਨੂੰ ਜਿਹੜਾ ਪਿੰਡ ਸਰੀਰ ਹੈ ਇਹ ਰਾਸ ਪੂੰਜੀ ਸਾਰੀ ਤੈਂ ਹੀ ਦਿੱਤੀ ਹੈ, ਇਹ ਸਰੀਰ ਨੂੰ ਦੇਣ ਵਾਲਾ ਵੀ ਤੂੰ ਹੀ ਹੈ। ਰਹਿਮ ਤੇਰੀ ਸੁੱਖ ਪਾਇਆ ਸਦਾ ਨਾਨਕ ਹੀ ਅਰਦਾਸ। ਪਾਤਸ਼ਾਹ ਕਹਿੰਦੇ ਸਾਡੀ ਤੁਹਾਡੇ ਚਰਨਾਂ 'ਚ ਬੇਨਤੀ ਹੈ, ਤੁਹਾਡੇ ਰਹਿਮ ਨਾਲ ਕਿਰਪਾ ਨਾਲ ਜਿੰਨੇ ਸੁੱਖ ਹੈ ਤੁਹਾਡੀ ਕਿਰਪਾ ਨਾਲ ਹੀ ਪਾਏ ਹਨ। ਤਲੰਗ ਮਹੱਲਾ ਪੰਜਵਾਂ, ਕਰਤੀ ਜਾ ਕਰਤੇ ਕੁਦਰਤੀ ਮੁਸਤਾਕ, ਹੇ ਕਰਤੇ ਪੁਰਖ ਤੇਰੀਆਂ ਕੁਦਰਤਾਂ ਦੇਖ ਕੇ ਮੇਰੀ ਜਿਹੜੀ ਬੁੱਧੀ ਹੈ ਮੁਸਤਾਕ ਮੈਨੇ ਬੇਮੋਹਤ ਹੋ ਰਹੀ ਹੈ। ਦੀਨ ਦੁਨੀਆ ਏਕ ਤੂੰ ਹੀ ਸਭ ਖਾਲਕ ਹੀ ਤੇ ਪਾਕ ਰਹੋ, ਦੀਨ ਅਤੇ ਦੁਨੀਆ ਪਾਕ ਹੀ ਲੋਕ ਪਲੋਕ ਇੱਕ ਆਪ ਜੀ ਰੱਖਿਆ ਕਰਨ ਵਾਲੇ ਹੋ, ਇਹ ਸਾਰੀ ਸ੍ਰਿਸ਼ਟੀ ਨਾਲੋਂ ਤੁਸੀਂ ਪਾਕ ਪਵਿੱਤਰ ਹੋ। ਕਹੋ ਕਿਨ ਮੈਂ ਥਾਪ ਥਾਪ ਦਾ ਆਚਰਜ ਤੇਰੇ ਰੂਪ, ਇਹ ਨਿਰੰਕਾਰ ਤੁਸੀਂ ਇੱਕ ਸੰਸਾਰ ਨੂੰ ਪੈਦਾ ਕਰਦੇ ਹਾਂ ਪਾਲਦੇ ਹਾਂ ਇਹਨੂੰ ਨਾਸ ਕਰ ਦਿੰਦੇ ਹੋ, ਅਤੇ ਨਿਰਗੁਣ ਅਤੇ ਸਰਗੁਣ ਇਹ ਦੋਨੋਂ ਸਰੂਪ ਤੇਰੇ ਬੜੇ ਆਸ਼ਚਰਜ ਰੂਪ ਹੈ, ਕਿਉਂਕਿ ਸਰਗੁਣ ਸਰੂਪ ਵੀ ਹੈ ਨਿਰਗੁਣ ਵੀ ਹੈ ਸ਼ਬਦ ਸਰੂਪ ਵੀ ਹੈ ਸੰਸਾਰਾ ਵੀ ਵਿਰਾਟ ਰੂਪ ਤੇਰਾ ਹੀ ਰੂਪ ਹੈ। ਕੌਣ ਜਾਣੇ ਚਲਦ ਤੇਰੇ ਅੰਧਿਆਰੇ ਮਹਿੰਦੀਪ, ਆਪ ਜੀ ਦੇ ਕੌਤਕਾਂ ਨੂੰ ਕਿਲੇਤਰਾਂ ਨੂੰ ਕੌਣ ਜਾਣ ਸਕਦਾ, ਕਿਸੇ ਸਮਰੱਥਾ ਨੂੰ ਕੋਈ ਨਹੀਂ ਜਾਣ ਸਕਦਾ। ਆਪ ਜੀ ਅਗਿਆਨ ਰੂਪੀ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਅੰਧਿਆਰੇ ਮਹਿੰਦੀ ਦੀਪ ਮੈਨੇ ਪ੍ਰਕਾਸ਼ ਕਰਨ ਵਾਲੇ ਹੋ। ਖੁਦ ਖਸਮ ਖਲਕ ਜਹਾਨ ਅੱਲ ਹੈ ਮਿਹਰਬਾਨ ਖੁਦਾਏ, ਹੇ ਅੱਲਾ ਨਿਰੰਕਾਰ ਸੰਸਾਰ ਜਿਹੜੀ ਹੈ ਖਲਕ ਸ੍ਰਿਸ਼ਟੀ ਹੈ ਇਸ ਦਾ ਤੂੰ ਖੁਦ ਖਸਮ, ਖੁਦ ਮੈਨੇ ਆਪ ਹੀ ਖਸਮ ਮੈਨੇ ਮਾਲਕ ਹੈ, ਹੇ ਖਲਾ ਨਿਰੰਕਾਰ ਤੂੰ ਬੜਾ ਮਿਹਰਬਾਨ ਹੈ। ਦਿਨ ਸਿਰਿਆਂ ਦੇ ਤੁਧ ਅਰਾਧੇ ਸੋ ਕਿਉਂ ਦੋਜ ਕੇ ਜਾਏ, ਜਿਹੜੇ ਗੁਰਮੁਖ ਪਿਆਰੇ ਦਿਨ ਰਾਤ ਆਪ ਜੀ ਦੇ ਨਾਮ ਦੀ ਅਰਾਧਨਾ ਕਰਦੇ ਹਨ ਉਹ ਗੁਰਮੁਖ ਪਿਆਰੇ ਦੋਜ ਨਰਕਾਂ ਨੂੰ ਕਿਵੇਂ ਜਾਣਗੇ? ਨਹੀਂ ਜਾਣਗੇ। ਧੰਨ ਧੰਨ ਬਾਬਾ ਅਜੀਤ ਸਿੰਘ ਜੀ ਨਸਲਪੁਰ ਵਾਲੇ ਮਹਾਂਪੁਰਖ, ਉਹਨਾਂ ਦੇ ਚਰਨਾਂ 'ਚ ਗਏ, ਬਹੁਤ ਸੰਗਤ ਆਉਂਦੀ ਸੀ, ਦੁਖੀ ਲੋਕ ਆਉਂਦੇ ਸੀ, ਘਰੇ ਰਹਿ ਕੇ ਆਪ ਖੇਤੀ ਕਰਦੇ ਸੀ, ਲੰਗਰ ਵੀ ਘਰੋਂ ਛਕਾਉਣਾ, ਸੇਵਾ ਕਰਨੀ, ਕਿਸੇ ਤੋਂ ਨਵਾਂ ਪੈਸਾ ਨਹੀਂ ਲੈਣਾ, ਐਸੇ ਮਹਾਂਪੁਰਖ ਸੀਗੇ। ਜਨਮ ਤੋਂ ਬਾਲ ਜਤੀ ਔਰ ਗਿਆਨਵਾਨ ਲੋਕ ਸੀਗੇ, ਅਤੇ ਜਦੋਂ ਸੰਗਤ ਸਾਰੀ ਚੱਲ ਗਈ ਮਹਾਂਪੁਰਖਾਂ ਚਰਨਾਂ 'ਚ ਬੇਨਤੀ ਕੀਤੀ, ਉਹ ਭੇਦਭਾਵ ਕੋਈ ਰੱਖਦੇ ਨਾ ਸੀ, ਕੋਲ ਬਹਾਲ ਕੇ ਸਿਰ ਦੇ ਉੱਤੇ ਸਾਰੇ ਸਰੀਰ ਦੇ ਹੱਥ ਫੇਰਿਆ, ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ
کہن لگے جڑا کوئی نشکام ہے نشکام ہو جاتا وہ تو پرماتما کی درگاہ چاہیے. یہ کہنے لگے کہ بڑی کرپا ہے وہ مہاپرکھان کی دیا ہوں جب اپنی مہر کرتے ہیں. دن سرین جی تد ارادے سو کیوں دو چک جائے جہے دن رات ارادن کرتے ہیں پاتشاہ کہیں دو جی کیوں جان گے مہاپرکھان کے چرن سواں ملنا جتے وہ بیل وغیرہ بنے ہوں اتے وہاں کا پنجا ہوں اتے کول آسن لوا لینا ساری رات کدی ستے نہیں دیکھے بیٹھے ہوں چوبی گھنٹے کرت اپنی کرنی وادو بچن جدو میر چاہے تو شبد پڑھنا سنت جنم ملا جس گاؤ کوٹ جنم کے دکھ گوایو جو چاہ سوئی من پاؤ ہر کر پا ہر نام دبایو سرو سوکھ ہر نام بڑھائے گر پرساد نانک مت پائے. یہ انہوں کا اپدیش ہوں سی کھانا پینا پہننا پہنونا کرم کریا ساری سودھ کرو امر چکو بانی پڑھو نام جپو بگانا حق نہ کھاؤ کسی ہل غیر درشٹی نہ کرو. تو مہاپرکھاں کی سنگت وچ بڑے بڑے مہاپرکھ جنہوں نے جنت دنیا منتی وہ بھی انہوں نے درشن کرے جاندے سی بنا دے درخت اتھے بیٹھے رہنا اپنی کرت کرنی نام جپنا بنڈ چھکنا کن سدھانت سی. تو جب سماں ہونا تو سنگتوں کا بھی پالا کرنا درگاہ چونا دے دکھیاں دے دکھ دور کرن دی سیوا لگی ہوئی سی. بچن وچ شکتی ہوندی اجرائل جار بندے جس تیرا آدھار جڑے پرکھاں نوں تیرا آدھار آسرا ہے انہاں بندیاں دا اجرائل فرشتہ جڑا جم راج ہے وہ تا متر یار میں متر بن جاندا ہے یار وہ تا متر بن جاندا ہے. گنہ اس کے سگل آپو تیرے جن دیکھ دیدار جڑے گرو پیارے ایسے سنت جنہ دے دیدار درشنہ نو دیکھ لے پادشاہ کہندے انہوں دے جننے بھی گناہ آ سارے دے سارے آپو میں نے بخشے جاندے جنہیں تو امیر کر دیں انہوں دے گناہ بخشے جاندے. دنیا چیز فی الحال سگلے سچ سکھ تیرا نو پادشاہ دنیا کے سارے چیز نام پدارتھوں کا فی الحال یہ سارے کھین ناس ہو جانے والے جھوٹے ہیں. آپ کا سچا نام یہ جڑا سکھ سروپ نو دینے والا اور سچ تے سکھ روپ یہ تیرا نام ہے. گرمل نانک بوجھیا سدا ایک سگاؤ گرمل نانک بوجھیا سدا ایک سگن گاؤ پاتشاہ کہندے ہیں جدو تن تن صاحب شری گرو رام داس جی مہاراج آپ جی نال ملے ہاں پھر آپ جی دے سروپ نو بوجھیا کہ تہاڈی مہما کی اس واسطے آپ کے گناہوں گا جلے پیر بدھو شاہ جی مہاراج درشنوں آئے نال چیلے تو ہوں من چاہے جی میں نمسکار کی چیلے کی کہن گے پیر جی نالوں ہی بڑے میں ہاتھ ودایا ہاتھ ملا مہاراج آنند سروپ چ رہے پھر دوئی ویری آئے پھر وہ جڑا منچ بھاو سی نا وہ دور کر کے نمسکار کی مہاراج نے تیر دی نوک جلے انہوں نے مستروں چھوائی ادو ہی گیان کا پرکاش کرتا. پھر وہ ہی تیر بدھو شاہ مہاراج کن شردالو ہوا وہ پانچ سو پسان روٹی تو آواز آ جنوں کڑتا سی موقع کی سرکار نے پیر جی نے بےنتی مہاراج کو رکھائے جلے پرانی کا جد ہوا تو گدار ہوا یہ مہاراج کے چرنوں اپنے ست سو مرید پترا لے کے حاضر ہوا
ਧਰਮ ਯੁੱਧ ਆਪ ਵੀ ਪੁੱਤਰਾਂ ਨੇ ਮਰੀਦਾਂ ਨਾਲ ਲੜਿਆ, ਪੁੱਤਰ ਗਰੀਬ ਸ਼ਹੀਦ ਹੋਏ। ਪੀਰ ਜੀ ਤੇ ਫਿਰ ਮਿਹਰ ਕਰਕੇ ਉਹਨਾਂ ਨੂੰ ਮਹਾਰਾਜ ਕੇਸਾਂ ਦੀ ਸਫਾਈ ਕਰ ਰਹੇ ਸੀ ਤੇ ਫਿਰ ਕੇਸਾਂ ਸਮੇਤ ਕੰਘਾਂ ਤੇ ਅੱਧੀ ਦਸਤਾਰ ਪੀਰ ਜੀ ਨੂੰ ਬਖਸ਼ਿਸ਼ ਕੀਤੀ। ਤੇ ਪੀਰ ਜੀ ਨੂੰ ਉਸਮਾਨ ਖਾਨ ਨੇ ਸ਼ਹੀਦ ਕੀਤਾ ਕਿ ਹਿੰਦੂਆਂ ਦੇ ਪੀਰ ਦੇ ਨਾਲ ਧਰਮ ਯੁੱਧ ਸ਼ਾਮਿਲ ਹੋਇਆ। ਫਿਰ ਜਦੋਂ ਮਹਾਰਾਜ ਨੇ ਬੰਦਾ ਸਿੰਘ ਬਹਾਦਰ ਨੂੰ ਦੋਸ਼ਟਾਂ ਨੂੰ ਸੋਧਣ ਲਈ ਭੇਜਿਆ, ਪਹਿਲਾਂ ਹੁਕਮ ਇਹ ਕੀਤਾ ਸੀ ਕਿ ਪੀਰ ਜੀ ਦਾ ਬਦਲ ਲੈਣਾ। ਇਹ ਬੰਦੇ ਬਹਾਦਰ ਨੇ ਆ ਕੇ ਜਦੋਂ ਸਡੌਰੇ ਜੰਗ ਹੋਇਆ, ਜਿੰਦਿਆਂ ਫੜ ਕੇ ਉਹਦੀ ਫਿਰ ਦੁਰਦਸ਼ਾ ਕੀਤੀ, ਬੁਰੀ ਹਾਲਤ ਨਾਲ ਉਹਨੂੰ ਹਾਂਜੀ ਉਹਦੇ ਕਰਮਾਂ ਦਾ ਫਲ ਭੁਗਤਾਇਆ। ਸੋ ਇਸ ਵਾਸਤੇ ਫਿਰ ਜਦੋਂ ਬਖਸ਼ਿਸ਼ ਹੋ ਜਾਂਦੀ ਹੈ, ਗੁਰਮਿਲ ਨਾਨਕ ਬੁੱਝਿਆ, ਗੁਰੂ ਨੂੰ ਮਿਲ ਕੇ ਬੁੱਝਿਆ ਜਾਂਦਾ। ਸਦਾ ਇੱਕ ਗੁਣ ਗਾਓ, ਸਦਾ ਗੁਰੂ ਮਹਾਰਾਜ ਕਹਿੰਦੇ ਸਦਾ ਇੱਕ ਦੇ ਗੁਣ ਗਾਓ, ਉਹਦੇ ਗੁਣ ਗਾਉਣ ਨੇ ਬਖਸ਼ਿਸ਼ ਹੁੰਦੀ। ਤਰੰਗ ਮਹੱਲਾ ਪੰਜਵਾਂ, ਮੀਰਾਂ ਦਾਨਾ ਦਿਲ ਸੋਚ, ਇਹ ਦਾਨਾ ਬੜੇ ਦਨਾ ਅੰਤਰ ਜਾਨਤਾ ਵਾਲੇ ਪਾਤਸ਼ਾਹ, ਮੀਰਾਂ ਪਾਤਸ਼ਾਹ ਦੇ ਪਾਤਸ਼ਾਹ, ਮੈਂ ਹਮੇਸ਼ਾ ਵਾਸਤੇ ਆਪ ਜੀ ਨੂੰ ਮਨ ਦੇ ਵਿੱਚ ਹਾਂਜੀ ਬੁੱਧੀ ਵਿੱਚ ਸੋਚਦਾ ਵਿਚਾਰਦਾ ਕਿ ਆਪ ਕਿਰਪਾ ਕਰੋ, ਮੁਹੱਬਤ ਏ ਮੰਤਨ ਵਸੈ ਸੱਚ ਸਾਹਿਬੰਦੀ ਮੋਚਰਾਂ। ਵਿਸਰਾਮ ਦੇ ਕਹਿੰਦੇ ਹੇ ਪਾਤਸ਼ਾਹ ਨਿਰੰਕਾਰ, ਆਪ ਜੀ ਦੀ ਮੁਹੱਬਤ ਮੈਨੂੰ ਜਿਹੜੀ ਪ੍ਰੀਤੀ ਹੈ ਉਹ ਮੇਰੇ ਮਨ 'ਚ ਵੀ ਤਨ 'ਚ ਵੀ ਨਿਵਾਸ ਕਰ ਰਹੀ ਹੈ। ਇਹ ਸੱਚੇ ਸ਼ਹਿਨਸ਼ਾਹ ਆਪ ਪ੍ਰਤੱਖ, ਇਹ ਜਿਹੜਾ ਬੰਦੀਖਾਨਾ ਹੈ, ਇਹ ਸੰਸਾਰ ਉੱਤੇ ਬੰਦੀਖਾਨਾ 84 ਲੱਖ ਜੂਨਾਂ ਦੀ ਕੈਦ ਆ, ਇਹਦੇ 'ਚੋਂ ਮੋਚ ਨੂੰ ਕੱਟਣ ਵਾਲੇ ਤੋਂ ਛੁਡਾਉਣ ਵਾਲੇ ਅਥਵਾ ਮੋਹ ਰੂਪੀ ਜਿਹੜੀਆਂ ਪੇੜੀਆਂ ਆ ਇਹਨਾਂ ਨੂੰ ਮੋਚ ਕੱਟ ਦੇਣ ਵਾਲੇ ਹੋ ਆਰਾਮ। ਕਿਉਂ ਮੋਹ ਦੀ ਬੇੜੀ ਐਸੀ ਪਈ ਹੈ, ਬੋਝ ਵੱਧਾ ਹੈ, ਦੁਖੀ ਹੋ ਰਿਹਾ। ਦੀਦ ਨੇ ਦੀਦਾਰ ਸਾਹਿਬ ਕੱਛ ਨਹੀਂ ਇਸ ਕੰਮ, ਇਹ ਸਾਹਿਬ ਨਿਰੰਕਾਰ ਪਰਮੇਸ਼ਰ ਦੀਦ ਨਾ ਮੱਖਾਂ ਦਾ ਹੁੰਦਾ। ਦੀਦ ਨੇ ਬਹੁ ਵਿੱਚ ਅੱਖਾਂ ਨਾਲ ਜਿਹੜਾ ਆਪ ਜੀ ਦਾ ਦੀਦਾਰ ਦਰਸ਼ਨ ਦੀਦ ਨੇ ਮੈਨੇ ਦੇਖਣਾ ਜਾਂ ਕਰਨਾ, ਇਹਦਾ ਤਾਂ ਕਹਿੰਦੇ ਕੋਈ ਮੁੱਲ ਹੈ ਹੀ ਨਹੀਂ, ਇਹਦਾ ਕੋਈ ਮੁੱਲ ਨਹੀਂ। ਪਾਕ ਪਰਵਤਵਾਰ ਤੋਂ ਖੁਦ ਖਸਮ ਵਡਾ ਤੂੰ, ਇਹ ਅਤੋਲ ਤੋਲਣ ਤੋਂ ਰਹਿਤ ਨਿਰੰਕਾਰ ਤੂੰ ਪਾਕ, ਆਪ ਜੀ ਬੜੇ ਪਵਿੱਤਰ ਹੋ ਔਰ ਸਾਰਿਆਂ ਦੀ ਪਰਵਤਵਾਰ ਪਾਲਣਾ ਕਰਨ ਵਾਲੇ ਹੋ, ਖੁਦ ਆਪ ਸਾਰਿਆਂ ਦੇ ਖਸਮ ਨੇ ਮਾਲਕ, ਸਾਰਿਆਂ ਤੋਂ ਵੱਡਾ ਅਤੋਲ ਵੱਡੇ ਹੈ ਅਤੇ ਅਤੋਲ ਕਿਸੇ ਤੋਲ ਵਿੱਚ ਨਹੀਂ ਆਉਂਦੇ। ਅੱਜ ਕੱਲ੍ਹ ਕਈਆਂ ਨੂੰ ਸਿੱਕਿਆਂ ਨੂੰ ਤਕੜਾਂ 'ਚ ਤੋਲਦੇ, ਪਰ ਉਹ ਪਰਮੇਸ਼ਰ ਕਿਹੜਾ ਤਕੜਾ ਜੀ 'ਚ ਬਹਾਲੋਂਗੇ, ਕਿਸ 'ਚ ਤੋਲੋਂਗੇ, ਉਹ ਤਾਂ ਅਤੋਲ ਹੈ। ਦਸਤਗੀਰੀ ਦੇਹ ਦਿਲਾਵਰ, ਤੂੰ ਹੀ ਏਕ, ਤੂੰ ਹੀ ਏਕ। ਇਹ ਦਿਲਾਵਰ ਨਾਮ ਬਹਾਦਰ ਦਾ, ਆਪ ਜੀ ਕਿਰਪਾ ਕਰਕੇ ਇੱਕ ਦਾਨ ਦੇਣਾ ਕਰੋ, ਕਿਹੜਾ ਜਿਹੜਾ ਮੇਰਾ ਦਸਤ ਹੱਥ ਹੈ ਨਾ ਗੀਰੀ ਮੈਨੂੰ ਫੜ ਲਓ। ਔਰ ਪਿੱਛੇ ਵੀ ਆਪ ਜੀ ਇੱਕ ਸੀ, ਹੁਣ ਵੀ ਇੱਕੋ ਹੀ ਹੈ, ਅੱਗੇ ਨੂੰ ਵੀ ਇੱਕੋ ਹੀ ਹੋਵੋਗੇ, ਤੁਹਾਡੇ ਮੁਕਾਬਲੇ ਕੋਈ ਸ਼ਰੀਕ ਦੂਜਾ ਨਹੀਂ ਹੈ। ਦਿਲਾਵਰ ਨਾਮ ਉਦਾਰ ਦਾ, ਇਹ ਬੜੀ ਉਦਾਰਤਾ ਵਾਲੇ ਨਿਰੰਕਾਰ ਪਰਮੇਸ਼ਰ ਆਪਣਾ ਹੱਥ ਫੜਨਾ ਦਿਓ ਔਰ ਸਾਰਿਆਂ ਵਿੱਚ ਇੱਕ ਆਪ ਜੀ ਹੋ, ਆਪ ਜੀ ਹੋ, ਤੁਹਾਤੋਂ ਬਿਨਾਂ ਕੋਈ ਨਹੀਂ ਹੈ। ਕਰਤਾਰ ਕੁਦਰ ਕਰਨ ਖਾਲਕ ਨਾਨਕ ਤੇਰੀ ਠੀਕ, ਇਹ ਕਰਤੇ ਪੁਰਖ, ਇਹ ਜਿਹੜੀ ਕੁਦਰਤ ਹੈ ਇਹਦੇ ਦੁਆਰਾ ਤੁਸੀਂ ਇਹ ਖਲਕਤ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਹੋ। ਪਾਤਸ਼ਾਹ ਕਹਿੰਦੇ ਸਾਨੂੰ ਤਾਂ ਇੱਕ ਆਪ ਜੀ ਦੀ ਟੇਕ ਓਟ ਹੈ ਆਸਰਾ ਹੈ। ਖਾਲਕ ਖਲਕ ਨੰਦਾ ਸਾ ਖਾਲਕ, ਇਹ ਖਾਲਕ ਕਰਤਾਰ ਕਰਤੇ ਪੁਰਖ, ਤੁਹਾਡੀ ਜਿਹੜੀ ਕੁਦਰਤ ਮਾਇਆ ਇਹ ਅਨੇਕ ਖੇਲ ਖੇਲ ਰਹੀ ਹੈ, ਇਸ ਮਾਇਆ ਦੁਆਰਾ ਤੁਸੀਂ ਸੰਸਾਰ ਦੀ ਰਚਨਾ ਕਰਨ ਵਾਲੇ ਹੋ। ਇੱਥੇ ਬੇਨਤੀ, ਮਹਾਰਾਜ ਦੀ ਪੈਦਾਇਸ਼ ਇਹਨੂੰ ਪਾਲਣਾ, ਇਹਦਾ ਨਾਸ ਕੌਣ ਕਰਦਾ, ਪਰਲੋ ਕੌਣ ਕਰਦਾ, ਪਾਤਸ਼ਾਹ ਕਿਰਪਾ ਕਰਦੇ ਹਨ। ਤਲੰਗ ਮਹੱਲਾ ਪਹਿਲਾ ਕਰ ਦੋ, ਜੈ ਓਮਕਾਰ ਸਤਿਗੁਰ ਪ੍ਰਸਾਦ।
ਜਿਹਨੇ ਕੀਆ ਤੈਨੂੰ ਦੇਖਿਆ ਕਿਆ ਕਹੀਆ ਰੇ ਭਾਈ। ਜਿਸ ਨਿਰੰਕਾਰ ਨੇ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਉਸੇ ਨਿਰੰਕਾਰ ਨੇ ਇਹਨੂੰ ਦੇਖਿਆ ਪਾਲਿਆ ਹੈ। ਪਾਲਣਾ ਪੁੱਛਣਾ ਇਹੋ ਗੱਲ ਇਹਨਾਂ ਦੀ, ਹੇ ਭਾਈ ਲੈਤਾ ਪਰਲੋ ਕਰਨ ਵਾਲਾ ਵੀ ਉਹ ਹੈ। ਔਰ ਜਿਸ ਨੇ ਕੋਈ ਥੋੜ੍ਹਾ ਬਹੁਤ ਜਪ ਤਪ ਸਾਧਨ ਕੀਤਾ, ਉਹਨਾਂ ਗੁਰਮੁਖਾਂ ਨੇ ਪਰਮਾਤਮਾ ਨੂੰ ਦੇਖਿਆ, ਕਹਿੰਦੇ ਹੇ ਭਾਈ ਇਹ ਜਿਹੜੀ ਗੱਲ ਆ, ਜੇ ਕਹਿ ਕੇ ਦੱਸੀਏ ਕਿ ਆਨੰਦ ਕਿਸੇ ਹੋਰ ਨੂੰ ਆਇਆ, ਹੋਰ ਨੂੰ ਨਹੀਂ ਹੁੰਦਾ, ਜਿਹੜਾ ਸਿਮਰਨ ਕਰਦਾ ਆਨੰਦ ਉਸੇ ਨੂੰ ਹੀ ਆਇਆ ਹੈ। ਆਪੇ ਜਾਣੇ ਕਰੇ ਆਪ ਜਿਨ ਬਾੜੀ ਹੈ ਲਾਈ, ਜਿਸ ਨਿਰੰਕਾਰ ਨੇ ਸੰਸਾਰ ਦੀ ਬਾੜੀ ਬਗੀਚੀ ਲਾਈ ਹੋਈ ਹੈ, ਉਹ ਨਿਰੰਕਾਰ ਆਪ ਸਾਰੇ ਜੀਵਾਂ ਦੇ ਕਰਮਾਂ ਨੂੰ ਜਾਣਦਾ, ਉਹ ਤੋਂ ਕੁਛ ਛੁਪਿਆ ਨਹੀਂ, ਆਪ ਹੀ ਫਲ ਨੂੰ ਪ੍ਰਾਪਤ ਕਰਨ ਵਾਲਾ ਹੈ। ਜਿਹਨੇ ਇਹ ਸ਼ੁਭ ਗੁਣਾਂ ਰੂਪੀ ਇਹ ਬਗੀਚੀ ਲਾਈ ਹੈ, ਉਹ ਆਪਣੇ ਸਰੂਪ ਨੂੰ ਜਾਣ ਲੈਂਦਾ, ਇਸ ਤਰ੍ਹਾਂ ਨਿਸ਼ਚਾ ਕਰਦਾ ਕਿ ਉਹ ਨਿਰੰਕਾਰ ਪਰਮੇਸ਼ੁਰ ਸਾਰਾ ਕੁਝ ਆਪ ਹੀ ਕਰ ਕਰਾ ਰਿਹਾ ਹੈ। ਰਾਏਸਾ ਪਿਆਰੇ ਕਾ ਰਾਏਸਾ ਜਿਸ ਸਦਾ ਸੁੱਖ ਹੋਇਆ। 725 ਪੰਨੇ ਦੀ ਕਿਰਪਾ ਕਰਦੇ ਹਾਂ। ਪਰਮੇਸ਼ੁਰ ਪਿਆਰੇ ਦਾ ਨਾਮ ਰਾਏਸਾ, ਮੈਨੇ ਉਚਾਰਨਾ ਕਰੋ ਦੁਬਾਰਾ ਫੇਰ ਰਾਏਸਾ ਉਚਾਰਨਾ ਕਰੋ, ਇਹ ਮਤਲਬ ਹਰ ਵੇਲੇ ਭਜਨ ਕਰੋ, ਮਨ ਕਰਕੇ ਵੀ ਉਹਦਾ ਨਾਮ ਉਚਾਰੋ, ਬਾਣੀ ਕਰਕੇ ਵੀ, ਤਨ ਕਰਕੇ ਰਾਏਸਾ। ਜਿਹੜਾ ਉਚਾਰਨੇ ਯੋਗ ਜਸ ਕਰਨੇ ਯੋਗ ਪਰਮੇਸ਼ੁਰ ਦਾ ਨਾਮ ਰਾਏਸਾ ਦਿਨ ਰਾਤ ਉਚਾਰਦੇ ਰਹੋ, ਉਸ ਨਿਰੰਕਾਰ ਦਾ ਨਾਮ ਆਪ ਰਾਏਸਾ ਆਪ ਵੀ ਉਚਾਰੋ, ਹੋਰਨਾਂ ਪਾਸੋਂ ਵੀ ਉਚਰਾਉਣਾ ਕਰੋ, ਫਿਰ ਤੁਹਾਨੂੰ ਸਦਾ ਸੁੱਖ ਮਿਲ ਜਾਏਗਾ। ਕਿਹੜਾ? ਆਤਮਕ ਰੋਹਾਨੀ ਸੁੱਖ। ਇਹਦਾ ਮਤਲਬ ਇਹ ਨਹੀਂ ਪਏ ਸਰੀਰ ਕਰਕੇ ਦੁੱਖ ਨਹੀਂ, ਉਹ ਤਾਂ ਪਰਾ ਰੱਬ ਦਿਨ ਆਉਂਦੇ ਜਾਂਦੇ ਰਹਿੰਦੇ ਆ, ਜਿਹੜਾ ਆਤਮਕ ਸੁੱਖ ਆ ਉਹ ਮਿਲ ਜਾਵੇ ਤਾਂ ਫਿਰ ਉਹ ਦੁੱਖ ਨੂੰ ਦੁੱਖ ਨਹੀਂ ਮੰਨਦਾ। ਉਹ ਕਹਿੰਦਾ ਮੇਰਾ ਪਰਾ ਰੱਬ ਦਾ ਰੂਪੀ ਕਰਮ ਭੋਗ ਰਿਹਾ, ਕਿਰਿਆ ਮੈਂ ਸੰਚਿਤ ਕਰਮ ਗਿਆਨ ਦੀ ਅਗਨ ਸਾੜ ਦਿੰਦਾ, ਅਤੇ ਗਿਆਨਵਾਨ ਪਰਾ ਰੱਬ ਹੱਸ ਕੇ ਭੋਗ ਲੈਂਦਾ ਜਿਹੜਾ ਮਨਮੁਖਾਰ ਹੁੰਦਾ। ਰੇ ਮੈਨ ਜਿਨ ਰੰਗ ਅੰਤ ਨਾ ਰਾਵਿਆ ਸਾ ਪੱਛੋ ਰੇਤਾਂ। ਰੇ ਮੈਨ ਇਹ ਰਾਜਸਥਾਨੀ ਬੋਲਿਆ ਸ਼ਬਦ ਆ ਸੰਬੋਧਨ ਕਰਨ ਦੇ। ਹੇ ਭਾਈ ਜਿਨ੍ਹਾਂ ਗੁਰਮੁਖਿਆ ਰੰਗ ਪਿਆਰ ਦੇ ਨਾਲ ਅੰਤ ਮਾਲਕ ਦੇ ਨਾਂ ਨੂੰ ਨਹੀਂ ਸਿਮਰਿਆ ਉਹ ਫਿਰ ਪਛਤਾਤਾਪ ਵੀ ਕਰਦੇ ਰਹਿੰਦੇ ਆ, ਪਛੋ ਰੇਤਾਂ ਸਾਹਮਣੇ ਨੇ ਉਹ ਪਛਤਾਉਂਦੇ ਆ। ਰਾਵਣਾ ਮੈਨੇ ਚੇਤੇ ਕਰਨਾ, ਹੱਥ ਪਛੋੜਿਆ ਸਿਰ ਧੋਣਾ ਜਬ ਰਹਿਣਗੇ ਹਨ। ਇਸ ਵੇਲੇ ਸਮੇਂ ਇਹ ਉਮਰ ਰੂਪੀ ਰਾਤ ਬਿਹਾਣੀ ਬੀਤ ਜਾਂਦੀ ਹੈ, ਉਸ ਵੇਲੇ ਫਿਰ ਹੱਥ ਪਛੋੜੇ ਮਲਦਾ ਸਿਰ ਨੂੰ ਧੋਣਦਾ ਫੇਰਦਾ, ਸਿਰ ਨੂੰ ਧੋਣੇ ਕੰਬਣੀ ਛਿੜ ਜਾਂਦੀ, ਕੰਬਣ ਲੱਗ ਜਾਂਦਾ। ਇਹ ਸਮਾਂ ਐਵੇਂ ਗਵਾ ਲਿਆ ਫਿਰ ਜਮਰਾਜ ਦੇਖ ਕੇ ਕੰਬਦਾ, ਇਹ ਸਮਾਂ ਤਾਂ ਮਿਲਿਆ ਸੀ ਮਨੁੱਖ ਜਨਮ ਦਾ, ਇਹਨੂੰ ਐਵੇਂ ਗਵਾ ਲਿਆ। ਪਛੋਤਾਵਾ ਨਾ ਮਿਲਿਆ ਜਦ ਚੁੱਕੇਗੀ ਸਾਰੀ, ਜਦੋਂ ਫਿਰ ਉਮਰ ਰੂਪੀ ਰਾਤ ਚੁੱਕ ਜਾਏਗੀ ਮੁੱਕ ਜਾਏਗੀ, ਫਿਰ ਪਾਸ਼ਾ ਤਾਪ ਕਰਨਾ ਤਾਂ ਕੁਝ ਨਹੀਂ ਮਿਲੇਗਾ, ਫਿਰ ਪੱਲੇ ਪਾਸ਼ਾ ਤਾਪ ਰਹਿ ਜਾਏਗਾ, ਪਛਤਾਵਾ ਹੀ ਰਹਿ ਜਾਏਗਾ, ਇਹ ਪਛਤਾਵਾ ਕਰਨਾ ਵੀ ਨਹੀਂ ਮਿਲੇਗਾ ਹੁਣ। ਅਤੇ ਜਿਸ ਸਮੇਂ ਇਹ ਜੀਵ ਰੂਪੀ ਸਾਰੀ ਨਰਦ ਸਾਰੀ ਨਮ ਨਰਦ ਦਾ ਆਪਣੇ ਦਾਤ ਚੁੱਕ ਜਾਂਦੀ ਉੱਕ ਜਾਂਦੀ ਹੈ, ਤਾਂ ਪਛਤਾਵਾ ਕਰਨ ਪਰਮਾਤਮਾ ਨੂੰ ਫਿਰ ਨਹੀਂ ਮਿਲੇਗੀ, ਫਿਰ ਮਿਲਾਪ ਨਹੀਂ ਹੋਏਗਾ, ਸਮਾਂ ਨਿਕਲ ਗਿਆ ਹੱਥੋਂ। ਜਿਸ ਸਮੇਂ ਜੀਵ ਰੂਪੀ ਨਰਦ ਸੰਸਾਰ ਤੋਂ ਚੁੱਕ ਜਾਏਗੀ ਉੱਠ ਜਾਏਗੀ ਭਾਵੇਂ ਮਰ ਜਾਏਗਾ, ਫਿਰ ਪਰਮੇਸ਼ਰ ਨਾਲ ਮਿਲਣ ਦਾ ਪਛਤਾਵਾ ਭੱਲੇ ਰਹਿ ਜਾਊ। ਇਹ ਵੀ ਮਨੁੱਖ ਦੇ ਵੀ ਮਿਲੀ ਸੀ ਕੀਤਾ ਵੀ ਕੁਝ ਨਾ, ਐਂ ਉਮਰ ਗਵਾ ਲਈ ਹੈ, ਸੁੱਤਿਆਂ ਸੁੱਤਿਆਂ ਬੀਤ ਜਾਂਦੀ ਹੈ, ਤਾਂ ਫਿਰ ਪਿਆਰਾ ਰਾਵੀ ਹੈ ਜਦ ਆਵੇਗੀ ਵਾਰੀ, ਫਿਰ ਕਿਤੇ ਮਨੁੱਖ ਦੇ ਦੀ ਵਾਰੀ ਆਏਗੀ, ਫਿਰ ਕਿਤੇ ਸੰਤਾਂ ਦੀ ਸੰਗਤ ਹੋਊਗੀ, ਸੋਝੀ ਮਿਲੂਗੀ, ਫਿਰ ਇਹ ਪਿਆਰੇ ਪਰਮੇਸ਼ਰ ਨਾਮ ਨੂੰ ਰਾਵੀ ਹੈ ਉਚਾਰਨ ਕਰੇਗੀ। ਪਰ ਉਹਦਾ ਗੱਲ ਲੰਬੀ ਪੈ ਗਈ। ਕਹਿੰਦੇ ਇਹ ਨਿਯਮ ਜਾਣ ਲਓ ਕਿ ਬਾਰੀ ਕਦੋਂ ਆਉਣੀ ਹੈ, ਫਿਰ ਕਦੋਂ ਨਾਮਾਂ ਦਾ ਆਚਰਨ ਹੋਣਾ। ਸਮਾਂ ਲੰਘਿਆ ਤਾਂ ਫਿਰ ਬੜੀ ਦੂਰ ਚਲੇ ਜਾਂਦਾ, ਫਿਰ ਤਾਂ ਉਹਦੀ ਕਿਰਪਾ ਨੇ ਬਾਰੀ ਆਏਗੀ, ਫਿਰ ਇਹ ਨਾਮ ਜਪੇਗਾ। ਹੁਣ ਸਮਾਂ ਮਿਲਿਆ ਕਿ ਕਦਰ ਨਹੀਂ ਕਰਦੇ,
ਕੰਨ ਤੇ ਲਿਆ ਸੁਹਾਗਣੀ ਮੈਂ ਤੇ ਵੱਧ ਵੀ ਇਹ ਪਾਤਸ਼ਾਹ ਕਹਿੰਦੇ ਆ ਉਹ ਸੁਹਾਗਣਾ ਇਹ ਪ੍ਰਭੂ ਦੇ ਮਿਲਾਪ ਵਾਲੇ ਆ ਉਹ ਮੇਰੇ ਨੂੰ ਵੱਧ ਵੀ ਵੱਧ ਗੁਣਾਂ ਵਾਲੇ ਆ ਕਿਉਂ ਉਹਨਾਂ ਗੁਰਮੁਖ ਪਿਆਰਿਆਂ ਨੇ ਸ਼ੁਭ ਗੁਣਾਂ ਦੇ ਆਸਰੇ ਨਿਰੰਕਾਰ ਪਰਮੇਸ਼ੁਰ ਨੂੰ ਪ੍ਰਾਪਤ ਕਰ ਲਿਆ ਹੈ ਛੇ ਗੁਣ ਮੁਜੇ ਨਾਵ ਨੇ ਕਹਿ ਜੀ ਦੋਸਤ ਰਹੇ ਹੋ ਉਹ ਪਵਿੱਤਰ ਗੁਣ ਜਿਹਦੇ ਨਾਲ ਮਾਲਕ ਨੂੰ ਖੁਸ਼ ਕੀਤਾ ਜਾਏ ਉਹਦਾ ਮੇਰੇ 'ਚ ਸ਼ੁਭ ਗੁਣ ਆ ਨਹੀਂ ਰਹੇ ਇਸ ਵਾਸਤੇ ਮੈਂ ਆਪਣਾ ਹੀ ਦੋਸ਼ ਹਾਂਜੀ ਕਹਿ ਜੀ ਕਿਹੜੇ ਜੀਵ ਉੱਤੇ ਮੜਾਂ ਕਿਹਦੇ ਉੱਤੇ ਤਰੇ ਮੈਂ ਧਾਰਨ ਕਰਾਂ ਕਿਉਂਕਿ ਦੋਸਤ ਤਾਂ ਮੇਰਾ ਆਪਣਾ ਹੀ ਆ ਦਾਦਾ ਦੋਸਤ ਨਾ ਦਿਓ ਕਿਸੇ ਦੋਸਤ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਤ ਨੂੰ ਦੀਜਿਆ ਵਰਜਨ ਜਿਨੀ ਸਖੀ ਸੁਹਰਾਵਿਆ ਤੈਨੂੰ ਪੁੱਛੋ ਵੀ ਜਾਏ ਜਿਹਨਾਂ ਉੱਤਮ ਸੰਤ ਮਹਾਤਮਾ ਰੂਪੀ ਸਖੀਆਂ ਨੇ ਉਸ ਨਿਰੰਕਾਰ ਦੇ ਆਨੰਦ ਨੂੰ ਰਾਵਿਆ ਮਾਣਿਆ ਉਹਨਾਂ ਮਹਾਂਪੁਰਖੋਂ ਜਾ ਕੇ ਕੋਈ ਯਤਨ ਕਰਕੇ ਪੁੱਛਾਂਗੇ ਵੀ ਤੁਸੀਂ ਦੱਸੋ ਕਿਵੇਂ ਬੰਦਗੀ ਕੀਤੀ ਕਿਵੇਂ ਉਹਨੂੰ ਪ੍ਰਾਪਤ ਕੀਤਾ ਪਾਏ ਲਗੋ ਬੇਨਤੀ ਕਰੋ ਲਿਓਗੀ ਪੰਥ ਪਤਾਏ ਉਹਨਾਂ ਦੇ ਪਾਏ ਮੈਨੇ ਚਰਨਾਂ ਜੁੜਾਂਗੇ ਬੇਨਤੀ ਕਰਾਂਗੇ ਨਿਰੰਕਾਰ ਦੀ ਪ੍ਰਾਪਤੀ ਦਾ ਪੰਥ ਰਸਤਾ ਬਤਾਏ ਪੁੱਛਾਂਗੇ ਲਿਓ ਮੈਨੂੰ ਲਿਓਗੀ ਮੈਨੇ ਲਵਾਂਗੇ ਉਹ ਕਿਹੜਾ ਢੰਗ ਤਰੀਕਾ ਅਪਣਾਇਆ ਕਿਰਪਾ ਕਰੋ ਅੱਗੇ ਪੁੱਛਣ ਦੇ ਫਿਰ ਉੱਤਰ ਦਿੰਦੇ ਹਨ ਹੁਕਮ ਪਛਾਣੇ ਨਾਨਕਾ ਪੋ ਚੰਦਨ ਲਾਗ ਪਾਤਸ਼ਾਹ ਕਿਰਪਾ ਕਰਦੇ ਜਿਨ੍ਹਾਂ ਨੇ ਨਿਰੰਕਾਰ ਦੇ ਹੁਕਮ ਨੂੰ ਪਛਾਣ ਲਿਆ ਉਹਨਾਂ ਨੇ ਫਿਰ ਪੋ ਜਿਹੜਾ ਉਹਦਾ ਡਰ ਧਾਰਨਾ ਰੂਪੀ ਇਹ ਚੰਦਨ ਦਾ ਮੱਥੇ 'ਤੇ ਟਿੱਕਾ ਲਗਾਉਣਾ ਕੀਤਾ ਗੁਣ ਕਾਮਣ ਕਾਮਣ ਪਰੈ ਤੋ ਪਿਆਰੇ ਕੋ ਪਰ ਪਹਿਲਾਂ ਜਗਿਆਸ ਰੂਪੀ ਕਾਮਣ ਇਹ ਜੀਵਾਤਮ ਸ਼ੁਭ ਗੁਣ ਕਾਮਣ ਇੱਥੇ ਨਾਨੀ ਸਿਆਰੀ ਹੈ ਟੂਣਾ ਜਾਦੂ ਕਰਨਾ ਪਹਿਲੇ ਕਾਮਣ ਦਾ ਮਤਲਬ ਜੀਵ ਰੂਪੀ ਇਸਤਰੀ ਦੋਏ ਦਾ ਕਾਮਣ ਦਾ ਮਤਲਬ ਟੂਣਾ ਅਤੇ ਗੱਲ ਵਿੱਚ ਇਹ ਮਨ ਕਾਪਣਾ ਕਰੇ ਫਿਰ ਪਿਆਰਾ ਜਿਹੜਾ ਨਿਰੰਕਾਰ ਪਰਮੇਸ਼ੁਰ ਆ ਉਹਨੂੰ ਪ੍ਰਾਪਤ ਕਰ ਲੈਂਦੇ ਹਨ ਜੋ ਦਿਲ ਮਿਲਿਆ ਉਸ ਨੂੰ ਮਿਲ ਰਿਹਾ ਮਿਲਿਆ ਕਹੀਆ ਰੇ ਸੋਈ ਜਿਹੜਾ ਗੁਰੂ ਪਿਆਰਾ ਮਨ ਕਰਕੇ ਉਹਦੇ ਨਾਲ ਮਿਲ ਗਿਆ ਆਪਣੀ ਹੋਂਦ ਮਿਟਾਤੀ ਉਹ ਨਿਰੰਕਾਰ ਨਾਲ ਮਿਲ ਕੇ ਰਹਿੰਦਾ ਭੇਦ ਹੋ ਕੇ ਰਹਿੰਦਾ ਔਰ ਉਸੇ ਨੂੰ ਮਿਲਿਆ ਹੋਇਆ ਪਰਮਾਤਮਾ ਦੇ ਮਿਲਾਪ ਵਾਲਾ ਕਿਹਾ ਜਾਂਦਾ ਹੈ ਉਹ ਨਿਰੰਕਾਰ ਸਾਰਿਆਂ ਦੇ ਅੰਦਰ ਨਿਵਾਸ ਕਰ ਰਿਹਾ ਔਰ ਸਾਰਿਆਂ ਨਾਲ ਮਿਲਿਆ ਆ ਅਸਲੀ ਮਿਲਿਆ ਉਹਨੂੰ ਕਿਹਾ ਜਾਂਦਾ ਜਿਹਨੂੰ ਅਭੇਦ ਅਵਸਥਾ ਮਿਲ ਗਈ ਔਰ ਜਿਹਨਾਂ ਗੁਰਮੁਖ ਪਿਆਰਿਆਂ ਦਾ ਮਨ ਪਰਮਾਤਮਾ ਨਾਲ ਮਿਲ ਗਿਆ ਸਤਿਗੁਰਾਂ ਦਾ ਉਹਨਾਂ ਸਤਿਗੁਰਾਂ ਦੇ ਉਪਦੇਸ਼ ਨਾਲ ਜਿਹੜਾ ਮਿਲ ਗਿਆ ਮਹਾਰਾਜ ਕਹਿੰਦੇ ਹੇ ਭਾਈ ਉਹ ਨਿਰੰਕਾਰ ਨਾਲ ਮਿਲਿਆ ਹੋਇਆ ਕਥਨ ਕੀਤਾ ਜਾਂਦਾ ਹੈ ਜੇ ਉਹ ਤੇਰਾ ਲੋਚੀ ਹੈ ਬਾਤੀ ਮਿਲਣਾ ਉਹਨੂੰ ਨਿਰੰਕਾਰ ਦੇ ਪਿਆਰ ਤੋਂ ਬਿਨਾਂ ਜੇ ਕਹਿੰਦੇ ਉਹਨੂੰ ਬਹੁਤਾ ਵੀ ਚੋਣਾ ਕਰੀਏ ਹਾਂਜੀ ਅਤੇ ਗੱਲਾਂ ਬਾਤਾਂ ਨਾਲ ਤਾਂ ਉਹਦਾ ਬਾਤੀ ਮਿਲਣਾ ਹੋਈ ਗੱਲਾਂ ਨਾਲ ਮਿਲਣੀ ਹੁਣ ਇਹ ਤਾਂ ਕਮਾਈ ਕਰਨੀ ਪੈਣੀ ਧਾਤ ਮਿਲਿਆ ਹੁਣ ਧਾਤ ਕੋ ਲਿਵ ਲਿਵੈ ਕੋ ਧਾਵੈ ਜਿਸ ਤਰ੍ਹਾਂ ਪਾਤਸ਼ਾਹ ਕਹਿੰਦੇ ਅੱਗ ਦੇ ਸੰਬੰਧ ਕਰਕੇ ਸੋਨਾ ਧਾਤੂ ਹਨ ਪਹਿਲਾਂ ਜੂਰੀਆਂ ਜੂਰੀਆਂ ਡਲੀਆਂ ਪਈਆਂ ਜਿਹੜੇ ਕਠਾਲੀ ਜੀ ਗਾਲ ਦਈਏ ਉਹ ਫਿਰ ਜਿਹੜੇ ਗਲ ਜਾਂਦਾ ਉਹ ਸੋਨਾ ਉਹਦੇ ਨਾਲ ਮਿਲ ਜਾਂਦਾ ਲੋਹੇ ਦੀ ਧਾਤ ਜਿਹੜੀ ਲੋਹੇ ਨਾਲ ਮਿਲ ਜਾਂਦੀ ਫਿਰ ਜੇ ਉਵੇਂ ਕਹੀ ਉਵੇਂ ਨਹੀਂ ਜਿਹੜੇ ਆਪਣੀ ਹੋਂਦ ਵੰਟਾਉਂਦਾ ਫਿਰ ਮਿਲਦਾ ਇਸ ਤਰ੍ਹਾਂ ਧਾਤ ਜਿਹੜੇ ਮਾਇਆਧਾਰੀ ਉਹ ਮਾਇਆਧਾਰੀ ਨੂੰ ਮਿਲਦੇ ਨੇ ਔਰ ਜਿਵੇਂ ਪਿਤਾ ਦੀ ਧਾਤ ਤੋਂ ਪੈਦਾ ਹੋਇਆ ਪੁੱਤਰ ਪਿਤਾ ਦੀ ਧਾਤ ਪਰ ਭਾਵ ਹਾਂਜੀ ਉਸੇ ਹੰਸ ਨਾਲ ਮਿਲਦਾ ਇਸ ਤਰ੍ਹਾਂ ਜਿਹੜਾ ਨਿਰੰਕਾਰ ਨਾਲ ਲਿਵ ਲਾਉਣ ਵਾਲਾ ਗੁਰਮੁਖ ਪਿਆਰਾ ਜਿਹਦੀ ਲਿਵ ਸੁਰਤੀ ਉਹਨਾਂ ਜੁੜੀ ਹੋਈ ਆਪਣੀ ਲਿਵ ਸੁਰਤੀ ਨੂੰ ਉਹਦੇ ਨਾਲ ਆਇਆ ਉਹ ਨਿਰੰਕਾਰ ਨਾਲ ਧਾਵੇ ਮੈਨੇ ਦੌੜ ਕੇ ਮਿਲਦਾ ਹੁਣ ਜਿਵੇਂ ਮੇਲਾ ਹੋਵੇ ਉਹ ਬੱਚਾ ਮਾਂ ਪਿਓ ਨੂੰ ਵਿਛੜ ਜਾਏ ਉਹ ਰੋਂਦਾ ਚੀਕ ਝਾੜਾ ਪਾਉਂਦਾ ਉਹਨੂੰ ਕਿੰਨੇ ਖਿਡੌਣੇ ਦੇ ਦਿਓ ਖਾਣ ਨੂੰ ਦੇ ਦਿਓ ਚੱਕ ਚੱਕ ਪਰੇ ਮਾਰਦਾ ਹੈ ਭਾਵੇਂ ਦੂਏ ਨੂੰ ਕੁਛੜ ਚੱਕਿਆ ਹੋਵੇ ਪਰ ਜਦੋਂ ਮਾਂ ਪਿਓ ਨੂੰ ਦੇਖ ਲਓ ਇੱਕਦਮ ਛੱਡ ਕੇ ਉਹਨਾਂ ਨੂੰ ਚਿੰਬੜ ਜਾਓ ਇਸ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਦੇ ਮਨ 'ਚ ਇੰਨਾ ਪ੍ਰੇਮ ਆ ਦੁਨੀਆਂ ਦੇ ਪਦਾਰਥਾਂ ਨੂੰ ਚਲਾ ਕੇ ਪਰੇ ਮਾਰਦੇ ਮਾਇਆ ਨੂੰ ਪੁਨਰਾਂਕਾਂ ਨੂੰ ਭੱਜ ਕੇ ਜਾ ਮਿਲਦੇ
ਗੁਰ ਪ੍ਰਸਾਦੀ ਜਾਣੀਏ ਤੋ ਅਨੁਭਵ ਪਾਵੇ ਸਤਿਗੁਰਾਂ ਦੀ ਕਿਰਪਾ ਦੁਆਰਾ ਇਹ ਨਾਮ ਸਿਮਰਨ ਦੀ ਯੋਗਤੀ ਕਰਨੀ ਜਾਣੀਦੀ ਹੈ। ਅਤੇ ਜਿਹੜਾ ਬੇਕਮਾਈ ਕਰਦਾ ਅਤੇ ਕਹਿੰਦੇ ਉਹਨਾਂ 'ਚੋਂ ਕੋਈ ਅਨੁਭਵ ਹਾਂਜੀ ਅਨੁਭਵੀ ਗਿਆਨ ਨੂੰ ਪ੍ਰਾਪਤ ਕਰਦਾ ਹੈ। ਇੱਕ ਤਾਂ ਕਿਤਾਬੀ ਗਿਆਨ ਹੈ, ਇੱਕ ਹੈਗਾ ਆਪਣੀ ਆਤਮਾ ਦਾ ਗਿਆਨ। ਪਾਨਾ ਬਾੜੀ ਹੋਏ ਘਰ ਖਰ ਸਾਰਨਾ ਜਾਣੇ, ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਪਾਨਾਂ ਦੀ ਬਾੜੀ ਬਗੀਚੀ ਘਰ ਵਿੱਚ ਹੋਵੇ ਨਾ, ਪਾਨਾ ਬਾੜੀ ਹੋਏ ਘਰ ਘਰ 'ਚ ਹੋਵੇ, ਬੜੀ ਸੁੰਦਰ ਬਗੀਚੀ ਫੁੱਲ ਬੂਟੇ ਲੱਗੇ ਹੋਣ, ਖਰ ਸਾਰਨਾ ਜਾਣੇ, ਖਰ ਜਿਹੜਾ ਖੋਤਾ ਹੈ ਨਾ ਉਹ ਉਹਨਾਂ ਦੀ ਸਾਰ ਖਬਰ ਨੂੰ, ਉਹਨਾਂ ਦੀ ਮਹਿਮਾ ਨੂੰ, ਉਹਨਾਂ ਦੀ ਕਦਰ ਨੂੰ ਨਹੀਂ ਜਾਣਦਾ। ਹੁਣ ਤਾਂ ਪਾਨਾਂ ਦੀ ਬਾੜੀ ਹੁਣ ਤਾਂ ਜਾ ਕੇ ਖਰਾਬੇ ਕਰਨੇ ਨਾ, ਖੋਤੇ ਨੂੰ ਤਾਂ ਖੜਮਾਸੀਆਂ ਕਰਨੀਆਂ, ਉਹਨੂੰ ਅਜਾੜਨਾ ਹੀ ਹੈ, ਉਹ ਫੁੱਲਾਂ ਦੀ ਬਗੀਚੀ ਦੀ ਕਦਰ ਕੀ ਜਾਣੇਗਾ। ਇਸ ਤਰ੍ਹਾਂ ਪਾਨਾ ਬਾੜੀ ਦਾ ਦੂਜਾ ਅਰਥ ਸਤਸੰਗ ਪਰਮਾਤਮਾ ਸ਼ੁਭ ਗੁਣ ਜੇ ਸਰੀਰ ਘਰ ਵਿੱਚ ਹੋਣ, ਪਵਿੱਤਰ ਗੁਣ ਘਰ ਗਲਾ ਜਿਹੜਾ ਇਹ ਕਾਮੀ ਕ੍ਰੋਧੀ ਜੀਵ ਹੈ ਉਹਨਾਂ ਦੀ ਸਾਰ ਕਦਰ ਨੂੰ ਨਹੀਂ ਜਾਣਦਾ, ਕਿਉਂਕਿ ਹੁਣ ਤਾਂ ਫਿਰ ਜਿਹੜੇ ਬੇਕਾਰੀ ਬੰਦੇ ਆ ਖੜਮਸਤੀਆਂ ਕਰਨੀਆਂ ਪੁੱਠੇ ਪਾਸੇ ਜਾਣਾ, ਉਹ ਤਾਂ ਬੰਦਗੀ ਵਾਲਿਆਂ ਨੂੰ ਝੇਡਾਂ ਹੀ ਕਰਦੇ ਆ, ਮਸ਼ਕਰੀਆਂ ਕਰਦੇ ਆ। ਰਸੀਆ ਹੋਵੇ ਮੁਸਲਕਾ ਤਾਂ ਪੂਰ ਪਛਾਣ, ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਸੁਗੰਧੀ ਹੈ ਉਹਦਾ ਰਸ ਲੈਣ ਵਾਲਾ ਹੋਵੇ ਭੌਰਾ ਬਣੇ ਉਹੀ ਫੁੱਲ ਨੂੰ ਪਛਾਣਦਾ। ਮੁਸ਼ਕ ਨਾਮ ਸਿਧਾਂਤ ਤਤਸਾਰ ਵਸਤੂ ਦਾ ਰਸੀਆ ਪਿਆਰ ਵਾਲਾ ਹੋਵੇ ਫਿਰ ਉਹ ਜਿਹੜੇ ਵੇਦਾਂ ਸ਼ਾਸਤਰਾਂ ਜਾਂ ਗੁਰੂ ਗ੍ਰੰਥ ਸਾਹਿਬ ਰੂਪੀ ਫੁੱਲ ਨੂੰ ਪਛਾਣਦਾ ਕਿ ਇਹਨਾਂ ਦੀ ਮਹਿਮਾ ਕੀ ਹੈ। ਅਤੇ ਜਿਹੜੇ ਮਨਮੁੱਖ ਲੋਕ ਆ, ਕੋਈ ਅੰਗ ਪਾੜ ਰਿਹਾ, ਕੋਈ ਅਗਨ ਭੇਟ ਕਰ ਰਿਹਾ, ਇਸ ਤਰ੍ਹਾਂ ਬੇਅਦਬੀਆਂ ਕਰਦੇ ਆ, ਉਹ ਖਾਰ ਖੋਤੇ ਦੀ ਨਹੀਂ ਆਈ। ਲੋਕ ਜਿਹੜੇ ਕੋਈ ਦੀ ਮਹਿਮਾ ਨੂੰ ਕਦਰ ਨੂੰ ਕੀ ਜਾਣਨਗੇ। ਅਪਿਓ ਪੀਵੈ ਜੋ ਨਾਨਕਾ ਪਰਮ ਪਰਮ ਸਮਾਵੈ, ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਨਾਮ ਰੂਪੀ ਅੰਮ੍ਰਿਤ ਨੂੰ ਪੀਂਦੇ ਆ, ਪਾਤਸ਼ਾਹ ਕਹਿੰਦੇ ਉਹਨਾਂ ਦੇ ਅੰਦਰੋਂ ਭਰਮ ਪਰਮ ਜਿਹੜਾ ਔਰ ਜਿਹੜਾ ਆਪਣੇ ਭਰਮਾਉਣੇ ਵਾਲਾ ਉਹ ਸਮਾਵੈ, ਉਹਦਾ ਦਾ ਭਾਵ ਇਹੋ ਜਿਹਾ ਅਗਿਆਨ ਦੇ ਕਰਕੇ ਭਰਮ 'ਚ ਭੁੱਲੇ ਆ, ਭਰਮ ਭਰਮ ਸਮਾਵੈ, ਅੰਦਰੋਂ ਜਿਹੜਾ ਭਰਮ ਨੇ ਭਰਮ ਆ, ਜਿਹੜਾ ਭਰਮ ਉਹ ਭਰਮੀ ਨੂੰ ਭਰਮਾਉਣੇ ਵਾਲਾ ਉਹ ਸਮਾਵੇ ਮੈਨੇ, ਉਹ ਤਾਂ ਫਿਰ ਖਤਮ ਹੀ ਹੋ ਜਾਂਦਾ, ਨਾਸ ਹੋ ਜਾਂਦਾ। ਸਹਿਜੇ ਸਹਿਜੇ ਮਿਲ ਰਿਹਾ ਅਮਰਾ ਪਦ ਪਾਵੇ, ਅਗਿਆਨ ਕਰਕੇ ਭਰਮ ਜਿਵੇਂ ਹਨੇਰੇ ਰੱਸੀ ਪਈ ਹੈ, ਅਤੇ ਅਗਿਆਨਤਾ ਕਰਕੇ ਉਹਨੂੰ ਸੱਪ ਸਮਝਦਾ, ਅਤੇ ਜਦੋਂ ਲਾਈਟ ਨਾ ਦੇਖੀਏ ਉਹ ਕਹਿੰਦਾ ਤਾਂ ਰੱਸੀ ਹੈ, ਮੈਂ ਵੀ ਡਰਦਾ ਰਿਹਾ। ਅਤੇ ਜਿੰਨਾ ਚਿਰ ਅਗਿਆਨ ਆ ਰੱਸੀ ਵੀ ਸੱਪ ਬਣ ਕੇ ਡਰਾਉਂਦੀ ਹੈ, ਜਿਹੜੇ ਗਿਆਨ ਹੋ ਗਿਆ ਫਿਰ ਅਸੀਂ ਇਹਦੇ ਵਾਸਤਵ ਸਰੂਪ ਨੂੰ ਦੇਖ ਲਿਆ, ਨਾ ਸਾਪਿਆ ਅਤੇ ਨਾ ਉਹਦਾ ਕੋਈ ਭਰਮ ਡਰਿਆ। ਇਸ ਤਰ੍ਹਾਂ ਅਗਿਆਨਤਾ ਕਰਕੇ ਜਿਹੜਾ ਸੰਸਾਰ ਆ ਇਹਨੂੰ ਅਸੀਂ ਸੱਚ ਸਮਝ ਬੈਠੇ ਹਾਂ, ਜਿਹੜੇ ਗਿਆਨ ਵਾਸਤਾ ਹੁੰਦੀ ਹੈ ਫਿਰ ਜਾਣ ਲੈਂਦਾ ਇਹ ਸੰਸਾਰ ਸੱਚ ਨਹੀਂ ਸਦਾ ਰਹਿਣ ਵਾਲਾ ਨਹੀਂ। ਸਹਿਜੇ ਸਹਿਜੇ ਮਿਲ ਰਿਹਾ ਹੈ ਅਮਰਾ ਪਰਪਾਵ, ਸਹਿਜੇ ਸਹਿਜੇ ਮੈਨੂੰ ਸੁਭਾਵ ਸਹਿਜੇ, ਇਹ ਸ਼ਾਂਤੀ ਵਾਲੇ ਜਿਹੜੇ ਪਵਿੱਤਰ ਗੁਣ ਆ ਇਹਨਾਂ ਗੁਣਾਂ 'ਚ ਮਿਲ ਕੇ ਰਹੇ, ਗੁਣਾਂ ਨੂੰ ਧਾਰਨ ਕਰੇ, ਫਿਰ ਜਿਹੜੀ ਅਮਰ ਪਦਵੀ ਹੈ ਉਹਨੂੰ ਪਾ ਲੈਂਦਾ। ਜਿਹਨੇ ਦੁਨੀਆਂ ਦੀਆਂ ਪਦਵੀਆਂ ਅੱਜ ਮਿਲ ਗਈਆਂ ਕੱਲ੍ਹ ਚਲੇ ਗਈਆਂ, ਅਤੇ ਜਿਹੜਾ ਆਤਮਾ ਪਦ ਆ ਇਹ ਸਦਾ ਅਮਰ ਰਹਿਣ ਵਾਲਾ। ਤਰੰਗ ਮਹੱਲਾ ਚੌਥਾ, ਹਰ ਕੀ ਆ ਕਥਾ ਕਹਾਣੀ ਆ ਗੁਰਮੀਤ ਸੁਣਾਈਆਂ, ਮੀਤ ਸੁਣਾਈ ਆ ਵੇਦਾਂ ਸ਼ਾਸਤਰਾਂ ਜਿਹੜੇ ਨਿਰੰਕਾਰ ਦੀਆਂ ਕਥਾ ਲਿਖੀਆਂ, ਜਿਹੜੀਆਂ ਲੌਕਿਕ ਕਹਾਣੀਆਂ ਕਥਨ ਕਰਨੇ ਦੇ ਯੋਗ ਨਿਰੰਕਾਰ ਦੀਆਂ ਕਹਾਣੀਆਂ ਉਹ ਗੁਰੂ ਰੂਪੀ ਮਿੱਤਰ ਨੇ ਸੁਣਾਈਆਂ, ਉਹਨਾਂ ਨੇ ਕਿਰਪਾ ਕੀਤੀ। ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ, ਅਸੀਂ ਮਨਵਾਣੀ ਸਰੀਰ ਕਰਕੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਾਂ, ਕਿਉਂਕਿ ਬਲਿਹਾਰ ਜਾਣੇ ਜੋ ਕੌਣ ਆਪਣੇ ਸਤਿਗੁਰੂ ਗੁਰੂ ਮੈਨੇ ਪੂਜਨੀ, ਉਹਨਾਂ ਤੋਂ ਅਸੀਂ ਸਲਾਹ ਵਾਸਤੇ ਬਲਿਹਾਰ ਜਾਂਦੇ ਹਾਂ, ਬਲਿਹਾਰ ਬਲਿਹਾਰ ਜਾਂਦੇ ਹਾਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ। ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹੋ, ਵਿਸਰਾਮ ਦੇ ਕਿਰਪਾ ਕਹਿੰਦੇ ਹਨ ਹੇ ਮੇਰੇ ਸਤਿਗੁਰਾਂ ਦੇ ਪਿਆਰੇ ਗੁਰਸਿੱਖੋ, ਤੁਸੀਂ ਆਓ ਆ ਕੇ ਸਾਨੂੰ ਮਿਲੋ, ਛੇਤੀ ਮਿਲੋ, ਸਾਨੂੰ ਸ਼ੁੱਭ ਸਿੱਖਿਆ ਦਿਓ,
हे गुरु सिखो तुम आके मिलो, तुम आके मिलो, तुम मेरे सतगुरु के बहुत बड़े प्यारे हो। हर के गुण हर भाव दे सतगुरु ते पाए, निरंकार दे गुण परमात्मा नूं पाउंदे। वो जिहड़े पवित्र गुण है वो असीं सतगुरां तों प्राप्त किए हैं। जिन गुर का भाणा मन्निया तैन घुम घुम जाए, जिन्हों गुरमुख प्यारियां ने सतगुरु के भाणे हुक्म नूं मन्निया असीं उन्हां तों घुम घुम के बलिहार बलिहार जांदे। जिन सतगुर प्यारा देखिया तैन को हम आए, जिन्हों गुरमुख प्यारे ने सतगुर सचे पाए दर्शन किया असीं उन्हां तों बलिहार जांदे। महाराज रणजीत ने फिर ऐलान किया कि मेरे राज कोई गुरमुख प्यारा है जिसने दसम पातशाह दर्शन किया। एक पठान मिलया, उसकी बड़ी लंबी उम्र सी, कहिंदे वी मैं दर्शन किए। फिर महाराज ने सोने की पालकी मंगाई, इशनान पानी करके साफ सुथरे वस्त्र पाए, ये पालकी वेच लियाए कि तू धन्या जिन सतगुरु के दर्शन किए। फिर गुरु महाराज की महिमा बारे पूछा, पर बराग च रोंदा ही रहा, कहिंदे वह अपनी महिमा करने योग आप ही है, तो उन्होंने दर्शन करके तो मन आनंद ही आनंद से। कहिंदे जिन्होंने दर्शन किया उन्होंने तो ही बलिहार जाते, जिन गुर की चाकरी तेन सतु बलिहारी। जिन गुरमुख प्यारिया ने सतगुर सच्चे पातशाह की पहल सेवा की है असं उन्होंने तो भी बलिहार कुरबान जाते। हर हर तेरा नाम है दुख मेटन हार, क्योंकि उन्होंने बरकत बड़ी आ जाती। संत गुरबाग सिंह लांगरी होंगे सी महाराज के पैरों के नौ गल के लै जाने भिज भिज के हथों के, पर पट्टियां बलेट बलेट के सेवा करी जाने हर वेले लंगर 24 घंटे हाजिर। तो फिर बचन की बड़ी शक्ति आ जाती, जिथे गोड़े आ उत्थे मक्खियां भी आनी। जो बचन पूरा होंदा फिर लोग संसारी कामना के बदले आके तंग भी करते। उन्हीं फिर इस तरह कई बार एक बार मीह ना पवे तो डॉक्टर नसीब चंद कहते महाराज मीह नहीं औट बड़ी लगी है, बड़े किसान दुखी है, कृपा करो। उस भाव के ही कहन लगे तू कि संगत नूं पकौड़े छकाए। वो बस बचन निकल गया, जाके फिर वो सारा समान लाया, तेल भी करियाटी भी गंढे गुंडे बदम वो भी बिच पाने पकौड़े तैयार होने लग पाए। उधर संगत वरतन लग पाया तो नाले मीह आ गए। इस तरह बीबियां आना महाराज बच्चा हो गए, महाराज कृपा करो। वो बचन तो हजे गए दिंदे ना, पर कई बार खैड़ा करन कहिंदे चंगा फिर एक साल साल लंगर दे जूठे भांडे मंजे, क्योंकि दो बारी भांडे मंजे जाते फिर धोने वास्ते राख दे नाल हुंदा। अजकल बस चल पिया सर्फ ने, सो कोई कोई परोला जा फेरी जाते तो दो बारी राख ना मंजे। तो अखने महाराज 6 महीने फिर बचने का कहते जे साल भांडे मांजू मुंडे जे 6 महीने कुड़ियाँ उन्हीं गल चलो 6 महीने मांज के दे लें, जिन्हें 6 महीने मांजे उन्होंने कुड़ियाँ हुई, जिन्हें साल साल मांजे मुंडे। गुरु के लांगरी भाव सेवा करने वाले के अंदर बरकत आ जाए, नाम जपना सेवा करनी हर वेले तल पानी लंगर तैयार रखना। जिन गुर की चाकरी तिन सतु बलिहारी, जिन्होंने गुरमुख प्यारे ने सतगुरु सच्चे पातशाह की चाकरी सेवा टहल की। पातशाह कहते असं उन्होंने बलिहार जाने, क्योंकि बड़िया घर के तो कुत्ते जड़े आ वह भी भाई पूजे जाते हैं, तो उन्होंने गुरमुखों का तो सत्कार होना ही है। हर हर तेरा नाम है दुख मेटन हारा, हे गुरमुख प्यारे हो, वो निरंकार का नाम जड़ा ये तेरे जन्म मरण के दुखों चक्करों मेटन वाला दूर करने वाला, तो तू अवेसला रहना नाम जपदा ही। गुरसेवा से पाई है गुरमुख ने 17 सतगुरों की सेवा करके जिन्हें परमेश्वर नाम पा लिया वो जड़े गुरमुख प्यारे आ उन्हों का संसार सागर तो 17 महीने
ਪਾਰਾ ਤਾਰਾ ਹੋ ਜਾਂਦਾ ਹੈ। ਇੱਕ ਮਹਾਂਪੁਰਖ ਸੀ, ਉਹ ਜੇ ਕਿਤੇ ਚੋਟ ਆ ਗਈ ਥੋੜ੍ਹੀ ਜਿਹੀ, ਇਹ ਕਿਉਂ ਹੋਇਆ? ਕਹਿੰਦੇ ਮੈਂ ਇੰਨੇ ਸਮੇਂ ਲਈ ਪਰਮਾਤਮਾ ਨੂੰ ਭੁੱਲ ਗਿਆ ਸੀ, ਜੇ ਉਹਨੂੰ ਨਾ ਭੁੱਲੀਏ ਫਿਰ ਤਾਂ ਕੋਈ ਗੱਲ ਹੁੰਦੀ ਨਹੀਂ। ਕਹਿੰਦੇ ਇੰਨੇ ਟਾਈਮ ਲਈ ਮੈਂ ਭੁੱਲ ਗਿਆ ਸੀ, ਮਤਲਬ ਉਹਨੇ ਕਹਿਣਾ ਵੀ ਮੈਂ ਉਹਨਾਂ ਭੁੱਲਿਆ ਅਤੇ ਤਾਂ ਹੀ ਹੋਇਆ ਨਾ। ਜੋ ਹਰ ਨਾਮ ਧਿਆਏ ਦੇ ਤੇਜਨ ਪਰਵਾਨਾ, ਜਿਹੜੇ ਗੁਰੂ ਸਾਰੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਆ ਉਹ ਗੁਰੂ ਪ੍ਰਵਾਨ ਹੋ ਜਾਂਦੇ। ਅਤੇ ਮਹਾਂਪੁਰਖ ਫਿਰ ਕਮਾਈ ਵੀ ਕਰਵਾਉਂਦੇ, ਉੱਥੇ ਨਦੀ ਕਿਨਾਰੇ ਝੌਂਪੜੀਆਂ ਬਣਾ ਤੀਆਂ ਅਤੇ 33 ਮਾਲਾ ਗੁਰੂ ਮੰਤਰ ਸਾਹਿਬ ਦੀਆਂ ਕਰਨੀਆਂ ਅਤੇ 12 ਲੂਣ ਅਤੇ ਮਿੱਠਾ ਬੰਦ ਕਰਤਾ, ਆਈ ਸੰਗਤ ਨੂੰ ਦੇਣਾ ਸੇਵਾਦਾਰਾਂ ਨੂੰ, ਰਿਸ਼ੀਕੇਸ਼ ਬਣਾ ਤਾ, ਜਪ ਤਪ ਕਰਾਉਣੇ ਸਾਧਨਾ, ਕਿਉਂਕਿ ਸਾਧਨਾ ਤੋਂ ਬਿਨਾਂ ਸਿੱਧੀ ਹੁੰਦੀ ਨਹੀਂ। ਇਸ ਤਰ੍ਹਾਂ ਫਿਰ ਜਿਹੜੇ ਗੁਰੂ ਪਿਆਰੇ ਨਾਮ ਦੀ ਕਮਾਈ ਕਰਦੇ ਆ ਉਹ ਜਨ ਪ੍ਰਵਾਨ ਹੋ ਜਾਂਦੇ ਆ। ਇਸ ਤਰ੍ਹਾਂ ਬਾਬਾ ਦਰਬਾਰ ਸਿੰਘ ਸੀ ਮਹਾਰਾਜ ਚਰਨ, 12 ਉਹ ਲੰਮੇ ਪੈ ਗਏ ਨਹੀਂ ਸੁੱਤੇ, ਬੈਠਿਆਂ ਬੈਠਿਆਂ ਹਾਂਜੀ ਕਮਾਈ ਕਰਨੀ, ਕਮਾਈ ਦੇ ਨਾਲ ਬਰਕਤਾਂ ਮਿਲਦੀਆਂ। ਅਤੇ ਬਾਬਾ ਗੱਜਣ ਸਿੰਘ, ਉਹਨਾਂ ਦੇ ਗੁਰਭਾਈ ਵੀ ਸੀ ਅਤੇ ਗੜਬਈ ਵੀ ਸੀ, ਹਰ ਵੇਲੇ 24 ਸੇਵਾ 'ਚ ਹਾਜ਼ਰ ਰਹਿਣਾ, ਬੋਲ ਕੇ ਨਹੀਂ ਦੱਸਣਾ, ਇਸ਼ਾਰਾ ਸਮਝਦੇ ਸੀ। ਜਦੋਂ ਮਹਾਰਾਜ ਨੇ ਕਦੇ ਜਾਣਾ ਹੋਵੇ ਪਹਿਲਾਂ ਬੇਸਰਾ ਲੈ ਕੇ ਉਹਨੇ ਖੜ੍ਹੇ ਹੋ ਜਾਣਾ। ਮਹਾਰਾਜ ਨੇ ਕਈ ਵਾਰੀ ਹੱਸਣਾ ਵੀ ਇਹੋ ਜਿਹਾ ਗੜਬਈ ਅਤੇ ਭਾਗਾਂ ਨਾਲ ਹੀ ਮਿਲਦਾ, ਕਿਉਂਕਿ ਭਜਨ ਸੇਵਾ ਕਰਨਾ ਹਿਰਦਾ ਸ਼ੁੱਧ ਹੋ ਕੇ ਇੰਨੀ ਸੋਝੀ ਹੋ ਜਾਂਦੀ ਹੈ। ਇੱਕ ਹੁੰਦਾ ਬੈਨਤ ਨਾਲ ਬੋਲ ਕੇ ਭਜਨ, ਇੱਕ ਹੁੰਦਾ ਸਨ ਇਸ਼ਾਰਾ, ਬਸ ਉਹ ਇਸ਼ਾਰੇ 'ਤੇ ਚੱਲਦੇ ਸੀ, ਇੰਨੇ ਸੂਝਵਾਨ ਹੋ ਜਾਂਦੇ। ਜਿਹੜੇ ਗੁਰੂ ਪਿਆਰੇ ਆ, ਜੋ ਹਰ ਨਾਮ ਧਿਆਏ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਆ, ਤੇ ਜਨ ਪ੍ਰਵਾਨਾ, ਉਹ ਜਿਹੜੇ ਜਨ ਆ ਉਹ ਸੱਚੇ ਦੀ ਦਰਗਾਹ 'ਚ ਪ੍ਰਵਾਨ ਹੋ ਜਾਂਦੇ। ਇਸ ਤਰ੍ਹਾਂ ਰੇਰੂ ਸਾਹਿਬ ਲਾਂਗਰੀ ਹੁੰਦੇ ਸੀ, ਬਾਬਾ ਰਾਲਾ ਸਿੰਘ ਸਾਰੀ ਜ਼ਿੰਦਗੀ ਧੰਨ ਧੰਨ ਬਾਬਾ ਅਤਰ ਸਿੰਘ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਚਰਨਾਂ 'ਚ ਦਸਮ ਪਾਤਸ਼ਾਹ ਦਾ ਸਥਾਨ ਆ, ਉੱਥੇ ਲੰਗਰ ਸੇਵਾ ਕੀਤੀ। ਜੇ ਉਹਨੂੰ ਕਹਿਣਾ ਫਲਾਣੇ ਤੀਰ 'ਤੇ ਜਾਇਓ ਦਰਸ਼ਨ ਕਰਿਓ, ਕਹਿੰਦੇ ਸਾਡੇ ਲਈ ਤਾਂ ਜਿਹੜਾ ਚਗਲਾ ਵੇਲਣਾ ਇਹ ਤੀਰਥ, ਸਾਨੂੰ ਲੰਗਰ ਦੀ ਸੇਵਾ ਦਿੱਤੀ ਹੈ, ਬਸ ਇਹਦੇ 'ਚ ਹੀ ਬਰਕਤ। ਸੇਵਾ ਨੂੰ ਹੀ ਤੀਰਥ ਸਮਝ ਲਿਆ, ਸਿਮਰਨ ਨੂੰ ਤੀਰਥ ਸਮਝ ਲਿਆ, ਉਹ ਜਾਣ ਕੇ ਪ੍ਰਵਾਨ ਹੋ ਜਾਂਦੇ। ਤਿੰਨ ਬਿੱਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ, ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਤੋਂ ਮਨ ਕਰਕੇ, ਪਾਣੀ ਕਰਕੇ, ਸਰੀਰ ਕਰਕੇ ਵਾਰਿਆ ਬਲਿਹਾਰ ਜਾਂਦੇ ਹਾਂ। ਹਾਂਜੀ, ਅਤੇ ਜਿਹੜੇ ਗੁਰਮੁਖ ਪਿਆਰੇ ਉਹਦੀ ਦਰਗਾਹ 'ਚ ਪ੍ਰਵਾਨ ਹੋ ਗਏ, ਤਿੰਨ ਬਿੱਟੋ ਉਹਨਾਂ ਦੇ ਉੱਪਰੋਂ ਵਾਰਿਆ ਬਲਿਹਾਰ ਜਾਂਦੇ ਹਾਂ, ਸਦਾ ਸਦਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਕੁਰਬਾਨ ਜਾਂਦੇ ਹਨ। ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵ ਹੈ, ਇਹ ਗੁਰੂ ਪਿਆਰਿਆ ਤੇਰੀ ਉਸਤਤ ਮਾਲਕ ਦੀ ਵਡਿਆਈ ਕੀਤੀ ਉਹ ਸਫਲ ਆ, ਜਿਹੜੀ ਮਨ ਦੀ ਚਿਤਰਾਈ ਹੰਕਾਰ ਛੱਡ ਕੇ ਨਿਰਮਾਣ ਹੋ ਕੇ ਕੀਤੀ ਗਈ, ਅਤੇ ਜਿਹੜੀ ਤੇਰੀ ਵਡਿਆਈ ਕੀਤੀ ਉਹ ਪਰਮਾਤਮਾ ਨੂੰ ਭਾ ਜਾਏ। ਇਹ ਕਦਾ ਹੁੰਦਾ ਨਾ ਐਵੇਂ ਚਾਪਲੋਸੀ ਕਰਨੀ ਅਤੇ ਮਨ ਵਿੱਚ ਹੋਰ ਕਪਟ ਰੱਖਣਾ, ਜਿਵੇਂ ਪਾਮਾ ਵਜ਼ੀਰ ਭੀਮ ਚੰਦ ਨੇ ਭੇਜਿਆ ਸੀ, ਅਤੇ ਉਸ ਤੋਂ ਤਾਂ ਬੜੀਆਂ ਮੰਮੋ ਠੱਗਣੀਆਂ ਵਡਿਆਈ ਦੀਆਂ ਗੱਲਾਂ ਅੰਦਰੋਂ ਕਪਟ ਕਰਨਾ। ਇੱਕ ਵਾਰੀ ਮਹਾਰਾਜ ਦੇ ਘੋੜੇ 'ਚ ਰਾਤ 'ਤੇ ਭੀਮ ਚੰਦ ਨੇ ਘੋੜੇ ਬਹੁਤ ਵਧੀਆ ਚੋਰ ਭੇਜੋ, ਮਹਾਰਾਜ ਅੰਦਰ ਜੰਮੀ ਸੀ, ਫਿਰ ਸਾਰੀ CID ਵੀ ਭੇਜੀ ਹਨ, ਇਕੱਲੇ ਹੋਣ, ਇਹਨਾਂ ਨੂੰ ਅਨੰਦਪੁਰ 'ਚੋਂ ਕਿਸ ਤਰ੍ਹਾਂ ਕੱਢਿਆ ਜਾਏ, ਮਨ 'ਚ ਕਪਟ, ਉੱਤੋਂ ਮੰਮੋ ਠੱਗਣੀਆਂ ਗੱਲਾਂ, ਉੱਤੋਂ ਉਸਤਤ ਕਰਨੀ, ਅਤੇ ਮਹਾਰਾਜ ਤਾਂ ਜਾਣੀ ਜਾਣੇ ਇਹੋ ਜਿਹੀ ਫੋਕੀ ਵਡਿਆਈ ਸਫਲ ਨਹੀਂ, ਜਿਹੜੀ ਹਿਰਦੇ ਦਾ ਕਪਟ ਦੂਰ ਕਰਕੇ ਸ਼ਰਧਾ ਭਗਤੀ ਨਾਲ, ਜਿਵੇਂ ਭਾਈ ਆਨੰਦ ਲਾਲ ਜੀ ਨੇ ਮਹਾਰਾਜ ਦੀ ਵਡਿਆਈ ਕੀਤੀ ਹੈ, ਜਾਂ ਹੋਰ ਗੁਰਸਿੱਖਾਂ ਨੇ, ਉਹ ਨਿਰੰਕਾਰ ਨੂੰ ਭਾ ਜਾਏ, ਉਹੀ ਵਡਿਆਈ ਸਫਲ ਹੈ, ਉਹੀ ਉਸ ਤੋਂ ਸਫਲ ਹੈ। ਜੋ ਗੁਰਮੁਖ ਪਿਆਰਾ ਸੇਵਦੇ ਤਿੰਨ ਹਰ ਪਲ ਪਾਵੈ, ਜਿਹੜੇ ਗੁਰਮੁਖ ਪਿਆਰੇ ਨਿਰੰਕਾਰ ਨੂੰ ਸੇਵਦੇ ਆ, ਉਹਦੀ ਸੇਵਾ ਕਰਦੇ, ਉਹਦਾ ਸੇਵਨ ਕਰਦੇ, ਉਹਨਾਂ ਗੁਰਮੁਖ ਦਾ ਸਾਰੇ ਫਲ ਪ੍ਰਾਪਤ ਕਰ ਲੈ। ਉਹ ਗੁਰਮੁਖ ਪਿਆਰੇ ਸਤਿਗੁਰਾਂ ਦੀ ਹਰ ਵੇਲੇ ਸੇਵਾ ਕਰਦੇ, ਹਰ ਵੇਲੇ ਉਹਨਾਂ ਦੀ ਹਰ ਦਿਲ 'ਚ ਖੜ੍ਹੇ ਰਹਿੰਦੇ, ਉਹ ਗੁਰਮੁਖ ਪਿਆਰੇ ਹਰ ਫਲ, ਗਿਆਨ ਫਲ ਜਿਹੜਾ ਮੁਕਤੀ, ਉਹਨੂੰ ਪਾ ਲੈਂਦੇ। ਜਿਹਨਾਂ ਹਰ ਸੇਤੀ ਪਿਰਲੀ ਤਿੰਨ ਜੀ ਪ੍ਰਭ ਨਾਲੇ,
ਜਿਨ੍ਹਾਂ ਦੀ ਨਿਰੰਕਾਰ ਨਾਲ ਪਿਆਰੀ ਪ੍ਰੀਤੀ ਹੈ, ਉਹਨਾਂ ਦਾ ਜੀ ਮਨ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ। ਜਿਹੜੇ 1857 ਦਾ ਗਜ਼ਲ ਸੀ ਅਤੇ ਬਾਕੀ 8 ਦਿਨ ਫਿਰ ਸਰਕਾਰ ਅੰਗਰੇਜ਼ੀ ਨੇ ਕਿਹਾ ਵੀ ਤੁਹਾਨੂੰ ਲੁੱਟ ਮਾਫ ਹੈ। ਫੌਜੀਆਂ ਨੇ ਦਿਲ ਖੋਹ ਕੇ ਸਾਰੀ ਤਰ੍ਹਾਂ ਦੀ ਲੁੱਟ ਖਸੁੱਟ ਕੀਤੀ। ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ, ਧੀਆਂ ਪਿੰਡ ਦੀ ਇੱਜ਼ਤ ਬਚਾਉਂਦੇ ਰਹੇ, ਪੱਗਾਂ ਵਜਾਉਂਦੇ ਰਹੇ, ਗਊਆਂ ਨੂੰ ਅੰਦਰ ਸੜਨ ਵਾਲੇ ਵੀ ਬੱਚੇ ਨਾ ਸੜ ਜਾਣ, ਆਪ ਗਿੱਲਾ ਕਰਕੇ ਭੂਰਾ ਬੁੱਕਲ ਮਾਰ ਮਾਰ ਕੇ ਬੱਚੇ ਖੜ ਖੜ ਬਚਾਏ, ਔਰ ਇਸ ਤਰ੍ਹਾਂ ਬੜੇ ਪਰਪਕਾਰ ਕੀਤੇ। ਫੌਜੀ ਕਹਿੰਦੇ ਤੂੰ ਵੀ ਲੁੱਟ ਲਾ, ਅਤੇ ਕਹਿਣ ਲੱਗੇ ਕਿ ਵੀਰ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੁੱਟ, ਫਿਰ ਪਾਛੇ ਪਛਤਾਉਂਗੇ ਜੋ ਪ੍ਰਾਣ ਜਾਣੇਗੇ ਛੂਟ। ਅੱਗੇ ਜਮੁਨਾ ਕਿਨਾਰੇ ਆਏ, ਉੱਥੇ ਇੱਕ ਫਕੀਰ ਸੀਗਾ, ਉਹਨੂੰ ਬੜੇ ਪੇਚਸ ਦੀ ਬਿਮਾਰੀ, ਅਤੇ ਮਹਾਂਪੁਰਖ ਆਪ ਉਹਦਾ ਗੰਦ ਮੰਦ ਸਾਫ਼ ਕਰਕੇ ਦਵਾਈ ਬੂਟੀ ਕਰਦੇ ਰਹੇ। ਕਹਿੰਦੇ ਫੌਜੀਓ, ਫੌਜੀ ਵੀ ਸੰਤਾਂ ਵਰਗੇ ਹੁੰਦੇ ਆ ਜਿਹੜੇ ਰਾਸ਼ਟਰ ਦੀ ਸੇਵਾ ਕਰਦੇ ਆ, ਦੁਸ਼ਮਣਾਂ ਤੋਂ ਰੱਖਿਆ ਕਰਦੇ। ਮੈਂ ਤੁਹਾਡੀ ਸੇਵਾ ਕਰਦਾ, ਮੇਰੀ ਕੁੜੀ ਆ ਰਹੀ ਸੀ, ਆਗਤਮ ਸਵਾਗਤਮ ਸਾਰੰਗ ਹੁੰਦਾ। ਅਤੇ ਮਹਾਂਪੁਰਖ ਕਹਿਣ ਲੱਗੇ ਚੰਗਾ, ਅਗਲੇ ਜਨਮ ਸੇਵਾ ਕਰ ਲਿਓ। ਉਹ ਫਿਰ ਸੰਤਾਂ ਦੇ ਹੱਥਾਂ 'ਚ ਹੀ ਸਰੀਰ ਤਿਆਗ ਹੈ, ਆਪ ਸਾਰੀ ਕਿਰਿਆ ਕਰਾਈ। ਫਿਰ ਉਹ ਧੰਨ ਧੰਨ ਬਾਬਾ ਆਇਆ ਸਿੰਘ ਦੇ ਰੂਪ 'ਚ ਪ੍ਰਗਟ ਹੋਏ, ਅਤੇ ਘਰਦਿਆਂ ਨੇ ਉਹਦਾ ਨਾਂ ਆਰਾਮ ਰੱਖਿਆ ਕਿ ਉਹ ਬਿਮਾਰ ਰਹਿਣਾ ਅਤੇ ਦੇ ਰਹਿਣਾ, ਅਤੇ ਮਹਾਂਪੁਰਖਾਂ ਦੇ ਸਥਾਨ 'ਤੇ ਲਾਇਆ, ਉੱਥੇ ਆ ਕੇ ਸੇਵਾ ਕਰਨੀ, ਬਾਣੀ ਨਾਮ ਜਪਣਾ ਅਤੇ ਤੰਦਰੁਸਤ ਹੋ ਗਿਆ। ਫਿਰ ਗ੍ਰਹਿਸਥੀਆਂ ਕੋਲ ਵੱਡਾ ਹਥਿਆਰ ਹੁੰਦਾ, ਹੁਣ ਇਹਦਾ ਵਿਆਹ ਕਰ ਦੇਈਏ, ਬਾਰਾਂ ਹੁਣ ਭੇਜ ਦਿਓ, ਜਵਾਨ ਹੁੰਦਾ ਜਾਂਦਾ ਸ਼ਾਦੀ ਕਰ ਦੇਈਏ। ਮਹਾਂਪੁਰਖ ਕਹਿੰਦੇ ਭਾਈ ਤੁਹਾਡਾ ਬੱਚਾ ਦੇਖ ਲਓ, ਤੁਹਾਡੀ ਮਰਜ਼ੀ ਹੈ, ਲੈ ਲੈ। ਉਹ ਫਿਰ ਚ ਲਿਮਟੇ ਹੋਏ, ਫਿਰ ਲਿਜਾਣਾ ਫਿਰ ਵੀ ਮੈਨੂੰ ਫਕੀਰ ਛੱਡਣਾ ਪਿਆ। ਫਿਰ ਮਹਾਰਾਜ ਕਹਿੰਦੇ ਇਹਦਾ ਨਾਂ ਕੀ ਹੈ? ਕਹਿੰਦੇ ਇਹਦਾ ਨਾਂ ਆਇਆ ਰਾਮ ਹੈ। ਕਹਿੰਦੇ ਜਿਹਦਾ ਨਾਂ ਆਇਆ, ਜਿੱਥੇ ਆਉਣਾ ਸੀ ਆ ਗਿਆ, ਹੁਣ ਇਹਨੇ ਕਿੱਥੇ ਜਾਣਾ? ਫਿਰ ਪੱਕੇ ਢਿੱਲਦੇ, ਫਿਰ ਸੇਵਾ ਕੀਤੀ ਧੰਨ ਧੰਨ ਬਾਬਾ ਬਹਾਦਰ ਸਿੰਘ ਮਹਾਰਾਜ ਗੁਰੂ ਸਾਹਿਬ ਵਾਲੇ, ਉਹਨਾਂ ਨੂੰ ਗੱਦੀ ਬਖਸ਼ਦੇ ਰਹੇ। ਕਹਿੰਦੇ ਨਹੀਂ ਮਹਾਰਾਜ, ਗੋਖੇ ਦੀ ਤਲਾਈ ਨਾਲ ਪ੍ਰੀਤੀ ਨੇ ਵਜਾਇਆ, ਹਲ ਵਾ ਕੇ ਗੁਰੂ ਨਾਨਕ ਸਾਹਿਬ ਦੇ ਲੰਗਰ ਨੂੰ ਚਲਾਵਾਂ, ਆਪ ਅਨਾਜ ਪੈਦਾ ਕਰਕੇ। ਅਤੇ ਸਾਰੀ ਜ਼ਿੰਦਗੀ ਉਹਨਾਂ ਨੇ ਇਹ ਪ੍ਰੀਤ ਨਵਾਈ, ਮੀਂਹ ਜਾਏ ਨੀਹ ਜਾਏ ਚੱਖੜ ਚੁੱਲ੍ਹੇ, ਉਹ ਬੇੜੀ ਥੱਲੇ ਬਹਿ ਕੇ ਉਹਨੇ ਜਪ ਤਪ ਕਰਨਾ, ਦਿਨ ਨੂੰ ਹਲ ਪਾਉਣਾ, ਲੰਗਰ ਦੀ ਸੇਵਾ, ਆਪ ਸਾਰਾ ਕੁਛ ਕਰਨਾ। ਫਿਰ ਬਾਬਾ ਆਇਆ ਸਿੰਘ ਮਹਾਰਾਜ ਕਿਰਪਾ ਕੀਤੀ, ਕਹਿੰਦੇ ਮਹਾਰਾਜ ਮੇਰੇ ਨੂੰ ਵੱਡੇ ਹੋਰ ਮਹਾਂਪੁਰਖ ਬਹੁਤ ਦੇ ਬੜੀਆਂ ਘਾਲਣਾ, ਮੈਂ ਗਰੀਬ ਹਾਂ, ਉਹਨਾਂ ਨੂੰ ਸੇਵਾ। ਕਹਿੰਦੇ ਨਹੀਂ, ਇਹ ਤਾਂ ਆਪੋ ਆਪਣਾ ਭਾਗ ਕਰਮ, ਤਾਕਤੇ ਉੱਪਰ ਸੋ ਗਿਆ ਜੇ ਤਾਕਤੇ ਲਾ। ਕਹਿੰਦੇ ਮਹਾਰਾਜ ਮੈਂ ਤਾਂ ਗਰੀਬ ਹਾਂ। ਕਹਿੰਦੇ ਸਾਡਾ ਰੁਪਈਆ ਤੇਰਾ ਸਵਾ ਰੁਪਈਆ ਚੱਲੂ, ਤੂੰ ਬਰਕਤਾਂ ਪ੍ਰਗਟ ਹੋਈਆਂ। ਇਸ ਵਾਸਤੇ ਜਿਹੜੇ ਫਿਰ ਸ਼ਰਧਾ ਭਗਤੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਸੇਵਾ ਕਰਦੇ ਆ, ਉਹਨਾਂ ਨੇ ਗਿਆਨ ਮੁਕਤੀ ਦੇ ਫਲ ਨੂੰ ਪਾ ਲਿਆ ਹੈ, ਔਰ ਉਹ ਵੀ ਗਾਂ ਦਾਤਾਂ ਵੰਡਣ ਵਾਲੇ ਬਣ ਜਾਂਦੇ, ਜਿਹਨਾਂ ਹਰ ਖੇਤੀ ਪਿਰਹੜੀ ਤਿੰਨ ਜੀ ਪ੍ਰਭ ਨਾਲੇ, ਜਿਹਨਾਂ ਦੀ ਉਸ ਨਿਰੰਕਾਰ ਨਾਲ ਪ੍ਰੀਤੀ ਹੈ, ਉਹਨਾਂ ਦਾ ਜੀ ਜਿਹੜਾ ਮਨ ਆ ਉਹ ਪਰਮਾਤਮਾ ਦੇ ਨਾਲ ਜੁੜ ਗਿਆ। ਹਰ ਵੇਲੇ ਉਹਦੇ ਨੇ ਭੇਜੇ ਰਹਿੰਦੇ, ਕੋਈ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ, ਉਹ ਜਿਹੜੇ ਗੁਰਮੁਖ ਪਿਆਰੇ ਆ ਪਿਆਰੇ ਪਰਮੇਸ਼ਰ ਦੇ ਨਾਮ ਨੂੰ ਜਪ ਜਪ ਕੇ ਜਿਉਂਦੇ, ਔਰ ਹਰ ਵੇਲੇ ਪਰਮਾਤਮਾ ਦੇ ਨਾਮ ਦੀ ਸੰਭਾਲ ਕਰਦੇ। ਇੱਕ ਬੀਬੀ ਸੀ ਉਹ ਬਾਬਾ ਖੇਮ ਸਿੰਘ ਬੇਦੀ, ਉਹਨਾਂ ਦੇ ਪਰਿਵਾਰ 'ਚੋਂ ਸੀ। ਕਹਿੰਦੇ ਮਹਾਰਾਜ ਮੈਨੂੰ ਨਾਮ ਦੀ ਦਾਤ ਦਿਓ, ਅਸੀਂ ਅੱਗੇ ਵੀ ਨਾਮ ਲਿਆ, ਅਸੀਂ ਨਹੀਂ ਸੰਗਤ। ਕਹਿੰਦੇ ਵੀ ਤਾਂ ਅੰਤਰਜਾਮੀ ਦਾ ਘਰ ਹੈ, ਝੂਠ ਨਹੀਂ ਬੋਲਣਾ। ਫਿਰ ਪੀ ਜੀ ਵੇਖੇ, ਕਹਿੰਦੇ ਹਾਂ ਜੀ, ਉਹ ਬੇਦੀ ਸਾਹਿਬ ਜਾਦੇ ਸੀ, ਉਹਨਾਂ ਤੋਂ ਲਿਆ ਸੀ, ਅਤੇ ਉਹ ਤਾਂ ਇਸ ਤਰ੍ਹਾਂ ਹੀ ਸੀਗੇ। ਕਹਿਣ ਲੱਗੇ ਕਿ ਉੱਥੇ ਤੇਰਾ ਯਕੀਨ ਨਹੀਂ ਤਾਂ ਸਾਡੇ 'ਤੇ ਯਕੀਨ ਕਿਵੇਂ ਹੋਊਗਾ? ਪਰਮੇਸ਼ਰ ਦਾ ਨਾਂ ਤਾਂ ਪੂਰਾ ਹੀ ਹੈ ਨਾ, ਉਹ ਤਾਂ ਅਧੂਰਾ ਨਹੀਂ ਨਾ।
ਉਹਦੇ ਵਿੱਚ ਕੋਈ ਕਮੀ ਨਹੀਂ। ਗੱਲ ਤਾਂ ਕਮਾਈ ਕਰਨ ਦੀ ਹੈ। ਇਸ ਵਾਸਤੇ ਜਿਹਨੂੰ ਗੁਰਮੁਖ ਪਿਆਰਿਆਂ ਨੇ ਉਹਦੇ ਨਾਮ ਨੂੰ ਜਪਿਆ ਔਰ ਉਹਨਾਂ ਨੇ ਪਰਮਾਤਮੇ ਦੇ ਨਾਮ ਨੂੰ ਸੰਭਾਲਦੇ ਆ, ਉਹਨੇ ਆਪਣਾ ਜੀਵਨ ਹੀ ਸੰਭਾਲ ਲਿਆ। ਜਿਹਨੂੰ ਗੁਰਮੁਖ ਪਿਆਰਾ ਸੇਵਿਆ ਤਿੰਨ ਕੋ ਘੁੰਮ ਜਾਇਆ, ਉਹਨਾਂ ਗੁਰਮੁਖ ਪਿਆਰਿਆਂ ਨੇ ਉਸ ਨਿਰੰਕਾਰ ਨੂੰ ਆਪਣਾ ਪਿਆਰਾ ਜਾਣ ਕੇ ਨਿਰੰਕਾਰ ਨੂੰ ਸੇਵਿਆ, ਉਹਦਾ ਚਿੰਤਨ ਕੀਤਾ, ਉਹਦੀ ਸੇਵਾ ਕੀਤੀ, ਉਹਦਾ ਸਿਮਰਨ ਕੀਤਾ, ਤਿੰਨ ਕੋ ਘੁੰਮ ਜਾਇਆ। ਉਹਨਾਂ ਤੋਂ ਅਸੀਂ ਵਾਰ ਵਾਰ ਬਲਿਹਾਰ ਕੁਰਬਾਨ ਜਾਂਦੇ ਹਾਂ। ਕੋਈ ਆਪ ਛੋਟੇ ਪਰਿਵਾਰ ਚੋਂ ਸਭ ਜਗਤ ਰਹਾ, ਉਹ ਗੁਰਮੁਖ ਪਿਆਰੇ ਆਪ ਸਾਰੇ ਪਰਿਵਾਰ ਦੇ ਸਮੇਤ ਜੰਮਣ ਮਰਨ ਦੇ ਚੱਕਰ ਤੋਂ ਰਹਿਤ ਹੋ ਗਏ, ਸਾਰੇ ਸੰਸਾਰ ਨੂੰ ਵੀ ਉਹਨੇ ਛਡਾ ਲਿਆ। ਗੁਰ ਪਿਆਰਾ ਹਰ ਸੇਵਿਆ, ਗੁਰ ਧਨ ਗੁਰ ਧਨ, ਜਿਹਨੇ ਸਤਿਗੁਰ ਸੱਚੇ ਪਾਤਸ਼ਾਹ ਪਿਆਰੇ ਨਿਰੰਕਾਰ ਨੂੰ ਸੇਵਿਆ, ਚਿੰਤਨ ਕੀਤਾ, ਯਾਦ ਕੀਤਾ ਸਤਿਗੁਰਾਂ ਦੁਆਰਾ, ਇਸ ਵਾਸਤੇ ਗੁਰੂ ਧਾਨਿਆ, ਗੁਰੂ ਧੰਨਤਾ ਯੋਗ ਹੈ। ਤਿੰਨਾਂ ਸਮੇਂ ਪਿੱਛੇ ਵੀ ਹੁਣ ਵੀ ਅਤੇ ਗਾਂਹ ਵੀ ਧੰਨਤਾ ਯੋਗ ਹੈ। ਜਿਹੜੇ ਪਿਆਰੇ ਸਤਿਗੁਰਾਂ ਨੇ ਨਿਰੰਕਾਰ ਦਾ ਸੇਵਨ ਕੀਤਾ, ਉਹਦੇ ਨਾਮ ਦਾ ਚਿੰਤਨ ਕੀਤਾ ਕਰਾਇਆ, ਉਹ ਧੰਨਤਾ ਯੋਗ ਹੈ। ਗੁਰ ਹਰ ਮਾਰਗ ਦੱਸਿਆ, ਗੁਰ ਪੁੰਨ ਵੱਡ ਪੁੰਨ, ਸਤਿਗੁਰਾਂ ਜਿਹੜਾ ਨਿਰੰਕਾਰ ਦੀ ਪ੍ਰਾਪਤੀ ਦਾ ਰਸਤਾ ਦੱਸਿਆ, ਉਹ ਕੀ ਹੈ? ਗਿਆਨ ਅਤੇ ਵਿਰਾਗ ਰੂਪ। ਗਿਆਨ ਪ੍ਰਾਪਤ ਕਰਨਾ ਦੇ ਮਨ 'ਚ ਵਿਰਾਗ ਹੋਣਾ ਚਾਹੀਦਾ, ਜਿੰਨਾ ਚਿਰ ਦੁਨੀਆਂ ਦੇ ਮਾਇਆ ਪਦਾਰਥ ਨੂੰ ਸੰਸਾਰ ਨੂੰ ਮੋਹ ਨਹੀਂ ਟੁੱਟਦਾ, ਉਦੋਂ ਤਾਂ ਗਿਆਨ ਕਿਵੇਂ ਹੋਵੇਗਾ? ਇਹ ਰਸਤਾ ਦੱਸਿਆ। ਇਹ ਸਤਿਗੁਰਾਂ ਦਾ ਉਹਨਾਂ 'ਚੋਂ ਵੱਡਾ ਪੁੰਨ ਆ, ਇਹਨਾਂ ਪਵਿੱਤਰ ਗੁਣਾਂ ਨੂੰ ਧਾਰਨ ਕਰਨੇ ਨਾ, ਸਰਵਣ ਮੰਨਣ ਦੇ ਆਸਣ ਤਤੋਂ ਦਾ ਸੋਧਨ, ਵੈਰਾਗ ਵਿਵੇਕ ਅਟਸਣ ਦੀ ਮੋਖ ਸਿੱਖਿਆ, ਇਹ ਸਾਧਨਾਂ ਨੂੰ ਧਾਰ ਕੇ ਕਮਾਈ ਕਰੀਏ ਅਤੇ ਬਰਕਤ ਮਿਲਦੀ ਹੈ। ਜੋ ਗੁਰਸਿੱਖ ਗੁਰ ਸੇਵਦੇ ਸਿੱਖ ਪੁੰਨ ਪ੍ਰਾਣ, ਜਿਹੜੇ ਗੁਰੂ ਦੇ ਸਿੱਖ ਐਸੇ ਪੂਰੇ ਸਤਿਗੁਰਾਂ ਦੀ ਬਾਬਾ ਮੰਝ ਵਾਂਗੂ ਸੇਵਾ ਕਰਦੇ ਆ, ਉਹ ਪੁਰਖ ਪੁੰਨ ਬੜੇ ਪਵਿੱਤਰ ਆਤਮਾ ਨੇ। ਚੁਰਾਸੀ ਪਿੰਡਾਂ ਦੀ ਚੌਧਰ ਹੋਵੇ, ਰਜਵਾੜਾ ਹੋਵੇ, ਇਹ ਹੁਕਮ ਹਾਸਲ ਚੱਲਦਾ ਹੋਵੇ, ਹਰ ਪਾਸੇ ਸਲਾਮਾਂ ਆਉਂਦੀਆਂ ਹੋਣ, ਕਿਹਦਾ ਚਿੱਤ ਕਰਦਾ ਨੇ ਸਾਰੇ ਸੁੱਖ ਛੱਡ ਕੇ ਅਤੇ ਗੁਰੂ ਦੇ ਅੰਗਰ ਦੇ ਭਾਂਡੇ ਮਾਂਜਾਂ, ਕੁਹਾੜੇ ਫੜ ਕੇ ਬਾਲਣ ਕੱਟਾਂ, ਪੱਠ ਝੋਕਾਂ ਅਤੇ ਹਜੂਰੀ ਸੇਵਾ ਕਰਾਂ, ਅਤੇ ਬਾਬਾ ਮੰਝ ਸਾਹਿਬ ਨੇ ਇਹ ਮਿਸਾਲ ਕਾਇਮ ਕੀਤੀ ਅਤੇ ਮਹਾਰਾਜ ਨੇ ਕਿੱਡੇ ਵਾਰ ਦਿੱਤੇ, ਮੰਝ ਪਿਆਰਾ ਗੁਰੂ ਕੋਵਰ, ਮੰਝ ਪਿਆਰਾ, ਮੰਝ ਗੁਰੂ ਕਾ ਬੋਰਸਾ ਜਗ ਲੰਘਣ ਹਾਰਾ, ਸਿੱਖੀ ਦਾ ਜਹਾਜ਼ ਬਣਾ ਦਿੱਤਾ। ਲੰਗਰ ਵੀ ਬੰਦ ਕਰਤਾ ਸੀ, ਧੋਣ ਵੀ ਬੰਦ ਕਰਤਾ ਸੀ, ਅਤੇ ਬਾਲਣ ਵੇਚ ਕੇ ਗੁਜ਼ਾਰਾ ਕਰਨਾ, ਅਤੇ ਖੂਹ ਦੇ ਰੋਡ ਪੈ ਜਿਹੜੇ ਮਹਾਰਾਜ ਕਹਿੰਦੇ ਮਹਾਰਾਜ ਪਹਿਲਾਂ ਭਰਾ ਕੱਢੋ, ਗੈਰ ਹਾਜ਼ਰੀ ਹੋਣਾ ਜੀ, ਇਹ ਜਿਹੜੇ ਮਹਾਰਾਜ ਨੇ ਪੀੜੀ ਰਸਿਆਂ ਨੂੰ ਬਾਹਰ ਕੱਢਿਆ, ਕਹਿੰਦੇ ਬਾਹਰ ਮੰਗਲਾ ਤੇਰੇ ਵਰਗੀ ਘਾਲ ਨਹੀਂ ਘਾਲ ਸਕਦਾ। ਕਹਿੰਦੇ ਮਹਾਰਾਜ ਜਿੰਨੀ ਮੇਰੇ ਦੇ ਕਰੜੀ ਕਸੋਟੀ ਲਾਈ ਨਹੀਂ ਨਾ ਲਾਇਓ, ਕਲਯੁਗ ਦੇ ਸਿੱਖ ਇੰਨੀ ਕੜਾੜੇ ਨਹੀਂ ਚੱਲਣੇ। ਮਹਾਰਾਜ ਕਹਿੰਦੇ ਫਿਰ ਇੰਨੇ ਬਿਨਾਂ ਬਰਕਤ ਵੀ ਨਹੀਂ ਮਿਲਦੀ। ਕਹਿੰਦੇ ਇਹਨਾਂ ਨੂੰ ਲੰਗਰ ਪਾਣੀ, ਕੱਪੜਾ ਲੀੜਾ, ਸਾਬਣ ਤੇਲ, ਰਹਿਸ਼ ਇਹ ਮੁਆਫ ਕਰ ਦਿਓ, ਇਹ ਬਾਬਾ ਮੰਝ ਜੀ ਕਿਰਪਾ ਕਰਦਾ। ਜਨ ਨਾਨਕ ਤਿੰਨ ਕੋ ਵਾਰਿਆ, ਸਦਾ ਸਦਾ ਕੁਰਬਾਨ। 726 ਅੰਗ 'ਤੇ ਕਿਰਪਾ ਕਰਦੇ ਜਿਹਨਾਂ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਜਨਾਂ ਗੁਰਮੁਖ ਪਿਆਰਿਆਂ ਤੋਂ ਵਾਰਿਆ, ਬਲਿਹਾਰ ਬਲਿਹਾਰ ਜਾਂਦਾ, ਸਦਾ ਸਦਾ ਕੁਰਬਾਨ, ਸਦਾ ਸਦਾ ਕੁਰਬਾਨ ਜਾਂਦਾ, ਭੋਲੀ ਜਾਂਦਾ, ਅਤੇ ਜਿਹਨਾਂ ਨੇ ਆਪਣਾ ਆਪ ਗੁਰੂ 'ਤੇ ਕੁਰਬਾਨ ਕਰ ਦਿੱਤਾ, ਉਹਨਾਂ ਗੁਰਮੁਖਾਂ ਤੋਂ ਹੀ ਬਲਿਹਾਰ ਜਾਂਦੇ। ਜਾਂ ਨਾਨਕ ਤਿੰਨ ਕੋ ਵਾਰਿਆ, ਪੰਜ ਪਿਆਰੇ ਲੈ ਲਓ, ਸਾਧ ਸਾਹਿਬ ਜਾਂਦੇ ਲੈ ਲਓ, ਕਾਲੀ ਮੁਕਤੇ ਲੈ ਲਓ, ਭਾਈ ਮਤੀ ਦਾਸ, ਸਤੀ ਦਾਸ, ਦਿਆਲ ਦਾਸ, ਮੰਨਾ ਬਹਾਦਰ ਲੈ ਲਓ, ਭਾਈ ਤਾਰੂ ਸਿੰਘ ਲੈ ਲਓ, ਸੁਵੇਰ ਸਿੰਘ ਲੈ ਲਓ, ਸੁਭਾਸ਼ ਸਿੰਘ ਲੈ ਲਓ, ਕਿੰਨੇ ਗੁਰਸਿੱਖਾਂ ਦੇ ਇੱਕ ਦੂਜੇ ਜਿਹੜਾ ਦੀਆ ਕੌਣ ਜਾਣਾ, ਮੇਰਾ ਨਾਮ ਜੀ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਔਰ ਜਥੇਦਾਰ ਉਦੇ ਸਿੰਘ, ਬਚਿੱਤਰ ਸਿੰਘ, ਕੈਸੇ ਗੁਰਸਿੱਖ ਹੋਏ ਜਿਨ੍ਹਾਂ ਨੇ ਆਪਣਾ ਆਪ ਗੁਰੂ ਤੋਂ ਕੁਰਬਾਨ ਕਰਤਾ। ਭਾਈ ਸਾਹਿਬ ਭਾਈ ਮਨੀ ਸਿੰਘ ਜਿਨ੍ਹਾਂ ਦੇ ਪਰਿਵਾਰ 'ਚ ਖੂਨੀ ਨਾਤੇ 53 ਸ਼ਹੀਦ ਹੋਏ ਆ ਜਾਂ ਇਹਨਾਂ ਤੋਂ ਵੱਧ, ਆਪਣਾ ਆਪ ਵਾਰ ਗਏ, ਜਾਂ ਨਾਨਕ ਤਿੰਨ ਕੋ ਵਾਰਿਆ, ਅਸੀਂ ਉਹਨਾਂ ਤੋਂ ਵਾਰਿਆ, ਵਾਰੀ ਜਾਂਦੇ, ਭੋਲੀ ਜਾਂਦੇ, ਸਦਾ ਸਦਾ ਸਦਾ ਸਦਾ ਕੁਰਬਾਨ ਜਾਂਦੇ ਹਾਂ। ਧੰਨ ਗੁਰੂ ਸਾਹਿਬ ਅਤੇ ਧੰਨ ਉਹਦੇ ਗੁਰਮੁਖ ਪਿਆਰੇ ਗੁਰਸਿੱਖ ਆ।
ਗੁਰਮੁਖ ਸਖੀਆ ਸਖੀ ਸਹੇਲੀਆ ਸੇ ਆਪ ਹਰ ਭਾਈਆ। ਪਾਤਸ਼ਾਹ ਨੇ ਗੁਰਮੁਖਾਂ ਨੂੰ ਕੀ ਸਹੇਲੀਆਂ, ਉਹ ਤਾਂ ਬੜੀਆਂ ਪਿਆਰ ਵਾਲੀਆਂ ਸਖੀਆਂ ਜਿਹੜੀਆਂ ਉਸ ਨਿਰੰਕਾਰ ਨੂੰ ਆਪ ਹੀ ਪਾਈਆਂ, ਪਾ ਗਈਆਂ, ਮਨਜ਼ੂਰ ਹੋ ਗਈਆਂ। ਹਰ ਦਰਗਾਹ ਪਹਿਨ ਆਈਆ, ਹਰ ਆਪ ਗੱਲ ਆਈ, ਨਿਰੰਕਾਰ ਨੂੰ ਜਸ ਰੂਪੀ ਪੁਸ਼ਾਕ ਅਪਣਾ ਦਿੱਤੀ। ਬੜੀ ਇੱਜ਼ਤ, ਬੜਾ ਮਾਣ ਸਨਮਾਨ ਬਖਸ਼ਿਆ, ਬੜਾ ਦੁਨੀਆ ਨੂੰ ਅਤੇ ਉਹਨਾਂ ਨੂੰ ਇੱਜ਼ਤ ਮਿਲੀ, ਸਤਿਕਾਰ ਮਿਲਿਆ। ਨਿਰੰਕਾਰ ਪਰਮੇਸ਼ਰ ਨੂੰ ਆਪ ਗੱਲ ਨਾਲ ਲਾ ਲਿਆ, ਆਪਣੇ ਨਾਲ ਅਭੇਦ ਕਰ ਲਿਆ। ਜਿਵੇਂ ਭਾਈ ਜੀਵਨ ਸਿੰਘ ਮਹਾਰਾਜ ਦੇ ਸੀਸ ਦੀ ਸੇਵਾ ਕੀਤੀ, ਗੱਲ ਨਾਲ ਲਾ ਕੇ ਪਾਤਸ਼ਾਹ ਨੇ ਕਿਹਾ, ਰਗਰੇਟੇ ਗੁਰੂ ਕੇ ਬੇਟੇ, ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸ਼ਨ ਦੀ, ਜੋ ਮੈਨੂੰ ਜਿਹੜੇ ਗੁਰਮੁਖ ਪਿਆਰੇ ਬਹੁ ਵਚਨੇ ਸਤਿਗੁਰਾਂ ਤੋਂ ਸਿੱਖਿਆ ਲੈ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ, ਪਾਤਸ਼ਾਹ ਕਹਿੰਦੇ ਇਹ ਸੱਚਿਆ ਪਾਤਸ਼ਾਹ ਕਿਰਪਾ ਕਰਕੇ ਤਿੰਨ ਮਹੀਨੇ ਉਹਨਾਂ ਗੁਰਮੁਖ ਪਿਆਰਿਆਂ ਦਾ ਸਾਨੂੰ ਦਰਸ਼ਨ ਦੇਣਾ, ਗੁਰੂ ਦਰਸ਼ਨ ਕਰਾ ਦੇਣਾ। ਗੁਰੂ ਧਾਨਿਆ ਹਮ ਤਿੰਨਕੇ ਚਰਨ ਪਖਾਲ ਦੇ, ਧੂੜ ਘੋਲ ਘੋਲ ਪੀਜੇ। ਜਿਵੇਂ ਮਾਤਾ ਗੁਜਰ ਕੌਰ ਜੀ ਸੋਹਣੀ ਸਾਹਿਬ ਪੜ੍ਹਦੇ ਸੀ ਬ੍ਰਹਮਗਿਨ ਅਸ਼ਟਪਦੀ, ਕਹਿੰਦੇ ਮਹਾਰਾਜ ਹੈ, ਕਹਿੰਦੇ ਹਾਂ। ਫਿਰ ਭਾਈ ਰਾਮ ਕਵਰ ਜੀ ਨੂੰ ਯਾਦ ਕੀਤਾ, ਬਾਬਾ ਬੁੱਢਾ ਸਾਹਿਬ ਦੀ ਆਨਸ ਵੰਸ, ਜਿਹਨੇ ਮਹਾਰਾਜ ਨੂੰ ਗੁਰਤਾਗ ਦੀ ਤਿਲਕ ਦਿੱਤਾ। ਦਮਦਮਾ ਸਾਹਿਬ ਗੁਰਦੁਆਰੇ ਅਨੰਦਪੁਰ ਭੋਰਾ ਸਾਹਿਬ ਸਥਾਨ ਦੇ ਨੇੜੇ, ਜਿੱਥੇ ਕਸ਼ਮੀਰੀ ਪੰਡਿਤ ਆਏ, ਮਾਤਾ ਜੀ ਨੇ ਆਪ ਫਿਰ ਚੱਕੀ ਨਾਲ ਆਟਾ ਪੀਠਾ ਲੰਗਰ ਤਿਆਰ ਕੀਤਾ, ਉਹਨਾਂ ਨੂੰ ਛਕਾਇਆ ਅਤੇ ਫਿਰ ਮਾਤਾ ਜੀ ਬੜੇ ਪ੍ਰਸੰਨ ਹੋਏ ਕਿ ਬ੍ਰਹਮ ਗਿਆਨੀ ਦੇ ਦਰਸ਼ਨ ਹੋਏ ਆ, ਕਿ ਬਾਬਾ ਬੁੱਢਾ ਦੀ ਅੰਸ ਬ੍ਰਹਮ ਗਿਆਨੀਆਂ ਦੀ। ਹਮ ਤਿੰਨਕੇ ਚਰਨ ਪਖਾਲ ਦੇ, ਧੂੜ ਘੋਲ ਘੁਲ ਪੀਏ, ਅਸੀਂ ਤਿੰਨ ਉਹਨਾਂ ਗੁਰਮੁਖ ਪਿਆਰਿਆਂ ਦੇ ਚਰਨ ਪਖਾਲ ਦੇ ਪਿਆਰ ਨਾਲ ਧੋਂਦੇ ਹਾਂ ਅਤੇ ਉਹਨਾਂ ਦੇ ਚਰਨਾਂ ਦੀ ਧੂੜੀ ਨੂੰ ਘੋਲ ਘੋਲ ਕੇ ਪੀਂਦੇ ਹਾਂ, ਭਾਵ ਦਾਸਾ ਭਾਵ ਡਰ ਕੇ ਉਹਨਾਂ ਦੇ ਹੁਕਮ ਦੀ ਕਾਰ ਕਰਦੇ ਹਾਂ। ਅਤੇ ਦੂਜੇ ਪਾਸੇ ਜਿਹੜੇ ਮਨਮੁਖ ਆ, ਪਾਨ ਸੁਪਾਰੀ ਖਾਧੀ ਆ, ਮੁੱਖ ਜੂੜੀ ਆ ਲਾਈ ਆ, ਹਰ ਹਰ ਕਦੇ ਨਾ ਚੇਤੋ ਜਾਂ ਪਕੜ ਚਲਾਈਆਂ, ਉੱਪਰ ਤਾਂ ਕੇ ਜਿਹੜੇ ਇਸਤਰੀਆਂ ਪੁਰਸ਼ ਪਾਨ ਸੁਪਾਰੀਆਂ ਖਾਂਦੇ, ਮੂੰਹ ਵਿੱਚ ਬੀੜੀਆਂ ਅਤੇ ਚਰੇਟਾਂ ਪੀਂਦੇ ਆ, ਜਾਂ ਬਿੰਦੀਆਂ ਟਿੱਕੇ ਲਾਏ ਆ, ਜਿਹੜੇ ਹੋਰ ਪਾਨ ਸੁਪਾਰੀਆਂ ਖਾਂਦੇ ਆ, ਮੂੰਹ ਤੰਬਾਕੂ ਦੀਆਂ ਬੀੜੀਆਂ ਲਾਈਆਂ, ਇਸਤਰੀਆਂ ਪਾਨ ਸੁਪਾਰੀ ਖਾਂਦੀਆਂ, ਮੁੱਖ ਮੱਥੇ ਦੇ ਬੀੜੀਆਂ ਬਿੰਦੀਆਂ ਲਾਈਆਂ, ਹਾਰ ਸ਼ਿੰਗਾਰ ਜਿਹੜੇ ਬੰਦੇ ਪਾਨ ਸੁਪਾਰੀਆਂ ਖਾਂਦੇ, ਮੂੰਹ 'ਚ ਤੰਬਾਕੂ ਦੀਆਂ ਬੀੜੀਆਂ ਲਾਈ ਰੱਖਦੇ ਹਰ ਵੇਲੇ, ਔਰ ਹਰ ਹਰ ਕਦੇ ਨੇ ਚੇਤੋ ਜਾਂ ਪਕੜ ਚਲਾਈ ਆ, ਨਿਰੰਕਾਰ ਦੇ ਨਾਮ ਨੂੰ ਕਦੀ ਚੇਤੇ ਹੀ ਨਹੀਂ ਕੀਤਾ। ਐਸੇ ਜਿਹੜੇ ਲੋਕ ਆ, ਜਮਾਂ ਨੇ ਉਹਨਾਂ ਨੂੰ ਪਕੜਿਆ, ਨੇ ਫੜ ਕੇ ਅੱਗੇ ਨੂੰ ਨਰਕਾਂ ਵਾਲਾ ਤੋਰ ਲਿਆ, ਜਿਹਨਾਂ ਹਰ ਨਾਮਾਂ ਹਰ ਚੇਤਿਆ ਹਿਰਦਾ ਔਰ ਘਰ, ਜਿਹਨਾਂ ਗੁਰੂ ਪਿਆਰਾਂ ਪਰਮੇਸ਼ਵਰ ਦੇ ਨਾਮ ਨੂੰ ਚੇਤਿਆ ਯਾਦ ਕੀਤਾ, ਨਿਰੰਕਾਰ ਦੇ ਪਿਆਰ ਨੂੰ ਔਰ ਹਿਰਦੇ ਵਿੱਚ ਧਾਰਨ ਕੀਤਾ। ਪਿੰਨ ਜਮ ਨੇੜ ਨਾ ਆਵੇ ਗੁਰਸਿੱਖ ਔਰ ਪਿਆਰੇ, ਐਸੇ ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਹੈ, ਜਮ ਰਾਜਾ ਨੇੜੇ ਨਹੀਂ ਆਉਂਦਾ ਬਲਕਿ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਹੈ। ਜਮਰਾਜ ਨੇੜੇ ਨਹੀਂ ਆਉਂਦਾ ਕਿਉਂਕਿ ਉਹ ਗੁਰਸਿੱਖ ਗੁਰੂ ਦੇ ਪਿਆਰੇ ਬਣਦਾ ਹੈ, ਗੁਰੂ ਦੇ ਪਿਆਰੇ ਜਾਣ ਕੇ ਜਮਰਾਜ ਵੀ ਉਹਨਾਂ ਨਾਲ ਪਿਆਰ ਕਰਦੇ ਹਨ। ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣ, ਅਤੇ ਪਰਮੇਸ਼ਰ ਦਾ ਨਾਮ ਸੁੱਖਾਂ ਦਾ ਨਿਧਾਨ ਖਜ਼ਾਨਾ ਹੈ, ਪਰ ਗੁਰਮੁਖ ਪਿਆਰੇ ਬਿਰਲੇ ਅਤੇ ਨਾਮ ਦੇ ਖਜ਼ਾਨੇ ਦੀ ਬਰਕਤ ਨੂੰ ਜਾਣਦੇ ਹਨ। ਇਹ ਨਿਧੀਆਂ ਦਾ ਖਜ਼ਾਨਾ ਹੈ, ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਨ, ਪਾਤਸ਼ਾਹ ਕਹਿੰਦੇ ਜਿਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਦਾ ਮਿਲਾਪ ਹੋਇਆ, ਉਹ ਰਲੀਆਂ ਖੁਸ਼ੀਆਂ ਰੰਗ ਬੜੇ ਆਨੰਦ ਨੂੰ ਮਾਣੇ ਮਾਣਦੇ ਭੋਗਦੇ ਹਨ। ਸਤਿਗੁਰ ਦਾਤਾ ਆਖੀਆ ਤੁਸ ਕਰੇ ਪਸਾਓ, ਸਤਿਗੁਰ ਸੱਚੇ ਪਾਤਸ਼ਾਹ ਦਾਤਿਆਂ ਦੇ ਵੱਡੇ ਦਾਤੇ, ਸਰਬੰਸ ਦਾਨ ਦੇਤ, ਪਿਤਾ ਪੁੱਤਰ ਮਾਤਾ ਕਿੰਨੇ ਪ੍ਰਾਣਾਂ ਨੂੰ ਪਿਆਰੇ ਗੁਰਸਿੱਖ ਕੁਰਬਾਨ ਕਰ ਦਿੱਤੇ। ਕਹਿੰਦੇ ਹੈ ਸੱਚੇ ਪਾਤਸ਼ਾਹ, ਪਰ ਅਸੀਂ ਕਿਰਤਗਨ ਬਣ ਗਏ ਹਾਂ, ਉਹਨਾਂ ਦੀਆਂ ਦਾਤਾਂ ਨੂੰ ਭੁਲਾ ਕੇ ਇਸ ਤਰ੍ਹਾਂ ਮਨਮੁਖਤਾਈ ਤੜਾ ਤੜ ਰੋਮਾਂ ਦੀ ਬੇਅਦਬੀ ਕਰਕੇ ਗੁਰਸਿੱਖੀ ਨੂੰ ਤਿਲਾਂਜਲੀ ਦੇ ਰਿਹਾ, ਨਸ਼ਿਆਂ ਪੇਸ਼ਿਆਂ 'ਚ ਗਰਕ ਹੋ ਰਿਹਾ ਹੈ। ਇਹ ਸੱਚੇ ਪਾਤਸ਼ਾਹ ਤੁਸੀਂ ਦਾਤੇ ਕਹੇ ਜਾਂਦੇ ਹੋ, ਆਪ ਜੀ ਤੁਸ ਪ੍ਰਸੰਨ ਹੋ ਕੇ ਗੁਰਮੁਖ ਪਿਆਰਿਆਂ ਨੂੰ ਪ੍ਰਤੱਖ ਪਸਾਓ, ਦਾਤਾਂ ਨਾਮ ਦੀਆਂ ਬੇਅੰਤ ਦਾਤਾਂ ਦੇਣੀਆਂ ਕਰਦੇ
ਔਂਗੁਰ ਵਿਟੋਂ ਸਾਧੂ ਆ ਰਿਹਾ ਜਿਨ ਜਤੜਾ ਨੂੰ ਹੋਮੇ ਨੇ ਸਤਿਗੁਰ ਸੱਚੇ ਪਾਤਸ਼ਾਹ ਸਦਾ ਵਾ

ਸਿਆਹ, ਗੁਰ ਸਤਿਗੁਰ ਦੇਹਾਂ ਸਾਰਿਆਂ ਤੋਂ ਗੁਰੂ ਮੈਨੇ ਵੱਡੇ ਮਹਾਨ ਜਿਹੜੇ ਗੁਰੂ ਪੂਜਾ ਜੋ ਸਤਿਗੁਰ ਸੱਚੇ ਪਾਤਸ਼ਾਹ ਦੇ ਦੇਹਾਂ ਸਰਗੁਣ ਸਰੂਪ ਨੂੰ ਦੇਖ ਦੇਖ ਕੇ ਹੋਣ, ਮੈਂ ਕਹਿੰਦੇ ਬੇਸਿਆ ਅਸੀਂ ਬੜੇ ਪ੍ਰਸੰਨ ਹੋਏ ਜਿਹੜੇ ਦਰਸ਼ਨ ਕਰਨੇ ਜੋ ਗੁਰੂ ਪੂਜਨੇ ਸਤਿਗੁਰਾਂ ਦੇ ਦੇਹਾਂ ਸਰਗੁਣ ਸਰੂਪ ਦੇਖ ਕੇ ਕਹਿੰਦੇ ਮੈਂ ਗੁਰੂ ਨਾਮ ਗੁਰਤਵ ਦਾ ਬੜਿਆ ਵੱਡੇ ਪੰਡਾ ਬਹੁਤ ਜ਼ਿਆਦਾ ਪ੍ਰਸੰਨ ਹੋ ਰਹੇ ਹਾਂ ਕਿ ਸਤਿਗੁਰਾਂ ਦਾ ਦਰਸ਼ਨ ਐਸਾ ਪਵਿੱਤਰ ਹੈ। ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਣ, ਸਤਿਗੁਰਾਂ ਦੀ ਰਸਨਾ ਸੋਭਾ ਵਾਲੀ ਹੈ ਹਰ ਵੇਲੇ ਜਦੋਂ ਵਿਆਖਿਆ ਕਰਦੀ ਆ ਨਾਮ ਰੂਪੀ ਅੰਮ੍ਰਿਤ ਨੂੰ ਬੋਲਦੀ, ਜਦੋਂ ਵੀ ਰਸਨ ਨੂੰ ਭਜਨ ਕਰਦੇ ਆ ਫੁੱਲ ਫਿਰਦੇ ਆ ਸਤਿਗੁਰਾਂ ਦੀ ਜਿਹੜੀ ਪਵਿੱਤਰ ਰਸ ਉਹ ਨਾਮ ਰੂਪੀ ਅੰਮ੍ਰਿਤ ਨੂੰ ਬੋਲਦੀ ਹੈ। ਪਰਮਾਤਮਾ ਦਾ ਨਾਮ ਕਰਕੇ ਬੜੀ ਸੋਭਾ ਵਡਿਆਈ ਵਾਲੀ ਹੈ। ਜਿਹਨੂੰ ਸੁਣ ਸਿੱਖਾ ਗੁਰ ਮੰਨਿਆ ਤਿੰਨਾਂ ਭੁੱਖ ਸਭ ਜਾਵੀ, ਜਿਹਨਾਂ ਗੁਰੂ ਪਿਆਰੇ ਨੇ ਸਤਿਗੁਰਾਂ ਦੀ ਸਿੱਖਾ ਮੈਨੇ ਸਿੱਖਸ਼ਾ ਨੂੰ ਸੁਣ ਕੇ ਮੰਨ ਲਿਆ ਉਹਨਾਂ ਦੀ ਸਾਰੀ ਮਾਇਆ ਪਦਾਰਥਾਂ ਦੀ ਜਿਹੜੀ ਭੁੱਖ ਹੈ ਉਹ ਚੱਲ ਜਾਂਦੀ, ਦੂਰ ਹੋ ਜਾਂਦੀ ਹੈ। ਹਰ ਕਾ ਮਾਰਗ ਆਖੀਆ ਕੋ ਕਿਦ ਵਿਦ ਜਾਈਏ, ਉਹਦੇ ਅੱਗੇ ਇਸ ਤਰ੍ਹਾਂ ਬੇਨਤੀ ਕਰੀਏ ਨਿਰੰਕਾਰ ਦੀ ਪ੍ਰਾਪਤੀ ਦਾ ਜਿਹੜਾ ਬ੍ਰਹਮ ਗਿਆਨ ਰੂਪੀ ਰਸਤਾ ਕਿਹਾ ਜਾਂਦਾ, ਇਹ ਦੱਸੋ ਕਿ ਉਹਨੂੰ ਕਿਵੇਂ ਜਾਣਿਆ ਜਾਏ, ਕਿਵੇਂ ਜਾਣੀਏ, ਉੱਥੇ ਕਿਵੇਂ ਪਹੁੰਚਿਆ ਜਾਏ। ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਏ, ਰੰਗਰ ਪਰਮੇਸ਼ਰ ਦਾ ਨਾਮ ਇਹ ਹੈ ਤੇਰਾ ਰਾਹਦਾਰੀ ਦਾ ਖਰਚਾ ਹੈ, ਇਹ ਖਰਚ ਨੂੰ ਲੈ ਕੇ ਅੱਗੇ ਜਾਣਾ ਕਰੀਏ। ਹੁਣ ਇੱਥੇ ਦੇ ਤਾਂ ਧਨ ਇਕੱਠਾ ਕਰ ਲਿਆ ਪਰ ਲੋਕ ਵਾਸਤੇ ਤਾਂ ਕੀਤਾ ਹੀ ਕੁਛ ਨਹੀਂ। ਜੇ ਮਾਰ ਕੇ ਗਣੇ ਜਾਣ ਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ, ਇਹ ਸਾਡੇ ਮਹਾਨ ਦੁਆਰਾ ਹਰ ਕਾ ਨਾਮ ਸੰਗ ਉਜਿਆਰਾ, ਉਹ ਤੋਂ ਇਕੱਠਾ ਨਹੀਂ ਕੀਤਾ। ਪਰਮਾਤਮਾ ਦਾ ਨਾਮ ਹਰ ਤਰ੍ਹਾਂ ਕਰਕੇ ਤੇਰੀ ਸਹਾਇਤਾ ਕਰਨ ਵਾਲਾ ਹੈ, ਇਸ ਵਾਸਤੇ ਇਹ ਨਾਮ ਰੂਪੀ ਖਰਚਾ ਲੈ ਕੇ ਪਰਲੋਕ ਨੂੰ ਜਾਣਾ ਕਰੀਏ। ਜਿਹਨੂੰ ਗੁਰਮੁਖਾਰਾ ਅਰਾਧਿਆ ਸੇ ਸਭ ਵਰਦਾਨ, ਜਿਹਨਾਂ ਗੁਰੂ ਕੇ ਪਿਆਰਿਆਂ ਨੇ ਸਤਿਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਕੀਤੀ, ਉਹ ਸਾਰਿਆਂ ਤੋਂ ਵੱਡੇ ਦਾਣੇ ਮੈਨੇ ਦਨਾ ਜਾਣੇ ਜਾਂਦੇ ਹਨ, ਦਾਣੇ ਜਾਣੇ ਜਾਂਦੇ ਹਨ। ਹੁਣ ਸਤਿਗੁਰ ਕੋਲ ਸਾਡੇ ਵਾਰਿਆ ਗੁਰਬਚਨ ਸਮਾਨ, ਹਾਂ ਕਹਿੰਦੇ ਅਸੀਂ ਸਤਿਗੁਰਾਂ ਤੋਂ ਸਦਾ ਵਾਸਤੇ ਬਾਹਰ ਬਲਿਹਾਰ ਜਾਂਦੇ ਹਾਂ ਕਿ ਜਿਹਨਾਂ ਸਤਿਗੁਰਾਂ ਦੇ ਪਾਵਨ ਬਚਨ ਸਾਡੇ ਹਿਰਦੇ 'ਚ ਸਮਾਏ ਉਹਨਾਂ ਦੀ ਕਿਰਪਾ ਨਾਲ, ਜਿਹਨੇ ਸਤਿਗੁਰੂ ਦੇ ਪਵਿੱਤਰ ਬਚਨਾਂ ਕਰਕੇ ਜਿਹੜੇ ਕਾਮ ਕਰੋ ਲੁੰਬ ਹੰਕਾਰ ਸਮਾਣੇ ਹਿਰਦੇ ਸਮਾਏ ਸੀ, ਇਹ ਸਮਾਣੇ ਅਭਾਵ ਹੋ ਗਿਆ, ਨਾਸ ਹੋ ਗਿਆ। ਇਸ ਵਾਸਤੇ ਅੱਗੇ ਪਾਤਸ਼ਾਹ ਕਹਿੰਦੇ ਇਉਂ ਬੇਨਤੀ ਕਰਿਆ ਕਰੋ, ਤੂੰ ਠਾਕਰ ਤੂੰ ਸਾਹਿਬ ਹੋ ਤੂੰ ਹੈ ਮੇਰਾ ਮੀਰਾ, ਪਿੱਛੇ ਵੀ ਤੁਸੀਂ ਸਾਡੇ ਬਾਲਕ ਸੀ ਹੁਣ ਵੀ ਸਾਹਿਬ ਹੈ, ਪਿੱਛੇ ਵੀ ਠਾਕਰ ਸੀ ਹੁਣ ਵੀ ਸਾਹਿਬ ਹੈ, ਅੱਗੇ ਨੂੰ ਮੀਰਾ ਮੈਨੇ ਸਾਡੇ ਪਾਤਸ਼ਾਹ ਦੇ ਪਾਤਸ਼ਾਹ ਹੋ ਸੱਚੇ ਪਾਤਸ਼ਾਹ ਹੋ, ਤੁਧ ਪਾਵੇ ਤੇਰੀ ਬੰਦਗੀ ਤੂੰ ਗੁਣ ਗੀਰਾ, ਤੇਰੀ ਬੰਦਗੀ ਆਪ ਜੀ ਨੂੰ ਪਾਵੇ ਤੈਨੂੰ ਚੰਗੀ ਲੱਗਦੀ ਹੈ, ਜਿਹੜਾ ਤੇਰੀ ਬੰਦਗੀ ਕਰਦਾ ਉਹ ਹੀ ਤੈਨੂੰ ਪਾਉਂਦਾ ਮਨਜ਼ੂਰ ਹੁੰਦਾ, ਔਰ ਆਪ ਜੀ ਸ਼ੁਭ ਗੁਣ ਦੇ ਗੀਰਾ ਮੈਨੇ ਸਮੁੰਦਰ ਉਹ, ਆਪੇ ਹਰ ਇੱਕ ਰੰਗ ਆਪੇ ਬਹੁ ਰੰਗੀ ਜੋ ਤਿਸ ਪਾਵੇ ਨਾਨਕਾ ਸਾਈ ਗੱਲ ਚ, ਇੰਨਾ ਗਰ ਆਪੇ ਇੱਕ ਰੰਗ ਕੀ ਨਿਰਗੁਣ ਸਰੂਪ ਹੈ, ਉੱਥੇ ਮਾਇਆ ਦਾ ਰੰਗ ਨੇ, ਆਪੇ ਬਹੁ ਰੰਗੀ ਆਪੇ ਸਰਗੁਣ ਸਰੂਪ ਹੋ ਰਹੇ ਨੇ, ਬਹੁਤ ਤਰ੍ਹਾਂ ਦੀ ਲੀਲਾ ਕਰ ਰਹੇ ਹਾਂ, ਜੋਗੀ ਅੰਦਰ ਜੋਗੀ ਆ ਤੂੰ ਭੋਗੀ ਅੰਦਰ ਭੋਗੀ ਆ, ਫਿਰ ਅੰਤ ਨਾ ਪਾਇਆ ਸੁਰਗ ਮਛ ਪਿਆ ਆਲ ਜੀਓ ਜੋ ਤਿਸ ਪਾਵੇ ਨਾਨਕਾ ਸਾਹਿਬ। ਪਾਤਸ਼ਾਹ ਕਿਰਪਾ ਕਰਦੇ ਜਿਹੜਾ ਨਿਰੰਕਾਰ ਨੂੰ ਪਾਉਂਦਾ ਉਹ ਇਹ ਗੱਲ ਚੰਗੀ ਹੈ, ਕਿਉਂਕਿ ਗੁਰਸਿੱਖ ਜਿਹੜਾ ਉਹਦੇ ਪਾਣੀ ਨੂੰ ਮੰਨਦਾ ਹੈ। ਤਲੰਗ ਮਹੱਲਾ ਨਾਵਾ ਕਾਫੀ ਇੱਕ ਓਂਕਾਰ ਸਤਿਗੁਰ ਪ੍ਰਸਾਦ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਵਿੱਤਰ ਮੁੱਖ ਤੋਂ ਪ੍ਰੇਮਮਈ ਕਾਫੀ ਦੇ ਰੂਪ 'ਚ ਕਾਫੀ ਛੰਦਾਂ ਨਾਲ ਬਾਣੀ ਉਚਾਰਨ ਕਰਕੇ ਉਪਦੇਸ਼ ਦੇ ਰਿਹਾ, ਛੰਦ ਹੀ ਜਾ ਲਿਆ ਕਾਫੀ ਮੈਨੇ ਬਰਾਗਮਈ ਉਪਦੇਸ਼, ਜੇ ਮੰਨ ਲਓ ਤਾਂ ਉਪਦੇਸ਼ ਤੁਹਾਡੇ ਲਈ ਕਾਫੀ ਹੋਣਗੇ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਕਾਨੂੰ ਓਂਕਾਰ ਪ੍ਰਕਾਸ਼ ਸਤਿਗੁਰੂ ਜੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਚੇਤਨਾ ਹੈ ਤਾਂ ਚੇਤਲਾ ਨੇ ਇਸ ਦਿਨ ਮੈਂ ਪ੍ਰਾਣੀ, ਇਹ ਪ੍ਰਾਣੀ ਹੋ ਜੇ ਤੁਹਾਡੇ ਅੰਦਰ ਕੋਈ ਚੇਤਨਾ, ਚੇਤਨਾ ਨਾਲ ਮੈਂ ਬੁੱਧੀ ਦਾ ਦਿਮਾਗ ਕੰਮ ਕਰਦਾ, ਸੁਰਤੀ ਵਿਰਤੀ ਸਹੀ ਹੈ ਅਤੇ ਫਿਰ ਦਿਨ ਰਾਤ ਉਹ ਨਿਰੰਕਾਰ ਦੇ ਚੇਤ ਮੈਨੇ ਸਿਮਰ ਨੂੰ ਕਰ ਲੈਣਾ।

0: ਜੇ ਤੂੰ ਚੇਤਨਾ ਮੈਨੇ ਚਿੰਤਨ ਕਰਨਾ ਹੀ ਆ, ਜਿਵੇਂ ਮਾਇਆ ਪਦਾਰਥਾਂ ਦਾ ਪਰਿਵਾਰ ਦਾ ਚਿੰਤਨ ਕਰੀ ਜਾਂਦਾ। ਅਤੇ ਜੇ ਚਿੰਤਨ ਕਰਨਾ ਇਹ ਤਾਂ ਦੁੱਖ ਮੇਰੀ ਝੋਰੇ ਹੀ ਆ, ਇਹਦੇ 'ਚ ਕਲੇਸ਼ ਹੀ ਹੈ। ਪਰਿਵਾਰ ਨੂੰ ਚੇਤੇ ਕਰਕੇ ਦੇਖ ਲਓ, ਮਾਇਆ ਨੂੰ, ਸ਼ਾਂਤੀ ਨੂੰ। ਪਰ ਇਹ ਪ੍ਰਾਣੀ ਆ, ਜੇ ਚਿੰਤਨ ਕਰਨਾ ਹੀ ਆ ਨਾ, ਅਤੇ ਦਿਨ ਰਾਤ ਨਿਰੰਕਾਰ ਦੇ ਨਾਮ ਦਾ ਚਿੰਤਨ ਸਿਮਰਨ ਕਰੋ, ਇਹਨਾਂ ਮਨ ਨੂੰ ਸ਼ਾਂਤੀ ਮਿਲੇ, ਸੰਤੋਖ ਆਏਗਾ, ਵਿਕਾਰ ਨਾਲ ਸੁਣਗੇ, ਹਿਰਦਾ ਨਿਰਮਲ ਪਵਿੱਤਰ ਹੋ ਜਾਏ, ਆਤਮਾ ਦਰਸ਼ਨ ਹੋਏਗਾ। ਇਹ ਪ੍ਰਾਣੀਆਂ ਜਦੋਂ ਤੂੰ ਮਾਤਾ ਦੇ ਉਦਰ ਵਿੱਚ ਸੀ, ਤੂੰ ਇਹ ਵਚਨ ਦਿੱਤਾ ਸੀ ਕਿ ਮੈਂ ਤੈਨੂੰ ਚੇਤੇ ਕਰਾਂਗਾ, ਅਤੇ ਜਦੋਂ ਜਨਮ ਹੋ ਗਿਆ ਫਿਰ ਭੁੱਲ ਗਿਆ ਕੀਤੇ ਅਕਰਾਰਾਂ ਨੂੰ। ਉਹ ਜਿਹੜਾ ਤੈਨੂੰ ਕਰਾ ਕੌਲ ਕਰਾਰ ਕੀਤਾ ਸੀ, ਉਹਦਾ ਕਹਿੰਦੇ ਚੇਤਾ ਹੈ ਤੈਨੂੰ। ਜੇ ਚੇਤਾ ਫਿਰ ਰਾਤ ਦਿਨ ਉਸ ਨਿਰੰਕਾਰ ਦਾ ਸਿਮਰਨ ਕਰ, ਛਿਨ ਛਿਨੌਤ ਬਿਹਾਤ ਹੈ ਫੂਟਿਆ ਘੱਟ ਜੋ ਪਾਣੀ ਰਾਵ। ਵਿਸ਼ਰਾਮ ਦੇਵ ਪਾਤਸ਼ਾਹ ਕਹਿੰਦੇ ਛਿਨ ਛਿਨ ਕਰਕੇ ਥੋੜ੍ਹੇ ਥੋੜ੍ਹੇ ਸੀ, ਤੇਰੀ ਜਿਹੜੀ ਆਰਬਲਾ ਉਮਰ ਆ ਬਿਹਾਤ ਮੈਨੇ ਦਿਨ ਰਾਤ ਬੀਤਦੀ ਜਾਂਦੀ, 24,000 ਸਵਾਸ ਰੋਜ਼ ਘਟੀ ਜਾਂਦਾ। ਇਸ ਤਰ੍ਹਾਂ ਫੂਟਿਆ ਟੁੱਟੇ ਘੜੇ ਜੋ ਪਾਣੀ ਸਿਮਦਾ ਸਿਮਦਾ ਥੋੜ੍ਹਾ ਥੋੜ੍ਹਾ ਬੂੰਦ ਬੂੰਦ ਕਰਕੇ ਨਿਕਲ ਜਾਂਦਾ, ਖਾਲੀ ਹੋ ਜਾਂਦਾ। ਇਸ ਤਰ੍ਹਾਂ ਇੱਕਦਮ ਸਵਾਸ ਸਾਰੇ ਨਿਕਲ ਜਾਣੇ ਆ, ਇਹ ਠੀਕ ਰਾ ਰਹਿ ਜਾਣਾ, ਇਹਨੂੰ ਮੜਿਆਂ 'ਚ ਰੱਖ ਕੇ ਫੂਕ ਦੇਣਾ ਜਾਂ ਕੋਈ ਦੱਬ ਦਊਗਾ, ਇਹ ਤੇਰੀ ਹਾਲਤ ਹੋਣੀ। ਰਾਹੁਲ ਹਰ ਗੁਣ ਕਾਹੇ ਨਾ ਗਾਵੇ ਹੀ ਮੂਰਖ ਅਗਿਆਨ। ਇਹ ਮੂਰਖ ਅਗਿਆਨੀ ਆ, ਕਿਹੜੀ ਗੱਲ ਦੀ ਸੋਚ ਕਰਦਾ, ਪਰਮੇਸ਼ਰ ਗੁਣ ਕਿਉਂ ਨਹੀਂ ਗਾ ਰਿਹਾ, ਕਿਉਂ ਨਹੀਂ ਗਾਉਂਦਾ? ਝੂਠਾ ਲਾਲੇ ਲਾ ਕਹਿੰਦੇ ਮਰਨ ਪਏ ਸਨ, ਦੁਨੀਆਂ ਦੇ ਝੂਠੇ ਪਦਾਰਥਾਂ ਦੇ ਲਾਲਚਾਂ 'ਚ ਲੱਗਾ, ਉਹਨਾਂ ਵਾਸਤੇ ਦੇਸਾਂ ਪ੍ਰਦੇਸਾਂ ਸੱਤਾਂ ਸਮੁੰਦਰਾਂ ਪਾਰ ਕਿਵੇਂ ਠੇਡੇ ਧੱਕੇ ਖਾਂਦਾ ਫਿਰਦਾ, 12-14 ਘੰਟੇ ਸਿਰ ਭਰਨੇ ਹੋ ਕੇ ਕੰਮ ਕਰਦਾ, ਅਤੇ ਸਿਮਰਨ ਵਾਸਤੇ ਤਾਂ ਤੇਰੇ ਕੋਈ ਟਾਈਮ ਹੀ ਹੈ ਨਹੀਂ, ਸਮਾਂ ਹੀ ਹੈ ਨਹੀਂ। ਤੈਂ ਆਪਣੇ ਮਰਨ ਨੂੰ ਚੇਤੇ ਨਹੀਂ ਕੀਤਾ, ਕਦੋਂ ਫੂਕ ਨਿਕਲ ਜਾਣੀ, ਕਦੇ ਉਹ ਦਿਨ ਆ ਜਾਣੇ, ਕਦੇ ਮੌਤ ਆ ਜਾਣੀ, ਇਹਨੂੰ ਪਛਾਣਿਆ ਨਹੀਂ। ਕੱਜ ਹੁਣ ਕੱਜ ਬਿਗੜੋ ਨਹੀਂ ਜੋ ਪ੍ਰਭ ਗੁਣ ਗਾਵੇ। ਕਹਿੰਦੇ ਹਾਲੇ ਵੀ ਚਲੋ ਜਿਹੜੇ ਸਵਾਸ ਚਲੇ ਉਹ ਤਾਂ ਚਲ ਗਿਆ, ਹਾਲੇ ਤੇਰਾ ਕੁਛ ਨਹੀਂ ਵਿਗੜਿਆ, ਜਿੰਨੇ ਸਵਾਸ ਹੈਗੇ ਆ ਉਹ ਤਾਂ ਸਫਲ ਕਰ ਲਾ, ਪਰਮੇਸ਼ਰ ਦੇ ਪਵਿੱਤਰ ਗੁਣਾਂ ਨੂੰ ਗਾ ਲਵੇਗਾ ਅਤੇ ਚੰਗਾ ਰਹੇਗਾ, ਇਹਦੇ 'ਚ ਚੰਗਾ ਕੰਮ ਕਹੋ ਨਾਨਕ ਦੇ ਭਜਨ ਅਤੇ ਨਿਰਭੈ ਪਦ। ਪਾਤਸ਼ਾਹ ਕਹਿੰਦੇ ਉਹ ਨਿਰੰਕਾਰ ਦੇ ਭਜਨ ਕਰਨੇ ਨਾ, ਤੂੰ ਨਿਰਭੈ ਪਦਵੀ ਨੂੰ ਪਾ ਲੈਂਦਾ। ਜੇ ਮਤੀ ਦਾ ਸਤੀ ਦਾਸ ਜੀ ਨੇ ਭਜਨ ਕੀਤਾ, ਆਰਾ ਫਿਰ ਗਿਆ, ਕੋਈ ਆਰਿਆਂ ਨੇ ਪੈ ਦਿੱਤਾ, ਦੁਫਾੜ ਹੋ ਗਿਆ, ਅਤੇ ਉਵੇਂ ਬਾਣੀ ਦੋਹਾਂ ਪਾਸਿਆਂ ਤੋਂ ਚੱਲ ਰਹੀ ਹੈ। ਜਦ ਤੱਕ ਸੰਪੂਰਨ ਹੀ ਪਾਠ ਹੋਇਆ, ਦਿਆਲ ਦਾਸ ਨਾਲ ਦੇਵ ਚਾਲੂ ਮੰਗਵਾ ਲਿਆ, ਹੱਡੀਆਂ ਜੁਗੀਆਂ ਮਾਸ ਜਿਹਦਾ ਚਮੜੀ ਜੁਗੀ ਛੱਡਿਆ ਸਿਮਰ, ਨਿਰਭੈ ਪਦਵੀ ਪਾਈ, ਸਦੀ ਦਾ ਲੋਗੜ ਬਣ ਕੇ ਜੀਂਦਾ ਅਗਨ ਭੇਟ ਛੱਡਿਆ। ਬੰਦੇ ਬਾਦ ਜਬੂਰਾਂ ਨਾਲ ਮਾਸ ਨੋਚਿਆ, ਪੁੱਤਰਾਂ ਦੇ ਕਾਲਜ ਨੂੰ ਹੀ ਤੁੰਨੇ, ਉਹਨਾਂ ਦੀ ਧਰਮ ਪਤਨੀ ਇਸ ਤਰ੍ਹਾਂ। ਹੋਰ ਬੇਅੰਤ ਗੁਰਸਿੱਖ ਕਿਉਂਕਿ ਨਿਰਭੈ ਪਦਵੀ ਪਾ ਲਈ, ਇਹ ਸਿਮਰਨ ਦੀ ਬਰਕਤ ਨਾਲ ਮਿਲਦੀ ਆ ਬਰਕਤ। ਤਲੰਗ ਮਹਲਾ ਨਾ ਵਾ, ਜਾਗ ਲਿਓ ਹਰੇ ਮਨਾ, ਜਾਗ ਲਿਓ ਖਾਂ ਗਾਫਲ ਸੋਇਆ। ਸੁਚੇਤ ਕਰਦੇ ਇਹ ਮਨਾ, ਇਹ ਪਿਆਰਿਆ ਅਵਿਦਿਆ ਦੀ ਗਾੜੀ ਨੇ ਸੁੱਤਾ ਪਿਆ, ਜਾਗ, ਉਹਦਾ ਸਿਮਰਨ ਕਰ ਲਾ, ਭਜਨ ਕਰ ਲਾ, ਜਾਗ ਕੇ ਸਿਮਰਨ ਕਰ। ਹਰ ਵੇਲੇ ਸੁੱਤਾ ਹੀ ਰਹਿਣਾ, ਇੱਕ ਦਿਨ ਸੋਗਨ ਹੋਏਗਾ ਲਾਂਬੇ ਗੁੰਡ ਪਸਾਰ, ਇੱਕ ਦਿਨ ਤੱਤਾਂ ਗੋਡੇ ਪਸਾਰ ਕੇ ਸੌ ਜੀ, ਫਿਰ ਤੈਨੂੰ ਪਾਸਾ ਵੀ ਨਹੀਂ ਪਰਤਾਉਣਾ ਜਿਹੜੇ ਮਰ ਗਿਆ। ਜਾਗ ਅਵਿਦਿਆ ਦੀ ਨੀਂਦ ਤੋਂ ਜਾਗ, ਦੂਜੀ ਨੀਂਦ ਤੋਂ ਜਾਗ ਕੇ ਸਿਮਰਨ। ਪਾਤਸ਼ਾਹ ਨੇ ਕਿਉਂ ਗਾ ਫਲੋ ਕੇ ਸੋਇਆ, ਸੁੱਤਾ ਪਿਆ, ਜੋ ਤੁਹਾਨੂੰ ਉਪਜਾ ਸੰਗ ਹੀ ਸੋ ਕੀ ਸੰਗ ਨਾ ਹੋਇਆ ਰਹੋ। ਇਹ ਜਿਹੜਾ ਸਰੀਰ ਤੇਰੇ ਨਾਲ ਜੰਮਿਆ ਨਾ, ਪੈਦਾ ਹੋਇਆ, ਇੱਕ ਦਿਨ ਇਹੋ ਜਿਹਾ ਆ ਜਾਣਾ, ਜਦੋਂ ਅੱਗੇ ਜਾਣਾ 17 ਤੱਤਾਂ ਦਾ ਸਰੀਰ, ਲਿੰਗ ਸਰੀਰ ਨੇ ਜਾਣਾ, ਇਹ ਸਰੀਰ ਨੇ ਤੇਰੇ ਨਾਲ ਨਹੀਂ ਜਾਣਾ, ਇਹਨ ਤੇਰੇ ਸਾਥੀ ਨਹੀਂ ਹੋਣਾ, ਇਹਦੀ ਪਾਲਣਾ ਪੋਸਣ ਵਾਲੇ ਦਿਨ ਰਾਤ ਕਿੰਨੀਆਂ ਟੱਕਰਾਂ ਮਾਰ ਰਿਹਾ, ਇਹਨੇ ਵੀ ਤੇਰਾ ਸਾਥੀ ਨਹੀਂ ਹੋਣਾ। ਅੱਗੇ ਲੇਖਾ ਦੇਣ ਤੋਂ ਲਿੰਗ ਸਰੀਰ ਦੇ ਜਾਣਾ ਰਾਹੋ, ਮਾਤ ਪਿਤਾ ਸੁੱਤ ਬੰਧ ਜਾਣ, ਹਿੱਤ ਜਾ ਸੋ ਕਿੰਨਾ, ਮਾਤਾ ਆ ਪਿਤਾ ਆ ਸੁੱਤ ਪੁੱਤਰ ਆ ਬੰਧ ਜਾਣ ਸੰਬੰਧੀ ਪੁਰਖ ਜਿੰਨੇ, ਜਿਹਨਾਂ ਨਾਲ ਤੂੰ ਹਿੱਤ ਇੰਨਾ ਮੋਹ ਮਮਤਾ ਵਧਾਈ ਬੈਠਾ, ਹੈ ਇਹਨਾਂ 'ਚੋਂ ਕੋਈ ਵੀ ਤੇਰਾ ਸਹਾਇਕ ਹੋਏਗਾ, ਕਿਸੇ ਨੇ ਵੀ ਤੇਰੇ ਸਹਾਇਤਾ ਨਹੀਂ ਕਰਨੀ ਹੈ। ਇਸ ਵਾਸਤੇ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਦੇਖ ਲਓ, ਪ੍ਰਹਲਾਦ ਦਾ ਪਿਓ ਤੰਗ ਕਰਦਾ ਸੀ, ਅਤੇ ਪਿਓ ਤੇ ਆ ਗਿਆ, ਕਰਮ ਬਾਈ ਸਹਿਜੋ ਬਾਈ ਮੀਰਾਂ ਬਾਈ ਪਤੀ ਜਿਹੜੇ ਸੀ ਧਰਮ ਦੇ ਰਸਤੇ ਰੋਕਦੇ ਸੀ ਉਹ ਤੇ ਆ ਗਏ, ਭਰਤਰੀ ਯਾਦਗ ਰਾਜ ਸਮਾਜ ਕਿਲੇ ਕੋਸ਼ ਮੰਡਪ ਮਾੜੀਆਂ ਰਾਣੀਆਂ ਪੁੱਤਰ ਧੀਆਂ ਪਰਿਵਾਰ ਬੰਦਗੀ ਵਾਸਤੇ ਉਹਨਾਂ ਦਾ ਮੋਹ ਛੱਡਿਆ। ਅਸਲੀ ਤਿਆਗ ਤਾਂ ਮੋਹ ਮਮਤਾ ਨੂੰ ਤਿਆਗਣਾ ਨਾ, ਅਤੇ ਜੇ ਵੈਸੇ ਤਿਆਗ ਦਾ ਮੋਹ ਕੇ ਮੋਹ ਚੇਤੇ ਆਉਂਦਾ ਰਿਹਾ ਉਹ ਤਾਂ ਫਿਰ ਤਿਆਗ ਨਹੀਂ ਨਾ, ਤਿਆਗ ਦਾ ਤਿਆਗ ਵੀ ਸਿੱਖਣਾ ਪੈਂਦਾ। ਇਸ ਵਾਸਤੇ ਪਾਤਸ਼ਾਹ ਨੇ ਜਿਹਨਾਂ ਤੂੰ ਮੋਹ ਕੀਤਾ ਅਤੇ ਤੇਰੇ ਸਹਾਈ ਨਹੀਂ ਬਣਨੇ। ਜੀਓ ਛੁੱਟੇ ਜਬ ਦੇਖ ਤੇ ਡਰ ਅਗਨ ਮੈਂ ਤੈਨੂੰ, ਜਿਸ ਵੇਲੇ ਇਹ ਜਿਹੜਾ ਤੇਰਾ ਸਰੀਰ ਆ ਨਾ ਦੇਹ, ਇਹਦੇ ਨੂੰ ਇਹ ਜੀਵ ਦਾ ਸੰਬੰਧ ਟੁੱਟ ਗਿਆ ਛੁੱਟ ਗਿਆ, ਅਤੇ ਉਸ ਸਮੇਂ 'ਤੇ ਕੀ ਹੋਏਗਾ, ਇਹ ਜਿਹੜੇ ਤੇਰੇ ਸੰਬੰਧੀ ਨਾ ਜਿਹਨਾਂ ਨੇ ਤੂੰ ਚਿੰਬੜਦਾ ਇੰਨਾ ਮੋਹ ਕਰਦਾ, ਹੈਂ ਚਾਹੇ ਮਾਂ ਆ ਦੁੱਧ ਜਗਾ ਕੇ ਪਾਲਿਆ, ਮੱਖਣਾ ਪੇੜਿਆ ਨਾ, ਭੈਣਾਂ ਭਰਾ ਲੋਰੀਆਂ ਦਿੰਦੇ ਰਹਿ, ਹੋਰ ਰਿਸ਼ਤੇਦਾਰ ਆ ਕਹਿੰਦੇ ਜਿੰਨੇ ਸੰਬੰਧੀ ਆ ਨਾ, ਇਹਨੂੰ ਤੈਨੂੰ ਚੁੱਕ ਕੇ ਚਾਰ ਮੜਿਆਂ ਨੂੰ ਅੱਗ ਲਾ ਕੇ ਉਹਦੇ ਹੀ ਤੈਨੂੰ ਸੁੱਟ ਦੇਣਾ, ਆਹ ਤੇਰਾ ਮੁੱਲ ਪੈਣਾ। ਜੀਵਤ ਰਹੋ ਵਿਵਹਾਰ ਹੈ ਜਾ ਕੋ ਤੁਮ ਜਾਣੋ, 727 ਅੰਗ 'ਤੇ ਕਿਰਪਾ ਕਰਦੇ ਨੌਵੇਂ ਪਾਤਸ਼ਾਹ, ਕਿਉਂ ਦੁਨੀਆਂ ਦੇ ਲੋਕੋ ਭੁੱਲੇ ਫਿਰਦੇ ਹਾਂ, ਕਿਉਂ ਨਹੀਂ ਪਰਮੇਸ਼ਰ ਚੇਤੇ ਕਰਦੇ। ਕਹਿੰਦੇ ਇਹ ਜਿਹੜੇ ਜਿਉਂਦਿਆਂ ਤੱਕ ਤੇਰੇ ਸੰਬੰਧੀ ਤੇਰੇ ਨਾਲ ਇਹਨਾਂ ਦਾ ਕਾਰ ਵਿਹਾਰ ਆ, ਇਹ ਸਾਰੇ ਸੰਸਾਰ ਨੂੰ ਤੁਸੀਂ ਇਸੇ ਤਰ੍ਹਾਂ ਜਾਣ ਲਓ। ਹਾਂਜੀ ਇਹ ਤਾਂ ਮਰ ਕੱਟ ਲਓ ਸਭ ਲੋਕ ਕੁਟੰਬ ਹੈ, ਅੱਗੇ ਹੰਸ ਅੱਗੇ ਲਾ ਜਾ ਜੀ, ਸ਼ਮਸ਼ਾਨ ਭੂਮੀ ਕਹੀਆਂ ਦਖਾਇਆ ਤੋੜ ਕੇ ਸੁੱਟੇ ਹੁੰਦੇ, ਬਸ ਅੱਗੇ ਤਾਂ ਇਹ ਜੀਵ ਨੇ ਲੇਖਾ ਦੇਣ ਜਾਣਾ, ਇਹਦਾ ਜੀਂਦੇ ਵਿਹਾਰ ਆ, ਇਹ ਸੰਸਾਰ ਨੂੰ ਹੁਣ ਜਾਣ ਲਓ। ਜਿਹੜੇ ਮਰ ਗਿਆ ਫਿਰ ਕੌਣ ਆ, ਅਤੇ ਆਮ ਤਾਂ ਹੁਣ ਪਹਿਲਾਂ ਭਾਵੇਂ ਕੋਈ ਪਾਠ ਪੂਜਾ ਪੁੰਨ ਦਾਨ ਜਾਗ ਹਵਨ ਕਰਾ ਦੇਣ, ਮੁੜ ਕੇ ਕੌਣ ਪੁੱਛਦਾ। ਇਹਦਾ ਜਿਹੜੇ ਬੰਦਗੀ ਵਾਲੇ ਮਹਾਂਪੁਰਖ ਆ ਉਹਨਾਂ ਦੇ ਸ਼ਹੀਦੀ ਜੋੜ ਮੇਲੇ, ਉਹਨਾਂ ਦੀਆਂ ਬਰਸੀਆਂ, ਉਹਨਾਂ ਦੇ ਗੁਰਪੁਰਬ ਮਨਾਏ ਜਾਂਦੇ ਆ, ਆਮ ਕਿਸੇ ਭੁੱਲ ਭੁਲ ਆ ਜਾਂਦੇ ਆ। ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸੁਮਨ, ਪਾਤਸ਼ਾਹ ਕਹਿੰਦੇ ਤੈਨੂੰ ਸੁਚੇਤ ਕਰਦੇ ਹਾਂ ਪਰਮਾਤਮਾ ਦੇ ਗੁਣਾਂ ਨੂੰ ਗਾ ਲਾ। ਇਹ ਸੰਸਾਰ ਦੇ ਜਿੰਨੇ ਪਦਾਰਥ ਆ ਨਾ ਜਿਹਨਾਂ ਵਿੱਚ ਗਹਿ ਗਚੈਨ ਫਸਿਆ ਪਿਆ, ਇਹ ਤਾਂ ਸੁਪਨੇ ਦੇ ਸਮਾਨ, ਸੁਪਨੇ ਮੰਗ ਮਿਥਿਆ ਝੂਠੇ ਆ, ਸੁਪਨਾ ਜਿਵੇਂ ਝੂਠਾ ਇਸ ਤਰ੍ਹਾਂ ਹੀ ਆ, ਜੈਸਾ ਸੁਪਨਾ ਰਹਿਣ ਕਾ ਤੈਸਾ ਉਹ ਸੰਸਾਰ, ਜਿਵੇਂ ਰਾਤ ਦਾ ਸੁਪਨਾ ਝੂਠਾ ਸੰਸਾਰ ਵੀ ਇਵੇਂ ਹੀ। ਕੱਲ੍ਹ ਉਹ ਸਾਡੇ 'ਚ ਬੈਠਾ ਸੀ, ਹੱਸਦੇ ਖੇਲ ਸੀ, ਅੱਜ ਕਿੱਥੇ ਗਿਆ, ਕੱਲ੍ਹ ਅਸੀਂ ਕਿੱਥੇ ਹੋਵਾਂਗੇ, ਜਿਹਨਾਂ 'ਚ ਬਹਿ ਬਹਿ ਲੁੱਡੀਆਂ ਪਾਉਂਦੇ ਸੀ। ਤਲੰਗ ਮਹੱਲਾ ਨਾਵਾ ਹਰ ਜਾ ਸਰੇਮਨਾ ਗਾਇ ਲੈ ਜੋ ਸੰਗੀ ਹੈ ਤੇਰੋ, ਮਨ ਨੂੰ ਸੰਬੋਧਨ ਕਹਿੰਦੇ ਇਹ ਪਿਆਰਿਆ ਨਿਰੰਕਾਰ ਦੇ ਜਸ ਨੂੰ ਗਾ ਲਾ, ਜਿਸ ਨਿਰੰਕਾਰ ਨੇ ਤੇਰਾ ਸੰਗੀ ਅਤੇ ਸਾਥੀ ਬਣਨਾ, ਉਹਨੂੰ ਤਾਂ ਭੁਲਾਈ ਬੈਠਾ ਹੋਰਨਾਂ ਨੂੰ ਸੰਗੀ ਬਣਾਈ ਬੈਠਾ। ਜੇ ਕੋਈ ਗੱਲ ਕਰਦਾ ਤਾਂ ਕਹਿਣਾ ਨਹੀਂ ਮੰਨਦਾ, ਅਵਸਰ ਵੀ ਤਿਉ ਜਾਤ ਹੈ ਕਹਿੋ ਮਾਨ ਲੈ ਮੇਰੋ ਰਾਓ। ਇਸ ਨਾਮ ਦੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਦੇ ਆ, ਇਹ ਮਨੁੱਖ ਜਨਮ ਮਿਲਿਆ, ਇਹ ਤੈਨੂੰ ਅਵਸਰ ਸੁਨਹਿਰੀ ਗੋਲਡਨ ਚਾਂਸ ਮਿਲਿਆ, ਇਹ ਤਦ ਵੀਦਾ ਜਾ ਰਿਹਾ ਕਦਰ ਨਹੀਂ ਕਰਦਾ। 83 ਲੱਖ ਜੂਨਾਂ ਮਿਲੀਆਂ, ਹੈਂ ਉਹਨਾਂ ਜੂਨਾਂ ਨੂੰ ਭੋਗ ਭੋਗ ਕੇ ਥੱਕਿਆ ਨਹੀਂ, ਹੁਣ ਮਨੁੱਖ ਜਨਮ ਮਿਲਿਆ, ਸਿਮਰਨ ਦਾ ਵੇਲਾ ਸੀ, ਗਿਆਨ ਧਿਆਨ ਦਾ, ਹੈਂ ਇਹ ਮੌਕਾ ਤੈਨੂੰ ਦਿੱਤਾ ਸੀ ਸੁਨਹਿਰੀ ਚਾਂਸ, ਇਹ ਤੇਰਾ ਬੀਤਦਾ ਜਾ ਰਿਹਾ, ਹਾਲੇ ਵੀ ਤੈਨੂੰ ਸੁਚੇਤ ਕਰਦੇ ਕਹਿਓ ਮੰਨ ਲੈ ਮੇਰੋ, ਸਾਡਾ ਕਿਆ ਮੰਨ ਲਾ ਤੇਰਾ ਭਲਾ ਹੋ ਜਾਏਗਾ। ਸੰਪਤ ਰਥ ਧਨ ਰਾਜ ਸਿੰਘ ਅਤ ਨਿਹੁਲ, ਇਹ ਰਾਜ ਸੰਪਤਾ ਰਾਜ ਦੀ ਵਿਭੂਤੀ ਹੈ, ਇਹਦੇ ਨਾਲ ਰਥ ਸਵਾਰੀਆਂ ਅੱਜ ਕਾਰਾਂ ਮੋਟਰਾਂ ਗੱਡੀਆਂ ਜਹਾਜ ਸਕੂਟਰ ਲੈ ਲਓ ਮੋਟਰਸਾਈਕਲ ਲੈ ਲਓ ਤਰ੍ਹਾਂ ਦੀਆਂ ਸਵਾਰੀਆਂ, ਇਹਨਾਂ ਨਾਲ ਧਨ ਨਾਲ ਬਹੁਤਾਂ ਬਹੁਤ ਨਿਹੁ ਮੈਨੇ ਪ੍ਰੇਮ ਲਾਇਆ ਹੋਇਆ, ਇਹਨਾਂ ਦਾ ਬੜਾ ਪ੍ਰੇਮ ਲਾ ਕੇ ਬੈਠਾ, ਅਤੇ ਜਿਹਨਾਂ ਪ੍ਰੇਮ ਲਾਉਣਾ ਸੀ ਉੱਧਰ ਜੀਰੋ ਬਣਿਆ ਬੈਠਾ, ਇੱਧਰ ਹੀਰੋ ਬਣਿਆ ਬੈਠਾ। ਕਾਲ ਫਸ ਜਾਉ ਗੱਲ ਭਰੀ ਸਭ ਭੈ ਉੱਪਰ ਆਇਓ, ਜਿਸ ਸਮੇਂ ਕਾਲ ਦੀ ਫਾਹੀ ਰੱਸੀ ਤੇਰੇ ਗੱਲ 'ਚ ਪੈ ਗਈ, ਉਸ ਵੇਲੇ ਸਾਰਾ ਕੁਝ ਪਰਾਇਓ ਮੈਨੇ ਬਗਾਨਾ ਹੋਏ ਨਾ, ਜਿਹਨੂੰ ਆਪਣੇ ਬਣਾਈ ਬੈਠਾ, ਅਤੇ ਉਹ ਗੂਠਾ ਪਹਿਲਾਂ ਲਾਉਣ ਆਪਣੇ ਮਾਰੇ ਉਹਦਾ, ਇਹ ਹੋਰ ਨਾ ਕੋਈ ਆ ਜਾਏ, ਝੂਠੀਆਂ ਵਸੀਤਾਂ ਬਣਾ ਲੈਂਦੇ ਕੀ ਕੁਝ ਕਰਦੇ, ਹੈਂ ਇਹ ਜਿਹੜੇ ਕੰਨਾਂ ਦੀਆਂ ਮੁਰਕੀਆਂ ਆ, ਗਲਾਂ ਦੇ ਤਬੀਰੇ ਹਾਰ ਆ, ਮੁੰਡੀਆਂ ਮੰਨੀਆਂ ਛੱਲੇ ਛੁੱਲੇ ਪੰਜੇਬਾਂ, ਪਹਿਲਾਂ ਉਹ ਲਾਉਂਦੇ ਆ ਕਹਿੰਦੇ ਫੇਰ ਸੰਸਕਾਰ ਕਰਾਂਗੇ, ਇਸ ਤਰ੍ਹਾਂ ਬੰਦੇ ਦੇ ਕੜੇ ਛੜੇ ਪਾਏ ਆ, ਕੰਗਣ ਪਾਏ ਆ, ਤਬੀਰੇ ਪਾਏ, ਉਹ ਗੱਲ ਲਾਉਂਦੇ ਆ, ਕਿਉਂਕਿ ਉਹਦੇ ਨਾਲ ਕੋਈ ਪਿਆਰ ਨਹੀਂ ਹੋਇਆ ਤਾਂ ਹੁਣ ਪੂ ਕੇ ਦੇਣਾ, ਇਹ ਚੀਜ਼ਾਂ ਕਾਹਨੂੰ ਨਾਲ ਭੇਜਣੀ। ਇਸ ਵਾਸਤੇ ਸਾਰਾ ਕੁਛ ਬਗਾਨਾ ਬਣ ਜਾਣਾ ਹੈ। ਉਸ ਵੇਲੇ ਕਹਿੰਦਾ ਦੂਰ ਤੇ ਹੱਥ ਮਾਰਦਾ, ਆਹ ਸਾਰੀ ਜ਼ਮੀਨ ਆਪਣੀ ਹੈ, ਇਹ ਆਪਣੇ ਫਾਰਮ ਹੈ, ਅਤੇ ਜਦੋਂ ਮਰ ਗਿਆ ਤਾਂ ਫਾਰਮਾਂ 'ਚ ਫੂਕਦੇ ਵੀ ਹਨ, ਕੋਠੀ ਵੀ ਨਾ ਦੇ, ਉਦੋਂ ਤੋਂ ਫਿਰ ਜਿੱਥੇ ਸਾਰੀ ਦੁਨੀਆ ਜਾਂਦੀ ਨਾ ਗਰੀਬ ਅਮੀਰ ਸ਼ਮਸ਼ਾਨ ਘਾਟ, ਉੱਥੇ ਤਾਂ 3.5 ਹੱਥ ਆਪਣੇ 19 ਜਗ੍ਹਾ ਮਿਲਦੀ ਹੈ। ਹਾਂਜੀ, ਅਤੇ ਫਿਰ ਇਸ ਕਰਕੇ ਸਾਧ ਸਿੰਘ ਜੀ ਇੱਥੇ ਕਹਿੰਦਾ ਮੇਰਾ ਉੱਥੇ ਤਾਂ ਫਿਰ ਇੰਨਾ ਕੁ ਰਹਿ ਜਾਂਦਾ, ਜਾਣ ਬੁੱਝ ਕੇ ਬਾਬਰੇ ਤੇ ਕਾਜ ਵਿਗਾਰਿਓ, ਇਹ ਬਾਬਰੇ ਝੱਲੇ ਪਾਗਲਾ ਤੈ ਜਾਣ ਬੁੱਝ ਕੇ, ਜਾਣਦਾ ਸਭ ਕੁਛ ਆ, ਬੁੱਝਦਾ ਵੀ ਹੈ, ਪਰ ਤੂੰ ਹੈਂਜੀ ਕੇਸਲ ਵੱਟੀ ਬੈਠਾ, ਆਪਣਾ ਜਿਹੜਾ ਮੁਕਤੀ ਰੂਪੀ ਕਾਰਜ ਵਿਗਾੜ ਲਿਆ, ਉੱਧਰ ਧਿਆਨ ਹੀ ਨਹੀਂ ਦਿੱਤਾ, ਫਸਣ ਦੇ ਤਾਂ ਢੰਗ ਸਿੱਖ ਲੈ, ਫਸਣ ਕੀ ਵੀ ਸਭ ਕੁਛ ਜਾਂਦੇ, ਛੁੱਟਣ ਕੀ ਕੋਈ ਛੁਟਕਾਰੇ ਦਾ ਸਾਧਨ ਨਹੀਂ ਕੀਤਾ, ਫਸਣ ਦੇ ਸਾਧਨ ਕਰ ਲੈ, ਪਾਪ ਕਰਤ ਸੁਖ ਚੋ ਨਹੀਂ ਨਾ ਗਰਭ ਨਿਵਾਰੂ, ਜਿਹੜੇ ਪਾਪ ਮੇ ਕਰਮ ਸੀ ਉਹਨਾਂ ਨੂੰ ਦਿਨ ਰਾਤ ਬੜੇ ਸ਼ੌਕ ਨਾਲ ਕਰਦਾ, ਉਧਰ ਤਾਂ ਸੁੱਖ ਚੋ ਕੋਈ ਸੰਕੋਚ ਹੀ ਨਹੀਂ ਕੀਤਾ, ਅਤੇ ਨਾ ਆਪਣੇ ਹੰਕਾਰ ਨੂੰ ਦੂਰ ਕੀਤਾ। ਕਹਿੰਦਾ ਅਸੀਂ ਤਾਂ ਬੈਲੀ ਹੁੰਦੇ ਹਾਂ, ਬਦਮਾਸ਼ ਹੁੰਦੇ ਹਾਂ, ਉਹਦੀਆਂ ਵੀ ਡੀਂਗਾਂ ਮਾਰ, ਜੇ ਉਹਦਾ ਗੁਰੂ ਉਪਦੇਸ਼ ਕਿਹਾ ਸੋ ਸੁਣ ਲਏ ਭਾਈ, ਆਪਣੇ ਹੰਕਾਰ ਨੂੰ ਦੂਰ ਨਹੀਂ ਕੀਤਾ, ਪਾਪ ਕਰਦਿਆਂ ਸੰਕੋਚ ਨਹੀਂ ਕੀਤਾ ਪਾਪ ਕਰਮਾਂ ਨੂੰ, ਦਿਨ ਰਾਤ ਇੰਨਾ ਲਿਬੜ ਗਿਆ ਹੈਂ ਕਿ ਪਰਿਵਾਰ ਵਾਲੇ ਵੀ ਫਿਰ ਹਾਂਜੀ ਨਫ਼ਰਤ ਕਰਨ ਲੱਗ ਪੈਂਦੇ, ਉਹ ਵੀ ਕਈ ਵਾਰ ਬੇਦਖਲ ਕਰ ਦਿੰਦੇ ਆ, ਜਿਹੜੇ ਰੋਜ਼ ਪੁਲਿਸ ਵਾਲੇ ਮਗਰ ਘੁੰਮਦੇ ਆ ਕਿ ਹੁਣ ਸਾਨੂੰ ਵੀ ਕਿਤੇ ਪਸਾਊਗਾ, ਉਹ ਕਹਿੰਦੇ ਅਸੀਂ ਤਾਂ ਜਿਹਨੂੰ ਬੇਦਖਲ ਕੀਤਾ ਸਾਡਾ ਕੋਈ ਲਿੰਕ ਨਹੀਂ, ਤੁਸੀਂ ਜਾਣੋ ਤੁਹਾਡਾ ਕੰਮ ਜਾਣੋ। ਜੇ ਵੇ ਗੁਰੂ ਉਪਦੇਸ਼ ਆ ਸੋ ਸੁਣ ਲਏ ਭਾਈ, ਕਹਿੰਦੇ ਭਾਈਓ ਜਿਸ ਤਰੀਕੇ ਨਾਲ ਸਾਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਧੰਨ ਧੰਨ ਸਾਹਿਬ 6ਵੇਂ ਪਾਤਸ਼ਾਹ 7ਵੇਂ 8ਵੇਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉਹ ਉਪਦੇਸ਼ ਤੁਹਾਨੂੰ ਦੇ ਰਹੇ ਹਾਂ, ਕਹਿੰਦੇ ਉਸ ਉਪਦੇਸ਼ ਨੂੰ ਤੁਸੀਂ ਧਿਆਨ ਨਾਲ ਸੁਣ ਲਓ, ਜਿਹੜੀ ਵਿਧੀ ਤਰੀਕੇ ਮਰਯਾਦਾ ਨੇ ਸਾਡੇ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ, ਉਹ ਉਪਦੇਸ਼ ਅਸੀਂ ਤੁਹਾਨੂੰ ਦੇ ਰਹੇ ਹਾਂ, ਆਪਣੇ ਕੋਲੋਂ ਨਹੀਂ ਕਹਿ ਰਹੇ, ਕੰਨ ਦੇ ਕੇ ਧਿਆਨ ਨਾਲ ਸੁਣ ਲਓ। ਨਾਨਕ ਐਤ ਪੁਕਾਰ ਕਹਿ ਗੋ ਪ੍ਰਭ ਸੁਣਾਏ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਕਹਿੰਦੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸਿਧਾਂਤ ਤੁਹਾਨੂੰ ਅਸੀਂ ਪੁਕਾਰ ਪੁਕਾਰ ਕੇ ਲਲਕਾਰ ਕੇ ਕਹਿ ਰਹੇ ਹਾਂ ਕਿ ਨਿਰੰਕਾਰ ਦੀ ਸ਼ਰਨ ਗ੍ਰਹਿਣ ਕਰ ਲਓ, ਭਲਾ ਹੋ ਜਾਏ, ਕਿਉਂਕਿ ਵੱਡਿਆਂ ਪੁਰਸ਼ਾਂ 'ਚ ਦਇਆ ਹੁੰਦੀ ਹੈ, ਉਹ ਹਰੇਕ 'ਤੇ ਮਿਹਰ ਕਰਦੇ ਆ, ਪਰ ਇਹ ਜੀਵ ਜਿਹੜਾ ਇਹ ਦਇਆ ਵੀ ਨਹੀਂ ਲੈ ਸਕਦਾ, ਜਿਵੇਂ ਕਹਿੰਦੇ ਉਹ ਗਰੀਬ ਸੀ ਨਾ ਕਿ ਦਇਆ ਕਰਕੇ ਗਰਮ ਗਰਮ ਪਰੌਠਾ ਉੱਤੇ ਮੱਖਣ ਦਾ ਪੇੜਾ ਰੱਖ, ਹੁਣ ਕਦੇ ਨਾ ਪਰੌਠਾ ਖਾਧਾ ਨਾ ਮੱਖਣ, ਉਹ ਥੱਲੇ ਤਿਪਕੇ ਗਰਮੈਸ਼ ਨਾ ਦੇਣ ਤਿਪਕੇ ਚੱਟੇ, ਅਤੇ ਜਦ ਨੂੰ ਇਹ ਲੈਣੇ ਝਪਟ ਮਾਰੀ ਲੈ ਗਈ, ਕਹਿੰਦੇ ਲੈ ਖਲਾ ਲਾ ਕਰਮੇ ਹੈ ਨਹੀਂ। ਇਸੇ ਤਰ੍ਹਾਂ ਜਿਵੇਂ ਹੁਣ ਉਹਦੇ ਕਰਮ ਹੈ ਨਾ, ਇਹ ਪੇੜਾ ਜਾ ਕੇ ਖਾ ਲੈਂਦਾ ਆਪੇ ਪਿਘਲ ਕੇ ਥੱਲੇ ਨਾ ਜਾਂਦਾ, ਪਰ ਉਹ ਕਰਮ ਨਹੀਂ, ਤੂੰ ਖਾ ਨਹੀਂ ਸਕਿਆ ਇਹ ਲੈ ਗਈ। ਹਾਂਜੀ, ਕਈ ਵਾਰ ਬੰਦਾ ਤਰਸ ਕਰਦਾ ਪਰ ਉਹਨੇ ਕਿਸਮਤ ਨਹੀਂ। ਇਸੇ ਤਰ੍ਹਾਂ ਮਹਾਰਾਜ ਸਾਡੇ ਤਰਸ ਕਰਕੇ ਸਾਨੂੰ ਪਲੇਸ ਦਿੰਦੇ, ਸਾਡੇ ਕਰਮ ਮਾੜੇ ਆ, ਅਸੀਂ ਇਹ ਜਿਹੜਾ ਗਿਆਨ ਰੂਪੀ ਮੱਖਣ ਆ ਇਹ ਖਾ ਨਹੀਂ ਸਕਦੇ। ਹਾਂਜੀ, ਅਤੇ ਜਿਹੜੀ ਪਦਾਰਥਾਂ ਦੀ ਲੱਸੀ ਉਹ ਵੀ ਨਹੀਂ ਮਿਲਦੀ, ਉੱਧਰ ਵੀ ਭਟਕਦੇ ਫਿਰਦੇ ਆ, ਜਿਹਨਾਂ ਮਾਇਆ ਮਗਰ ਦੌੜਦੇ ਆ, ਦ੍ਰਿੜ ਗਈ ਨੂੰ ਆਈ ਹਾਥ ਅੰਤ ਸਮੇਂ ਨਹੀਂ ਚਾਲੀ ਸਾਥ, ਕਹੋ ਕਬੀਰ ਜਬ ਤਿਆਗ ਦੀ ਤਾਂ ਫਿਰ ਸਰਣੀ ਆਏ ਤੇ, ਨਾਨਕਗੜ ਪੁਕਾਰ ਕੇ ਪੁਕਾਰ ਕੇ ਕਹਿ ਰਹੇ ਗੋ ਪ੍ਰਭ ਸੁਣੇ, ਪ੍ਰਭੂ ਦੀ ਸ਼ਰਨ ਗ੍ਰਹਿਣ ਕਰ ਲਓ। ਇਸ ਰਾਗ ਵਿੱਚ 5 ਸ਼ਬਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਰਪਾ ਕੀਤੀ, 2 ਸ਼ਬਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਬਖਸ਼, 5 ਸ਼ਬਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕੀਤੀ, 1 ਸ਼ਬਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦਾ ਵੱਡਾ ਆਇਆ, 1 ਸ਼ਬਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਦਾ ਵੱਡਾ ਆਇਆ, 3 ਸ਼ਬਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ਿਸ਼ ਹੋਈ, ਸਾਰੇ ਸ਼ਬਦ 17 ਸ਼ਬਦ ਇੱਥੇ ਦੀ ਆਏ ਹੈ। ਰਾਗ ਤਲੰਗ ਭਗਤ ਬਾਣੀ, ਤਲੰਗ ਬਾਣੀ ਭਗਤਾਂ ਕੀ, ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਬੀਰ ਸਾਹਿਬ ਕਿਰਪਾ ਕਰਦੇ ਹੈ, ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਬ੍ਰਾਹਮਣ ਕਾਜੀ ਦੋਨੋਂ ਕਬੀਰ ਕੋ ਆਏ, ਕਹਿੰਦੇ ਕਿ ਵੇਦਾਂ ਅਤੇ ਕਿਤਾਬਾਂ ਨੂੰ ਪੜ੍ਹਿਆ ਕਰੋ, ਉਹ ਚੋਂ ਤੁਹਾਨੂੰ ਮੁਕਤੀ ਦੀ ਵਿਚਾਰ ਮਿਲੇਗੀ, ਵੇਦ ਕਿਤੇ ਅਫਤਰਾ ਭਾਈ ਦਿਲ ਕਾ ਬਿਗੜ ਨਾ ਜਾਏ। ਕਬੀਰ ਸਾਹਿਬ ਕਹਿੰਦੇ ਸਾਰੇ ਵੇਦ ਕਿਤਾਬਾਂ ਸਾਰੇ ਇਫਤਰ ਇਫਤਰਾ ਨਾਮ ਅਰਬੀ ਦਾ, ਇਹ ਤਾਂ ਕਹਿੰਦੇ ਸ਼ੀਸ਼ੇ ਵਾਂਗੂ, ਜਿਵੇਂ ਸ਼ੀਸ਼ਾ ਮੂੰਹ ਦਿਖਾਲਦਾ, ਮੂੰਹ ਦੀ ਕਾਲਕ ਨਹੀਂ ਨਾ ਧੋਂਦਾ। ਹਾਂਜੀ, ਇਹਨਾਂ ਦੇ ਪੜ੍ਹਨ ਹਾਂਜੀ ਕਰਕੇ ਭਗਤ ਜੀ ਕਹਿੰਦੇ ਜਿਹੜਾ ਦਿਲ ਦਾ ਮਨ ਦਾ ਫਿਕਰ ਸੰਸਾ ਉਹ ਨਿਵਿਰਤ ਨਹੀਂ ਹੁੰਦਾ, ਦੂਰ ਨਹੀਂ ਹੁੰਦਾ। ਹਾਂਜੀ, ਅਤੇ ਇਸ ਤਰ੍ਹਾਂ ਹੁਣ ਪਾਣੀ ਦੇ ਸਾਬਣ ਤੋਂ ਬਿਨਾਂ ਤਾਂ ਮੂੰਹ ਸਾਫ਼ ਨਹੀਂ ਹੋਣਾ, ਸ਼ੀਸ਼ਾ ਤਾਂ ਦੱਸੇਗਾ। ਇਸ ਤਰ੍ਹਾਂ ਜਿਹੜੇ ਹੈ ਸਿਮਰ ਸ਼ਾਸਤਰ ਪੁੰਨ ਪਾ ਵਿਚਾਰ ਦੇ ਤੱਤਿਆ ਸਰਨਾ ਜਾਣੀ, ਤੱਤਿਆ ਸਰਨਾ ਜੀ ਗੁਰੂ ਵਜੋਂ ਤੱਤਿਆ ਸਰਨਾ ਜਾਣੀ। ਇਹ ਜਿਹੜੀ ਕਾਲਖ ਆ ਉਹਦਾ ਨਾਮ ਅਭਿਆਸ ਨਾਲੇ ਦੂਰ ਹੋਣੀ। ਜਿਹੜੇ ਵੇਦ ਕਿਤੇ ਉਹ ਦੱਸਦੇ ਆ ਫਲਾਨਾ ਕਰਮ ਕਰਨੇ ਨਾ ਆਹ ਫਲ ਮਿਲੇਗਾ, ਫਲਾਣੇ ਨਾ ਇਹ ਫਲ ਮਿਲੇਗਾ, ਪਰ ਮੁਕਤੀ ਨਹੀਂ ਹੁੰਦੀ। ਮੁਕਤੀ ਕਦੋਂ ਆਉਣੀ ਹੈ? ਜਦੋਂ ਜੀ ਗੁਰੂ ਮਹਾਰਾਜ ਦਾ ਬਖਸ਼ਿਆ ਉਦਮ ਨਾ, ਗੁਰੂ ਦੀ ਯੋਗਤੀ ਨਾ ਸਿਮਰਨ ਕਰੇਗਾ। ਇਸ ਵਾਸਤੇ ਵੇਦਾਂ ਕਿਤੇਬਾਂ ਦਾ ਪੜ੍ਹਨਾ ਉਤਨੀ ਦੇਰ ਤੱਕ ਇਸ ਤਰ੍ਹਾਂ ਦਿਖਾਵੇ ਮਾਤਰ ਆ ਜਿੰਨਾ ਚਿਰ ਮਨ ਦਾ ਸੰਸਾ ਦੂਰ ਨਹੀਂ ਹੁੰਦਾ। ਅੱਗੇ ਪਵੀ ਦੱਸਦੇ ਇਹ ਵੇਦ ਕਿਤੇਬ ਜਿਹੜੇ ਆ ਇਹ ਤਾਂ ਜੀਵ ਨੂੰ ਜਾਲ ਕਰਮਾਂ ਦੇ ਜਾਲ 'ਚ ਫਸਾਉਣ ਵਾਲੇ ਜਾਲ ਵਾਂਗੂ ਇਸ ਤਰ੍ਹਾਂ ਨਾਲ ਜਾਲ ਦਾਂਗੇ, ਕਿਉਂਕਿ 80,000 ਸਲੋਕ ਅਤੇ ਕਰਮ ਕਾਂਡ ਦਾ ਹੀ ਹੈ। ਹੈਂ, ਇਹ ਕਰਮਾਂ ਨੂੰ ਕੱਲ੍ਹ ਉਮਰ ਖਤਮ ਹੋ ਜੂਗੀ, ਹੁਣ ਕੱਲ੍ਹ ਜੂਗੀ ਉਮਰ ਕਿੰਨੀ ਕਿਆ, ਜੀਵ ਕਰਮ ਕਰਦਾ ਕਰਦਾ ਮਰ ਜਾਏਗਾ, ਮੁਕਤੀ ਨਹੀਂ ਮਿਲਣੀ। ਫਿਰ ਕਹਿਣ ਲੱਗੇ ਕਿਹੜਾ ਕੰਮ ਕਰਨਾ ਚਾਹੀਦਾ? ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹੋ ਜੂ ਖੁਦਾਏ, ਟੁੱਕ ਮੈਨੇ ਥੋੜ੍ਹਾ ਦਮ ਮੱਤ ਕਰਾਰੀ ਮੈਨੇ ਭਰੋਸਾ ਕਰਨਾ ਬੁਰਾਈ ਵੱਲੋਂ ਆਪਣੇ ਆਪ ਨੂੰ ਰੋਕਣਾ। ਜੇ ਤੁਸੀਂ ਥੋੜ੍ਹਾ ਮਾਤਰ ਵੀ ਉਹਦੇ 'ਤੇ ਭਰੋਸਾ ਰੱਖੋਗੇ, ਆਪਣੇ ਮਨ ਦੇ ਫੁਰਨਿਆਂ ਨੂੰ ਰੋਕ ਕੇ ਰੱਖੋਗੇ, ਸਿਮਰਨ ਕਰੋਗੇ, ਇਹ ਪਰਮਾਤਮਾ ਨੂੰ ਨੇੜੇ ਤੋਂ ਨੇੜੇ ਲੱਗ ਜਾਓਗੇ। ਹਾਂਜੀ, ਇਸ ਵਾਸਤੇ ਸਾਹਮਣੇ ਉਸ ਨਿਰੰਕਾਰ ਦੇ ਪਾਕਸ਼ ਜਿਵੇਂ ਹੁਣ ਖੁਦਾ ਹਾਜ਼ਰ ਬਵਾ ਦਦਾਇਮ ਬਵੀ ਦੀਦਾਰ ਪਾਕਸ਼ਰਾ ਨਾ ਗਿਰਦਾਵੇ ਦਰੋ ਹਾਇਲ ਨਾ ਦਰਿਆਓ ਨਾ ਸਾਹਿਲ ਆ। ਭਾਈ ਨੰਦ ਲਾਲ ਸਾਹਿਬ ਜੀ ਨੇ ਇਹ ਵਚਨ ਦੱਸਿਆ, ਸਾਹਮਣੇ ਉਹਦੇ ਪਾਕਸ਼ਰਾ ਪਵਿੱਤਰ ਦਰਸ਼ਨ ਨੂੰ ਦਾਇਮ ਹਮੇਸ਼ਾ ਬਵੀ ਮੈਨੇ ਦੇਖਣਾ ਕਰੋ, ਉਹਦੇ ਦਰੋਂ ਰਾਹ ਦੇ ਅੰਦਰ ਨਾ ਕੋਈ ਗਿਰਦਾਵੇ ਘੁੰਮਣ ਘੇਰੀ ਹੈ, ਹਾਇਲ ਮੈਨੇ ਕੋਈ ਘੁੰਮਣ ਘੇਰੀ ਨਹੀਂ ਪਈ ਹੋਈ, ਨਾ ਕੋਈ ਦਰਿਆ ਨਦੀ ਹੈ, ਨਾ ਕੋਈ ਸਾਹਿਲ, ਹਾ ਮੈਨੇ ਕੰਢਾ ਕਿਨਾਰਾ ਹੈ। ਇਸ ਕਰਕੇ ਉਸ ਨਿਰੰਕਾਰ ਨੂੰ ਹਮੇਸ਼ਾ ਹਾਜ਼ਰ ਨਾਜ ਰਿਹਾ, ਉਹ ਉਹਦੇ ਪਵਿੱਤਰ ਦਰਸ਼ਨ ਦੇਖੋ। ਉਸ ਨਿਰੰਕਾਰ ਦੇ ਰਾਸਤੇ ਨਾ ਕੋਈ ਘੁੰਮਣ ਘੇਰੀ ਹੈ, ਨਾ ਕੋਈ ਨਦੀ ਹੈ ਅਤੇ ਨਾ ਕੋਈ ਕੰਢੇ ਆ। ਬੰਦੇ ਖੋਜਦੇ ਰਹਾ ਰੋਜ਼, ਨਾ ਫਿਰ ਪਰੇਸ਼ਾਨੀ ਮਾਰੇ, ਖੋਜ ਮੈਨੇ ਲੱਭਣਾ ਕਰੋ ਹਰ ਰੋਜ਼ ਸਦਾ ਵਾਸਤੇ, ਪਰੇਸ਼ਾਨੀ ਇਹ ਸ਼ਰਮਿੰਦਗੀ ਨਾ ਉਠਾਉਣੀ ਪਏ। ਇਹ ਗੁਣ ਪਿਆਰਿਓ, ਮਨ ਵਿੱਚ ਪਰਮਾਤਮਾ ਨੂੰ ਹਮੇਸ਼ਾ ਖੋਜੋ, ਜੇ ਖੋਜ ਕਰੋਗੇ ਫਿਰ ਤੁਹਾਨੂੰ ਸ਼ਰਮਿੰਦਗੀ ਵਿੱਚ ਨਹੀਂ ਘੁੰਮਣਾ ਪਏਗਾ। ਇਹੋ ਜੋ ਦੁਨੀਆ ਸੇਰ ਮੇਲਾ ਦਸਤਗੀਰੀ ਨਾ ਹੀ ਰਹੋ। ਇਹ ਜਿਹੜਾ ਦੁਨੀਆ ਦਾ ਮੇਲਾ ਗੇਲਾ ਨਾ, ਇਹ ਤਾਂ ਸੇਰ ਸੇਰ ਹੁੰਦਾ ਜਾਦੂਗਰੀ ਬਾਜੀਗਰ ਦੀ ਬਾਜੀ ਵਾਂਗੂ ਆ, ਇਹਦਾ ਡਰਾਮਾ ਹੀ ਹੈ, ਇੱਕ ਡਰਾਮਾ ਸਦਾ ਥੋੜ੍ਹੀ ਹੁੰਦਾ, ਜਾਦੂਗਰ ਦੀ ਨਹੀਂ ਆਈ। ਜਿਵੇਂ ਬਾਜੀਗਰ ਦੀ ਬਾਜੀ ਉਹ ਪਕੜੀ ਨਾ ਨਹੀਂ ਜਾਂਦੀ, ਕਿਉਂਕਿ ਹੋਰ ਦੀ ਹੋਰੇ ਹੁੰਦੀ ਜਾਂਦੀ। ਇਸ ਤਰ੍ਹਾਂ ਹੀ ਪਦਾਰਥ ਦਸ ਹੱਥ ਵਿੱਚ ਗੀਰੀ ਫੜੇ ਜਾਣ ਵਾਲੇ ਨਹੀਂ, ਇੱਕ ਦਿਨ ਨਿਕਲ ਜਾਣੇ ਨੇ। ਹੁਣ ਪਾਣੀ ਨੂੰ ਹੱਥ 'ਚ ਫੜਾਂਗੇ ਕਿਵੇਂ ਫੜ ਹੋਊਗਾ, ਇਹ ਫੜਨਾ। ਹਵਾ ਨੂੰ ਕਲਾਵਾ ਭਰਾਂਗੇ ਆਉਂਦੀ ਹੈ, ਆਹ ਸੂਰਜ ਦੀ ਲਾਈਟ ਨੂੰ ਕਲਾਵੇ 'ਚ ਕਿਵੇਂ ਲਵਾਂਗੇ। ਇਸ ਕਰਕੇ ਆਹ ਜਿਹੜਾ ਮੋਹ ਮਮਤਾ ਜੀ ਪਏ, ਕਦੇ ਸਾਡੇ ਕਲਾਵਿਆਂ 'ਚੋਂ ਚੀਜ਼ਾਂ ਨਿਕਲ ਜਾਣ ਵਾਲੀਆਂ, ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬੁਕਾਏ, ਦਰੋਗ ਮੈਨੇ ਝੂਠ ਪੜ ਪੜ ਮੈਨੇ ਬੋਲ ਬੋਲ ਕੇ, ਬੇ ਮੈਨੇ ਬਿਨਾਂ ਬਾਦ ਝਗੜੇ ਨੂੰ ਬਕਾਹੇ ਮੈਨੇ ਬਕਦੇ ਆ ਬਕਵਾਸ ਕਰਦੇ। ਇਹ ਜਿਹੜੇ ਕਲਯੁਗ ਦੇ ਜੀਵ ਆ, ਪਾਤਸ਼ਾਹ ਕਹਿੰਦੇ ਇਹ ਝੂਠ ਬੋਲ ਬੋਲ ਕੇ ਬੜੇ ਖੁਸ਼ ਹੁੰਦੇ ਆ, ਗਪੌੜੇ ਮਾਰ ਮਾਰ ਨਿਰੰਕਾਰ ਦੇ ਭਜਨ ਨੂੰ ਕਰਨ ਵੱਲੋਂ ਤਾਂ ਹਾਂਜੀ ਖਬਰ ਤੋਂ ਬੇਖਬਰ ਹੋਏ ਫਿਰਦੇ ਆ, ਦਿਨ ਰਾਤ ਝਗੜੇ ਕਰਦੇ ਆ, ਦਿਨ ਰਾਤ ਖੁੰਡ ਪਾਲਟੀ 'ਚ ਬੈਠੇ ਆ, ਹਾਂਜੀ ਊਲ ਜਲੂਲ ਬੋਲਦੇ ਆ, ਬਕੜਵਾਦ ਕਰਦੇ ਰਹਿੰਦੇ ਆ, ਭਜਨ ਨਹੀਂ ਕਰਦੇ। ਭਜਨ ਕਰਨ ਨੂੰ ਕਹੋ ਤਾਂ ਰਸਣਾ ਵੀ ਥੱਕਦੀ, ਦਿਮਾਗ ਵੀ ਥੱਕਦਾ, ਅਤੇ ਗੱਲਾਂ ਗੱਪਾਂ ਮੌੜ ਕਰਦੇ ਹਾਂ, ਫਿਰ ਤਾਂ ਕਿਵੇਂ ਨਹੀਂ ਹੁੰਦਾ। ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾ, ਹੱਕ ਮੈਨੇ ਸੱਚਾ ਨਿਰੰਕਾਰ ਸੱਚ ਨਿਸ਼ਚੇ ਯਕੀਨ ਕਰਕੇ, ਖਾਲਕ ਖਲਕ ਅੱਧਾ ਮਾਲਕ ਅਕਾਲ ਪੁਰ, ਖਲਕ ਮੈਨੇ ਸੰਸਾਰ ਮਿਆਨੇ ਮੈਨੇ ਹੁੰਦਾ ਵਿੱਚ। ਉਹ ਜਿਹੜਾ ਸੱਚਾ ਨਿਰੰਕਾਰ ਅਕਾਲ ਪੁਰਖ ਆ ਨਿਸ਼ਚੇ ਕਰਕੇ ਖਲਕਤ ਸੰਸਾਰ ਦੇ ਵਿੱਚ ਆਤਮਾ ਕਰਕੇ ਪੂਰਨ ਆ, ਉਹ ਫਿਰ ਕ੍ਰਿਸ਼ਨ ਵਾਂਗੂ ਸਿਆਮ ਮੂਰਤੀ ਨਹੀਂ ਹੈ। ਹਾਂਜੀ, ਜਿਵੇਂ ਦਸਮ ਪਾਸ਼ਾ ਸ਼ਹਿਨ ਸ਼ਾਹ ਖੂਬੀ ਦੇਹੋ ਰਹਿਨਮੂ ਛੇ ਬੇਗੂਨ ਬੇਚੂਨ ਚੂੰ ਬੇਨਮੂ। ਉਹਦਾ ਕੋਈ ਰੰਗ ਰੂਪ ਇਹ ਨਹੀਂ। ਉਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰ ਦੇਣਾ ਬੂਤ। ਇਹ ਕਹਿੰਦੇ ਹਿਰਦੇ ਦੇ ਅਸਮਾਨ ਦੇ ਮਿਆਨੇ ਮਿਆਨੇ ਵਿੱਚ ਉਹ ਦਰਿਆ ਰੂਪੀ ਜਿਹੜਾ ਪਰਮੇਸ਼ਰ ਹੈ ਉਹਨੂੰ ਲਹੰਗ ਲਾ ਕੇ ਮੈਨੇ ਜਾਣ ਕੇ ਗੁਸਲ ਇਸ਼ਨਾਨ ਕਰਨਾ ਸੀ ਪਰ ਨਾ ਬੂਤ। ਇਹ ਤਾਂ ਕਹਿੰਦੇ ਹੋਇਆ ਹੀ ਨਹੀਂ ਜਿਹੜਾ ਸੰਪਰਦਾਇ। ਹਾਂਜੀ, ਪਾਠ ਉਹ ਇਹ ਹੈ। ਫਾਰਸੀ ਵਾਲੇ ਇਉਂ ਕਰਦੇ ਆ, ਗੁਸਲ ਕਰ ਦੇਣ ਬੂਤ, ਇਸ਼ਨਾਨ ਕਰਨਾ ਸੀ ਪਰ ਕੀਤਾ ਹੀ ਨਹੀਂ, ਕਿਉਂਕਿ ਮਨ ਦੀ ਮੈਲ ਧੋਣੀ ਸੀ ਸਿਮਰਨ ਕਰਕੇ। ਸਰੀਰ ਪਾਣੀ ਮਿੱਟੀ ਸਾਬਣ ਨਾਲ ਸ਼ੁੱਧ ਹੁੰਦਾ, ਗੁਸਲ ਮੈਨੇ ਇਸ਼ਨਾਨ ਇਸ ਕਰਕੇ ਕਿ ਬੂਧ ਮੈਨੇ ਨਾ ਹੋਇਆ। ਹਾਂਜੀ, ਨਾਨ ਤੋਂ ਦੂਰਾ ਇਸ਼ਨਾਨ ਹੁਣ ਸਿਆਲ ਆ ਜਾਣਾ। ਕਈਆਂ ਨੇ ਫਿਰ ਪੰਜ ਨਾਨਾ ਮਹਾਂ ਗਿਆਨਾ ਨਿਤ ਨਾਉਣ ਦਲਿਦਰੀ ਸਾਲ ਪਿੱਛੋਂ ਕੋਈ ਕੋਈ। ਹਾਂਜੀ, ਇਸ ਕਰਕੇ ਪੰਜ ਨਾਨਾ ਮਹਾਂ ਗਿਆਨਾ ਨਿਤ ਨਾਉਣ ਦਲਿਦਰੀ ਸਾਲ ਪਿੱਛੋਂ ਛੇ ਮਹੀਨੇ ਜਾਂ ਸਾਲ ਪਿੱਛੋਂ ਕੋਈ ਕੋਈ, ਇਸ ਤਰ੍ਹਾਂ ਦੀ ਹਾਲਤ ਬਣ ਜਾਂਦੀ ਹੈ। ਘਰ ਫਕਰ ਦਾਇਮ ਲਾਏ ਚਸ਼ਮੇ ਜੈ ਤਾਹਾਂ ਮੌਜੂਦ। ਅਤੇ ਪਾਤਸ਼ਾਹ ਕਹਿੰਦੇ ਆਪਣੇ ਨੂੰ ਸੰਸਾਰ ਵੱਲੋਂ ਫਾਰਗ ਕਰਕੇ ਕੀ ਕਰਨਾ ਸੀ, ਬਰਾਗ ਧਾਰਨਾ ਸੀ ਦਾਨ ਹਮੇਸ਼ਾ ਵਾਸਤੇ। ਅਤੇ ਮਨ ਬੁੱਧੀ ਰੂਪੀ ਦੇ ਵਿੱਚ ਚਸ਼ਮੇ ਨੇਤਰਾਂ ਨੂੰ ਪਰਮਾਤਮਾ ਦੇ ਦਰਸ਼ਨ ਵੱਲ ਲਾਉਣਾ ਸੀ। ਇੱਧਰ ਲਾਉਣਾ ਕਰ, ਜਿੱਧਰ ਦੇਖੀਏ ਉਧਰੇ ਪਰਮਾਤਮਾ ਮੌਜੂਦ ਪ੍ਰਗਟ ਹੈ, ਉਦੋਂ ਬਿਨਾਂ ਤਾਂ ਕੋਈ ਹੈ ਹੀ ਨਹੀਂ। ਹਾਂਜੀ, ਸਿਰ ਕਰ ਸਜਦਾ ਮਨ ਕਰ ਮਕਸੂਦ, ਜੇ ਤੇਰ ਦੇਖਾ ਤੇ ਤੇਰ ਮੌਜੂਦ। ਉਹਦਾ ਚਾਰ ਚੁਫੇਰੇ ਹੀ ਹੈ। ਹਾਂਜੀ, ਅੱਲਾਹ ਪਾਗੋਂ ਪਾਕ ਹੈ ਸੱਕ ਕਰੋ ਜੇ ਦੂਸਰ ਹੋਏ। ਉਹ ਅੱਲਾਹ ਅੱਲਾਹ ਅਲੱਖ ਕਹਿ ਦਿਓ, ਅੱਲਾਹ ਕਹਿ ਦਿਓ, ਉਹ ਅੱਲਾਹ ਕਹਿੰਦੇ ਆਪਾਂ ਅੱਲਾਹ ਕਹਿੰਦੇ। ਉਹ ਜਿਹੜਾ ਅਕਾਲ ਪੁਰਖ ਪਾਕੰਗ ਪਾ, ਉਹ ਤਾਂ ਪਵਿੱਤਰ ਤੋਂ ਪਵਿੱਤਰ ਆ। ਕਹਿੰਦੇ ਉਹਦੇ ਵਿੱਚ ਪਵਿੱਤਰ ਪੁਣੇ ਰੂਪੀ ਸੱਖ ਸੰਸਾ ਤਾਂ ਕਰੀਏ ਜੇ ਉਹਦੇ ਮੁਕਾਬਲੇ ਕੋਈ ਹੋਰ ਦੂਜਾ ਹੋਵੇ। ਦੂਸਰਾ ਤਾਂ ਕਹਿੰਦੇ ਉਹਦੇ ਮੁਕਾਬਲੇ 'ਚ ਕੋਈ ਹੈ ਹੀ ਨਹੀਂ। ਹੈਂ, ਉਹ ਤਾਂ ਆਪੇ ਆਪ ਨਿਰੰਜਨ ਸੋਏ, ਥਾਪਿਆ ਨਾ ਜਾਇ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਕਬੀਰ ਕਰਮ ਕਰੀਮ ਕਾ ਉਹ ਕਰਿਆ ਜਾਣਾ ਸੋਏ। ਭਗਤ ਜੀ ਕਹਿੰਦੇ ਹੈ ਕਿ ਕਰਮ ਜਿਹੜੇ ਕਰਤਵ, ਹਾਂਜੀ, ਜਾਣੇ ਕੀ ਹੈ ਸੰਸਾਰ ਕਰੀਮ ਕਰਵਾਲੂ ਪਰਮਾਤਮਾ ਦਾ ਆ। ਉਹ ਆਪੇ ਜੀਵਾਂ ਨੂੰ ਪੈਦਾ ਕਰਦਾ, ਆਪੇ ਪਾਲਦਾ, ਅਤੇ ਕਿਵੇਂ ਪਾਲਣਾ ਕਰਨੀ ਨੂੰ ਜਾਣਦਾ, ਆਪੇ ਲੈਤਾ ਕਰਦਾ, ਪਰਲੋ ਕਰਦਾ ਇਹ ਵੀ ਉਹ ਹੀ ਜਾਣਦਾ। ਸ੍ਰਿਸ਼ਟੀ ਪੈਦਾ ਕਿਵੇਂ ਕਰਦਾ, ਟਕਾਉਂਦਾ ਕਿਵੇਂ, ਨਾਸ ਕਿਵੇਂ ਕਰਦਾ। ਕਰੀਮ ਉਹ ਨਿਰੰਕਾਰ ਜਿਹਦੇ 'ਤੇ ਕਰਮ ਨਹੀਂ ਹੁੰਦਾ, ਕਿਰਪਾ ਕਰਨੀ, ਕਰੀਮ ਕਿਰਪਾ ਕਰਨ ਵਾਲਾ ਜਿਹਦੇ 'ਤੇ ਉਹ ਕਿਰਪਾ ਕਰ ਦਿੰਦਾ, ਉਹ ਫਿਰ ਜਪ ਤਪ ਸਾਧਨ ਨੂੰ ਕਰਦਾ, ਕਿਉਂਕਿ ਉਹਦੀ ਕਿਰਪਾ ਵੀ ਨਾ ਜਪ ਹੁੰਦਾ ਨਾ ਤਪ ਹੁੰਦਾ, ਉਹ ਮੇਰ ਕਰੇ ਫਿਰ ਹੁੰਦਾ। ਫਿਰ ਇਸ ਤਰ੍ਹਾਂ ਇਹ ਸਾਧਨ ਕਰਕੇ ਫਿਰ ਸੋਏ, ਉਹ ਨਿਰੰਕਾਰ ਪਰਮਾਤਮਾ ਨੂੰ ਜਾਣ ਲੈਂਦਾ ਹੈ। ਇਸ ਕਰਕੇ ਕਈ ਸਰੂਪਾਂ ਦੇ ਵਿੱਚ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੈ, ਆਰਾਮ ਪ੍ਰਚਲਿਤ ਬੀੜਾਂ 'ਚ ਨਹੀਂ ਹੈ। ਇਸ ਵਾਸਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਭਗਤ ਬਾਣੀ ਦੁਆਰਾ, ਗੁਰੂ ਮਹਾਰਾਜ ਮਿਹਰ ਕਰਨ ਕਿ ਪਵਿੱਤਰ ਅਰਥ ਸਾਡੇ ਹਿਰਦੇ ਨਿਵਾਸ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲਖਾਇਆ ਸਾਂ ਆਇਆ ਹਾਂ ਤੇਰੇ ਦਰਬਾਰ ਮਿਹਰ ਕਰੀ ਮਿਹਰਾਂ ਦੇ ਅਸਾਈਆਂ ਮੈਂ ਪਾਪੀ ਤੂੰ ਬਖਸ਼ਣਹਾਰ ਮੈਂ ਪਾਪੀ

0: ਪੀਤਰ ਜੋਧਨ ਨੇ ਕਰੀ ਸੀ ਅਖੀਰ ਰੱਖੀ ਲਾਜ ਤੂੰ ਦਰੋਪਦੀ ਦੀ ਬਖਸ਼ ਤੇ ਤੀਰ
1: ਤੂੰ ਹੀ ਬਣਦਾ ਨੇ ਆਸਰੇ ਦਾ ਆਸਰਾ ਬਣਦਾ ਨੇ ਆਸਰੇ ਦਾ ਆਸਰਾ ਤੇ ਬਿਨਾਂ ਦਿਸੇ ਭਾਵੇਂ ਫੇਰੀਆਂ ਤੂੰ ਬਿਨਾਂ ਦਿਸੇ ਭਾਵੇਂ ਫੇਰੀਆਂ
0: ਇੱਕੋ ਤੱਕਿਆ ਦਾ ਤਾਰ ਤੇਰਾ ਆਸਰਾ ਮੈਂ ਹੋਰ ਸਭ ਢਾਈਆਂ ਤੇਰੀਆਂ ਮੈਂ ਹੋਰ ਸਭ

0: ਲਾਈ ਕਸਮਤੀ ਤੂੰ ਹੀ ਕਰ ਲਾਏ ਪਾਸ ਰੱਖੀ ਆਪਣਾ ਬਣਾ ਕੇ ਦਿਨ ਬਖਸ਼ੇ ਸਵਾਸ
1: ਅੱਜ ਦੇਵੀ ਚੰਦ ਹੋ ਗਿਆ ਬੇਆਸਰਾ ਦੇਵੀ ਚੰਦ ਹੋ ਗਿਆ ਬੇਆਸਰਾ ਹੈ ਕਰਦਾ ਉਡੀਕਾਂ ਤੇਰੀਆਂ ਹੈ ਕਰਦਾ ਉਡੀਕਾਂ ਤੇਰੀਆਂ
0: ਇੱਕੋ ਤੱਕਿਆ ਦਾ ਤਾਰ ਤੇਰਾ ਆਸਰਾ ਮੈਂ ਹੋਰ ਸਭੇ ਢਾਈਆਂ ਤੇਰੀਆਂ ਮੈਂ ਹੋਰ ਸਭੇ

ਉਹ ਪਹੁੰਚਿਆ ਦੇਵੀ ਚੰਦ ਦੇ ਅਨੰਦਪੁਰ ਡਿੱਗਦਾ ਕਹਿੰਦਾ ਸੀ ਹਾਂ ਹਾਂ ਡਿੱਗਦਾ ਕਹਿੰਦਾ ਸੀ ਧੰਨ ਸਤਿਗੁਰੂ ਮੁਖ ਚ ਵਾਹਿਗੁਰੂ ਵਾਹਿਗੁਰੂ ਕਹਿੰਦਾ ਸੀ ਧੰਨ ਸਤਿਗੁਰੂ ਮੁਖ ਚ ਵਾਹਿਗੁਰੂ ਵਾਹਿਗੁਰੂ

0: ਉਹ ਸੰਗਤਾਂ ਆਖਣ ਸਤਿਗੁਰੂ ਜੀ ਕੁਝ ਤਾਂ ਸਮਝਾ ਦੇਵੋ, ਸੰਗਤਾਂ ਆਖਣ ਸਤਿਗੁਰੂ ਜੀ ਕੁਝ ਤਾਂ ਸਮਝਾ ਦੇਵੋ, ਚਰਨਾਂ ਵਿੱਚੋਂ ਖੂਨ ਬਹਿਣ ਦਾ ਰਾਜ ਬਤਾ ਦੇਵੋ, ਚਰਨਾਂ ਵਿੱਚੋਂ ਖੂਨ ਬਹਿਣ ਦਾ ਰਾਜ ਬਤਾ ਦੇਵੋ।
1: ਇਹ ਅਜੀਬ ਕਿਵੇਂ ਤੇ ਕਿਉਂ ਵਰਤਾਇਆ ਹੈ ਜੀ, ਸੌਪੀ ਇਹ ਅਜੀਬ ਕਿਵੇਂ ਤੇ ਕਿਉਂ ਵਰਤਾਇਆ ਹੈ,
0: ਜੁਗ ਜੁਗ ਸਤਿਗੁਰ ਪੈਰ ਸੇਵਕ ਦੀ ਰੱਖਦਾ ਆਇਆ ਹੈ, ਜੁਗ

0: ਦੇਵੀ ਚੰਦ ਨੇ ਸਭ ਸੰਗਤ ਨੂੰ ਸੱਚ ਸੁਣਾ ਦਿੱਤਾ, ਆ ਕੇ ਸੱਚ ਸੁਣਾ ਦਿੱਤਾ, ਜਦ ਅੱਖੀ ਕੇ ਲਿਖੋ ਕੇ ਫਿਰ ਮੈਂ ਧਿਆਨ ਲਗਾ ਦਿੱਤਾ, ਜਦ ਅੱਖੀ ਕੇ ਲਿਖੋ ਕੇ ਫਿਰ ਮੈਂ ਧਿਆਨ ਲਗਾ ਦਿੱਤਾ,
1: ਮੇਰਾ ਦਰਦ ਨਿਵਾਰ ਗੁਰਾ ਖੁਦ ਕਸ਼ਟ ਉਠਾਇਆ ਹੈ, ਮੇਰਾ ਦਰਦ ਨਿਵਾਰ ਗੁਰਾ ਖੁਦ ਕਸ਼ਟ ਉਠਾਇਆ ਹੈ, ਜੁਗ ਜੁਗ ਸਤਿਗੁਰ ਪੈਰ ਸੇਵਕ ਦੀ ਰੱਖਦਾ ਹੈ, ਜੁਗ ਜੁਗ ਸਤਿਗੁਰ ਪੈਰ ਸੇਵਕ ਦੀ ਰੱਖਦਾ ਹੈ।
0: ਉਹ ਜਿਹੜਾ ਸਿੱਖ ਵੀ ਗੁਰੂ ਚਰਨਾਂ ਦਾ ਧਿਆਨ ਲਗਾ ਰਹੇਗਾ, ਜਿਹੜਾ ਸਿੱਖ ਵੀ ਗੁਰੂ ਚਰਨਾਂ ਦਾ ਧਿਆਨ ਲਗਾਵੇਗਾ, ਸੁਮਣ ਮਿੱਠੂ ਬਲ ਕੋਈ ਨਾ ਕਸ਼ਟ ਉਠਾਵੇਗਾ, ਉਹ ਸੁਮਣ ਮਿੱਠੂ ਬਲ ਕੋਈ ਨਾ ਕਸ਼ਟ ਉਠਾਵੇਗਾ।
1: ਸਰਦਾਵਾਨ ਭਮਦੀ ਸਿੱਖਾਂ ਹੀ ਕੁਝ ਪਾਇਆ ਹੈ, ਸਰਦਾਵਾਨ ਭਮਦੀ ਸਿੱਖਾਂ ਹੀ ਕੁਝ ਪਾਇਆ ਹੈ,
0: ਜੁਗ ਜੁਗ ਸਤਿਗੁਰ ਪੈਰ ਸੇ ਸੀ ਰੱਖਦਾ ਹੈ, ਜੁਗ ਜੁਗ ਸਤਿਗੁਰ ਪੈਰ ਸੇਖ ਦੀ ਰੱਖਦਾ ਹੈ, ਜੁਗ ਜੁਗ ਸਤਿਗੁਰ ਪੈਰ ਸੇਖ ਦੀ ਰੱਖਦਾ ਹੈ।
2: ਇੱਕ ਵਾਰੀ ਸਾਰੀ ਸੰਗਤ ਰਚਨਾ ਕਰੋ, ਪਵਿੱਤਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਦੇਵੀ ਚੰਦ

0: ਅਸੀਂ ਸੁੱਖ ਵਿੱਚ ਵੀ ਆਪਣੇ ਗੁਰੂ ਦਾ ਧੰਨਵਾਦ ਕਰਦੇ ਰਹੀਏ। ਜੇ ਕਦੇ ਜੀਵਨ ਵਿੱਚ ਕੋਈ ਔਕੜ ਆ ਜਾਏ, ਮੁਸੀਬਤ ਆ ਜਾਏ, ਫਿਰ ਵੀ ਗੁਰਦੇਵ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਤਿਗੁਰੂ ਉਸ ਦੁੱਖ ਦਾ ਨਾਸ਼ ਕਰਕੇ ਸੁੱਖਾਂ ਦਾ ਪ੍ਰਕਾਸ਼ ਕਰ ਦੇਣਗੇ। ਇੰਨੇ ਵਿਚਾਰ ਆਪ ਜੀ ਨਾਲ ਸਾਂਝੇ ਕਰਦਿਆਂ ਹੋਇਆ ਮੈਂ ਆਪਣੇ ਵਿਚਾਰਾਂ ਨੂੰ ਸਮਾਪਤ ਕਰਦਾ ਹਾਂ। ਕਟਾਣੇ ਨਗਰ ਨੂੰ ਬਿਲੋਂਗ ਕਰਨ ਵਾਲਾ ਪਰਿਵਾਰ, ਮੇਰੇ ਮਾਣਯੋਗ ਸਰਦਾਰ ਰਾਮ ਰਣਜੀਤ ਸਿੰਘ ਦੀ ਮਾਨ, ਜਿਨ੍ਹਾਂ ਨੇ ਅੱਜ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਆ ਕੇ ਅੱਜ ਦੇ ਲੰਗਰਾਂ ਦੀ ਸੇਵਾ ਕਰਵਾਈ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿੱਥੇ ਨੂੰ ਬੇਅੰਤ ਪਿਆਰ ਬਖਸ਼ਿਸ਼ ਕੀਤਾ, ਸਪੈਸ਼ਲ ਤੌਰ 'ਤੇ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਖਜ਼ਾਨੇ ਭਰਪੂਰ ਕਰਨ, ਕਮਾਈ 'ਚ ਵਾਧਾ ਕਰਨ, ਕਮਾਈ 'ਚ ਬਰਕਤ ਪਾਉਣ, ਨਿਤ ਨੇਮ ਸੇਵਾ ਸਿਮਰਨ ਬੰਦਗੀ ਦੀ ਦਾਤ ਬਖਸ਼ਿਸ਼ ਕਰਨ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ। ਸਮਾਪਤੀ ਕਰਨ ਲੱਗਾ ਹਾਂ, ਕਿਉਂਕਿ ਦੱਸਿਆ ਸੀ ਮੇਰੇ ਅਜੀਤ ਬਰਖਰਦਾਰ ਭਾਈ ਹਰਨਰਾਇਣ ਸਿੰਘ ਹੋਰਾਂ ਨੇ ਕਿ ਦੀਵਾਨ ਦਾ ਆਖਰੀ ਅੱਜ ਸਾਡਾ ਆਖਰੀ ਦੀਵਾਨ ਹੈ, ਫਿਰ ਕਦੇ ਗੁਰੂ ਨੇ ਮਿਲਾਇਆ ਅਤੇ ਮਿਲਣ ਦਾ ਯਤਨ ਕਰਾਂਗੇ, ਇੱਛਾ ਲੈ ਕੇ ਜਾ ਰਿਹਾ। ਮੈਂ ਇਸ ਸੰਗਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ, ਇਹ ਨਹੀਂ ਕਿ ਤੁਹਾਡੇ ਮੂੰਹ 'ਤੇ ਖਲੋਤਾ ਹਾਂ, ਆਤਮਿਕ ਤੌਰ 'ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਖਲੋ ਕੇ ਬਚਨ ਕਰ ਰਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ, ਜਿਨ੍ਹਾਂ ਨੇ ਆਪ ਜੀ 'ਤੇ ਮਹਾਨ ਬਖਸ਼ਿਸ਼ ਕੀਤੀ, ਦਾਸਾਂ 'ਤੇ ਬਖਸ਼ਿਸ਼ ਕੀਤੀ ਕਿ ਤੁਹਾਡੇ ਦੀਦਾਰ ਹੋਏ, ਇੱਥੇ ਬੱਚਿਆਂ ਨੂੰ ਕੀਰਤਨ ਕਰਦਿਆਂ ਸੁਣਿਆ, ਮੈਂ ਆਪਣੀਆਂ ਬੇਟੀਆਂ ਨੂੰ, ਧੀਆਂ ਨੂੰ, ਬੱਚੀਆਂ ਨੂੰ, ਭੈਣਾਂ ਨੂੰ ਕੀਰਤਨ ਕਰਦੇ ਸੁਣਿਆ, ਮਨ ਬੜਾ ਪ੍ਰਸੰਨ ਹੋਇਆ। ਇੱਕ ਵਾਰੀ ਮੈਂ ਤੁਹਾਡੀ ਸਿੱਖੀ ਨੂੰ, ਤੁਹਾਡੀ ਭਾਵਨਾ ਨੂੰ, ਤੁਹਾਡੀ ਸ਼ਰਧਾ ਨੂੰ ਪ੍ਰਣਾਮ ਕਰਦਾ ਹਾਂ। ਇਸ ਸਮੇਂ ਦੌਰਾਨ ਵਿਚਰਦਿਆਂ ਕੋਈ ਗਲਤੀ ਸੱਠ ਹੋ ਗਈ ਹੋਵੇ, ਉਹਦੀ ਖਿਮਾ ਮੰਗਦਾ ਹਾਂ। ਫਿਰ ਮਿਲਣ ਦੀ ਆਸ ਲੈ ਕੇ ਵਿਚਰਨ ਤੋਂ ਪਹਿਲਾਂ ਮੈਂ ਭਾਈ ਵੀਰ ਸਿੰਘ ਦੀਆਂ ਚਾਰ ਲਾਈਨਾਂ ਕਹਿ ਕੇ ਸਮਾਪਤੀ ਕਰਨ ਲੱਗਾ ਹਾਂ। ਉਹ ਕਹਿੰਦਾ ਵੀ ਖਿੜੇ ਚਮਨ ਵਿੱਚ ਨਾਲਾ ਵਹਿੰਦਾ, ਨਾ ਜਾਣਾ ਮੁੜ ਵਹੇ ਕਿ ਨਾ। ਡਾਕਟਰ ਭਾਈ ਵੀਰ ਸਿੰਘ ਰੂਹਾਨੀਅਤ ਦੇ ਕਵੀ ਨੇ, ਉਹ ਆਪਣੀ ਕਵਿਤਾ ਵਿੱਚ ਕਿਤੇ ਕਿਤੇ ਨਿਰਾ ਨੂਰ ਸ਼ਬਦ ਵਰਤਦੇ ਨੇ। ਨਿਰਾ ਨੂਰ ਤੁਸੀਂ ਹੱਥ ਨਾ ਆਏ, ਨੂਰ ਕੀ ਹੈ, ਨੂਰ ਦੀ ਸਮਝ ਹਰ ਬੰਦੇ ਨੂੰ ਹੈ। ਉਹ ਕਹਿੰਦੇ ਨੇ ਖਿੜੇ ਚਮਨ ਵਿੱਚ ਨਾਲਾ ਵਹਿੰਦਾ, ਨਾ ਜਾਣਾ ਮੁੜ ਵਹੇ ਕਿ ਨਾ, ਰੁੱਤ ਫਿਰੇ ਗੁਲਜ਼ਾਰ ਉਦਾਸੇ ਸੁੰਦਰਤਾ ਮਤ ਰਹੇ ਕਿ ਨਾ, ਹੇ ਦਿਲ ਸਖੀਓ ਸੰਧਰ ਲਾ ਲਓ, ਨਾ ਜਾਣਾ ਮੁੜ ਰਹੇ ਕਿ ਨਾ, ਇਹ ਜ਼ਿੰਦਗੀ ਦਾ ਕੀ ਪਰਵਾਸਾ, ਆਉਂਦੀ ਰੁੱਤੇ ਰਹੇ ਕਿ ਨਾ। ਜ਼ਿੰਦਗੀ ਰਹੀ ਕਿਤੇ ਮਿਲਣ ਦੀ ਆਸ ਲੈ ਕੇ ਜਾ ਰਹੇ ਹਾਂ, ਜੇ ਜ਼ਿੰਦਗੀ ਨਾ ਰਹੀ ਬਸ ਇੰਨੀ ਸੇਵਾ ਪ੍ਰਵਾਨ ਕਰਿਓ, ਸਾਡੇ ਲਈ ਅਰਦਾਸ ਕਰਿਓ। ਸਤਿਗੁਰੂ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਦਰਦਾ ਢਾਡੀ ਬਣਾਇਆ, ਉੱਚੇ ਸੁੱਚੇ ਖਿਆਲ ਬਖਸ਼ਿਸ਼ ਕਰਨੇ, ਕਵਿਤਾ ਦੀ ਜਾਤ, ਇਤਿਹਾਸ ਦੀ ਖੋਜ, ਜਥੇ ਵਿੱਚ ਇਤਫਾਕ ਅਤੇ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਨਾ, ਤੁਹਾਡੀ ਅਰਦਾਸ ਹੀ ਮੇਰਾ ਸਰਮਾਇਆ ਹੈ। ਮੁੱਖ ਸੇਵਾਦਾਰ ਸਰਦਾਰ ਹਰਬੰਸ ਸਿੰਘ ਗਿੱਲ ਜੀ ਦਾ ਧੰਨਵਾਦ, ਉਹਨਾਂ ਦੇ ਨਾਲ ਸਮੁੱਚੀ ਐਗਜੈਕਟਿਵ ਦਾ ਬਹੁਤ ਬਹੁਤ ਧੰਨਵਾਦ, ਇਹਦੇ ਮੁੱਢਲੇ ਮੈਂਬਰਾਂ ਦਾ ਧੰਨਵਾਦ ਅਤੇ ਭਾਈ ਹਰਨਰਾਇਣ ਸਿੰਘ ਹੋਰਾਂ ਦਾ ਉੱਚੇ ਧੰਨਵਾਦ, ਜਿਨ੍ਹਾਂ ਆਪ ਜੈਸੀਆਂ ਰੱਬ ਸੂਰ ਸੰਗਤਾਂ ਦੇ ਦਰਸ਼ਨ ਦੀ ਦਾਤ ਕਰਨ ਦਾ ਮੌਕਾ ਬਖਸ਼ਿਸ਼ ਕੀਤਾ। ਗਿਆਨੀ ਬਲਕਾਰ ਸਿੰਘ ਜੀ ਜੋ ਕਿ ਗੁਰੂ ਕੇ ਵਜ਼ੀਰ ਨੇ, ਇਹਨਾਂ ਦਾ ਧੰਨਵਾਦ, ਭੁੱਲਾ ਚੁੱਕਾ ਲਿਖੀ ਮੈਂ ਫਤਿਹ ਪ੍ਰਵਾਨ ਕਰਕੇ ਸੀ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਹੈ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਤੋਂ ਲੱਭੀ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਪੂਰਾ ਹੀ ਨਵੰਬਰ ਦਾ ਮਹੀਨਾ ਕੈਲਗਰੀ ਦੀਆਂ ਸਿੱਖ ਸੰਗਤਾਂ ਨੂੰ ਢਾਡੀਵਾਨਾਂ ਰਾਹੀਂ ਨਿਹਾਲ ਕੀਤਾ ਹੈ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ ਵੀ ਢਾਡੀ ਜਥੇ ਨੇ ਸਮੂਹ ਕੈਲਗਰੀ ਦੀ ਸਿੱਖ ਸੰਗਤਾਂ ਦੇ ਨਾਲ ਮਨਾਇਆ। ਸੋ ਛੋਟੇ ਹੁੰਦਿਆਂ ਤੋਂ ਹੀ ਦਾਸ ਭਾਈ ਸਾਹਿਬ ਜੀ ਦੇ ਜਥੇ ਦੇ ਢਾਡੇਵਾਰਾਂ ਕਵਿਤਾਵਾਂ ਸੁਣਦਾ ਆਇਆ ਸਨ। ਸੋ ਕਵਿਤਾਵਾਂ ਭਾਈ ਸਾਹਿਬ ਜੀ ਭਮੰਤੀ ਸਾਹਿਬ ਆਪ ਹੀ ਲਿਖਦੇ ਹਨ, ਤਕਰੀਬਨ 700 ਕਵਿਤਾਵਾਂ ਭਾਈ ਸਾਹਿਬ ਜੀ ਨੇ ਅੱਜ ਤੱਕ ਲਿਖੀਆਂ ਹਨ। ਸੋ ਪ੍ਰਚਾਰ ਦੇ ਤੌਰ 'ਤੇ ਬਹੁਤ ਬਹੁਤ ਪੰਥ ਵਾਸਤੇ ਦੇਣ ਹੈ ਭਾਈ ਸਾਹਿਬ ਜੀ ਦੀ। ਸੋ ਹੁਣ ਗੁਰਦੁਆਰਾ ਸਾਹਿਬ ਗੁਰੂ ਰਾਮਦਾਸ ਦਰਬਾਰ ਵੱਲੋਂ ਜਥੇ ਦਾ ਸਨਮਾਨ ਕੀਤਾ ਜਾਵੇਗਾ। ਸੋ ਟਾਈਮ ਦੀ ਘਾਟ ਕਰਕੇ ਮੈਂ ਬੇਨਤੀ ਕਰਦਾ ਸਮੂਹ ਜਥੇ ਨੂੰ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਪਾਬੰਦੀ, ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਬਲ, ਭਾਈ ਸੁਖ ਨਿਰੰਜਨ ਸਿੰਘ ਜੀ ਸੁਮਨ ਅਤੇ ਭਾਈ ਚਮਕੌਰ ਸਿੰਘ ਜੀ ਜਲਾਲਾਬਾਦ ਦੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਬਖਸ਼ਿਸ਼ ਪ੍ਰਾਪਤ ਕਰਨ।

ਸੋ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਭਮਦੀ ਉਹਨਾਂ ਦੇ ਜਥੇ ਦਾ ਸੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਅਰਦਾਸ ਹੈ ਕਿ ਜਥੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਪੰਥ ਦੀ ਸੇਵਾ ਜ਼ੋਰੋ ਜ਼ੋਰ ਪ੍ਰਚਾਰ ਦੇ ਨਾਲ ਕਰਦੇ ਰਹਿਣ ਸੋ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਹੈ ਆਓ ਹੁਣ ਗੁਰਬਾਣੀ ਕੀਰਤਨ ਨਾਲ ਜੁੜਦੇ ਹਾਂ ਤਕਰੀਬਨ 12:30 ਵਜੇ ਸਮਾਗਮ

0: ਤਬੀਅਤ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

ਜਥੇਦਾਰ ਬਾਬਾ ਦੀਪ ਸਿੰਘ ਜੀ ਆਪਣੇ ਜਥੇ ਸਮੇਤ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਰੋਕਣ ਲਈ ਜਾ ਰਹੇ ਨੇ। ਉਸ ਸਮੇਂ ਦੇ ਮੈਦਾਨੇ ਜੰਗ ਦਾ ਵਰਣਨ ਇਸ ਤਰ੍ਹਾਂ ਹੈ।

ਵੱਡੇ ਸਾਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਖੜੇ ਸਿੱਖੀ ਸਿਦਕ ਨੂੰ ਕਾਇਮ ਰੱਖਦੇ ਹੋਏ ਗੱਜ ਕੇ ਫਤਿਹ ਬੁਲਾ ਰਹੇ ਹਨ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 9ਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ ਸਨ ਔਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਦਾਦਾ ਜੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਿੱਥੇ ਸ਼ਾਂਤੀ ਸਬਰ ਅਤੇ ਗਿਆਨ ਜਗਤ ਨੂੰ ਵੰਡਦੇ ਰਹੇ ਉੱਥੇ 9ਵੀਂ ਗੱਦੀ ਦਾ ਜ਼ਿਕਰ ਵੀ ਸਿੱਖ ਜਗਤ ਨੂੰ ਦੇ ਗਏ ਬਾਬਾ ਬਕਾਲੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰ ਰਾਏ ਸਾਹਿਬ ਜੀ ਅਤੇ ਗੁਰੂ ਹਰ ਰਾਏ ਸਾਹਿਬ ਜੀ ਦੇ ਸਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਅਤੇ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੱਕੇ ਬਿਰਾ ਪੰਜ ਸਾਹਿਬਜ਼ਾਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਇਸ ਨਾਤੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ

جڑا ہے ناما ہے, ٹکانا ناما ہے, جوت وہی ہے. ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਮੁਖਾਰ ਬਿੰਦ ਤੋਂ ਜਦ ਇਹ ਸ਼ਬਦ ਨਿਕਲੇ ਨੇ ਬਾਬਾ ਬਕਾ ਲੈ, ਉਸ ਵਕਤ ਗਾਲਬਨ 26 ਸਾਲ ਹੋ ਗਏ ਸਨ ਬਕਾਲੇ ਦੇ ਭੋਰੇ ਵਿੱਚ ਰਹਿੰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਮਾਤਾ ਨਾਨਕੀ ਤੇ ਸੁਪਤਨੀ ਗੁਜਰੀ ਜੀ ਨਾਲ ਨਾਨਕੇ ਪਿੰਡ ਬਾਬਾ ਬਕਾਲੇ ਆ ਗਏ. ਪਰ ਆਪ ਦੀ ਰਹਿਣ ਸਹਿਣ ਦੀ ਬਿਰਤੀ ਨਿਆਰੀ, ਭੋਰੇ 'ਚ ਹੀ ਬੈਠੇ ਰਹਿਣਾ. ਦਰਅਸਲ ਇਹਦਾ ਇਹ ਮਤਲਬ ਨਹੀਂ ਕਿ ਕੋਈ ਜਪ ਤਪ ਕਰਕੇ ਸੁਰਤ ਉੱਚੀ ਕਰਨੀ ਸੀ, ਆਪ ਦੇ ਪਰਮ ਪੁਰਖ ਬਚਪਨ ਤੋਂ ਹੀ ਭਗਤੀ ਭਾਵਨਾ ਅਕਾਲ ਪੁਰਖ ਤੋਂ ਲੈ ਕੇ ਆਇਆ. ਲੇਕਿਨ ਇੱਕ ਲੰਬੇ ਕੰਮ ਦੀ ਤਿਆਰੀ ਲਈ ਆਪ ਨੂੰ ਭੋਰੇ 'ਚ ਬੈਠਣਾ ਪਿਆ. ਕਿਉਂ ਕਿ ਆਪ ਨੂੰ ਦਿੱਸ ਪਿਆ ਸੀ ਕਿ ਦੇਸ਼ ਦਾ ਕਲਿਆਣ, ਦੇਸ਼ ਦੀ ਸੰਸਕ੍ਰਿਤੀ ਇਸੇ ਢੰਗ ਨਾਲ ਬਚਾਈ ਜਾ ਸਕਦੀ ਹੈ, ਦੇਸ਼ ਦਾ ਧਾਰਮਿਕ ਪਤਨ ਨਾ ਹੋਵੇ ਤੇ ਦੇਸ਼ ਦੀ ਧਾਰਮਿਕ ਦੁਨੀਆ ਨੂੰ ਕੇਵਲ ਇੱਕੋ ਹੀ ਜ਼ਰੀਏ ਨਾਲ ਬਚਾਇਆ ਜਾ ਸਕਦਾ ਹੈ ਕਿ ਦੇਸ਼ ਦਾ ਕੋਈ ਬਹੁਤ ਵੱਡਾ ਸੰਤ ਮਹਾਂਪੁਰਖ ਕੁਰਬਾਨੀ ਦੇ ਆਪਣਾ ਸੀਸ ਭੇਟ ਕਰੇ. ਤੋ ਤਿਆਰੀ ਦੇ ਚੁਟੇ ਨੇ ਇਸ ਦੇਸ਼ ਦੇ ਉੱਤੋਂ, ਦੇਸ਼ ਦੀ ਸੰਸਕ੍ਰਿਤੀ ਦੇ ਉੱਤੋਂ ਆਪਣਾ ਸੀਸ ਨਿਛਾਵਰ ਕਰਨ ਲਈ, ਆਪਣਾ ਸੀਸ ਭੇਟ ਕਰਨ ਲਈ. ਆਪ ਬ੍ਰਹਮ ਗਿਆਨ ਦੀ ਮੂਰਤੀ ਨੇ, ਲੇਕਿਨ ਫਿਰ ਵੀ 26 ਸਾਲ ਤੱਕ ਭੋਰੇ ਦੇ ਚ ਰਹੇ. ਤੇ ਜਦ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਰਚਨਾ ਤੋਂ ਨਿਕਲਿਆ ਬਾਬਾ ਬਕਾਲੇ, ਤਾਂ ਆਪ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ. ਇਸ ਤੋਂ ਵੱਡਾ ਤਿਆਗ ਰੂਹੇ ਜ਼ਮੀਨ ਦੇ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦਾ. ਆਪ ਸਭ ਕੁਛ ਨੇ ਛੁਪ ਕੇ ਬੈਠੇ ਨੇ, ਕਿਸੇ ਨੇ ਪ੍ਰਗਟ ਕਰ ਦਿੱਤਾ ਹੈ, ਕੁਰਬਾਨ ਹੋ ਗਏ ਨੇ, ਨਿਛਾਵਰ ਹੋ ਗਏ ਨੇ ਦੇਸ਼ ਤੋਂ ਔਰ ਧਰਮ ਤੋਂ. ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਪ ਦੇ ਆਏ ਸ਼ਬਦ ਬੈਰਾਗ ਦੀ ਮੂਰਤੀ ਨੇ. ਧਰਮ ਤੇ ਈਸ਼ਵਰ ਦੀ ਪ੍ਰਾਪਤੀ ਲਈ ਬੈਰਾਗ ਮੁੱਖ ਸਾਧਨ ਹੈ. ਬੈਰਾਗ ਤੋਂ ਬਿਨਾਂ ਕੋਈ ਵੀ ਰਾਗ ਮੰਡਲ ਪਰਮਾਤਮਾ ਤੱਕ ਨਹੀਂ ਪਹੁੰਚਿਆ. ਕਹਿਤ ਕਬੀਰ, ਭਗਤ ਕਰ ਪਾਇਆ ਭੋਲੇ ਭਾਇ ਮਿਲੇ ਰਗ ਰਾਇਆ. ਆਪ ਦਾ ਭੋਲਾ ਸੁਭਾਅ, ਆਪ ਦਾ ਭੋਲਾਪਣ ਤੇ ਆਪ ਦੇ ਬੈਰਾਗ ਦੀ ਮੂਰਤੀ ਇਤਨਾ ਪ੍ਰਭਾਵਿਤ ਕਰਦੀ ਸੀ ਜਗਤ ਨੂੰ ਕਿ ਭੋਲੇ ਭਾਏ ਤੇ ਬੈਰਾਗ ਦੇ ਪ੍ਰਵਾਨੇ ਆਪ ਦੇ ਆਲੇ ਦੁਆਲੇ ਇਕੱਤਰ ਲੈਂਦੇ ਸਨ, ਆਪ ਤੋਂ ਸਿੱਖਿਆ ਲੈਂਦੇ ਸਨ, ਆਪ ਤੋਂ ਦੀਕਸ਼ਾ ਲੈਂਦੇ ਸਨ. ਇਹ ਸਭ ਕੁਛ ਵੱਧਦਾ ਹੋਇਆ ਦੇਖ ਕੇ ਵਕਤ ਦੇ ਸਤਾਧਾਰੀਆਂ ਨੂੰ ਚੰਗਾ ਨਹੀਂ ਲੱਗਿਆ. ਵਕਤ ਦੇ ਸਤਾਧਾਰੀਆਂ ਨੇ ਇਹ ਵੀ ਦੇਖਿਆ ਕਿ ਕਸ਼ਮੀਰ ਹਿੰਦੁਸਤਾਨ ਦਾ ਇੱਕ ਜ਼ਰਖੈਜ਼ ਇਲਾਕਾ ਹੈ, ਖੂਬਸੂਰਤ ਇਲਾਕਾ ਹੈ. ਨੂਰਜਹਾਂ ਨੇ ਤੇ ਇੱਥੇ ਤੱਕ ਕਹਿ ਦਿੱਤਾ ਸੀ, ਅਗਰ ਫਿਰ ਦੋਸਤ ਬਰੂਏ ਜ਼ਮੀਂ ਅਸਤੋ ਹਮੀਂ ਅਸਤੋ ਹਮੀਂ ਅਸਤੋ ਹਮੀਂ ਅਸਤੋ. ਅਗਰ ਕੋਈ ਫਿਰਦੋਸ ਜੰਨਤ ਬਹਿਸ਼ਤ ਸਵਰਗ ਜ਼ਮੀਨ ਉੱਤੇ ਹੈ, ਤਾਂ ਫਿਰ ਇਹੀ ਹੈ, ਇਹੀ ਹੈ, ਇਹੀ ਹੈ ਕਸ਼ਮੀਰ ਦੇ ਜਿਹਲਮ ਦੇ ਕੰਢੇ ਦਿੱਤੇ. ਨੂਰ ਜਹਾਂ ਨੇ ਇਹ ਵਾਕ ਉਚਾਰਨ ਕੀਤੇ, ਬਸ ਇਹੀ ਜੰਨਤ ਹੈ, ਇਹੀ ਜੰਨਤ ਹੈ, ਇਹੀ ਜੰਨਤ ਹੈ. ਇਸ ਜੰਨਤ ਦੇ ਚੋਂ ਅਨੇਕਾਂ ਹੀ ਪਾਣੀ ਦੇ ਝਰਨੇ ਤੇ ਦਰਿਆ ਨਿਕਲਦੇ ਸਨ, ਜੋ ਅਗਾਂਹ ਚੱਲ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਸਨ, ਸ਼ਾਦਾਬ ਕਰਦੇ ਸਨ. ਸਿਰਫ ਪਾਣੀ ਦੇ ਝਰਨੇ ਇੱਥੋਂ ਨਹੀਂ ਨਿਕਲਦੇ ਸਨ, ਕਸ਼ਮੀਰ ਦੇ ਚੋਂ ਗਿਆਨ ਦੇ ਝਰਨੇ ਵੀ ਨਿਕਲਦੇ ਸਨ. ਗਿਆਨ ਦੀ ਗੰਗਾ ਵੀ ਫੁੱਟਦੀ ਸੀ. ਕਸ਼ਮੀਰ ਰਿਸ਼ੀ ਕਸ਼ੈਪ ਦੀ ਔਲਾਦ ਦਾ ਦੇਸ਼, ਰਿਸ਼ੀ ਮੁਨੀਆਂ ਦਾ ਦੇਸ਼, ਤੀਰਥਾਂ ਦਾ ਇਲਾਕਾ, ਵਿਦਵਾਨ ਪੰਡਤਾਂ ਦੀ ਭੂਮੀ. ਜਿਸ ਤਰ੍ਹਾਂ ਉੱਚੇ ਪਹਾੜਾਂ ਤੋਂ ਝਰਨੇ ਥੱਲੇ ਆ ਕੇ, ਦਰਿਆ ਥੱਲੇ ਆ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਸਨ, ਇਸ ਤਰ੍ਹਾਂ ਪਹਾੜਾਂ ਤੋਂ ਥੱਲੇ ਲੈ ਕੇ ਇਹ ਵਿਦਵਾਨ ਜਗਤ ਦਾ ਕਲਿਆਣ ਕਰਦੇ ਸਨ, ਗਿਆਨ ਦੇ ਕੇ, ਵਿਚਾਰ ਦੇ ਕੇ, ਔਰ ਇਸ ਤਰੀਕੇ ਨਾਲ ਰੱਬ ਨਾਲ ਜੋੜਦੇ ਸਨ.
وقت

0: ਸਤਾਧਾਰੀ ਪਾਣੀ ਦੇ ਝਰਨਿਆਂ ਨੂੰ ਤੇ ਬੰਦ ਨਾ ਕਰ ਸਕੇ ਤੇ ਬੰਦ ਕਰਨਾ ਉਹਨਾਂ ਨੇ ਮੁਨਾਸਬ ਵੀ ਨਾ ਸਮਝਿਆ। ਪਰ ਗਿਆਨ ਦੇ ਧਾਰਾ ਜੋ ਉੱਥੋਂ ਵਗਦੀ ਸੀ ਉਹਨੂੰ ਬੰਦ ਕਰਨ ਦਾ ਤਹੀਆ ਕਰ ਲਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਕਸ਼ਮੀਰ ਦੇ ਦਰਿਆ ਕਸ਼ਮੀਰ ਦੇ ਝਰਨੇ ਫਰਿਆਦ ਲੈ ਕੇ ਆਏ, ਜਿਨ੍ਹਾਂ ਦੇ ਦਿਲ ਦਿਮਾਗ ਚੋਂ ਗਿਆਨ ਦੀ ਗੰਗਾ ਨਿਕਲਦੀ ਸੀ, ਨਾਮ ਦੇ ਝਰਨੇ ਚੱਲਦੇ ਸਨ, ਵਿਚਾਰ ਦੇ ਚਸ਼ਮੇ ਵਗਦੇ ਸਨ। ਇਹ ਸਾਰੇ ਚਸ਼ਮੇ ਇਹ ਸਾਰੇ ਝਰਨੇ ਅੱਜ ਦਰਬਾਰ ਵਿੱਚ ਅਨੰਦਪੁਰ ਸਾਹਿਬ ਆ ਕੇ ਹਾਜ਼ਰ ਹੋਏ ਨੇ, ਬੇਨਤੀ ਕਰਦੇ ਨੇ, ਜੋਦੜੀ ਕਰਦੇ ਨੇ, ਗੁਰੂ ਮਹਾਰਾਜ ਰਹਿਮਤ ਕਰੋ, ਬਖਸ਼ਿਸ਼ ਕਰੋ, ਸੁੱਖ ਜਾਵਾਂਗੇ। ਅਗਰ ਇਹ ਮਰੂਥਲ ਦੇ ਟਿੱਬੇ ਸਾਡੇ ਅੱਗੋਂ ਆ ਗਏ ਸਤਾ ਦੇ ਤਾਂ ਸੁੱਖ ਜਾਵਾਂਗੇ, ਨੇਸੋ ਨਾਬੂਦ ਹੋ ਜਾਵਾਂਗੇ, ਸਾਡਾ ਗਮਨ ਬੰਦ ਹੋ ਜਾਏਗਾ। ਤੇ ਅਸੀਂ ਰਸਤੇ 'ਚ ਕਈਆਂ ਦੀ ਪਿਆਸ ਬੁਝਾਉਂਦੇ ਹੋਏ ਜੋ ਸਾਗਰ ਵਿੱਚ ਲੀਨ ਹੋਣਾ ਆਪਣਾ ਲਕਸ਼ ਸਮਝਿਆ, ਇਸ ਲਕਸ਼ ਦੀ ਪੂਰਤੀ ਨਹੀਂ ਹੋ ਸਕੇਗੀ ਤੇ ਜਗਤ ਦੀ ਅਸੀਂ ਪਿਆਸ ਵੀ ਨਹੀਂ ਬੁਝਾ ਸਕਾਂਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਲੰਬੀ ਸੋਚ ਦੇ ਵਿੱਚ ਪਏ ਗਏ, ਖਾਮੋਸ਼ ਭੋਰੇ ਵਿੱਚ ਬੈਠ ਕੇ ਜੋ ਆਪ ਜੋਤ ਬਣਾਉਂਦੇ ਰਹੇ ਜਗਤ ਕਲਿਆਣ ਦੀ, ਉਹ ਇਕਦਮ ਆਪ ਦੇ ਸਾਹਮਣੇ ਆਈ। ਆਪ ਅਜੇ ਸੋਚ ਹੀ ਰਹੇ ਸਨ ਕਿ 9 ਸਾਲ ਦੇ ਬਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਅਜੇ ਆਪ ਗੋਬਿੰਦ ਰਾਏ ਨੇ ਬੇਨਤੀ ਕੀਤੀ, ਹਜ਼ੂਰ ਗੁਰਦੇਵ ਪਿਤਾ ਆਪ ਕਿਸ ਸੋਚ ਦੇ ਚੋ? ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਖਿਆ, ਬੇਟਾ ਕੋਈ ਮਹਾਨ ਮਨੁੱਖ ਕੋਈ ਮਹਾਨ ਸਥਨ ਆਪਣੀ ਕੁਰਬਾਨੀ ਦੇਵੇ ਦੇਸ਼ ਦਾ ਧਰਮ ਬਚ ਸਕਦਾ ਹੈ, ਇਹਨਾਂ ਝਰਨਿਆਂ ਦੀ ਰਵਾਨੀ ਬਚ ਸਕਦੀ ਹੈ, ਇਹਨਾਂ ਦਰਿਆਵਾਂ ਦਾ ਵੇਗ ਬਚਾਇਆ ਜਾ ਸਕਦਾ ਹੈ। ਗੋਬਿੰਦ ਰਾਏ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਜੇ ਕਿਸੇ ਮਹਾਨ ਪੂਰਨ ਪੁਰਖ ਦੀ ਕੁਰਬਾਨੀ ਨਾਲ ਹੀ ਇਹ ਸਭ ਕੁਛ ਬਚਦਾ ਹੈ ਤਾਂ ਫਿਰ ਆਪ ਤੋਂ ਮਹਾਨ ਕੌਣ ਹੈ ਤੇ ਆਪ ਹੀ ਬਚਾਓ। ਖੜਾਵਾਂ ਪਹਿਨ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚੱਲ ਪਏ, ਤਿਆਗ ਤੇ ਵੈਰਾਗ ਆਪ ਦੇ ਰੋਮ ਰੋਮ ਦੇ ਵਿੱਚ ਭਰਿਆ ਹੋਇਆ ਹੈ। ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ ਕਿ ਵੈਰਾਗ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ, ਅਕਾਲ ਪੁਰਖ ਦੀ ਪ੍ਰਾਪਤੀ ਨਹੀਂ। ਵੈਰਾਗੀ ਹਿਰਦਾ ਕੋਈ ਮਹਿਸੂਸ ਕਰਦਾ ਜਗਤ ਕੁਛ ਵੀ ਨਹੀਂ ਹੈ, ਇਹ ਸੰਸਾਰ ਕੁਛ ਵੀ ਨਹੀਂ ਹੈ, ਤੇ ਜਦ ਸੰਸਾਰ ਕੁਛ ਵੀ ਨਹੀਂ ਜਗਤ ਕੁਛ ਵੀ ਨਹੀਂ ਉਹ ਫਿਰ ਉਦਾਸ ਰਹੇਗਾ, ਉਪਰਾਮ ਰਹੇਗਾ। ਉਪਰਾਮਤਾ ਤੇ ਉਦਾਸ ਹੋਣਾ ਧਾਰਮਿਕ ਦੁਨੀਆਂ ਦਾ ਪਹਿਲਾ ਲੱਛਣ ਹੈ ਔਰ ਸ਼ੁਭ ਲੱਛਣ ਹੈ। ਜੋ ਜਗਤ ਤੋਂ ਉਦਾਸ ਨਹੀਂ ਹੋਇਆ, ਉਪਰਾਮ ਨਹੀਂ ਹੋਇਆ, ਉਹ ਪਰਮ ਜਗਤ ਦੀ ਪ੍ਰਾਪਤੀ ਦੀ ਚੇਸ਼ਟਾ ਵੀ ਨਹੀਂ ਕਰੇਗਾ। ਜੋ ਸੰਸਾਰ ਤੋਂ ਉਪਰਾਮ ਨਹੀਂ ਹੋਇਆ ਉਹ ਨਿਰੰਕਾਰ ਦੀ ਪ੍ਰਾਪਤੀ ਦਾ ਉੱਦਮ ਵੀ ਨਹੀਂ ਕਰੇਗਾ। ਇਹ ਹਕੀਕਤ ਹੈ, ਜਿਹਦੇ ਲਈ ਇਹ ਸੰਸਾਰ ਸਭ ਕੁਛ ਹੈ ਉਸਦੇ ਲਈ ਨਿਰੰਕਾਰ ਸੁਪਨਾ ਹੈ, ਤੇ ਜਿਹਦੇ ਲਈ ਇਹ ਸੰਸਾਰ ਤੁਛ ਮਾਤਰ ਹੈ ਸੁਪਨਾ ਹੈ ਉਹਦੇ ਲਈ ਪਰਮਾਤਮਾ ਹਕੀਕਤ ਹੈ, ਉਹਦੇ ਲਈ ਪਰਮਾਤਮਾ ਸੱਚਾਈ ਹੈ। ਦੋ ਤਰ੍ਹਾਂ ਦੇ ਮਨੁੱਖ ਜਗਤ ਵਿੱਚ ਮਿਲਣਗੇ, ਕਿਸੇ ਲਈ ਸੰਸਾਰ ਸੁਪਨਾ ਹੈ, ਕਿਸੇ ਲਈ ਨਿਰੰਕਾਰ ਸੁਪਨਾ ਹੈ, ਕਿਸੇ ਲਈ ਪਦਾਰਥ ਸੁਪਨਾ ਹੈ ਤੇ ਕਿਸੇ ਲਈ ਪਰਮਾਤਮਾ ਸੁਪਨਾ ਹੈ। ਇੰਝ ਕਹਿ ਲਓ, ਸੰਤਾਂ ਲਈ ਪਦਾਰਥ ਸੁਪਨਾ ਹੈ ਤੇ ਆਮ ਸੰਸਾਰੀਆਂ ਲਈ ਪਰਮਾਤਮਾ ਸੁਪਨਾ ਹੈ। ਤੇ ਜੋ ਸੁਪਨਾ ਉਹਦੇ ਨਾਲ ਕੀ ਜੁੜਨਾ, ਜੋ ਸੁਪਨਾ ਹੈ ਉਹਦੇ ਉੱਤੇ ਕੀ ਮਾਣ ਕਰਨਾ? ਤੋ ਕਈਆਂ ਦੀ ਦ੍ਰਿਸ਼ਟੀ ਦੇ ਵਿੱਚ ਪਰਮਾਤਮਾ ਸੁਪਨਾ ਹੈ ਤੇ ਕਈਆਂ ਦੀ ਦ੍ਰਿਸ਼ਟੀ ਦੇ ਵਿੱਚ ਪਦਾਰਥ ਸੁਪਨਾ ਹੈ। ਤੇ ਜਦ ਪਦਾਰਥ ਸੁਪਨਾ ਪ੍ਰਤੀਤ ਦਿਖਾਈ ਦੇ, ਜਦ ਸੰਸਾਰ ਤੁਛ ਮਾਤਰ ਪ੍ਰਤੀਤ ਹੋਵੇ ਤੋ ਉਦਾਸ ਹੋਣਾ ਲਾਜ਼ਮੀ ਹੈ, ਉਪਰਾਮ ਹੋਣਾ ਲਾਜ਼ਮੀ ਹੈ। ਸਾਡੇ ਦੇਸ਼ ਦੇ ਸਾਧੂ ਸੰਤ ਮਹਾਤਮਾ ਕੋਸ਼ਿਸ਼ ਕਰਦੇ ਰਹੇ ਕਿ ਅੰਦਰ ਉਦਾਸੀਨਤਾ ਦਾ ਜਨਮ ਹੋਵੇ, ਬੈਰਾਗੀ ਬਿਰਤੀਆਂ ਦਾ ਜਨਮ ਹੋਵੇ, ਉਪਰਾਮਤਾ ਦਾ ਜਨਮ ਹੋਵੇ। ਕਿਸੇ ਉਜਾੜ ਵਿੱਚ ਚਲੇ ਜਾਈਏ, ਜੰਗਲ ਵਿੱਚ ਚਲੇ ਜਾਈਏ, ਜਿੱਥੇ ਕੋਈ ਮਨੁੱਖ ਨਾ ਹੋਵੇ ਗੱਲਬਾਤ ਕਰਨ ਵਾਲਾ, ਜਿੱਥੇ ਚਾਰੋਂ ਪਾਸੇ ਵਹਿਸ਼ਤ ਹੀ ਵਹਿਸ਼ਤ ਹੋਵੇ, ਤਨਹਾਈ ਹੀ ਤਨਹਾਈ ਹੋਵੇ। ਉਹ ਤਨਹਾਈ ਉਹ ਉਜਾੜ ਮਨ ਨੂੰ ਉਪਰਾਮ ਕਰੇ, उदास करे ताकि निरंकार की प्राप्ति अंदरों पैदा हो, ताकि ईश्वर की प्राप्ति की धुन, ईश्वर प्राप्ति की लगन अंदरों जन्म ले सके। आज काल तो साडे देश विच इस तरह के लोग घर बार नूं छड़ के, बाजार महल माड़िया नूं छड़ के, गोशा तनहाई पहाड़ा दियां कंदरां ते बियाबान जंगलां विच जांदे रहे, महज इस वास्ते कि उदासीन बिरति पैदा होए, उपराम बिरति अंदर उजागर होए। गुरु नानक देव जी महाराज दे इक साहिबजादे दा नाम बाबा श्री चंद, जिन्हां ने इस देश विच उदासीन परंपरा नूं जन्म दिता और आप दे साधुआं नूं उदासी साधु करके आख्या जांदा है, और ये उदासीन संप्रदाय अज भी मौजूद है, जिसने गुरबाणी का महान प्रचार देश देशांतरां दे विच कीता। साहिब गुरु गोबिंद सिंह जी महाराज फरमान करते हैं कि उजाड़ विच जाके बयाबान जंगल विच जाके मन नूं उपराम करना है, उदास करना है, उस तो बेहतर है घर नूं ही जंगल समझ लिया जाए, घर नूं ही उजाड़ समझ लिया जाए। रे मन ऐसो कर सन्यासा, बन से सदन सबै कर समझो, मन ही माए उदासा। गुरु तेग बहादुर साहिब जी महाराज उपराम उदास ते बैराग दी मूर्ति सन। जगत विच कुछ भी ऐसा नहीं कि आप नूं खिच लवे, आप जगत तो उच्चे जीवे, लेकिन जगत तो बिरतियां उच्चियां हो सकन, आपने जंगल विच जाना मुनासिब नहीं समझिया। आप साफ कहंदे ने, काहे रे बन खोजन जाई, सर्व निवासी सदा अलेपा, तो ही संग समाई। वो जो व्यापक है, वो जो सर्व व्यापक है, वो जो रोम रोम विच वसिया होया है, वो तो तेरे कोल है, बन विच कित्थे जाना है। सर्व निवासी ते सदा अलिप्त, ये दो शब्द ऐसे ने जो खोज दे मुस्तहिक ने। जो व्यापक है, सर्व निवासी है, वो अलिप्त किस तरह रह सकता है, निर्लेप कैसे रह सकता है? जो सारियां दे विच है, निर्लेप होना ते फिर बहुत कठिन है। सर्व निवासी सदा अलेपा, तो ही संग समाई, वो मेरे विच है और निर्लेप है, वो सारियां दे विच है, वो निर्लेप है। तो आपने बड़े सुंदर दो प्रमाण दिते ने, उप मद जो बास बसत है, मुकर माए जैसे छाई, कैसे ही हर बसे निरंतर, घट ही खोजो भाई। सर्व निवासी तो ऐसा है जैसे फुल दी पत्ती पत्ती दिच महक है, सारे फुलां दी पत्ती पत्ती दिच सुगंधरी है, महक है। तो जैसे फुल दे अंदर महक व्यापक है, तेवें परमात्मा व्यापक है, पर परमात्मा निर्लेप किस तरह है? मुकर मां जैसे छाई, जैसे शीशे दे अक्ष, शीशे दे हुंदा होया भी शीशे दे नहीं है, निर्लेप है। शीशे दे जो कुछ दिखाई दे रहा है, असीं उहनूं पकड़ नहीं सकते, बंधन विच नहीं लिया सकते, क्योंकि निर्लेप है। भावें शीशे दे है, फिर भी शीशे तो न्यारा है, निर्लेप है। भावें परमात्मा साडे विच है, फिर भी वह न्यारा है। अगर व्यापक हो के वह न्यारा ना आवे, तो फिर जितने असीं मैले हाँ, परमात्मा हुण तक मैला हो गया होंदा, वह निर्लेप है। इस वास्ते साडे अंदर रहिंदा होया भी वह निर्मल है, स्वच्छ है। डॉक्टर रविंद्र नाथ टैगोर नूं यह बोध होया उदों जदों आपने देखिया कि एक बहुत वड्डे गंदगी दे ढेर नूं सूरज दियां किरणां छू रहियां सन, तां आप न छुटे, आखण लगे, हे ईश्वर, तेरे निर्लेप होण दा बोध मिल गया। सूरज दियां किरणां गंदगी नूं छू रहियां ने, पर सूरज गंदा नहीं हो रहा, किरणां गंदियां नहीं हो रहियां। हे परमात्मा, तू मेरे गंदे शरीर मलमूत्र दे थैले च बैठा है, पर तू गंदा नहीं होंदा, तू ते निर्लेप, तू ते स्वच्छ है, तू ते निर्मल है। तो साहिब कहिंदे ने, व्यापक तू ऐसे है जैसे फुल दी पत्ती पत्ती विच महक है, और निर्लेप तू ऐसा है जैसे शीशे विच अक्ष। ओप मद जो बास बसत है, मुखर मां जैसे छाई, तैसे ही हर बसे निरंतर, कट ही खोजो पाई। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਤੋਂ ਗਵਨ ਆਰੰਭ ਕੀਤਾ। ਰੋਹਤਕ, ਹਿਸਾਰ, ਆਸੀ, ਫਿਰ ਇੱਥੋਂ ਗਵਨ ਕਰਦੇ ਕਰਦੇ ਆਪ ਪਹੁੰਚੇ ਨੇ ਆਗਰਾ, ਜਿਸ ਸਥਾਨ ਵਿੱਚ ਆਪ ਕਾਫੀ ਸਮੇਂ ਤੱਕ ਟਿਕੇ, ਉਸ ਸਥਾਨ ਦਾ ਨਾਂ ਹੈ ਗੁਰਦੁਆਰਾ ਮਾਈ ਥਾਂ। ਬਾਹਰ ਇੱਕ ਚਰਵਾਹੇ ਨੂੰ ਅੰਗੂਠੀ ਆਪ ਨੇ ਭੇਟ ਕੀਤੀ, ਔਰ ਇਸ ਵਾਸਤੇ ਭੇਟ ਕੀਤੀ ਕਿਉਂਕਿ ਸ਼ਾਹੀ ਲਸ਼ਕਰ ਆਪ ਦੀ ਤਲਾਸ਼ ਵਿੱਚ ਸੀ ਤੇ ਬਹੁਤ ਵੱਡਾ ਇਨਾਮ ਰੱਖਿਆ ਗਿਆ ਸੀ। ਆਪ ਨੇ ਉਸ ਚਰਵਾਹੇ ਨੂੰ ਕਿਹਾ, ਲੈ ਤੂੰ ਇਹ ਅੰਗੂਠੀ ਵੀ ਲੈ ਤੇ ਮੈਨੂੰ ਪਕੜਾਉਣ ਦਾ ਬਹੁਤ ਵੱਡਾ ਇਨਾਮ ਵੀ ਪ੍ਰਾਪਤ ਕਰ ਸਕ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਔਰ ਆਦਿ ਕਾਲ ਤੋਂ ਸਤਾਧਾਰੀਆਂ ਦੀ ਤੇ ਸਤਵਾਦੀਆਂ ਦੀ ਕਦੀ ਬਣੀ ਨਹੀਂ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਜੋੜ ਜੁੜੇ ਨੇ। ਸਤਾਧਾਰੀ ਤੇ ਸਤਵਾਦੀਆਂ ਦੇ ਟਕਰਾਓ ਆਦਿ ਕਾਲ ਤੋਂ ਰਿਹਾ। ਰਾਮ ਤੇ ਰਾਵਣ ਦਾ ਟਕਰਾਓ, ਕੰਸ ਤੇ ਸ੍ਰੀ ਕ੍ਰਿਸ਼ਨ ਦਾ ਟਕਰਾਓ, ਬਾਬਰ ਤੇ ਗੁਰੂ ਨਾਨਕ ਦਾ ਟਕਰਾਓ, ਜਹਾਂਗੀਰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਟਕਰਾਓ, ਔਰ ਵਕਤ ਦੇ ਸਤਾਧਾਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਟਕਰਾਓ, ਧਰੂ ਦਾ ਆਪਣੀ ਮਤਰੇਈ ਮਾਂ ਨਾਲ ਟਕਰਾਓ ਤੇ ਪ੍ਰਹਿਲਾਦ ਦਾ ਹਰਨਾਕਸ਼ ਨਾਲ ਟਕਰਾਓ, ਇਸ ਗੱਲ ਦਾ ਸਬੂਤ ਹੈ ਕਿ ਸਤਾਧਾਰੀਆਂ ਤੇ ਸਤਵਾਦੀਆਂ ਦੀ ਕਦੀ ਆਪਸ ਵਿੱਚ ਨਹੀਂ ਬਣੀ। ਇਹ ਦੋ ਦਿਸ਼ਾਵਾਂ ਹੀ ਵੱਖ ਵੱਖ ਨੇ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਚਾਈ ਦੇ ਮੁਜਸਮੇ ਸਤ ਦੀ ਮੂਰਤੀ ਤੇ ਦੂਸਰੇ ਪਾਸੇ ਕੇਵਲ ਸਤਾ ਹੈ। ਸਤਾ ਦਾ ਮਤਲਬ ਹੈ ਮੈਂ ਦੂਸਰੇ ਨੂੰ ਜਿੱਤਣਾ ਹੈ ਤੇ ਸਤ ਦਾ ਮਤਲਬ ਹੈ ਮੈਂ ਆਪਣੇ ਆਪ ਨੂੰ ਜਿੱਤਣਾ ਹੈ। ਚਾਹੁੰਦੇ ਤੇ ਦੋਵੇਂ ਹੀ ਜਿੱਤਣਾ ਹੈ, ਚਾਹੀਦਾ ਤੇ ਦੋਵਾਂ ਨੂੰ ਹੀ ਕਾਮਯਾਬੀ ਹੈ, ਸਫਲਤਾ, ਜਿੱਤ ਚਾਹੀਦੀ ਹੈ। ਫਰਕ ਸਿਰਫ ਇਤਨਾ ਹੈ, ਇੱਕ ਜਗਤ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਆਪਣੇ ਆਪ ਨੂੰ ਜਿੱਤਣਾ ਚਾਹੁੰਦਾ ਹੈ। ਇੱਕ ਜਗਤ ਤੇ ਹੁਕਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਆਪ ਤੇ ਹੁਕਮ ਕਰਨਾ ਚਾਹੁੰਦਾ ਹੈ। ਇੱਕ ਜਗਤ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਮਨ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਆਪਣੇ ਇੰਦਰੀਆਂ ਨੂੰ ਗੁਲਾਮ ਕਰਨਾ ਚਾਹੁੰਦਾ ਹੈ। ਲੇਕਿਨ ਜੋ ਜਗਤ ਨੂੰ ਗੁਲਾਮ ਕਰਦਾ ਹੈ ਉਹ ਕਿਸੇ ਹੱਦ ਤੱਕ ਇੰਦਰੀਆਂ ਦਾ ਸਵੈਮ ਗੁਲਾਮ ਹੁੰਦਾ ਹੈ, ਉਹ ਮਨ ਦਾ ਸਵੈਮ ਗੁਲਾਮ ਹੁੰਦਾ ਹੈ। ਇਸ ਵਾਸਤੇ ਸਾਰੀ ਦੁਨੀਆਂ ਤੇ ਹੁਕਮ ਕਰਨ ਵਾਲਾ ਮਨੁੱਖ ਆਪਣੇ ਮਨ ਤੇ ਹੁਕਮ ਕਰਨਾ ਉਸ ਲਈ ਔਖਾ ਹੋ ਜਾਂਦਾ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਸ ਦਾ ਕਹਿਣਾ ਉਸਦਾ ਮਨ ਨਹੀਂ ਮੰਨਦਾ, ਉਹਦੇ ਇੰਦਰੇ ਨਹੀਂ ਮੰਨਦੇ, ਉਹਦਾ ਜਗਤ ਨੂੰ ਜਿੱਤ ਲੈਣਾ ਵੀ ਹੋਕਾ ਹੈ, ਝੂਠ ਹੈ। ਦਰਅਸਲ ਜਗਤ ਦੀ ਜਿੱਤ ਤੇ ਇਸੇ ਖੜੀ ਹੈ, ਮਨ ਜੀਤੇ ਜਗ ਜੀਤ। ਮਨ ਦੀ ਜਿੱਤ ਨਾਲ ਹੀ ਜਗਤ ਦੀ ਜਿੱਤ ਖੜੀ ਹੈ। ਭਾਵੇਂ ਮਨੁੱਖ ਬਹੁਤ ਕੁਛ ਕਾਬੂ ਕਰ ਲੈਂਦਾ ਹੈ, ਲੇਕਿਨ ਮਨ ਨੂੰ ਕਾਬੂ ਕਰਨਾ ਬਹੁਤ ਵੱਡਾ ਕੰਮ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੰਬੰਧ ਨਾਲ ਇੱਕ ਵਾਰ ਦੀ ਰਚਨਾ, ਮਨ ਲੋ ਜੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ। ਦੇਖੋ ਮਨੁੱਖ ਨੇ ਨੱਥ ਪਾ ਕੇ ਬੈਲ ਨੂੰ ਕਾਬੂ ਕੀਤਾ ਹੈ, ਲਗਾਮ ਪਾ ਕੇ ਘੋੜੇ ਨੂੰ ਕਾਬੂ ਕੀਤਾ ਹੈ, ਅੰਕੁਸ਼ ਰੱਖ ਕੇ ਹਾਥੀ ਨੂੰ ਕਾਬੂ ਕੀਤਾ ਹੈ। ਅਜੋਕੇ ਯੁੱਗ ਵਿੱਚ ਰੇਲਾਂ, ਮੋਟਰਾਂ, ਗੱਡੀਆਂ ਮਨੁੱਖ ਦੇ ਕਾਬੂ ਵਿੱਚ ਨੇ। ਇਹ ਠੀਕ ਹੈ ਕਿ ਰੇਲ ਚੱਲਦੀ ਤੇ ਇੱਕੋ ਹੀ ਥਾਂ ਤੋਂ ਹੈ ਜਿੱਥੇ ਇੰਜਨ ਹੈ, ਪਰ ਰੋਕਣ ਦਾ ਆਲਾ ਤੇ ਹਰ ਡੱਬੇ 'ਚ ਮੌਜੂਦ ਹੈ। ਜਿੱਥੇ ਖਿੱਚੀ ਚੇਨ ਗੱਡੀ ਰੁਕ ਗਈ, ਜੋ ਚੱਲ ਰਹੀ ਹੈ ਉਹਦਾ ਕਾਬੂ ਵਿੱਚ ਹੋਣਾ ਬਹੁਤ ਲਾਜ਼ਮੀ ਹੈ, ਵਰਨਾ ਉਸ ਤੋਂ ਸੁੱਖ ਨਹੀਂ ਉਠਾਇਆ ਜਾ ਸਕਦਾ। ਪਰ ਹੈਰਾਨਗੀ ਦੀ ਗੱਲ, ਹਾਥੀ, ਘੋੜੇ, ਰਿੱਛ, ਬੰਦਰ ਔਰ ਸ਼ੇਰ, ਬੈਲ ਔਰ ਖੋਤੇ, ਇਹ ਤੇ ਬੰਦੇ ਦੇ ਕਾਬੂ 'ਚ, ਲੇਕਿਨ ਬੰਦੇ ਦਾ ਮਨ ਬੰਦੇ ਦੇ ਕਾਬੂ 'ਚ ਨਹੀਂ ਹੈ। ਇੱਥੋਂ ਹੀ ਗੱਲ ਸਪਸ਼ਟ ਹੋ ਗਈ ਕਿ ਮਨ ਉਹੀ ਕਾਬੂ ਕਰਦਾ ਹੈ ਜੋ ਮਹਾਬਲੀ ਹੁੰਦਾ ਹੈ, ਸੂਰਮਾ ਹੁੰਦਾ ਹੈ। ਔਰ ਇਹ ਇੱਕ ਵਕਤ ਦਿੱਤਾ ਹੈ, ਇੱਕ ਸੰਸਾਰ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਮਨ ਨੂੰ ਜਿੱਤਣਾ ਚਾਹੁੰਦਾ ਹੈ। ਸੰਸਾਰ ਨੂੰ ਜਿੱਤ ਕੇ ਧਨ ਦੀ ਪ੍ਰਾਪਤੀ ਹੁੰਦੀ ਹੈ, ਮਨ ਨੂੰ ਜਿੱਤ ਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ, ਈਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਤੋ ਜੈਸੇ ਆਦਿ ਕਾਲ ਤੋਂ ਸਤਵਾਦੀਆਂ ਤੇ ਸਤਾਧਾਰੀ ਦੀ ਨਹੀਂ ਬਣੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਔਰੰਗਜ਼ੇਬ ਦੀ ਵੀ ਨਹੀਂ ਬਣੀ। हिंदी दे प्रसिद्ध शायर कवि भूषण ने औरंगजेब बारे जो कुछ लिखे है वो ये हाथ तस्बीह लिए प्रात उठे बंदगी को आप ही कपट रूप कपट तो जप के आगरे में जाए दारा चौक में चिनाए लियो छतर हूं छनायो मानो मरे बूढ़े बप के कीनो है सगोत घात सो में ना ही कहूं फेरी फील पर तुरायो चार चुगल के गप के भूषण भनत छर छंदी मती मंद महा सौ सौ चूहे खाए के बिलारी बैठी तप के हुण तू तस्बी लेके बैठा हुण तू पंज वक्त दी नमाज पढ़दा रोजे रखदा पर वेख ते सही तू पिता नू कैद कीता बरावां नू कतल कीता बरजाइयां नू कैद कीता और अगाहों चल के इसने अपने पुत्र बहादुर शाह नू भी कैद कीता किधरे भरावां दी तरह प्यो दी तरह ये पुत्र भी वारस बनन दी कोशिश ना करे राजनीति ते स्वार्थ ते खड़ी है ते धर्म पर स्वार्थ ते खड़ा है धर्म दा ते मतलब है दूजियां दे हित लई सोचना राजनीति दा मतलब है अपने हित लई सोचना तो स्वार्थी होवेगा तो सत्तवादी ते सत्ताधारी दा टकराव होया इस टकराव दे वक्ती तौर पे हमेशा सत्तवादी हारदे आए हैं संसार दा इतिहास पढ़ के देखो सत दी मूर्ति राम बन बन दियां ठोकरां खा रहे हैं पर झूठी मंत्रा ते कह कई सिंघासन ते बैठी महलां विच बैठी सच दी मूर्ति प्रहलाद जेल दी तंग तारीख कोठड़ी रे जाए पर झूठा हरनाकश सिंघासन ते बैठा सच ते बैराग दी मूर्ति ढू जंगलां दी ठोकरां खा रहे साधना कर रहे हैं पर झूठी मतरेई मां महलां विच बैठ के ऐश कर रही है आराम कर रही है सुख मान रही है अगां चलिए देवकी ते बास देव जो प्रेमा भक्ति दी मूर्ति ने वो कंस दी कैद विच जेल दे अंदर ने पर कंस सिंघासन ते बैठा है जेल दी तंग तारी कोठड़ी दे ही सच दी मूर्ति श्री कृष्ण दा द्वापर दे अवतारी पुरुष दा जन्म होया है। हैरानगी दी गल जद मैं इस ढंग नाल पढ़दा कि जेल दे विच ही वक्त दे सताधारियां दी जेल दे विच गुरु तेग बहादुर साहिब जी महाराज ज्योति जोत समाए उन्हां दा अंत होया है ते जेल दे विच ही श्री कृष्ण दा जन्म होया है ते मैनूं कहना पैंदा सच दा जन्म होंदा है ते जेल विच होंदा है सच दा अंत होंदा है तो जेल विच होंदा है सच दी हार भी असल विच जित है और झूठ दी जित भी असल विच हार है साहिब गुरु नानक देव जी महाराज दे बोल कूड़ निखुटे नानका ओढ़ के सच रही आप दिल्ली दे चांदनी चौंक दे शहीद की होए समुचे देश नु चानना बन गए सूर वीरता दा बहादरी दा अणख दा गैरत दा सुती हुई कौम नु आपने जगाया आप दी शहादत दे नाल ही सिखी दा जो स्वरूप बनया वो केशाधारी बनया और संत सिपाही दी शकल गुरु गोबिंद सिंह जी महाराज ने बकायदा बख्श कर दी ताकि आइंदा लई इस सत ते सता इक्को ही थां ते रहे और सतवादी सताधारियां दे हत्थों बेजार ना हुंदा रहे औखा ना हुंदा रहे साहिबां दा धड़ चुक के लखी शावन जारा लियाया और उसने अपने पिंड दे अपने मकान दे अंदर रख के मकान नू ही अग ला दित्ती इस ढंग नाल उसने अपना मकान गुरु तेग बहादुर साहिब जी महाराज के धड़ तो निछावर किया उस थान से पावन गुरुद्वारा बने हुए गुरुद्वारा रकाबगंज सीत दा दास सत्कार होया आनंदपुर साहब दे उस थान देते भी गुरुद्वारा बने हुआ जिसका नाम है गुरुद्वारा सीतगंज जिथे आप दी शहादत हुई उत्थे भी ਅਸਥਾਨ ਬਣਿਆ ਹੋਇਆ ਚਾਨਣੀ ਚੌਂਕ ਦੇ ਵਿੱਚ ਗੁਰਦੁਆਰਾ ਸ਼ੀਸ ਗੰਜ। ਦਰਅਸਲ ਜਿਸ ਦਾ ਖੂਨ ਪਾਵਨ ਹੋ ਜਾਏ ਪਵਿੱਤਰ ਹੋ ਜਾਏ, ਤੇ ਕਿਸ ਦਾ ਖੂਨ ਪਾਵਨ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ, ਜਿਹਦੇ ਰੋਮ ਰੋਮ ਦੇ ਅੰਦਰ ਪਰਮਾਤਮਾ ਵਸਿਆ ਹੋਵੇ, ਈਸ਼ਵਰ ਵਸਿਆ ਹੋਵੇ, ਅਕਾਲ ਪੁਰਖ ਵਸਿਆ ਹੋਵੇ। ਜੈਸੇ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਦਸ ਬੈ ਰਾਗਨ ਮੋਹਿ ਬਸ ਕੀਨੀ, ਪੰਚੋਂ ਕਾ ਮਿਟਨਾਓ, ਸੱਤਰ ਦੋਏ ਭਰੇ ਅੰਮ੍ਰਿਤਸਰ, ਬਿਖਕੋ ਮਾਰ ਕਢਾਓ, ਪਾਛੇ ਬਹੁਰ ਨਾ ਆਵਨ ਪਾਓ। ਇਹ ਜੋ 72 ਮੋਟੀਆਂ ਨਾੜਾਂ ਨੇ, ਨਾਮਦੇਵ ਕਹਿੰਦੇ ਨੇ, ਖੂਨ ਨਹੀਂ ਗਰਦਿਸ਼ ਕਰ ਰਿਹਾ, ਅੰਮ੍ਰਿਤ ਗਰਦਿਸ਼ ਕਰ ਰਿਹਾ। ਖੂਨ ਪਾਕ ਹੋ ਗਿਆ, ਪਵਿੱਤਰ ਹੋ ਗਿਆ, ਅੰਮ੍ਰਿਤ ਹੋ ਗਿਆ। ਇੱਕ ਸ਼ਾਇਰ ਦਾ ਕਹਿਣਾ, ਇੱਕ ਬੂੰਦ ਗਰ ਚਾਹੇ ਤੋ ਤੂਫਾਨ ਬਣ ਜਾਵੇ, ਇੱਕ ਫੂਲ ਗਰ ਚਾਹੇ ਤੋ ਗੁਲਸਤਾਂ ਬਣ ਜਾਵੇ, ਇੱਕ ਖੂਨ ਕੇ ਕਤਰੇ ਮੇ ਵੋ ਤਾਸੀਰ ਹੈ, ਇੱਕ ਕੌਮ ਕੀ ਤਵਾਰੀਖ ਕਾ ਅਨਵਾਨ ਬਣ ਜਾਵੇ। ਅਗਰ ਉਛਾਲ ਆ ਜਾਏ ਸਹੀ ਕਿਸੇ ਪਾਕ ਪਵਿੱਤਰ ਖੂਨ ਦੇ, ਤਾਂ ਉਹ ਕੌਮ ਦਾ ਤੇ ਦੇਸ਼ ਦਾ ਅਦੁੱਤੀ ਇਤਿਹਾਸ ਬਣ ਜਾਂਦਾ ਹੈ, ਗੈਰਤ ਤੇ ਅਣਖ ਬਣ ਜਾਂਦਾ, ਹਿੰਮਤ ਤੇ ਦਲੇਰੀ ਬਣ ਜਾਂਦਾ ਹੈ। ਸਾਹਿਬਾਂ ਦਾ ਇਹ ਪਾਵਨ ਖੂਨ ਜਿੱਥੇ ਡੁੱਲਿਆ, ਉੱਥੋਂ ਦੀ ਧਰਤੀ ਇਤਨੀ ਪਾਵਨ ਹੋਈ ਹੈ ਕਿ ਲੋਕੀ ਸ਼ਰਧਾ ਨਾਲ ਜਦ ਮੱਥਾ ਟੇਕਦੇ ਨੇ, ਤੋ ਰਸਨਾ ਤੋਂ ਨਿਕਲਦਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ। ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹ ਅਸਥਾਨ ਅੱਜ ਤੀਰਥ ਹੈ, ਹਰ ਰਾਹਗੀਰ ਨੂੰ ਆਪਣੀ ਤਰਫ ਖਿੱਚਦਾ ਹੈ, ਪ੍ਰੇਰਦਾ ਹੈ, ਔਰ ਉੱਥੇ ਬੈਠ ਕੇ ਮਨ ਦੇ ਤਿਆਗ ਦੀ ਭਾਵਨਾ ਦਾ ਜਨਮ ਹੁੰਦਾ ਹੈ, ਬੈਰਾਗ ਦੀਆਂ ਭਾਵਨਾਵਾਂ ਦਾ ਜਨਮ ਹੁੰਦਾ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਚਿੰਤਨ ਕਰਦੇ ਆਇਆ ਬੈਰਾਗ ਤਾਰੀ ਹੋ ਜਾਂਦਾ ਹੈ, ਔਰ ਬੈਰਾਗ ਤਾਰੀ ਹੁੰਦਿਆਂ ਹੀ ਹਰ ਤਰ੍ਹਾਂ ਦੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤਦੀ ਤੇ ਵਾਰ ਦੇ ਅੰਦਰ ਬਕਾਇਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਿਆ, ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌਨਿਦ ਆਵੇ ਰਾਏ। ਤੋ ਨੌਨਿਦ ਕੀ ਹੈ? ਪਰਮਾਤਮਾ ਦਾ ਨਾਮ, ਨੌਨਿਦ ਅੰਮ੍ਰਿਤ, ਪ੍ਰਭ ਕਾ ਨਾਮ ਦੇਹੀ ਨੇ ਇਸ ਕਾਬਿਲ ਸਲਾਮ। ਗੁਰੂ ਤੇਗ ਬਹਾਦਰ ਸਾਹਿਬ ਦਾ ਚਿੰਤਨ ਨਾਮ ਦਾ ਚਿੰਤਨ ਕਰਾ ਦਿੰਦਾ, ਨਾਮ ਨਾਲ ਜੋੜ ਦਿੰਦਾ, ਔਰ ਜਗਤ ਤੋਂ ਬੈਰਾਗੀ ਬਿਰਤੀਆਂ ਦਾ ਜਨਮ ਉਜਾਗਰ ਹੋ ਜਾਂਦਾ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਕਰਕੇ ਸੰਸਾਰ ਵਿੱਚ ਲੀਨ ਹੋਏ, ਆਤਮਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿੱਚ ਜਾ ਵਿਰਾਜਮਾਨ ਹੋਏ, ਔਰ ਆਪ ਦੀ ਦਸਵੀਂ ਜੋਤ, ਗੁਰੂ ਨਾਨਕ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋ ਕੇ ਉਜਾਗਰ ਹੋਏ, ਔਰ ਅਦੁੱਤੀ ਸੰਦੇਸ਼ ਤੇ ਉਪਦੇਸ਼ ਆਪ ਨੇ ਜਗਤ ਨੂੰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਸਵੀਂ ਜੋਤ ਹਨ। ਮਹਾਨ ਕ੍ਰਾਂਤੀਕਾਰੀ, ਵਿਚਾਰਕ, ਦਾਰਸ਼ਨਿਕ, ਸੰਤ, ਮਹਾਬਲੀ, ਇਤਨੀਆਂ ਖੂਬੀਆਂ ਕਿਸੇ ਇੱਕ ਵਿਅਕਤੀ ਦੇ ਇਸ ਤੋਂ ਪੇਸ਼ਰ ਦੇਖਣ ਨੂੰ ਨਹੀਂ ਮਿਲੀਆਂ। ਅਲਾ ਯਾਰ ਖਾਂ ਜੋਗੀ ਕਹਿੰਦੇ ਨੇ, ਇਨਸਾਫ ਕਰੇ ਜੀ ਨੇ ਜ਼ਮਾਨਾ ਤੋ ਯਕੀ ਹੈ, ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਵਾਕਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਤੇ ਕਿਸੇ ਵਿਅਕਤੀ ਨੂੰ ਰੱਖਣਾ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਪਟਨਾ ਪਾਟਲੀਪੁੱਤਰ ਵਿਖੇ ਹੋਇਆ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਿਤਾ ਔਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਆਪ ਨੇ ਜਨਮ ਲਿਆ। ਪਟਨੇ ਦੇ ਬਾਲ ਅਵਸਥਾ ਵਿੱਚ ਹੀ ਆਪ ਦੇ ਮਹਾਨ ਯੋਧਾ, ਕ੍ਰਾਂਤੀਕਾਰੀ ਤੇ ਸੰਤ ਤੇ ਅਵਤਾਰੀ ਪੁਰਸ਼ ਦੇ ਲੱਛਣ ਪ੍ਰਗਟ ਹੋਣ ਲੱਗੇ। ਜਿਸ ਦਿਨ ਆਪ ਦਾ ਅਵਤਾਰ ਹੋਇਆ, ਪ੍ਰਕਾਸ਼ ਹੋਇਆ, ਅੰਬਾਲਾ ਜਿਹਦਾ ਪੁਰਾਣਾ ਨਾਂ ਹੈ ਅੰਬਾ ਵਾਲਾ, ਇੱਥੋਂ ਦਾ ਵਸਨੀਕ ਭੀਖਣ ਸ਼ਾਹ ਅੱਜ ਪੂਰਬ ਦੀ ਤਰਫ ਨਮਾਜ਼ ਪੜ੍ਹਨ ਲੱਗਾ। ਖਲੀਫੇ ਕਹਿਣ ਲੱਗੇ, ਪੀਰ ਸਾਈਂ ਅੱਜ ਕਿਧਰੇ ਭੰਗ ਜ਼ਿਆਦਾ ਤੇ ਨਹੀਂ ਪੀ ਲਈ? ਅੱਜ ਚੜ੍ਹਦੇ ਦੀ ਤਰਫ ਸਜਦਾ ਪੈ ਕਰਦੇ ਹੋ? آخن لگا اج اللہ دا نور، اج خدائی پرکاش پورب دی طرف پرگٹ ہویا، درشنا لئی چل پیا۔ کہ جد جا کے پٹنے دے درشن کیتے تے درشن کردیاں مستک نہیں جھکایا، بال روپ گرو گوبند سنگھ جی مہاراج دے اگوں دو مٹھیاں کیتیاں۔ مطلب اس دا اے سی، اے جو فقیر، اے جو نور آیا ہے، کہ ہندو دے گھر چاننا کرے گا کہ مسلم دے گھر چاننا کرے گا۔ دونوں ہاتھ اگے کیتے تے دونوں ہی مٹھیاں دتے، گرو گوبند سنگھ جی مہاراج نے ہاتھ رکھ دتے تے پیر دا سر جھک گیا۔ پیر نو سمجھ آئی اے مہابلی یودھا ہندو تے مسلم دا سانجا ہے، اس سانجی والتا دے مجسمے دے اے مہاواک نے ہندو ترک کو رافضی امام صافی مانک کی جات سدے ایک ہے پہچان۔ گرو گوبند سنگھ جی مہاراج بچپن دے گنگا دے تٹ تے بچیاں نال جد کھیڈن جاندے سن تا ایک ادوتی گھٹنا گھٹی۔ ایک دن آپ نے اپنے ہتھاں دے جو سونے دے بڑے قیمتی کڑے پائے ہوئے سن کدھرے ایک گواچ گیا۔ ماتا جی نے، ماما کرپال چند جی نے بار بار پوچھیا لال جی کڑا کتھے ہے؟ ہیرے تے موتیاں نال جڑت جو کنگن تسی پہنے ہویا سی سونے دا کتھے ہے؟ دوسرا اتار کے تے گنگا دے سٹ کے آکھیا اوتھے اوتھے سٹے ہے، کوئی پکڑ نہیں کنچن نال، کوئی پکڑ نہیں سازو سامان نال۔ بچپن دے آپ دیاں ویراگی تے تیاگی برتیاں انج اجاگر ہوئیاں۔ دکھت ہو کے راجہ اشوک نے جس گنگا دے پٹنہ دے تٹ تے تلوار سٹی سی، اسی تٹ تو گرو گوبند سنگھ جی مہاراج نے تلوار چکی۔ ساڈا اے ریش 2000 سال تک غلامی دی لپیٹ وچ رہا ہے۔ اتھے افغانی آئے، ایرانی آئے، ڈچ آئے، پرتگیز آئے، منگول آئے، عربین آئے، پھر فرینچ آئے، انگریز آئے، سب نے اس دیش نو غلام بنا کے رکھا ہے۔ کارن کہ منکھ کسی حد تک اتنا بزدل ہو گیا سی، اہنسا پرم دھرم ہے اس وچار دھارا نے اتنا کائر بنا دیتا کہ صدیاں دی غلامی دی لپیٹ دے اے دے جکڑے آ گئے۔ صاحب گرو گوبند سنگھ جی مہاراج کہن لگے اہنسا وی سور بیر نو ہی شوبھا دیندی ہے، کائر نو نہیں، بزدل نو نہیں۔ اہنسا دھرم دا ایک نکا جیا انگ ضرور ہے، سمپورن دھرم نہیں ہے، مکمل دھرم نہیں ہے۔ ایس واسطے ساڈے دیش دے پرانے یودھے اوتاری پرش بھی شستر دھاری سن، جیسے شری رام دھنش بان دھارن کرتے ہیں، شری کرشن سدرشن چکر دھارن کرتے ہیں، ارجن دے ہاتھ دے دھنش بان ہے، پرشرام دے کول برکھا ہے، شیو جی دے پاس ترسول ہے اور گدھا ہے، ہنومان کول غرض کے اس طرح دے جتنے اوتاری پرش نے کوئی نہ کوئی شستر اپنے کول رکھتے ہیں، اور اس گل کا پرتیک ہے کہ حفاظت باہروں بھی کرنی ہے، حفاظت اندروں بھی کرنی ہے۔ اندر دے ویری کوئی ہور نے، باہر دے ویری کوئی ہور نے، کہ سنگھرش دوہاں نال کرنا پائے گا۔ اپنی آتما نو بھی بچانا ہے، اپنے شریر نو بھی بچانا ہے، اپنے من نو بھی بچانا ہے، پر اپنی دھن سمپدا نو بھی بچانا ہے، اپنے دیش نو بھی بچانا ہے، اپنے دیش کی سنسکرتی نو بھی بچانا ہے۔ دیش پیار دی لہر گرو گوبند سنگھ جی مہاراج نے اس ڈھنگ نال بھارت واسیاں دے اندر پھوکی اور آکھیا دیش دی آزادی لئی और देश की संस्कृति नु कायम रखन लई योधे चाहिए ने, महाबली चाहिए ने, जो सिर नु हथेली ते रखन। हकीकत है, सच्चाई है, अनंत प्रस्ताव दे विसाखी वाले दिन आपने सिरां दी मंग की थी। जो सिर भेट करना नहीं जानता, वो अपने सिर की हिफाजत भी नहीं कर सकेगा। जो सिर भेट करना जानते ने, उस संस्कृति का सिर, देश का सिर, देश के धर्म का सिर उच्चा रखते हैं। पर जो सिर निछावर करना नहीं जानते, वो देश का सिर नीवा करा छड़ते हैं। देश की संस्कृति नूं मलिया मेट करन दे ही अगाह होंदे ने। तो गुरु गोबिंद सिंह जी महाराज महाबली इस तरह के सूरमे सन। अज तक दुनिया भर के आलम कहते आए ने कि लड़ाई का कारण जर जमीन ते जोरू है। पर गुरु गोबिंद सिंह जी महाराज की जीवनी का वरखा पड़ी है तो आप दियां जंगां का कारण ना जर है, ना जमीन है, ना जोरू है। और दुनिया का वाहिद ए पहला महापुरुष है जिसने दुनिया के आलमां की इस गल नूं झटला के रख दिता है कि सिर्फ जर की खातर ही जंग नहीं आते, सिर्फ जोरी की खातर ही जंग नहीं आते, और सिर्फ जमीन की खातर ही लड़ाई नहीं आती, बल्कि मजलूमां की रखिया रही, दीना की रखिया रही, देश की रखिया रही, संस्कृति की रखिया रही, तलवार चुकनी पैंदी है। वैर विरोधी हिरदे नाल लड़ना होर गल है, निर्वैर जज्बे नाल लड़ना होर गल है। गुरु गोबिंद सिंह जी महाराज ने भावे हाथ में तलवार चुक ली है, पर अंदर हिरदा निर्वैर है। और निर्वैर होने का एक बहुत वड्डा सबूत मैदान जंग सिंह सुर में जिन्हों मार मार के गिरा देंदे ने, भाई कन्हैया उन्होंने ही जल पिला के खड़ा करता है। पकड़ के मुश्कां बन के भाई कन्हैया दिया गुरु गोबिंद सिंह जी महाराज के हजूर पेश किए गए। आख्या गया महाराज ये साढ़े च गद्दार है, असी जिन्हां वैरियां नूं मार के गिराते हैं ये उन्होंने ही पानी पिला के फिर सुरजीत कर देता है। गुरु गोबिंद सिंह जी महाराज ने भाई कन्हैया तो पूछया, क्यों भाई कन्हैया ये तेरे ते की इल्जाम लाते हैं, तू वैरियां नूं पानी पिलाना है? महाराज मैं ते किसे वैरी नूं पानी नहीं पिलाया, मैं ते आप नूं जल छकाना, मैं ते जिस मुंह नूं देखना आपका ही मुखड़ा प्रतीत होंदा। गलवकड़ी च ले लिया गुरु गोबिंद सिंह जी महाराज ने अपने कोलो मरम डब्बे भी दिते, आख्या लै जख्मां ते मरम पट्टी भी कर लिया कर। इस तरह का कोई निर्वैर मनुख ही जगत के इस तरह के वैरियां नाल पेश आ सकता है। निर्वैर हिरदा साहिब श्री गुरु गोबिंद सिंह जी महाराज का इस तरह है जिवें एक डॉक्टर मरीज का ऑपरेशन करन लग्या नस्त्र चलांदा है, छुरा चलांदा है, चाकू चलांदा है, लेकिन वैर भाव करके नहीं। वो छुरा वो नस्त्र दे चों मरीज की जिंदगी लभ रहा है, उहदी हयात लभ रहा है। तो छुरा डॉक्टर के हाथ विच है, छुरा कातल के हाथ विच भी है। कातल छुरे दे दूसरे की मौत लभ रहा है, और डॉक्टर छुरे दे दूसरे की जिंदगी लभ रहा है। छुरा चलाया डॉक्टर ने, मरीज मर गया नहीं बचया, तो कतल का मुकदमा नहीं दर्ज होगा, क्योंकि उसका इरादा ही नहीं सी। कातल ने किसी को छुरा मारिया लेकिन अगला नहीं मरिया, तामी इरादा है कतल का मुकदमा उससे चलेगा, क्योंकि उसका इरादा से मारन का। तो गुरु गोबिंद सिंह जी महाराज का जो इरादा है वो तो एक जर्रा का इरादा है, डॉक्टर का इरादा है, फालतू मवाद नूं कढ़ देईए। जैसे बांह दे बहुत मवाद भर जाए या पैर दे, तो डॉक्टर कहिंदा है समुचे जिसम नूं बचाउण दी खातर ये पैर कटना पड़ेगा, ये बांह कटने ही पैणे। कई दफा समुचे देश ते देश की संस्कृति नूं बचाउण दी खातर कुछ एक नूं एक पासे करना पैंदा है, तां देश बचदा है, ਤਾਂ ਦੇਸ਼ ਦੀ ਸੰਸਕ੍ਰਿਤੀ ਬਚ ਗਈ। ਇਹ ਕਾਲਮ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੇਕਾਂ ਰੂਪ ਨੇ। ਜਦ ਮੈਂ ਦੇਖਦਾ ਉਹ ਮੈਦਾਨ ਦੇ ਜੰਗ ਵਿੱਚ ਲੜ ਰਹੇ ਨੇ, ਤਾਂ ਇੱਕ ਸਿਪਾਹੀ ਪ੍ਰਤੀਤ ਹੁੰਦੇ ਨੇ, ਯੋਧਾ ਪ੍ਰਤੀਤ ਹੁੰਦੇ ਨੇ। ਪਰ ਜਦ ਪਾਉਂਟਾ ਸਾਹਿਬ ਵਿੱਚ ਹੱਥ ਵਿੱਚ ਕਲਮ ਲੈ ਕੇ ਕੁਛ ਲਿਖ ਰਹੇ ਨੇ ਤੇ ਕਲਮ ਵਿੱਚੋਂ ਨਗਮੇ ਨਿਕਲ ਰਹੇ ਨੇ, ਕਵਿਤਾ ਨਿਕਲ ਰਹੀ ਹੈ, ਤਾਂ ਆਪ ਇੱਕ ਕਵੀ ਪ੍ਰਤੀਤ ਹੁੰਦੇ ਨੇ, ਸ਼ਾਇਰ ਪ੍ਰਤੀਤ ਹੁੰਦੇ ਨੇ। ਜਦ ਉਹਨਾਂ ਨੂੰ ਸੋਨੇ ਦੇ ਸਿੰਘਾਸਣ ਤੇ ਬੈਠਾ ਦੇਖੀਦਾ, ਚੌਰ ਹੋ ਰਹੀ ਹੈ, ਨਜ਼ਰਾਨੇ ਭੇਟ ਹੋ ਰਹੇ ਨੇ, ਲੋਕੀ ਸਜਦੇ ਵਿੱਚ ਨੇ, ਤਾਂ ਇੰਜ ਪ੍ਰਤੀਤ ਹੁੰਦਾ ਹੈ ਜੈਸੇ ਇੱਕ ਸ਼ਹਿਨਸ਼ਾਹ ਸਿੰਘਾਸਣ ਤੇ ਬੈਠਾ। ਪਰ ਜਦ ਪੰਜਾਂ ਹੀ ਪਿਆਰਿਆਂ ਦੇ ਅੱਗੋਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੜੇ ਨੇ ਤੇ ਅੰਮ੍ਰਿਤ ਦੀ ਦਾਤ ਮੰਗਦੇ ਨੇ, ਉਦੋਂ ਭਿਖਾਰੀ ਪ੍ਰਤੀਤ ਹੁੰਦੇ ਨੇ। ਅੱਜ ਤੱਕ ਜਿੰਨੇ ਦਰਵੇਸ਼ ਹੋਏ ਨੇ ਉਹ ਬਾਦਸ਼ਾਹ ਨਹੀਂ ਹੋਏ, ਔਰ ਜੋ ਬਾਦਸ਼ਾਹ ਹੋਏ ਨੇ ਉਹ ਦਰਵੇਸ਼ ਨਹੀਂ ਹੋਏ। ਜਦ ਕਿਸੇ ਬਾਦਸ਼ਾਹ ਨੂੰ ਦਰਵੇਸ਼ ਬਣਨ ਦਾ ਸ਼ੌਕ ਜਾਗਿਆ, ਉਹਨੇ ਬਾਦਸ਼ਾਹਤ ਨੂੰ ਲੱਤ ਮਾਰੀ ਹੈ। ਭਰਤਰੀ ਨੇ, ਰਾਜਾ ਗੋਪੀ ਚੰਦ ਨੇ ਤੇ ਇਸ ਪੱਧਰ ਦੇ ਹੋਰ ਮਹਾਂਪੁਰਸ਼ਾਂ ਨੇ ਰਾਜ ਸਿੰਘਾਸਣ ਨੂੰ ਲੱਤ ਮਾਰ ਕੇ ਸੰਤਪਣਾ ਕਬੂਲ ਕੀਤਾ। ਯੋਗੀ ਬਣੇ, ਸਿੱਧ ਬਣੇ, ਸੰਤ ਬਣੇ, ਦਰਵੇਸ਼ ਬਣੇ। ਤੇ ਜਦ ਕਦੀ ਕਿਸੇ ਦਰਵੇਸ਼ ਦੇ ਅੰਦਰ, ਸੰਤ ਦੇ ਅੰਦਰ ਰਾਜਾ ਬਣਨ ਦਾ ਸ਼ੌਕ ਪੈਦਾ ਹੋਇਆ, ਤਾਂ ਉਹਨੇ ਸੰਤਗੀਰੀ ਛੱਡ ਦਿੱਤੀ, ਉਹਨੇ ਦਰਵੇਸ਼ੀ ਛੱਡ ਦਿੱਤੀ। ਦੁਨੀਆਂ ਵਿੱਚ ਇੱਕ ਵਾਹਿਦ ਮੁਕੰਮਲ ਇਨਸਾਨ ਆਇਆ, ਪੂਰਨ ਪੁਰਖ ਆਇਆ, ਜਿਹਨੇ ਦਰਵੇਸ਼ੀ ਦੀ ਖਾਤਰ ਬਾਦਸ਼ਾਹਤ ਨਹੀਂ ਛੱਡੀ, ਔਰ ਜਿਹਨੇ ਬਾਦਸ਼ਾਹਤ ਦੀ ਖਾਤਰ ਦਰਵੇਸ਼ੀ ਨਹੀਂ ਛੱਡੀ। ਤਦੀ ਤੇ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਕਹਿਣਾ ਪਿਆ, ਹੱਕ ਹੱਕ ਅੰਦੇਸ਼, ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਵੀ ਨੇ, ਦਰਵੇਸ਼ ਵੀ ਨੇ। ਆਪ ਦੀਆਂ ਅਨੇਕਾਂ ਮਹਾਨ ਰਚਨਾਵਾਂ ਨੇ। ਦਸਮ ਗ੍ਰੰਥ ਦੀ ਰਚਨਾ ਆਪ ਨੇ ਪਾਉਂਟਾ ਸਾਹਿਬ ਵਿੱਚ ਕੀਤੀ, ਜਿਹਦੇ ਵਿੱਚ ਜਾਪ ਸਾਹਿਬ, ਅਕਾਲ ਉਸਤਤ, ਬਚਿੱਤਰ ਨਾਟਕ, ਚੰਡੀ ਦੀ ਵਾਰ, ਭਗਵਤੀ ਦੀ ਵਾਰ, ਗਿਆਨ ਪ੍ਰਬੋਧ, ਕ੍ਰਿਸ਼ਨਾ ਅਵਤਾਰ, ਰਾਮਾ ਅਵਤਾਰ, ਵਰਸ ਕੇ 24 ਅਵਤਾਰਾਂ ਦੀ ਕਥਾ, ਇਹ ਮਹਾਨ ਰਚਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਜਿਨ੍ਹਾਂ ਨੇ ਜਗਤ ਦੀ ਝੋਲੀ ਵਿੱਚ ਪਾਈ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਅਦੁੱਤੀ ਸ਼ਾਇਰ ਨੇ, ਕਲਮ ਦੇ ਧਨੀ ਨੇ, ਮਹਾਨ ਲਿਖਾਰੀ ਨੇ, ਔਰ ਉਸ ਵਿੱਚ ਆਪਨੇ ਸਾਫ਼ ਇਹ ਵੀ ਕਰ ਦਿੱਤਾ ਹੈ ਕਿ ਬਹੁਤ ਕੁਛ ਮੈਂ ਅਨੁਵਾਦ ਕੀਤਾ ਹੈ। ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਣਾਏ, ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁੱਧ ਕੇ ਜਾਏ। ਮੈਂ ਪੁਰਾਤਨ ਧਰਮ ਗ੍ਰੰਥਾਂ ਦੀ ਭਾਸ਼ਾ ਕੀਤੀ ਹੈ, ਟੀਕਾ ਕੀਤਾ ਹੈ, ਤਰਜਮਾ ਕੀਤਾ ਹੈ। ਕਿਉਂ ਤਰਜਮਾ ਕੀਤਾ ਹੈ? ਤਾਂ ਕਿ ਜਗਤ ਨੂੰ ਪਤਾ ਚੱਲ ਜਾਏ ਦੇਸ਼ ਦਾ ਪੁਰਾਣਾ ਧਾਰਮਿਕ ਇਤਿਹਾਸ ਕੀ ਹੈ, ਦੇਸ਼ ਦਾ ਪੁਰਾਣਾ ਧਾਰਮਿਕ ਢਾਂਚਾ ਕੀ ਹੈ, ਤੇ ਅਸੀਂ ਜਗਤ ਨੂੰ ਕੀ ਦੇ ਰਹੇ ਹਾਂ, ਅਸੀਂ ਜਗਤ ਦੀ ਝੋਲੀ ਵਿੱਚ ਕੀ ਪਾ ਰਹੇ ਹਾਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਇਹ ਖਿਆਲ ਨੇ ਕਿ ਇਸ ਤਰ੍ਹਾਂ ਦੀ ਮਹਾਨ ਮੂਰਤੀ ਅਗਰ ਆਲਮੇ ਵਜੂਦ ਵਿੱਚ ਨਾ ਆਉਂਦੀ ਤੇ ਅੱਜ ਦੇਸ਼ ਵਿੱਚ ਕੀ ਆਉਣਾ ਸੀ। ਛਾਏ ਜਾਤੀ ਏਕਤਾ, ਅਨੇਕਤਾ ਬਿਲਾਏ ਜਾਤੀ, ਹੋਵਤ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ, ਧਰਮ ਧਸਕ ਜਾਤੇ, ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ, ਦੇਵੀ ਦੇਵ ਦੇਹੁਰੇ, ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਣ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਕਹਿ ਕਰੁਣਾ ਨਿਧਾਨ ਕੀ। ਐਸੀ ਬਖਸ਼ਿਸ਼ ਭਰੀ ਮੂਰਤੀ ਜੇ ਨਾ ਆਉਂਦੀ ਤੇ ਦੇਸ਼ ਦੀ ਇਹ ਹਾਲਤ ਅੱਜ ਨਹੀਂ ਆਉਣੀ ਸੀ। ਭਾਵ ਇਹ ਜੋ ਸੰਸਕ੍ਰਿਤੀ ਬਚੀ ਹੋਈ ਹੈ ਦੇਸ਼ ਦੀ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਦਕਾ, ਉਹਨਾਂ ਦੀ ਰਹਿਮਤ ਦਾ ਸਦਕਾ, ਉਹਨਾਂ ਦੀ ਬਖਸ਼ਿਸ਼ ਦਾ ਸਦਕਾ। ਆਪ ਦਾ ਆਗਮਨ ਭਾਈ ਸਾਹਿਬ ਭਾਈ ਨੰਦ ਲਾਲ ਦੇ ਲਫ਼ਜ਼ਾਂ ਚ ਬਹਾਰ ਦਾ ਆਗਮਨ ਹੈ, ਮੌਸਮੇ ਬਹਾਰ ਦਾ ਆਗਮਨ, ਬਾਹੋਸ਼ ਬਾਸ਼, کہ ہنگام اے نو بہار آمد ساڈے دیش دیاں چھے رتواں دے چوں بہار دی رت رتواں دا راجا ہے سرمور مہان ہے کیوں موسم بہار وچ گرمی اتنی جتنی سہن ہو سکے تے ٹھنڈ بھی اتنی ہے جتنی کہ برداشت ہو سکے پھل کھڑدے نے موسم بہار وچ بہتی گرمی ہوے تے گرمی نال پھل جھلس جاندے نے پر جے بہتی ٹھنڈ ہوے ککر پہ رہے ہوے پالا پہ رہے ہوے تاں پھل مرجا جاندے نے نہیں پیدا ہوندے تو گل سپشٹ ہے کہ برف پہ رہی ہے پھل نہیں پیدا ہوں گے لو چل رہی ہے پھل جھلس جان گے پھلاں نو کھیڑے لئی پھلاں دی اتپتی لئی موسم بہار چاہیے جو بہت گرم ہے وہ ظالم ہو جائے گا جو بہت ٹھنڈا ہے وہ بزدل ہو جائے گا دیش سے جو سنگھرش سی وہ اس طرح دا سی ایک پاسے ایک ظالم سی بہت گرم سی بہت گرم سی دوسرے پاسے ایک بزدل سی بہت ٹھنڈا سی بہت ٹھنڈا سی گرو گوبند سنگھ جی مہاراج نے جس حالتے نو جنم دتا آخیا تسی بہار دی طرح ہونا نہ اتنا گرم کہ جنے کھنے دی پگ لاؤ نہ اتنے ٹھنڈے کہ جنا کھنا تھوڑی پگ لا چھٹے موسم بہار بہوش بار کے ہنگاؤں میں نو بہار آمد بہار آمد یار آمد قرار آمد بھائی سا بھائی نند لال کہندے نے گرو گوبند سنگھ جی مہاراج دی آمد موسم بہار دی آمد آپ نے دیش واسیاں نوی سیدھ دیتی اور آخیا جد مجبور ہو جاؤ لاچار ہو جاؤ تاں شستر چکنا بھی دھرم ہے چونکار ہما ہیل تے درگ یس حلال است بردم بشمشیر دست جد وقت دے ستا دھاریاں نے آپ نو اے آکھیا کہ آپ سنت ہو گرو ہو فقیر ہو فقیر دا شستر دھاری ہونا ٹھیک نہیں تا آپ نے فرمان کیتا بلاچار کی درمیان عام دم بتد بیرو تیرو طوفنگ آم دم میں لاچار ہو کے شستر چکے ہے بندوق چکی ہے مجبور ہو ایسا تا دھاریو تھڑے تے گیان دا وچار دا شانتی دا کھما دا اثر نہیں پیا میں نو مجبورن شستر چکنا پیا تو اے واق گرو گوبند سنگھ جی مہاراج دے امر واق نے چونکار ہوا ہل تے در گجس حلال است بردم بشم شیر دست ساڈے دیش تے ایک پرسدھ کوی دا کہنا ہے اے ماں جے توں بچے نوں جنم دینا ہے او سورما ہوے جے سورما نہیں تاں بھگت ہوے جے بھگت نہیں تاں کم سے کم دانی تاں ضرور ہوے جننی جنے تاں بھگت جن کہے داتا کہے سور نہیں تاں جننی بانج رہے کاہے گواوے نور آد کال تو یہ وچار دھارا بنی ہوئی ہے بے جنہ نے جگت نو تعمیر کیتا ہے جگت نو کچھ دیتا ہے دانیاں نے کچھ دیتا ہے سورمیاں نے کچھ دیتا ہے بھگتاں نے کچھ دیتا ہے اس واسطے آخیا گیا اے ماں اگر تو بھگت نہیں پیدا کر سکتی داتا نہیں پیدا کر سکتی سورما نہیں پیدا کر سکتی تو پھر تیرا بانج رہنا ہی بہتر ہے واہ صاحب شری گرو گوبند سنگھ جی مہاراج ایسا پورن پرخ جو داتا بھی ہے بھگت بھی ہے سورما بھی ہے سورما ایسا کہ لکھان دی فوج دا گھیرا پیا ہوئے حوصلہ پست نہیں ہوں گا حوصلے نال آپ لڑ دے انہیں مہان مہابلی اور آپ نے ایسا کہہ دیتا سوا لاکھ سے ایک لڑاؤں تب ہے گوبند سنگھ نام کہاؤں تو سوا لاکھ نہ لڑن لئی دراصل جگرا چاہیے ہمت چاہیے حوصلہ چاہیے آپ بھگت اتنے مہان نے کہ میدان جنگ وچ وی جے امرت ویلا ہو گیا ہے تو سمادھی لا کے بیٹھ گئے ہیں آسا دیوار میں سن رہے ہیں مگن ہو کے پربھو دے گیت گا رہے ہیں اس طرح دے آپ بھگت نے دانی دانیاں وچ آپ نوں کہا جاندا ہے سربن سدانی، جو کچھ بھی ہے دان کر دیتا، اس دیش نوں جو کچھ بھی تھی دان کر دیتا، جگت دے مظلوماں نوں، جگت دے یتیماں نوں، جگت دے دکھیاں نوں دھن دان کر دیتا، ان دان کر دیتا، بھوشن دان کر دیتے، محل ماڑیاں دان کر دیتیاں، اپنے سنگ دان کر دیتے، اپنے پتر دان کر دیتے، اپنا پروار دان کر دیتا، اور اپنا آپ بھی نشاور کر دیتا، سربنت دانی، ان دے دانی تے دھن دے دانی دنیا دے بہت سارے ملن گے، پر سربنت دانی تا کیول گرو گوبند سنگھ جی مہاراج نے، جنہاں نے دیش دیتوں سب کچھ نشاور کر دیتا، سب کچھ قربان کر دیتا۔ لالا دولت رائے کہندے نے کہ جد میں رامائن دی جنگ دا ادھین کردا تے اتھے کارن نے دو استریاں سیتا تے سروپ نکھا، سروپ نکھا دی لک لکشمن نے کٹ دیتی، بدلے دی بھاونا دے رام سیتا نو چک کے لے گیا، بہت وڈا سنگرش ہویا۔ دھارمک طور تے رام تے راون دا کوئی بھید نہیں ہے، مت بھید نہیں ہے، چار ویداں دا پاٹھی راون ہے، سیانا ہے، چار ویداں دے پاٹھی شری رام جی نے، رام رامیشم دے شیو جی دی پوجا کردے نے، راون بھی شیو جی دا ہی اپاسک ہے، شیو جی دی ہی اپاسنا کردا ہے، تو دھارمک طور تے کوئی مت بھید نہیں۔ دوسری عظیم جنگ ہوئی مہا بھارت دی، لالا دولت رائے کہندے نے اتھے بھی کارن ہے ایک استری، اور او استری ہے دروپتی۔ دروپتی دی رچنا تو دریودھن لئی ایک شبد نکلے، اے اندھے دا اندھا ہے، دھرتراشٹر انہاں دا پتا اندھا سی، اے اندھے دا اندھا ہے، ایک کوڑے بچن دریودھن نو ایسے چبے، بدلے دی بھاونا پیدا ہوئی، لہذا پانڈواں نو جوئے لئی پریریا، تو دھرم پتر یدھشٹر اج جوا کھیڈن لگے، حیرانگی او جوئے دے دھن ہار دے نے، پھر بستر ہار دے نے، بھوشن ہار دے نے، محل ہار جاندے نے، پھر راج پاٹ ہار جاندے نے، تے اتنا وڈا جواری، پھر پتنی ہار جاندا ہے، پھر او دروپتی نو ہار جاندے نے، پھر اے اگاں چل کے بہت وڈے سنگرش دا کارن بنے، مہابھارت دے یدھ دا کارن بنے۔ لالا دولت رائے کہندے نے سوانے عمری گرو گوبند سنگھ جی مہاراج دے مہابلی، جو آپ دی لکھت ایک بڑی سندر کتاب ہے، او دے آپ کہندے نے کہ اے جڑیاں دو عظیم مہان جنگاں پرانے سمے وچ ساڈے دیش وچ ہوئیاں، کارن استری ہے، تے دھارمک طور تے کوئی مت بھید نہیں ہے، تے دوویں پاسے راجے نے، ایک پاسے سینا دے مکھی نے دوارکا دے راجا، ایک پاسے دریودھن آپ نے اندرپرست دے راجا مکھی سرمور، دھارمک طور تے کوئی مت بھید نہیں، پانڈو پڑے نے دروناچارج کول، کورو بھی پڑے نے دروناچارج کول، دھرم ایک ہے، دھارمک طور تے کوئی مت بھید نہیں، دوویں راجے نے، تو جنگ دا کارن ہے ایک استری، اور او استری ہے دروپتی۔ لالا دولت رائے کہندے نے جد میں گرو گوبند سنگھ جی مہاراج دیاں لڑائیاں دا ادھین کردا، اس نال جنگ ہے جس نال دھارمک طور تے بھی آپ دا مت بھید، اس نال آپ دا سنگرش ہے، کہ ایک پاسے ایک دیش دا راجہ ہے، سلطان ہے، اور دوجے پاسے ایک فقیر ہے جدے خزانیاں دے کچھ بھی نہیں ہے۔ پھر یہ بہت وڈی جنگ بھی جو انیکاں لڑیاں گئیاں، زر زمین زورو دی خاطر نہیں ہے، دیش دی رکھیا دی خاطر، دیش دی مظلوماں دی خاطر، دیش دی عصمت دی خاطر، اور اس حالت دے سدگر نے تلوار اٹھائی جد دیش دی عصمت غزنی دے بازاراں ٹکے ٹکے دے وک دی سی۔ رامائن دے ایک بڑے قیمتی مدھر واہ جو مہاتما تلسی نے لکھے نے، انج بدھو بھگنی ست ناری، ہے سٹھ یہ کنیا سمچاری، جد پیڑا دی اوٹ دی چھپ کے شری رام نے بالی نو مار دیتا ہے، تے بالی نے کیا بھگوانے گھور پاپ کیتا ہے، تو رام کہنے نہیں، मैं पाप नहीं कीता तैनू मार के। इन्हें छोटे भरा दी इस्त्री तारा ने जबरन अपने कोल रख लिया। तो श्री राम दे ए बोल जिन्हों कलम बंद कर देने श्री तुलसी अनज बधु भगनी सुत नारी हे सठ ये कन्या समचारी ताहे कुदृष्ट बिलोके जोई ताहे बधे कछ पाप न होई। अनज बधु छोटे बिरा दी स्त्री भगनी भैन सुत नारी नू ते चौथी कन्या इन्हां चारां नू ही कन्या दे समान समझना चाहिए ते जिहड़ा कुदृष्टि नाल वेखे उसनू मैं बद कर दिया कोई पाप नहीं कोई पाप नहीं। ये श्री राम दे बोल ते जद देश की असमत टके टके दे गजनी दे बाजारां च बिकदी सी मजबूरन गुरु गोबिंद सिंह जी महाराज ने तलवार चुकनी पई देश की असमत नू बचाण लई देश की वैरत नू बचाण लई सरबंस दान करके देश की वैरत संस्कृति धर्म नू बचा के आप हजूर साहब दे श्री सचखंड दे ज्योति ज्योत समा गए। गुरु ग्रंथ साहब जी महाराज ने आपने रस्मी गद्दी दिती तिलक दिता केसर दा परिक्रमा की थी नारियल अगों रख के मत्था टेक के कह दिता ए खालसो आइंदा तो शरीरक रूप विच गुरु होवेगा पंथ अध्यात्मक रूप विच गुरु होवेगा ग्रंथ। तो गुरु ग्रंथ ते गुरु पंथ दी प्रथा इस तरीके नाल गुरु गोबिंद सिंह जी महाराज राज करके ज्योति ज्योत समा गए श्री हजूर साहब दे सचखंड।
1: केलबू दी रंगीली धरती दे वसनीक स्रोतियो तुसी ए प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सवा विलियम्स लेक तो प्रसारित कीता जा रहा है। उम्मीद रखते हाँ कि इस प्रोग्राम नू होर भी खोज भरपूर बनाने लई तुसी सानू सुझाव दिंदे रहोगे। साड़े स्टूडियो दे टेलीफोन नंबर ता आप जी नू पता ही है जे नहीं ता ओ भी लिख लो जी। एरिया कोड 250-392-3074 अते फैक्स नंबर एरिया कोड 250-392-3075। साड़ा ईमेल एड्रेस नोट करो जी singsabha2@gmail.com एक बार फिर नोट करो जी singsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

समरथ अगोचर स्वामी उदर नानक प्राव अंतर जामी शरण समरथ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜੀ ਹੈ ਸਤਿਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਉਪਸਥਿਤ ਸੰਤ ਜਨੋ, ਗੁਰੂ ਕੇ ਪਿਆਰਿਓ, ਰਾਜ ਦੁਲਾਰਿਓ ਤਥਾ ਸਰਬ ਉਪਮਾ ਗੁਰੂ ਰੂਪ ਸਾਧ ਸੰਗਤ ਜੀਓ, ਅਸੀਂ ਸਾਰੇ ਹੀ ਮਨੁੱਖ ਹਾਂ ਕਿ ਮਨੁੱਖਾ ਜਨਮ ਵਾਹਿਗੁਰੂ ਜੀ ਨੇ ਬੜੀ ਹੀ ਕਿਰਪਾ ਕਰਕੇ ਸਾਨੂੰ ਬਖਸ਼ਿਆ ਹੈ, ਇਸ ਲਈ ਕਿ ਅਸੀਂ ਆਪਣੇ ਘਰ ਜਾ ਸਕੀਏ, ਅਸੀਂ ਆਪਣੇ ਆਪ ਨੂੰ ਪਛਾਣ ਸਕੀਏ, ਅਸੀਂ ਸੁਖੀ ਹੋ ਸਕੀਏ। ਵਿਛੋੜੇ ਦੇ ਕਾਰਨ ਜੋ ਜਨਮ ਮਰਨ ਦੀ ਭਟਕਣਾ ਪਈ ਹੋਈ ਹੈ ਸਾਡੇ ਗਲੇ ਵਿੱਚ, ਫਾਸੀਏ ਟੁੱਟ ਜਾਵੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਤੇ ਪਰਮ ਸ਼ਾਂਤੀ ਦੇ ਸੋਮੇ ਸ੍ਰੀ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਕੇ ਪਰਮ ਸੁਖੀ ਹੋ ਜਾਵੀਏ। ਵਾਹਿਗੁਰੂ ਜੀ ਨੇ ਇਸੇ ਲਈ ਸਾਡੇ 'ਤੇ ਵੱਡੀ ਬਖਸ਼ਿਸ਼ ਕੀਤੀ ਹੈ ਅਤੇ ਅਸੀਂ ਹੋਰ ਵੀ ਭਾਗਾਂ ਵਾਲੇ ਹਾਂ। ਸਾਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਦਇਆ ਦ੍ਰਿਸ਼ਟੀ ਨਾਲ ਸਤ ਸੰਗਤ ਮਿਲੀ ਹੋਈ ਹੈ। ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਖਾਣੀਏ। ਸਤ ਸੰਗਤ ਕੈਸੀ ਹੁੰਦੀ ਹੈ? ਸਤਿਗੁਰੂ ਜੀ ਫਰਮਾਉਂਦੇ ਹਨ, ਜਿੱਥੇ ਆਪਣੇ ਆਪ ਦੀ ਪਛਾਣ ਹੋ ਸਕੇ, ਜਿਸ ਸੰਗਤ ਵਿੱਚ ਜਾਇਆਂ ਸਾਨੂੰ ਆਪਣਾ ਘਰ ਮਿਲ ਜਾਵੇ, ਜਿਸ ਸੰਗਤ ਵਿੱਚ ਬੈਠਿਆਂ ਉੱਠਿਆਂ ਅਸੀਂ ਮਨ ਕਰਕੇ ਸਹਿਜ ਵਿੱਚ ਟਿਕ ਜਾਵੀਏ, ਆਪਣੇ ਆਪ ਨੂੰ ਪਛਾਣ ਲਵੀਏ, ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਸਕੀਏ, ਜਿੱਥੇ ਬੈਠਿਆਂ ਦੁੱਖਾਂ ਦੀ ਨਿਵਰਤੀ ਹੁੰਦੀ ਹੋਵੇ, ਸੁੱਖਾਂ ਦੀ ਪ੍ਰਾਪਤੀ ਹੁੰਦੀ ਹੋਵੇ, ਉਹ ਸੰਗਤ ਮੇਲਾ ਸਤਿਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ, ਪੂਰਨ ਸਤਿਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ। ਸਤਿਗੁਰਾਂ ਨੇ ਇਹ ਵੀ ਰਹਿਮਤ ਕੀਤੀ, ਸਾਨੂੰ ਪੰਗਤ ਬਖਸ਼ੀ, ਪੰਗਤ ਵਿੱਚ ਬਹਿ ਕੇ ਗੁਰੂ ਮਹਾਰਾਜ ਦਾ ਪ੍ਰਸਾਦ ਜਦੋਂ ਅਸੀਂ ਉਧਰ ਪੂਰਤੀ ਦੇ ਹਿੱਤ ਪ੍ਰਾਪਤ ਕਰਦੇ ਹਾਂ ਤਾਂ ਮਨ ਗਰੀਬੀ ਵਿੱਚ ਆਉਂਦਾ ਹੈ, ਮਨ ਸ਼ੁਕਰ ਵਿੱਚ ਚੁੱਕ ਚੁੱਕ ਜਾਂਦਾ ਹੈ। ਹੇ ਵਾਹਿਗੁਰੂ ਜੀ, ਅਸੀਂ ਤੁਹਾਡੇ ਬੱਚੇ ਹਾਂ, ਅਸੀਂ ਸ਼ੁਕਰਗੁਜ਼ਾਰ ਹਾਂ, ਤੁਸੀਂ ਸਾਨੂੰ ਜਦੋਂ ਦਾ ਜਨਮ ਦਿੱਤਾ ਹੈ ਤੁਸੀਂ ਸਾਨੂੂੰ ਉਦੋਂ ਦੀ ਹੀ ਵਿੱਚ ਪਾਲਣਾ ਵੀ ਕਰ ਰਹੇ ਹੋ, ਭੋਜਨ ਵੀ ਦੇ ਰਹੇ ਹੋ। ਭੋਜਨ ਸਾਡੇ ਪ੍ਰਾਣ ਦਾ ਆਧਾਰ ਹੈ, ਜਿਸ ਨਾਲ ਮਨ ਕਿਰਿਆਮਾਨ ਹੁੰਦਾ ਹੈ, ਅਤੇ ਮਨ ਜਦੋਂ ਸੱਤ ਦਾ ਕਿਰਿਆਮਾਨ ਹੋ ਜਾਵੇ ਉਹ ਆਪਣੇ ਸਰੂਪ ਨੂੰ ਜਾਣ ਲੈਂਦਾ ਹੈ। ਮਹਾਰਾਜ ਜੀ, ਤੁਸੀਂ ਸਾਡੇ 'ਤੇ ਇਹ ਵੀ ਕਿਰਪਾ ਕੀਤੀ, ਅਸੀਂ ਤਾਂ ਨੰਗੇ ਹੀ ਇਸ ਜਗਤ ਵਿੱਚ ਆਏ ਸਾਂ, ਤੁਸੀਂ ਸਾਡੇ ਤਨ ਨੂੰ ਵੀ ਚੱਕਿਆ, ਤੁਸੀਂ ਵਸਤਰ ਵੀ ਸਾਨੂੰ ਦਿੱਤੇ, ਸਮੇਂ ਸਮੇਂ ਦੇ ਅਨੁਸਾਰ ਤੁਸੀਂ ਸਾਨੂੰ ਵਸਤਰ ਵੀ ਦਿੰਦੇ ਰਹੇ। ਮਹਾਰਾਜ, ਐਸੀ ਪੰਗਤ ਵਿੱਚ ਬਿਠਾਇਆ ਜਿੱਥੇ ਸਾਡੀ ਅੰਦਰੋਂ ਸੰਭਾਲ ਵੀ ਹੋਈ, ਬਾਹਰੋਂ ਸੰਭਾਲ ਵੀ ਹੋਈ। ਇਵੇਂ ਮਨ ਦੇ ਵੀ ਦੋ ਹਿੱਸੇ ਹੁੰਦੇ ਨੇ, ਮਨ ਬਾਹਰ ਕਰਕੇ ਸਰੀਰ ਵਿੱਚ ਰਹਿੰਦਾ ਹੈ ਅਤੇ ਸਰੀਰ ਵਿੱਚ ਆਪਣੀ ਬਿਰਤੀ ਰੱਖਦਾ। ਸਰੀਰ ਦੀ ਸੰਭਾਲ ਤੁਸਾਂ ਕਿਰਤਾਂ ਰਾਹੀਂ ਸਾਨੂੰ ਬਖਸ਼ੀ, ਸੁੱਚੇ ਰਹਿਣ ਦਾ ਢੰਗ ਬਖਸ਼ਿਆ, ਗਿਆਨ ਇੰਦਰੀਆਂ ਵਿੱਚ ਸੁੱਚਤਾ ਬਖਸ਼ੀ।

ਅੰਮ੍ਰਿਤ ਦੀ ਦਾਤ ਦੇ ਕੇ ਸਾਨੂੰ ਆਪਣੇ ਚਰਨਾਂ ਨਾਲ ਜੋੜਿਆ, ਪ੍ਰੀਤ ਬਖਸ਼ੀ। ਹੇ ਮਹਾਰਾਜ, ਅੰਦਰੋਂ ਦੀ ਸੰਭਾਲ ਵੀ ਤੁਸੀਂ ਆਪ ਸਾਡੀ ਕਰੋ। ਅੰਦਰ ਦਾ ਮਨ ਸਾਡਾ ਸੁੱਤਾ ਹੋਇਆ, ਅਸੀਂ ਨਹੀਂ ਜਾਣਦੇ ਅਸੀਂ ਕੌਣ ਹਾਂ, ਅਸੀਂ ਇਹ ਵੀ ਨਹੀਂ ਜਾਣਦੇ ਅਸੀਂ ਕਿੱਥੋਂ ਆਏ ਹਾਂ, ਅਸੀਂ ਇਹ ਵੀ ਨਹੀਂ ਜਾਣਦੇ ਕੌਣ ਸਾਡਾ ਭਰਨ ਔਰ ਪੋਸ਼ਣ ਕਰ ਰਿਹਾ ਹੈ। ਹੇ ਪਾਤਸ਼ਾਹ, ਹੇ ਜਨਮਦਾਤਾ ਜੀਓ, ਹੇ ਸਾਡੇ ਮਾਲਕ ਜੀਓ, ਅਸੀਂ ਆਪ ਦੇ ਚਰਨਾਂ ਤੇ ਆਸਰਤ ਹਾਂ। ਇਹ ਗੱਲ ਜ਼ਰੂਰ ਜਾਣਦੇ ਹਾਂ ਕਿ ਤੁਸਾਂ ਹੀ ਸਾਨੂੰ ਇਸ ਜਗਤ ਵਿੱਚ ਭੇਜਿਆ ਹੈ। ਕਿਸ ਕਾਰਨ ਭੇਜਿਆ ਹੈ ਇਹ ਤਾਂ ਆਪ ਹੀ ਸਾਨੂੰ ਦੱਸੋਗੇ। ਅਸੀਂ ਤਾਂ ਇੱਥੇ ਆ ਕੇ ਵੀ ਕੇਵਲ ਸਰੀਰ ਨੂੰ ਹੀ ਸੰਭਾਲਿਆ ਹੈ, ਕੇਵਲ ਬਾਹਰ ਮੁਖੀ ਹੋ ਕੇ ਅਸੀਂ ਇਹਨਾਂ ਅੱਖਾਂ ਨਾਲ ਹੀ ਉਸ ਜਗਤ ਨੂੰ ਵੇਖਿਆ ਹੈ ਜੋ ਮਿੱਥਿਆ ਹੈ, ਸੁਪਨੇ ਮਾਤਰ ਹੈ। ਹੇ ਗੁਰਦੇਵ, ਹੇ ਗੁਰੂ ਨਾਨਕ ਮਹਾਰਾਜ, ਹੇ ਗਰੀਬ ਨਵਾਜ, ਹੇ ਪੂਰਨ ਪਰਮੇਸ਼ਰ, ਸਾਡੇ 'ਤੇ ਤਰਸ ਕਰੋ, ਦਇਆ ਮੇਰ ਕਰੋ, ਸਾਨੂੰ ਉਹ ਅੱਖ ਬਖਸ਼ੋ, ਅਸੀਂ ਜਾਣ ਸਕੀਏ, ਜਾਣ ਦਾ ਯਤਨ ਕਰ ਸਕੀਏ ਅਸੀਂ ਕੌਣ ਹਾਂ। ਹੇ ਹਜ਼ੂਰ, ਤੁਸੀਂ ਜਦੋਂ ਅਵਤਰਤ ਹੋਏ, ਸੁੰਦਰ ਪੁਸ਼ਾਕ ਪਾਈ, ਗੁਰੂ ਨਾਨਕ ਦਾ ਨਾਮ ਰਖਾਇਆ, ਪਵਿੱਤਰ ਬਾਣੀ ਨਾਲ ਸਾਨੂੰ ਜੋੜਿਆ, ਸਾਨੂੰ ਆਪਣੇ ਘਰ ਵਿੱਚ ਸੱਦ ਕੇ ਤੁਸਾਂ ਸੰਦੇਸ਼ਾ ਦਿੱਤਾ, ਪਿਆਰੇ ਸਤਿਗੁਰੂ ਜੀ ਅਸੀਂ ਤੁਹਾਡੇ ਬੱਚੇ ਹਾਂ, ਸਾਨੂੰ ਪਹਿਲੇ ਦਿਨ ਇਹ ਗਿਆਨ ਹੋਇਆ, ਇਸ ਤੋਂ ਜੀ ਹੋਈ, ਤੁਸੀਂ ਸਾਡੇ ਪਿਤਾ ਹੋ, ਮਾਤਾ ਹੋ, ਪ੍ਰਿਤਪਾਲਕ ਹੋ, ਆਪ ਹੀ ਸਾਡੀ ਸੰਭਾਲ ਕਰਨ ਵਾਲੇ ਹੋ, ਤੁਸੀਂ ਜਨਮਦਾਤਾ ਵੀ ਹੋ, ਤੁਸੀਂ ਜੀਵਨਦਾਤਾ ਵੀ ਹੋ, ਔਰ ਜਦੋਂ ਸਾਡਾ ਅੰਤ ਹੋਣਾ ਉਦੋਂ ਵੀ ਤੁਸਾਂ ਹੀ ਸਾਨੂੰ ਸੰਭਾਲਣਾ ਹੈ। ਤਾਂ ਤੇ ਹਜ਼ੂਰ, ਸਾਡੇ 'ਤੇ ਕਿਰਪਾ ਕਰੋ, ਅਸੀਂ ਇਹ ਜਾਣ ਸਕੀਏ ਤੁਸੀਂ ਕੌਣ ਹੋ। ਹਰੀ ਨਾਰਾਇਣ ਸਤਿਗੁਰੂ ਵਿੱਚ ਵੱਸਦੇ ਨੇ, ਪੂਰਨ ਸਤਿਗੁਰੂ ਵਿੱਚ ਵੱਸਦੇ ਨੇ, ਪੂਰਨ ਬ੍ਰਹਮ ਜੋ ਹੈ ਉਹ ਪੂਰਨ ਸਤਿਗੁਰੂ ਦੀ ਬਾਣੀ ਵਿੱਚ ਵੱਸਦੇ ਨੇ। ਉਸ ਬਾਣੀ ਦੇ ਵਿਚਾਰ ਨੂੰ ਤੁਸਾਂ ਸੱਤ ਦੀ ਸੰਗਤ ਵਿੱਚ ਜਦੋਂ ਸਾਡੇ ਮਨ ਨੂੰ ਦਿੱਤਾ, ਅਸੀਂ ਜਾਣ ਗਏ ਕਿ ਇਹ ਦੇਹੀ ਬੇਸ਼ਕੀਮਤੀ ਹੈ, ਅਮੋਲਕ ਹੈ, ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ ਅਤੇ ਨਾਮ ਜਪਣ ਵਾਸਤੇ ਪ੍ਰਾਪਤ ਹੋਈ ਹੈ। ਭਈ ਪ੍ਰਾਪਤ ਮਾਨਕ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਫਜ ਕੇਵਲ ਨਾਮ। ਪਾਤਸ਼ਾਹ ਜੀ, ਅਸੀਂ ਜਾਣ ਲਿਆ ਤੁਹਾਡੀ ਬਾਣੀ ਤੋਂ, ਸਮਝ ਲਿਆ ਕਿ ਅਸੀਂ ਕੇਵਲ ਨਾਮ ਹੀ ਜਪਣ ਵਾਸਤੇ ਆਏ ਹਾਂ, ਪਰ ਮਨ ਇਹ ਬਹੁਤ ਸਮੇਂ ਤੋਂ ਇਸ ਦੇਹੀ ਨਾਲ ਜੁੜਿਆ ਹੈ, ਇਹ ਮੋਹ ਕਰੀ ਬੈਠਾ ਹੈ, ਖਾਣ ਨਾਲ, ਪੀਣ ਨਾਲ, ਪਹਿਰਨ ਨਾਲ, ਆਪਣੇ ਉਸ ਟੈਂਪਰੇਰੀ ਘਰ ਨਾਲ ਜਿਹੜਾ ਘਰ ਕਿਰਾਏ 'ਤੇ ਹੈ, ਇਹ ਉਸ ਨਾਲ ਮੋਹ ਕਰੀ ਬੈਠਾ ਹੈ। ਮਨ ਨੇ ਜਾਣ ਵੀ ਲਿਆ ਕਿ ਇਹ ਘਰ ਦੁਖਦਾਈ ਹੈ, ਮਨ ਨੇ ਜਾਣ ਵੀ ਲਿਆ ਕਿ ਇਹ ਰੇਤ ਦੀ ਕੰਧ ਹੈ, ਮਨ ਨੇ ਸਮਝ ਵੀ ਲਿਆ ਕਿ ਇਹ ਮਿੱਟੀ ਹੈ, ਮਿੱਟੀ ਨੇ ਅੰਤੋ ਗਥਵਾ ਮਿੱਟੀ ਵਿੱਚ ਹੀ ਰਲ ਜਾਣਾ, ਪਰ ਫਿਰ ਵੀ ਇਹ ਚਲਾਕ ਮਨ ਨਹੀਂ ਮੰਨਦਾ ਪਿਆ ਕਿ ਇਹ ਸੱਤ ਹੈ। ਤਾਂ ਤੇ ਹੀ ਵਾਹਿਗੁਰੂ ਜੀ, ਤੁਸੀਂ ਉਹੀ ਕਿਰਪਾ ਕਰੋ, ਨਾਮ ਦੀ ਦਾਤ ਬਖਸ਼ੋ, ਨਾਮ ਜਪਾਓ, ਸੱਤ ਦਾ ਮੇਲਾ ਕਰਾਓ, ਸਾਨੂੰ ਸੋਝੀ ਪਾਈ ਰੱਖੋ। ਅਸੀਂ ਨਿੱਕੇ ਨਿੱਕੇ ਬੱਚੇ ਹਾਂ, ਅਗਿਆਨੀ ਬੱਚੇ ਹਾਂ, ਤੁਸੀਂ ਮਾਂ ਹੋ ਕੇ ਸਾਡੀ ਸੰਭਾਲ ਕਰੋ, ਅੰਦਰੋਂ ਵੀ ਅਤੇ ਬਾਹਰੋਂ ਵੀ, ਅਤੇ ਜਦੋਂ ਅਸੀਂ ਵੱਡੇ ਹੋ ਜਾਵੀਏ ਮਹਾਰਾਜ, ਤੁਸੀਂ ਸਾਨੂੰ ਤਾੜਨਾ ਵਿੱਚ ਰੱਖੋ, ਅਸੀਂ ਭੈ ਵਿੱਚ ਵੀ ਰਹੀਏ, ਭਾਉ ਵਿੱਚ ਵੀ ਰਹੀਏ। ਵੱਡੇ ਹੋ ਕੇ ਬੱਚਾ ਸ਼ੈਤਾਨ ਨਹੀਂ ਕਰਦਾ ਮਹਾਰਾਜ, ਆਪਣੀ ਮਨ ਦੀ ਮਰਜ਼ੀ ਕਰਦਾ, ਅਸੀਂ ਆਪਣੇ ਮਨ ਦੀ ਮਰਜ਼ੀ ਹੀ ਕਰਨ ਵਾਲੇ ਬਾਲਕ ਹਾਂ। ਅਤੇ ਪਾਤਸ਼ਾਹ, ਤੁਸੀਂ ਤਾੜਨਾ ਵਿੱਚ ਰੱਖੋ, ਸਾਡੇ ਮਨ ਵਿੱਚ ਤੁਹਾਡਾ ਭੈ ਹੋਵੇ, ਸਾਡੇ ਮਨ ਵਿੱਚ ਤੁਹਾਡੇ ਚਰਨਾਂ ਦੀ ਪ੍ਰੀਤ ਹੋਵੇ, ਭਾਵਨਾ ਹੋਵੇ, ਇਹ ਦਾਤ ਬਖਸ਼ੋ ਮਹਾਰਾਜ। ਇਸ ਪ੍ਰਸਾਦ ਨੂੰ ਹਿਰਦੇ ਗਮ ਕਰਾਓ ਪਾਤਸ਼ਾਹ, ਮਿਹਰ ਕਰੋ, ਇਹ ਤੇ ਮਿਹਰ ਤੁਸਾਂ ਹੀ ਕਰਨੀ ਹੈ, ਅਸੀਂ ਤੁਹਾਡੇ ਗੋਚਰੇ ਹੀ ਹਾਂ, ਸਾਡੇ ਮਨਾਂ ਵਿੱਚ ਤੁਹਾਡਾ ਹੀ ਓਟ ਹੈ ਅਤੇ ਤੁਹਾਡਾ ਹੀ ਆਸਰਾ ਹੈ। ਭਲੇ ਸਾਨੂੰ ਥੋੜ੍ਹੇ ਜਿਹੇ ਸਮੇਂ ਮਾਂ ਪਿਓ ਦਾ ਆਸਰਾ ਮਿਲ ਗਿਆ, ਇਸਤਰੀ ਦਾ ਵੀ ਕੰਧਾ ਮਿਲ ਗਿਆ,
ਬੱਚਿਆਂ ਦਾ ਵੀ ਥੋੜ੍ਹਾ ਜਿਹਾ ਸਮਾਂ ਆਸਰਾ ਹੋ ਗਿਆ, ਪਰ ਪਾਤਸ਼ਾਹ ਓਟ ਤੇ ਤੁਹਾਡੀ ਹੀ ਹੈ, ਮਨ ਔਰ ਤਨ ਤੇ ਤੁਹਾਡੇ ਹੀ ਗੋਚਰਾ ਹੈ। ਅੰਤੋ ਗਠਵਾ ਤਾਂ ਤੁਸੀਂ ਹੀ ਇਸ ਨੂੰ ਸੰਭਾਲ ਰਹੇ ਹੋ। ਜਦ ਕੋਈ ਸਾਡੇ ਸਾਥ ਨਹੀਂ ਹੋਵੇਗਾ, ਜਦ ਮਾਂ ਪਿਓ, ਇਸਤਰੀ, ਪੁੱਤਰ, ਧੀਆਂ ਅਲੱਗ ਹੋ ਜਾਣਗੇ, ਜਦ ਦੇਸਾਂ ਵਿਦੇਸਾਂ ਵਿੱਚ ਜਾ ਵਸਣਗੇ, ਜਦ ਕੋਈ ਵੀ ਸਾਡੀ ਗੱਲ ਨਹੀਂ ਸੁਣੇਗਾ, ਉਦੋਂ ਤੇ ਪਾਤਸ਼ਾਹ ਤੁਸੀਂ ਉਹੀ ਸਾਡੇ ਨਿਗਾਹਬਾਨ ਹੋਵੋਗੇ। ਤਾਂ ਤੇਰੇ ਵਾਹਿਗੁਰੂ ਆਪ ਧੰਨ ਹੋ, ਕੇ ਸਤਿਗੁਰੂ ਆਪ ਧੰਨ ਹੋ। ਅਸੀਂ ਆਪ ਦੇ ਬੱਚੇ ਹਾਂ, ਨਿਗੂਣੇ ਬੱਚੇ ਹਾਂ, ਅਗਿਆਨੀ ਬੱਚੇ ਹਾਂ, ਸ਼ੈਤਾਨ ਬੱਚੇ ਹਾਂ, ਗਿਆਨਹੀਨ ਬੱਚੇ ਹਾਂ, ਔਰ ਕੁਝ ਬੱਚੇ ਅਸੀਂ ਐਸੇ ਵੀ ਹਾਂ ਜਾਣ ਬੁੱਝ ਕੇ ਗਲਤੀਆਂ ਕਰਦੇ ਹਾਂ। ਪਾਤਸ਼ਾਹ ਆਪ ਰਹਿਮਤ ਕਰੋ, ਆਪ ਦਇਆ ਕਰੋ। ਇਹੋ ਜਿਹੀ ਪਿਆਰੀ ਸੰਗਤ ਇੱਕ ਦਫ਼ਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਈ ਅਤੇ ਬੇਨਤੀ ਕੀਤੀ, ਮਹਾਰਾਜ ਜੀ ਸਾਡੇ 'ਤੇ ਦਇਆ ਮੇਰ ਕਰੋ, ਸਾਥੋਂ ਨਾਮ ਜਪਾਓ ਤਾਂ ਜੋ ਸਾਡਾ ਜੀਵਨਾ ਸਫਲ ਹੋ ਜਾਵੇ। ਹਜ਼ੂਰ ਮਹਾਰਾਜ ਨੇ ਉਹਨਾਂ ਪ੍ਰੇਮੀਆਂ ਨੂੰ ਆਪਣੇ ਗਲ ਨਾਲ ਲਾਇਆ। ਉਹ ਪ੍ਰੇਮੀ ਜਨ ਕੱਪੜੇ ਦਾ ਵਪਾਰ ਕਰਦੇ ਸਨ, ਘਰੋਂ ਦਰੋਂ ਵਰਸਾਏ ਹੋਏ ਸਨ। ਗੁਰੂ ਅਮਰਦਾਸ ਮਹਾਰਾਜ ਨੇ ਹੀ ਉਹਨਾਂ ਨੂੰ ਆਗਿਆ ਦਿੱਤੀ ਸੀ ਕੱਪੜੇ ਦਾ ਵਪਾਰ ਕਰੋ। ਸਭ ਤੋਂ ਉੱਤਮ ਵਪਾਰ ਸੋਨੇ, ਹੀਰੇ, ਜਵਾਹਰਾਤ ਦਾ ਹੁੰਦਾ, ਉਸ ਤੋਂ ਮੱਧਮ ਵਪਾਰ ਕੱਪੜੇ ਦਾ ਹੁੰਦਾ। ਇਹ ਦੋਨੋਂ ਹੀ ਵਪਾਰ ਸੁੱਚੇ ਹੁੰਦੇ ਹਨ, ਇਹਦੇ ਵਿੱਚ ਤਨ ਮੈਲਾ ਨਹੀਂ ਹੁੰਦਾ, ਇਸ ਦੇ ਵਿੱਚ ਮਨ ਦੀ ਅੱਖ ਸੁਚੱਜੀ ਹੋ ਜਾਂਦੀ ਹੈ, ਜੌਹਰੀਆਂ ਦੀ ਅੱਖ ਪਰਖੂ ਹੁੰਦੀ ਹੈ, ਕੱਪੜੇ ਦਾ ਵਪਾਰ ਕਰਨ ਵਾਲਾ ਬੁੱਧੀਮਾਨ ਹੁੰਦਾ, ਬਾਹਰੋਂ ਵੇਖਣ ਨੂੰ ਉਹ ਬੜਾ ਉੱਚਾ ਸੁੱਚਾ ਲੱਗਦਾ। ਜਿਹੜੀ ਸੰਗਤ ਆਈ ਸੀ ਉਹ ਬਾਹਰੋਂ ਵੇਖਣ ਨੂੰ ਬੜੀ ਉੱਚੀ ਸੁੱਚੀ ਸੀ, ਸੇਵਾ ਵੀ ਮਾਇਆ ਦੀ ਉਹਨਾਂ ਬਹੁਤ ਵੱਡੀ ਕੀਤੀ ਸੀ। ਇਹਨਾਂ ਲੋਕਾਂ ਪਾਸ ਧਨ ਬਹੁਤ ਹੁੰਦਾ ਪਰ ਮਨ ਤੋਂ ਮੈਲਾ ਹੀ ਰਹਿੰਦਾ। ਮਨ ਦੀ ਮੈਲ ਕਿਵੇਂ ਧੋਤੀ ਜਾਵੇ? ਉਹ ਤਾਂ ਇੱਕੋ ਇੱਕ ਸਾਬਣ ਨਾਲ ਧੋਤੀ ਜਾਂਦੀ ਹੈ, ਜਿਸ ਸਾਬਣ ਨੂੰ ਰਾਮ ਨਾਮ ਆਖੀ ਜਾਏ, ਜੋ ਸਾਨੂੰ ਪ੍ਰਾਪਤ ਹੈ ਵਾਹਿਗੁਰੂ ਜੀ ਦਾ ਨਾਮ। ਕੇਵਲ ਵਾਹਿਗੁਰੂ ਜੀ ਦਾ ਨਾਮ ਜਪਿਆਂ ਹੀ ਮਨ ਦੀ ਮੈਲ ਧੋਤੀ ਜਾ ਸਕਦੀ ਹੈ। ਪਵਿੱਤਰ ਬਾਣੀ ਦਾ ਸੰਗ ਤੇ ਬਹੁਤ ਸਾਰੇ ਕਰਦੇ ਹਨ, ਪੜ੍ਹਦੇ ਵੀ ਹਨ, ਗਾਇਨ ਵੀ ਕਰਦੇ ਹਨ, ਸੁਣਦੇ ਵੀ ਹਨ। ਕੁਝ ਇੱਕ ਪ੍ਰੇਮੀ ਕਥਾਕਾਰ ਕਥਨ ਵੀ ਕਰਦੇ ਹਨ, ਬਾਣੀ ਦਾ ਅਰਥ ਬੋਧ ਵੀ ਪੜ੍ਹਦੇ ਹਨ, ਸੁਣਦੇ ਹਨ। ਜਿੰਨੀ ਕੁ ਸਮਝ ਵਿੱਚ ਆਉਂਦਾ ਹੈ ਓਨੀ ਕੁ ਸਮਝ ਵਿੱਚ ਬਾਣੀ ਦੀ ਵਿਆਖਿਆ ਵੀ ਕਰ ਦਿੰਦੇ ਹਨ। ਪਰ ਇਸ ਵਿਆਖਿਆ, ਇਸ ਕੀਰਤਨ ਨੂੰ ਸੁਣ ਕੇ ਤਾਂ ਅਸੀਂ ਵਾਹਿਗੁਰੂ ਵਿੱਚ ਨਹੀਂ ਜੁੜਦੇ ਹਾਂ। ਵਾਹਿਗੁਰੂ ਜੀ ਦੇ ਵਿੱਚ ਤਦੋਂ ਹੀ ਜੁੜ ਸਕਦੇ ਹਾਂ ਜੇ ਅਸੀਂ ਵਾਹਿਗੁਰੂ ਜੀ ਦਾ ਨਾਮ ਜਪੀਏ। ਕੇਵਲ ਪੜ੍ਹਨ ਸੁਣਨ ਨਾਲ ਜਾਂ ਗਾਇਨ ਕਰਨ ਨਾਲ ਜਾਂ ਨੱਚਣ ਟੱਪਣ ਨਾਲ ਜਾਂ ਹੱਥ ਜੋੜਨ ਨਾਲ ਜਾਂ ਤਰਲੇ ਮਿੰਤ ਕਰਨ ਨਾਲ ਜਾਂ ਮਾਇਆ ਦੇ ਦੇਣ ਦੇ ਨਾਲ ਜਾਂ ਕੋਈ ਕੱਪੜਾ ਚੜ੍ਹਾ ਦੇਣ ਦੇ ਨਾਲ ਜਾਂ ਪ੍ਰਸਾਦ ਦੇਣ ਦੇ ਨਾਲ ਤੇ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੁੰਦੀ। ਵਾਹਿਗੁਰੂ ਜੀ ਦੀ ਪ੍ਰਾਪਤੀ ਤਾਂ ਹੁੰਦੀ ਹੈ ਜੇ ਸਤਿਗੁਰੂ ਦੀ ਆਗਿਆ ਵਿੱਚ ਰਹਿ ਕੇ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਵੇ। ਵਾਹਿਗੁਰੂ ਜੀ ਦਾ ਨਾਮ ਜਪਣ ਨਾਲ ਗਰੀਬੀ ਆਉਂਦੀ ਹੈ। ਵਾਹਿਗੁਰੂ ਜੀ ਦਾ ਨਾਮ ਜਪਣ ਨਾਲ ਮਨ ਆਪਣੇ ਲਈ ਕੁਝ ਕਰਦਾ। ਵਾਹਿਗੁਰੂ ਜੀ ਦਾ ਨਾਮ ਜਪਣ ਨਾਲ ਮਨ ਨੂੰ ਸੋਝੀ ਆਉਂਦੀ ਹੈ। ਵਾਹਿਗੁਰੂ ਜੀ ਦਾ ਨਾਮ ਜਪਣ ਨਾਲ ਮਨ ਬੈਰਾਗੀ ਹੁੰਦਾ। ਵਾਹਿਗੁਰੂ ਜੀ ਦਾ ਨਾਮ ਜਪਣ ਨਾਲ ਮਨ ਸੇਵਾ ਵਿੱਚ ਆਉਂਦਾ। ਕਿਸ ਦੀ ਸੇਵਾ ਵਿੱਚ? ਉਸ ਸਤਿਗੁਰੂ ਦੀ ਸੇਵਾ ਵਿੱਚ ਜੋ ਸਤਿਗੁਰੂ ਅਜਨਮਾ ਇਸ ਦੇ ਅੰਦਰ ਬੈਠਾ ਹੈ। ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੇਰੇ ਅਸਮਾਏ। ਜਿਹੜਾ ਸਤਿਗੁਰੂ ਅਵਿਨਾਸ਼ੀ ਹੈ, ਜਿਹੜਾ ਆਉਂਦਾ ਜਾਂਦਾ ਨਹੀਂ, ਜਿਹੜਾ ਸਭ 'ਤੇ ਦਇਆ ਮਿਹਰ ਕਰਦਾ, ਜਿਹੜਾ ਸਭ 'ਤੇ ਕਿਰਪਾ ਕਰਦਾ ਹੈ, ਉਹ ਸਤਿਗੁਰੂ ਇਸ ਦੇ ਅੰਦਰ ਬੈਠਾ ਹੈ। ਉਸ ਦੀ ਸੇਵਾ ਵਿੱਚ ਰਹਿਣ ਲਈ ਇਸ ਮਨ ਨੂੰ ਸਤਿਗੁਰੂ ਨਾਨਕ ਸਾਹਿਬ ਨੇ
आग्या कीती है। ये सेवा सेवा करदे हां, सेवा एक यतन हुंदा है, शरीर नूं लैके, मन नूं लैके, सुरत नूं लैके, बुद्धि दे विचार नूं, गुरबाणी तो सेध लैके, इस सेवा असीं सब ने करनी है। कि जिहड़ा सिख सेवा करदा है वह गुरमुख हो जांदा है, जिहड़ा सिख बाणी पढ़दा है वह गुरसिख हुंदा है, वह गुरु की शिक्षा लै रहा है। पर गुरसिख तो जिहड़ा गुरमुख बनदा है वह गुरु जैसा हुंदा है, वह गुरमुख वह बनदा है जो केवल वाहिगुरु नाम जपदा है। सतगुरु की आग्या विच रह के जदों असीं साडे मन ने यह सेवा की कि वाहिगुरु नाम जपिया सतगुरां दे लई, सतगुरां नूं जानण लई, सतगुरां दे अविनाशी स्वरूप नूं जानण लई जदों असीं नाम जपिया, इहनूं नाम जपणा नहीं कहिंदे, इहनूं सेवा करनी कहिंदे। सिख सतगुरु की सेवा विच लग गया कि जिस वेले सतगुरु की सेवा विच लग गया तो फिर सतगुरां ने मेहर कीती, एक पैंडा एक कदम जदों सिख सतगुरु की आग्या विच वाहिगुरु जी वल वधदा है तां सतगुरु कोट पैंडा अगों हो के सिख की मदद करते हैं। गॉड हैल्प्स दोज हू हैल्प देमसेल्फ। असी मनुख जे एक बार वाहिगुरु आखांगे तां सतगुरु कृपा दे सागर सौ बार वाहिगुरु साडे कोलों अखवाउण दा बल बख्शणगे। सतगुरां ने नाम जपाया, नाम दृढ़ करवाया कदों, जदों असी यतन कीता, उद्दम करेंदियां जियो तू तमाम दियां सुख पहुंच, त्याएं दियां तू प्रभु मिल, नानक उतरी चिन्ह। गुरमुखो असी अख खोलदे हां, तुसां कदे जाणिया अख खोलण दा यतन कौन करदा है? अख खोलण दा यतन असी आप करदे हां, ते इहदे विच दृष्टिगोचर दृष्टिमान इस जगत नूं विखाउण वाला कौन है? वाहिगुरु आप। जे असीं अख खोलण दा यतन नहीं करांगे तां कदी वी इह जगत असीं वेख नहीं पावांगे, इह असीं जाणदे हां। कोई भी कर्म करन वास्ते असीं अपना हथ वधाउने हां, पैर चलाउने हां, वाणी बोलदे हां, इहनूं यतन आखीदा, इहनूं उद्दम आखीदा। कि जिन्हां सिखां ने इक वारां वाहिगुरु कहण दा उद्दम कीता, सतगुरां ने उस ते मेहर कीती, सौ वारां उन्हां कोलों वाहिगुरु नाम जपाया, ते जदों सतगुरु दी मेहर हुंदी रवे हुंदी रवे हुंदी रवे हुंदी रवे ते फिर एक समा सिमरन दा वी आ जांदा है। सिमरन उदों हुंदा है जदों आत्मा दे कोल हो जावीए, सिमरन उदों हुंदा है जदों गुरु निगाहबान हो जाए, सिमरन उदों हुंदा है जदों गुरु कह देण जोगिया तू मेरा है मैं तेरा हाँ, ऐ सिख तू मेरी आग्या विच है। जदों सतगुरु नूं माण हो जावे ए सिख मेरी आग्या विच है, उदों सिमरन हुंदा है, उदों वाहिगुरु की याद चिकदी है। आप जपाए जपें सुनाओ, आप गावाए सो हर गुण गाओ, सुते ही सिख वाहिगुरु वाहिगुरु वाहिगुरु कहना शुरू कर देंदा, नाम ही कहना चाहे फिर भी सुते ही कहिंदा, सौना चाहे तां भी वाहिगुरु बोलेगा, कर्म करना चाहे तां भी वाहिगुरु बोलेगा, हर वेले उहदे कोलों वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु सुभावक ही बोलिया जाएगा। जिवें चश्मे तो पानी सुभावक निकलदा, नलके नाल यतन करके करना पैंदा, और कोई धरती ऐसी भी हुंदी जे थले पानी अवश हुंदा पर उत्थे जी प्यासा मर जांदा। इसलिए ख्याल रखियो जे असी गुरु नानक दे शिष्य हाँ, जिहड़े गुरु नानक दे बच्चे ने ओह चश्मे कोल बैठे ने, पर एक वार गुरु नानक दे हो जाओ, जिवें असी घर छड के गुरुद्वारे आए हाँ, इह तां घर सानू छड्डना ही पवेगा। इस लई थोड़ा जिहा बैराग जरूरी, थोड़ा जिहा इह उपदेश जरूरी है। किहड़ा उपदेश? ओ उपदेश जो उपजो सो बिनस है परों आज के काल, नानक हरी गुण गाए ले छाड़ सगल जंजाल। असी कितने यतन नाल अपने शरीर की संभाल करते हैं,
ਜੇ ਇਸ ਤੋਂ ਇੱਕ ਬੜਾ ਚਾਰ ਹਿੱਸਾ ਯਤਨ ਵੀ ਆਪਣੇ ਮਨ ਦੀ ਸੰਭਾਲ ਦਾ ਕਰ ਲਈਏ ਤਾਂ ਵਾਹਿਗੁਰੂ ਜੀ ਦੀ ਮਿਹਰ ਹੋ ਜਾਂਦੀ ਹੈ। ਸੁਣੋ ਸਤਿਗੁਰਾਂ ਦੇ ਵਚਨ ਜੋ ਸੰਗਤਾਂ ਨੂੰ ਉਹਨਾਂ ਨੇ ਉਸ ਵੇਲੇ ਦਿੱਤੇ। ਸੋਹੀ ਮਹੱਲਾ ਪੰਜਵਾਂ, ਬੈਤੀ ਜਾਤ ਕਦੇ ਦ੍ਰਿਸ਼ ਨਾ ਧਾਰਤ।

ਗੁਰੂ ਦੇਵ ਪਾਤਸ਼ਾਹ ਫਰਮਾਉਂਦੇ ਨੇ, ਐ ਪਿਆਰਿਓ ਤੁਹਾਡੀ ਆਯੂ ਬੀਤਦੀ ਜਾਂਦੀ ਹੈ, ਸਵਾਸਾਂ ਦੀ ਪੂੰਜੀ ਮੁੱਕਦੀ ਜਾ ਰਹੀ ਹੈ, ਤੁਸਾਂ ਨਹੀਂ ਕਦੇ ਵਿਚਾਰਿਆ, ਤੁਸੀਂ ਇਹ ਵਿਚਾਰ ਰਹੇ ਹੋ ਬਿਜ਼ਨਸ ਕਿੱਦਾਂ ਵੱਧ ਜਾਵੇ, ਅਮੀਰ ਕਿੱਦਾਂ ਹੋ ਜਾਵੀਏ, ਧਨ ਕਿੱਦਾਂ ਜੁੜ ਜਾਵੇ, ਵੱਡੇ ਕਿੱਦਾਂ ਹੋ ਜਾਵੀਏ, ਬੁੱਧੀਮਾਨ ਕਿਵੇਂ ਹੋ ਜਾਵੀਏ, ਇਹ ਸੇਵਾ ਤੁਸੀਂ ਕਰ ਰਹੇ ਹੋ ਔਰ ਇਹੀ ਤੁਹਾਡਾ ਸਿਮਰਨ ਹੈ ਕਿ ਤੁਸੀਂ ਇੱਥੇ ਇਸੇ ਲਈ ਆਏ ਹੋ ਕਿ ਕਿਵੇਂ ਤੁਹਾਡਾ ਬਿਜ਼ਨਸ ਵੱਧ ਜਾਵੇ। ਪਰ ਐ ਪਿਆਰਿਓ, ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ ਕਿ ਤੁਸੀਂ ਇਹ ਵੀ ਖਿਆਲ ਕਰੋ ਕਿ ਤੁਹਾਡੀ ਆਯੂ ਘੱਟਦੀ ਜਾ ਰਹੀ ਹੈ, ਜਿੰਨੇ ਸਵਾਸ ਲਿਆਏ ਸੋ ਉਹ ਮੁੱਕਦੇ ਜਾ ਰਹੇ ਨੇ, ਪਤਾ ਨਹੀਂ ਇਸ ਦੇਹੀ ਨੇ ਕਦੋਂ ਮੁੱਕ ਜਾਣਾ। ਇਸ ਦੇਹੀ ਦੇ ਮੁੱਕਣ ਦੇ ਨਾਲ ਹੀ ਤੁਹਾਡਾ ਮਾਇਆ ਦਾ ਸੰਸਾਰ ਮੁੱਕ ਜਾਵੇਗਾ, ਜੋ ਸੁਪਨਾ ਹੈ, ਜੋ ਮਿੱਥਿਆ ਹੈ। ਤੁਸੀਂ ਇਹ ਨਹੀਂ ਕਦੇ ਖਿਆਲ ਕੀਤਾ ਕਿ ਕਿੰਨੇ ਸਵਾਸ ਬਾਕੀ ਰਹਿ ਗਏ। ਤੁਸੀਂ ਇੱਕ ਵੀ ਸਵਾਸ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਹੀਂ ਜਪਿਆ। ਤੁਸੀਂ ਕਦੇ ਖਿਆਲ ਵੀ ਨਹੀਂ ਕੀਤਾ ਕਿ ਅਸੀਂ ਵਾਹਿਗੁਰੂ ਜਪਣ ਵਾਸਤੇ ਆਏ ਹਾਂ। ਅਸੀਂ ਤੁਹਾਨੂੰ ਯਾਦ ਦਿਲਾ ਰਹੇ ਹਾਂ ਕਿ ਤੁਸੀਂ ਜਦੋਂ ਪੁੱਠੇ ਲੜਕੇ ਸੋ, ਤੁਸੀਂ ਕਹਿੰਦੇ ਸੋ ਵਾਹਿਗੁਰੂ ਨਾਮ ਜਪਾਂਗੇ, ਜਦੋਂ ਬੱਚੇ ਸੋ ਉਦੋਂ ਵੀ ਤੁਸੀਂ ਨਾਮ ਜਪਣ ਦਾ ਵਾਅਦਾ ਕੀਤਾ ਸੀ, ਉਦੋਂ ਵੀ ਨਾਮ ਜਪਦੇ ਸੋ, ਕਿਉਂਕਿ ਤੁਸੀਂ ਕਰਨਾ ਕੁਛ ਨਹੀਂ ਸੀ। ਜਿਉਂ ਜਿਉਂ ਮਾਲਕ ਨੇ ਮਾਇਆ ਦੇ ਰਾਹੀਂ ਤੁਹਾਡੇ 'ਤੇ ਮਿਹਰ ਕੀਤੀ, ਤੁਸੀਂ ਮਾਇਆ ਦੇ ਜੰਜਾਲ ਵਿੱਚ ਇਹੋ ਜਿਹੇ ਫਸ ਗਏ ਕਿ ਤੁਹਾਨੂੰ ਵਾਹਿਗੁਰੂ ਨਾਮ ਹੀ ਭੁੱਲ ਗਿਆ। ਬੈਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਆਯੂ ਬੀਤਦੀ ਜਾ ਰਹੀ ਹੈ, ਇਹ ਮਨਾ ਤੂੰ ਕਦੇ ਇਹ ਨਹੀਂ ਵਿਚਾਰਿਆ, ਇਸ 'ਤੇ ਦ੍ਰਿਸ਼ਟੀ ਨਹੀਂ ਪਾਈ ਵੀ ਤੂੰ ਕਿੰਨੇ ਕੁ ਦਿਨ ਹੋਰ ਜੀ ਲੈਣਾ ਹੈ। ਮਿੱਥਿਆ ਮੋਹ ਬੰਧੈ ਨਿਤ ਪਾਰਛ, ਮਿੱਥਿਆ ਜਗ ਜਿਹੜਾ ਸੁਪਨਾ, ਇਸ ਮੋਹ ਵਿੱਚ ਤੂੰ ਬੰਧ ਗਿਆ ਨਿਤ ਲਗਾਤਾਰ। ਪਾਰਛ ਐ ਕਾਪੜੀਆ, ਤੈਨੂੰ ਸਰੀਰ ਕੱਪੜਾ ਇਸ ਲਈ ਦਿੱਤਾ ਸੀ ਕਿ ਤੂੰ ਵਾਹਿਗੁਰੂ ਜੀ ਦਾ ਨਾਮ ਜਪੇ, ਪਰ ਤੂੰ ਤੇ ਸਰੀਰ ਦੇ ਪੈਰਨ ਪਹੁੰਚਣ ਲਈ ਬਿਜ਼ਨਸ ਲਈ ਇਸ ਵਿੱਚ ਰਚ ਪਚ ਗਿਆ। ਤੂੰ ਤਾਂ ਭੁੱਲ ਹੀ ਗਿਆ ਕਿ ਤੂੰ ਵਾਹਿਗੁਰੂ ਨਾਮ ਜਪਣ ਵਾਸਤੇ ਆਏ। ਵੇਖ ਕੇ ਸਹੀ ਤੇਰੇ ਕਿੰਨੇ ਸਵਾਸ ਬਿਰਥਾ ਚਲੇ ਗਏ ਹੈ, ਕਿੰਨੀ ਆਯੂ ਤੂੰ ਬਿਤਾ ਲਈ ਹੈ, ਕਿੰਨੇ ਕੁ ਸਮਾਂ ਤੂੰ ਹੋਰ ਇੱਥੇ ਰਹੇਗਾ। ਇਹ ਸਮਾਂ ਤੇ ਤੈਨੂੰ ਵਾਹਿਗੁਰੂ ਦੀ ਯਾਦ ਕਰਨ ਵਾਸਤੇ ਤੈਨੂੰ ਦਿੱਤਾ ਸੀ, ਕਿਸੇ ਹੋਰ ਕੰਮ ਲਈ ਤੂੰ ਨਹੀਂ ਥਾਂ ਆਇਆ। ਗੁਰਸੇਵਾ ਤੇ ਭਗਤ ਕਮਾਈ, ਤਾਵੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੋਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ। ਅਸੀਂ ਤੈਨੂੰ ਵਾਰ ਵਾਰ ਸਮਝਾ ਰਹੇ ਸਾਂ, ਪਰ ਜਾਣ ਬੁੱਝ ਕੇ ਬਾਵਰੈ ਤੈਂ ਕਾਜ ਵਿਗਾੜਿਓ, ਜਾਣ ਬੁੱਝ ਕੇ ਤੂੰ ਇਹ ਗਲਤੀ ਕੀਤੀ ਏ, ਵੇਖ ਹੁਣ ਵੀ ਸੰਭਲ ਲੈ, ਅਸੀਂ ਤੈਨੂੰ ਸਮਝਾ ਰਹੇ ਹਾਂ। ਬੈਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿੱਥਿਆ ਮੋਹ ਬੰਧੈ ਨਿਤ ਪਾਰਛ, ਪਾਰਛ ਮੈਨੇ ਕੱਪੜਾ ਹੁੰਦਾ, ਕੱਪੜਾ ਮਤਲਬ ਕੱਪੜੇ ਦਾ ਬਿਜ਼ਨਸ ਕਰਨ ਵਾਲੇ ਸਨ, ਇਸ ਦਾ ਅਰਥ ਇਹ ਹੈ ਕਿ ਇਹ ਤਨ ਜਿਹੜਾ ਹੈ ਕੱਪੜਾ ਹੈ, ਵਾਹਿਗੁਰੂ ਜੀ ਨੇ ਸਾਨੂੰ ਦਿੱਤਾ ਹੈ। ਇਹ ਕੱਪੜਾ ਇੱਕ ਦਿਨ ਮਿੱਟੀ ਹੋ ਜਾਣਾ ਹੈ, ਇਹਨੂੰ ਦਾਗ ਨਹੀਂ ਲੱਗਣ ਦੇਣਾ, ਇਸ ਦੀ ਸੰਭਾਲ ਕਰਨੀ ਹੈ। ਇਹਨੂੰ ਦਾਗ ਤਦੇ ਨਹੀਂ ਲੱਗੇਗਾ ਜੇ ਅਸੀਂ ਵਾਹਿਗੁਰੂ ਜੀ ਦਾ ਨਾਮ ਜਪਾਂਗੇ। ਦਾਗ ਤਾਂ ਲੱਗਦਾ ਹੀ ਰਹਿੰਦਾ ਹੈ, ਪਰ ਵਾਹਿਗੁਰੂ ਜੀ ਦਾ ਨਾਮ ਜਪੇ ਰਹੀਏ ਤਾਂ ਕੱਪੜੇ ਦਾ ਦਾਗ ਧੁੱਪਦਾ ਰਹਿੰਦਾ, ਜਿਸ ਤਰ੍ਹਾਂ ਅਸੀਂ ਕੱਪੜੇ ਸਾਫ਼ ਕਰ ਲੈਂਦੇ ਹਾਂ। ਮਾਧਵੇ ਭਜ ਦਿਨ ਨਿਤ ਰਹਿਣੀ, ਐ ਪਿਆਰਿਓ ਤੁਸੀਂ ਵਾਹਿਗੁਰੂ ਜੀ ਦਾ ਨਾਮ ਜਪੋ, ਦਿਨੇ ਵੀ ਜਪੋ, ਰਾਤਰੀ ਵੀ ਜਪੋ, ਨਿਤਾ ਪ੍ਰਤੀ ਜਪੋ, ਭਾਵ ਕਾਰ ਵਿਹਾਰ ਕਰਦੇ ਵੀ ਜਪੋ, ਸੁੱਤਿਆਂ ਵੀ ਜਪੋ, ਉੱਠਦਿਆਂ ਬੈਠਦਿਆਂ ਵੀ ਜਪੋ, ਦਿਨ ਵਿੱਚ ਵੀ ਰਾਤ ਵੀ ਸਵਾਸ ਸਵਾਸ ਉਸ ਵਾਹਿਗੁਰੂ ਜੀ ਦਾ ਨਾਮ ਜਪੋ, ਜਿਸ ਨੇ ਦੇਹੀ ਦਿੱਤੀ ਹੈ, ਜਿਸ ਨੇ ਬਿਜ਼ਨਸ ਦਿੱਤਾ ਹੈ, ਜਿਸ ਨੇ ਪੈਸੇ ਦਿੱਤੇ ਨੇ, ਜਿਹਨੇ ਪਲੰਗ ਪੀੜਾ ਦਿੱਤਾ ਹੈ, ਜਿਹਨੇ ਲੇਪ ਤਲਾਈਆਂ ਦਿੱਤੀਆਂ, ਜਿਹਨੇ ਮਾਤਾ ਦਾ ਪਿਓ ਦਾ ਇਸਤਰੀ ਦਾ ਬੱਚਿਆਂ ਦਾ ਸੁੱਖ ਦਿੱਤਾ, ਜਿਸਨੇ ਖਾਣ ਪੀਣ ਦਾ ਵਿਵਸਥਾ ਕੀਤੀ,
ਜਦੋਂ ਤੁਸੀਂ ਕੁਛ ਵੀ ਨਹੀਂ ਸੀ ਕਰ ਸਕਦੇ, ਜਿਸ ਵਾਹਿਗੁਰੂ ਨੇ ਤੁਹਾਨੂੰ ਉਦੋਂ ਭੋਜਨ ਦਿੱਤਾ ਜਦ ਤੁਸੀਂ ਸੰਭਲ ਵੀ ਨਹੀਂ ਸੋ ਸਕਦੇ, ਉੱਠ ਬੈਠ ਵੀ ਨਹੀਂ ਸੋ ਸਕਦੇ, ਜਦੋਂ ਤੁਸੀਂ ਭੋਜਨ ਪਚਾ ਵੀ ਨਹੀਂ ਸੀ ਸਕਦੇ, ਜਦੋਂ ਤੁਸੀਂ ਹਿਲ ਜੁਲ ਵੀ ਨਹੀਂ ਸੀ ਸਕਦੇ। ਮਾਤਾ ਦੇ ਗਰਭ ਵਿੱਚ ਬੱਚਾ ਹਿਲ ਜੁਲ ਨਹੀਂ ਸਕਦਾ, ਉੱਥੇ ਘੁਆਥੜੇ ਥਾਂ ਫਸਿਆ ਹੋਇਆ ਹੁੰਦਾ। ਗੁਰਦੇਵ ਕਹਿੰਦੇ ਨੇ ਉੱਥੇ ਵੀ ਤੁਹਾਨੂੰ ਭੋਜਨ ਦਿੱਤਾ, ਜਦੋਂ ਤੁਸੀਂ ਹਿੱਲਣ ਜੁਲਣ ਲੱਗ ਪਏ, ਜਨਮ ਹੋ ਗਿਆ, ਉਦੋਂ ਵੀ ਤੁਹਾਨੂੰ ਭੋਜਨ ਦਿੱਤਾ, ਜੋ ਤੁਸੀਂ ਪਚਾ ਨਹੀਂ ਸੀ ਸਕਦੇ ਇਹੋ ਜਿਹਾ ਭੋਜਨ ਦਿੱਤਾ। ਇਸ ਬੱਚੇ ਕੋਲ ਦੰਦ ਹਨ, ਇਹੋ ਜਿਹਾ ਚੰਗਾ ਭੋਜਨ ਦਿੱਤਾ, ਉਸ ਭੋਜਨ ਦੇ ਵਿੱਚ ਦਵਾਈ ਵੀ ਰਲੀ ਹੋਈ ਸੀ ਤਾਂ ਕਿ ਤੁਸੀਂ ਸਵਸਥ ਰਹੋ, ਤੁਸੀਂ ਬਲਸ਼ੀਲੀ ਬਣ ਜਾਓ, ਤਾਕਤਵਰ ਬਣ ਜਾਓ, ਅੰਦਰੋਂ ਬਾਹਰੋਂ ਤੁਸੀਂ ਨਰੋਏ ਹੋ ਜਾਓ, ਇਹੋ ਜਿਹਾ ਤੁਹਾਨੂੰ ਭੋਜਨ ਦਿੱਤਾ। ਅੱਜ ਤੱਕ ਵੀ ਜੋ ਮਿਲ ਰਿਹਾ ਉਹ ਵਾਹਿਗੁਰੂ ਦੀ ਕਿਰਪਾ ਨਾਲ ਮਿਲ ਰਿਹਾ, ਮਤ ਜਾਣੋ ਕਿ ਤੁਹਾਡੇ ਬਿਜ਼ਨਸ ਨਾਲ ਮਿਲ ਰਿਹਾ, ਤੁਹਾਡੀ ਸਮਝ ਨਾਲ ਮਿਲ ਰਿਹਾ, ਐਂਉਂ ਨਹੀਂ। ਜਿਸਨੇ ਜਨਮ ਦਿੱਤਾ ਹੈ ਉਹ ਤੁਹਾਡੀ ਪ੍ਰਤਿਪਾਲਨਾ ਕਰ ਰਿਹਾ ਹੈ, ਪਰ ਤੁਸੀਂ ਉਸਦਾ ਨਾਂ ਭੁੱਲ ਗਏ ਹੋ। ਮਾਧਵੇ ਭਜ ਦਿਨ ਨਿਤ ਰਹਿਣੀ, ਭਜਨ ਕਰੋ, ਵਾਹਿਗੁਰੂ ਨਾਮ ਜਪੋ, ਉੱਦਮ ਕਰੋ। ਇਹਨੂੰ ਸਿਮਰਨ ਨਹੀਂ ਕਹਿੰਦੇ, ਭਜਨ ਕਰਨਾ ਹੁੰਦਾ ਬੋਲਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੱਦਮ ਨੂੰ ਭਜਨ ਕਰਨਾ ਕਹਿੰਦੇ ਨੇ। ਮਾਧਵੇ ਭਜ ਦਿਨ ਨਿਤ ਰਹਿਣੀ, ਮਾਧਵੇ ਦਾ ਅਰਥ ਹੈ ਵਾਹਿਗੁਰੂ ਨਾਮ ਜਪੋ, ਨਿਰਲੇਪ ਵਾਹਿਗੁਰੂ ਦਾ ਨਾਮ ਜਪੋ, ਜੋ ਮਾਇਆ ਤੋਂ ਰਹਿਤ ਹੈ, ਮਾਇਆ ਰਹਿਤ ਹੋ ਕੇ ਜਪੋ, ਮਾਇਆ ਉਸਦੀ ਦਾਸੀ ਏ, ਇਹ ਮੰਨ ਕੇ ਜਪੋ, ਮਨ ਵਿੱਚ ਮਾਇਆ ਦੀ ਇੱਛਾ ਲੈ ਕੇ ਨਾ ਜਪੋ, ਇਹ ਮਾਧਵੇ ਦਾ ਅਰਥ ਹੈ। ਉਸ ਵਾਹਿਗੁਰੂ ਦਾ ਨਾਮ ਜਪੋ ਜੋ ਨਿਰਲੇਪ ਹੈ, ਉਸ ਵਾਹਿਗੁਰੂ ਦਾ ਨਾਮ ਜਪੋ ਜੋ ਨਿਰਲੇਪ ਕਰਨ ਵਾਲਾ ਹੈ, ਉਸ ਵਾਹਿਗੁਰੂ ਦਾ ਨਾਮ ਜਪੋ ਜਿਸ ਤੋਂ ਸਭ ਕੁਝ ਬਣਿਆ, ਔਰ ਉਹ ਵਾਹਿਗੁਰੂ ਤੁਹਾਡੇ ਅੰਦਰ ਬੈਠਾ ਹੈ। ਇਸ ਲਈ ਚੁੱਪ ਕਰਕੇ ਪ੍ਰੇਮ ਨਾਲ ਜਪੋ, ਵਿਖਾਵਾ ਨਾ ਕਰੋ, ਅਡੰਬਰ ਨਾ ਕਰੋ, ਕੇਵਲ ਨਾਮ ਜਪੋ, ਪ੍ਰੇਮ ਨਾਲ ਜਪੋ। ਭਾਈ ਰੇ ਰਾਮ ਕਹੋ ਚਿਤ ਲਾਏ, ਮਾਧਵੇ ਪੰਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸ਼ਰਣੀ। ਇਹ ਜਿਹੜਾ ਜਨਮ ਮਿਲਿਆ ਹੈ ਨਾ, ਇਹਨੂੰ ਹਾਰ ਕੇ ਨਾ ਜਾਇਓ ਜੇ, ਗਵਾ ਕੇ ਨਾ ਜਾਇਓ ਜੇ, ਇਹਨੂੰ ਜਿੱਤ ਲਿਓ ਜੇ। ਕਿੱਦਾਂ ਇਹ ਜਿੱਤਿਆ ਜਾ ਸਕਦਾ ਹੈ? ਜਦੋਂ ਹਰੀ ਸ਼ਰਨ ਵਿੱਚ ਚਲੇ ਜਾਓ, ਜਦੋਂ ਵਾਹਿਗੁਰੂ ਬੋਲੋ ਉਦੋਂ ਜਿੱਤਿਆ ਜਾਏਗਾ। ਜਦ ਵਾਹਿਗੁਰੂ ਦੀ ਸ਼ਰਨ ਵਿੱਚ ਚਲੇ ਜਾਓ ਉਦੋਂ ਇਹ ਜਿੱਤਿਆ ਜਾਏਗਾ, ਨਹੀਂ ਤੇ ਇਸ ਜਨਮ ਵਿੱਚ ਸਾਰੇ ਹੀ ਜੁਆਰੀਆਂ ਵਾਂਗੂ ਜਨਮ ਨੂੰ ਹਾਰ ਜਾਂਦੇ ਨੇ। ਵੇਖਿਓ ਜੇ, ਤੁਸੀਂ ਅਮੀਰ ਬੜੇ ਹੋ, ਸੋਹਣੇ ਬੜੇ ਹੋ, ਬਿਜ਼ਨਸ ਬੜਾ ਸੋਹਣਾ ਹੈ, ਸੇਵਾ ਬੜੀ ਚੰਗੀ ਕਰਦੇ ਹੋ ਮਾਇਆ ਦੀ, ਪਰ ਆਪਣਾ ਆਪ ਪਛਾਣੋ, ਇਹ ਸਮਾਂ ਬੀਤਦਾ ਜਾ ਰਿਹਾ, ਜਨਮ ਹਾਰ ਨਾ ਜਾਇਓ। ਗੁਰੂ ਕੇ ਸਿੱਖ ਹੋ, ਤੁਸਾਂ ਅੰਮ੍ਰਿਤ ਪਾਨ ਕੀਤਾ, ਬਾਣੀ ਪੜ੍ਹਦੇ ਹੋ, ਗੁਰੂ ਦੀ ਆਗਿਆ ਵਿੱਚ ਰਹਿੰਦੇ ਹੋ, ਬੜੀ ਦੂਰੋਂ ਨੇੜਿਓਂ ਦਰਸ਼ਨ ਕਰਨ ਆਏ ਹੋ। ਗੁਰੂ ਅਰਜਨ ਸਾਹਿਬ ਫਰਮਾਉਣ ਲੱਗੇ, ਪਿਆਰਿਓ ਆਪਣੇ ਆਪ ਨੂੰ ਵੇਖੋ, ਤੁਸੀਂ ਕਿੱਥੇ ਖੜੇ ਹੋ। ਜਨਮ ਪਦਾਰਥ ਜੀਤ ਹਰ ਸ਼ਰਣੀ, ਹਰੀ ਦੀ ਸ਼ਰਨ ਗਿਆ ਹੀ ਇਹ ਜਨਮ ਜਿੱਤਿਆ ਹੋਇਆ ਮੰਨਿਆ ਜਾਂਦਾ ਹੈ। ਤਾਂ ਕਿ ਇੱਕ ਮਾਤਰ ਇਲਾਜ ਵਾਹਿਗੁਰੂ ਜੀ ਦਾ ਨਾਮ ਜਪੋ, ਤਾਂ ਜੋ ਅਸੀਂ ਹਾਰ ਨਾ ਜਾਈਏ। ਜਿਹੜੇ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੇ ਉਹ ਜਨਮ ਹਾਰੇ ਹੋਏ ਹਨ, ਮਤ ਜਾਣੋ ਕਿ ਉਹ ਜਿੱਤੇ ਹੋਏ ਹਨ, ਉਹ ਜਨਮ ਹਾਰੇ ਹੋਏ ਹਨ। ਇਸ ਲਈ ਨਾਮ ਜ਼ਰੂਰ ਜਪੋ, ਥੋੜ੍ਹਾ ਥੋੜ੍ਹਾ ਹੀ ਜਪੋ, ਜਿੰਨਾ ਜਪ ਸਕਦੇ ਹੋ ਓਨਾ ਹੀ ਜਪੋ। ਕਬੀਰ ਏਕ ਘੜੀ ਆਧੀ ਘੜੀ ਆਦੀ ਸੇਫ ਹੋਣ ਆਦਿ ਭਗਤਨ ਸੇਤੀ ਗੋਸਤੇ ਜੋ ਕੀਨੇ ਸੋ ਲਾਭ, ਜਿਤਨਾ ਵੀ ਜਪੋਗੇ ਉਤਨਾ ਤੁਹਾਡਾ ਆਪਣਾ ਹੋ ਜਾਏਗਾ। ਖਿਆਲ ਰੱਖਣਾ, ਜਦ ਮੌਤ ਆਵੇਗੀ, ਜਦ ਕਿੜਕੀ ਵਿੱਚ ਵੱਜ ਜਾਓਗੇ, ਇੱਕ ਸਮਾਂ ਫਿਰ ਐਸਾ ਆਉਣ ਵਾਲਾ ਹੈ ਜਿਵੇਂ ਮਾਤਾ ਦੇ ਗਰਭ ਦੇ ਵਿੱਚ ਜੀਵ ਕੜਿੱਕੀ 'ਚ ਵੱਧਦਾ ਹੈ, ਇੱਦਾਂ ਜਮਨੇ ਬਣ ਲੈਣਾ, ਹਿੱਲ ਵੀ ਨਹੀਂ ਸਕੋਗੇ, ਕੁਛ ਬੋਲ ਵੀ ਨਹੀਂ ਸਕੋਗੇ, ਖਾਣ ਪੀਣ ਦੀ ਵਿਵਸਥਾ ਵੀ
जमदे तरस उत्ते होवेगी। जो कुछ मिलेगा वो थोड़े नाम जपया होया दे सदके मिलेगा। जे पल्ले नाम धन ना होया फिर कुछ भी नहीं मिलेगा। जे मारगे जात अकेला तें हरी नाम संग हो सुहेला। गुरु अर्जन साहब प्यारे सतगुरु श्री सुखमनी साहब विच इस समझाउंदे ने। सुखमनी साहब पढ़न वाले हो ये गल चेते रखो गुरु अर्जन साहब की। नाल जदों असीं जाणे मरण तो बाद केवल नाम ही जाएगा और नाम ही सुखदाई होएगा। कोई होर नाल नहीं जाएगा, ना पुत्र ना धी ना इस्त्री ना मां ना प्यो ना मकान ना जमीन ना जायदाद ना कोई कपड़ा ना कोई फर्नीचर कुछ भी नाल नहीं जाएगा। उस हालत में की बनेगा? उस हालत जपया होया नाम सुखदाई होएगा। ताते प्यारियो वाहिगुरु का नाम जप लो। वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु नाम जप लो राव। करत विकार दो कर चारत राम रतन रिद तिल नहीं तारत। करत विकार दो कर चारत ये मनुख शैतान बड़ा ये गलत काम करदा है, चोरी करदा है, यारी करदा है, ठगी करदा है, रिश्वत लैंदा है, धोखा देंदा है। इहदा जीवन ही यही आप सब जानदे हो। करत विकार दो कर चारत कर नाम अखां दा आंदे ने कर कुर के ना ते फिर कहिंदा मैं कुछ नहीं कीता, दोवें हाथ चाल लैंदा। गलत काम करके मनुख ऐसा है कि वह कहिंदा मैं कीता ही नहीं। शराब पींदा है कहिंदा मैं तां पीती ही नहीं। रिश्वत लैंदा है कहिंदा मैं तां लिया ही नहीं, वो तां मेरा हक बनदा सी, तो तां मैनूं आपे ही दे गया। दूजे का हक खोंदा है कहिंदा मैं खोया नहीं, वो तो मेरा ही सी, मैनू मिल गया है। आहा कितनी सुंदर बाणी है, कितने सुंदर सतगुरु अर्जन साहिब महाराज ने जिन्ना इन्नी प्यारी बाणी कही है कि ये जीव कैसा है। करत विकार दो कर चारत आंदने विकार करदा है, गलत काम करदा है कि करके मनदा नहीं। मनना सत्संगत बहुत वड्डी गल हुंदी है। जे तुसी भगती करना चाहुंदे हो तो मन लेना गुरु दा वचन, मन लेना ही वड्डी गल है। दास दा तो यह अनुभव है कि दास ने जो कुछ नहीं जिंदगी कीता जे किसी ने कहता है ना तो तुसा कीते असी मन ही लिया, गलती ही मन ली है भाई, होगी हो गए भी गलती, ਤੁਸੀਂ ਜਾਣ ਬੁੱਝ ਕੇ ਤਾਂ ਨਹੀਂ ਕੀਤੀ ਪਰ ਤੁਸੀਂ ਕਹਿੰਦੇ ਹੋ ਜ਼ਰੂਰ ਹੋ ਗਈ ਹੋਵੇਗੀ। ਇਹ ਜ਼ਿੰਦਗੀ ਦਾ ਅਨੁਭਵ ਹੈ। ਪਰ ਇਹ ਭਾਣੇ ਵਿੱਚ ਰਹਿਣ ਨਾਲ ਗੁਰੂ ਅਰਜਨ ਸਾਹਿਬ ਬਹੁਤ ਮਿੱਠੇ ਲੱਗਦੇ ਹਨ, ਬਹੁਤ ਪਿਆਰੇ ਲੱਗਦੇ ਹਨ। ਹਜ਼ੂਰ ਫਰਮਾਉਂਦੇ ਨੇ ਐ ਮਨਾ ਤੂੰ ਸੁੱਚੇ ਬਿਜ਼ਨਸ ਉੱਤੇ ਵੀ ਟਿਕਿਆ ਹੋਇਆ ਨਹੀਂ ਹੈ, ਜਿੱਦਾਂ ਤੂੰ ਕਹਿੰਦਾ ਹੈ ਕਿ ਮੇਰਾ ਬਿਜ਼ਨਸ ਬੜਾ ਸੁੱਚਿਆ ਹੈ ਜੀ, ਬੜਾ ਚੰਗਾ ਹੈ ਜੀ, ਬੜਾ ਦਸਾਂ ਨੌਂ ਦੀ ਕਿਰਤ ਦਾ ਜੀ, ਬੜਾ ਮਾਣ ਕਰਦੇ ਹੋ ਕਿ ਸਾਡੀ ਕਿਰਤ ਬੜੀ ਚੰਗੀ ਹੈ, ਪੰਡਾਂ ਬੰਨ੍ਹ ਕੇ ਤੁਸੀਂ ਕੱਪੜਾ ਲਿਆਏ ਹੋ, ਕਹਿੰਦੇ ਹੋ ਵੀ ਇਹ ਸਾਡਾ ਬਿਜ਼ਨਸ ਬਹੁਤ ਚੰਗਾ, ਗੁਰੂ ਜੀ ਰੱਖ ਲਵੋ, ਬੜੇ ਪੈਸੇ ਦਿੱਤੇ ਜੇ, ਔਰ ਕਹਿ ਰਹੇ ਹੋ ਕਿ ਇਹ ਸੇਵਾ ਸਾਡੀ ਬੜੀ ਚੰਗੀ ਹੈ। ਹਜ਼ੂਰ ਕਹਿੰਦੇ ਨੇ ਮਨ ਤੇ ਇਹੋ ਜਿਹਾ ਪਾਪ ਕਰਕੇ ਦੋਵੇਂ ਹੱਥ ਝਾੜ ਲੈਂਦਾ, ਕਹਿੰਦਾ ਮੈਂ ਤਾਂ ਕੀਤਾ ਹੀ ਨਹੀਂ ਜੀ, ਮਨ ਐਸਾ ਹੈ। ਅੱਜ ਇਹੀ ਕੁਛ ਬੀਤ ਰਿਹਾ, ਉਦੋਂ ਵੀ ਇਹੀ ਬੀਜਦਾ ਸੀ। ਇਹ ਮਨ ਦੀ ਹਾਲਤ ਹੈ, ਖਬਰਦਾਰ ਹੋ ਕੇ ਰਹੇ ਜੇ ਸੁੱਚੀ ਕਿਰਤ ਕਰਿਓ। ਸੁੱਚੀ ਕਿਰਤ ਕਰਨ ਵਾਲੇ ਦਾ ਧਨ ਗੁਰੂ ਚਰਨਾਂ 'ਚ ਪ੍ਰਵਾਨ ਹੁੰਦਾ। ਸੁੱਚੀ ਕਿਰਤ ਕਰਨ ਵਾਲੇ ਦੀ ਕੋਧਰੀ ਰੋਟੀ ਗੁਰੂ ਨਾਨਕ ਨੇ ਖਾਧੀ ਹੈ, ਜੂਠੇ ਬੇਰ ਖਾ ਲਏ ਨੇ, ਰੁੱਖਾ ਮਿੱਠਾ ਸਾਗ ਖਾ ਲਿਆ ਅਲੂਣਾ। ਸੁੱਚੀ ਕਿਰਤ ਕਰਨ ਵਾਲੇ ਦਾ ਗੁਰੂ ਨਾਨਕ ਕਦੀ ਵੀ ਦਸਾਂ ਨੌਂ ਦੀ ਕਿਰਤ ਜਿਹੜਾ ਨਹੀਂ ਕਰਦਾ ਉਹਦਾ ਭੋਜਨ ਨਹੀਂ ਛਕਦੇ। ਗੁਰੂ ਨਾਨਕ ਪਵਣ ਆ ਰਹੀ ਨੇ, ਉਹ ਸੁੱਚੇ ਸਤਿਗੁਰੂ ਨੇ, ਉੱਥੇ ਵਾਹਿਗੁਰੂ ਹੈ, ਉੱਥੇ ਤਾਂ ਲੇਸ਼ ਮਾਤਰ ਵੀ ਕੋਈ ਗਲਤ ਕਰਿਆ ਹੋ ਨਹੀਂ ਸਕਦੀ। ਸੋ ਆਪਣੇ ਮਨਾਂ ਨੂੰ ਜਾਣੋ ਕਿ ਮਨਾ ਤੂੰ ਕੀ ਕਰ ਰਹੇ। ਕਰਤ ਬਿਕਾਰ ਦੋ ਕਰ ਚਾਰਤ ਰਾਮ ਰਤਨ ਰਿਦ ਤਿਲ ਨਹੀਂ ਧਾਰਤ।
ਆਂਦੇ ਰਾਮ ਨਾਮ ਜੋ ਅਮੋਲਕ ਸੀ, ਸਤ ਨਾਮ ਵਾਹਿਗੁਰੂ ਜੋ ਅਮੋਲਕ ਸੀ, ਔਰ ਇਸ ਅਮੋਲਕ ਜਨਮ ਵਿੱਚ ਤੇਰੇ ਹਿਰਦੇ ਤੇ ਟਿੱਕੜ ਜਾਣ ਦੀ ਵਿਵਸਥਾ ਗੁਰੂ ਨੇ ਕੀਤੀ ਸੀ। ਕਿਸੇ ਹੋਰ ਮਨ ਵਿੱਚ, ਕਿਸੇ ਹੋਰ ਜੂਨ ਵਿੱਚ ਵਾਹਿਗੁਰੂ ਜੀ ਦਾ ਨਾਮ ਹਿਰਦੇ ਵਿੱਚ ਨਹੀਂ ਟਿਕ ਸਕਦਾ। 84 ਲੱਖ ਜੂਨ ਵਿੱਚੋਂ ਇੱਕ ਮਨੁੱਖ ਦੀ ਜੂਨ ਐਸੀ ਹੈ ਜਿਸਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਟਿਕ ਸਕਦਾ। ਮਨੁੱਖ ਦੀਆਂ ਅੱਖਾਂ ਵਾਹਿਗੁਰੂ ਦਾ ਦਰਸ਼ਨ ਕਰ ਸਕਦੀਆਂ, ਮਨੁੱਖ ਦੇ ਕੰਨ ਵਾਹਿਗੁਰੂ ਦਾ ਨਾਮ ਸੁਣ ਸਕਦੇ, ਮਨੁੱਖ ਦੀ ਰਸਨਾ ਹੀ ਵਾਹਿਗੁਰੂ ਦਾ ਨਾਮ ਜਪ ਸਕਦੀ, ਔਰ ਜਪਦਿਆਂ ਜਪਦਿਆਂ ਇਹ ਨਾਮ ਦੀ ਦੌਲਤ ਸਾਡੇ ਹਿਰਦੇ ਵਿੱਚ ਆ ਕੇ ਟਿਕ ਜਾਂਦੀ। ਅਸੀਂ ਸ਼ਹਿਨਸ਼ਾਹ ਹੋ ਜਾਂਦੇ, ਰਾਮ ਨਾਮ ਉਰਮੇ ਗਇਓ, ਜਾਂ ਕੇ ਸਮ ਨਹੀਂ ਕੋਈ, ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਠੇਕਲਾ ਉਪਦੇਸ਼ ਹੈ, ਸਾਰਾਂਸ਼ ਹੈ ਗੁਰਬਾਣੀ ਦਾ, ਕਿ ਵਾਹਿਗੁਰੂ ਜੀ ਦਾ ਨਾਮ ਜਿਸ ਹਿਰਦੇ ਵਿੱਚ ਟਿਕ ਜਾਏ ਦੁੱਖਾਂ ਦੀ ਨਿਵਰਤੀ ਕਰਦਾ, ਭਾਵ ਜਨਮ ਮਰਨ ਤੋਂ ਛੁਟਕਾਰਾ ਦਵਾਉਂਦਾ, ਕਿ ਇਸ ਬਰਾਬਰ ਹੋਰ ਕੋਈ ਵਸਤੂ ਨਹੀਂ। ਜਨਮ ਪਦਾਰਥ ਜੀਤ ਹਰ ਸਰਣੀ, ਕਰਤ ਵਿਕਾਰ ਦਊ ਕਰ ਝਾਰਤ, ਰਾਮ ਰਤਨ ਰਿਧ ਤਿਲ ਨਹੀਂ ਧਾਰਤ। ਵਾਹਿਗੁਰੂ ਜੀ ਦਾ ਨਾਮ ਤੇ ਤਿਲ ਜਿੰਨਾ ਵੀ ਤੂੰ ਹਿਰਦੇ ਵਿੱਚ ਧਾਰਨ ਨਹੀਂ ਕੀਤਾ, ਭਾਵ ਇੱਕ ਵਾਰਾਂ ਵੀ ਵਾਹਿਗੁਰੂ ਨਹੀਂ ਜਪਿਆ। ਹੁਣ ਇੱਥੇ ਸਮਝ ਲਓ, ਜਿਹੜੇ ਵਾਹਿਗੁਰੂ ਨਾਮ ਨਹੀਂ ਜਪਦੇ ਤੇ ਬਾਕੀ ਜੋ ਅਸੀਂ ਕਰਦੇ ਹਾਂ ਸਾਨੂੰ ਪਤਾ ਹੈ, ਜੋ ਕੁਛ ਵੀ ਕਰ ਰਹੇ ਹਾਂ, ਹਜ਼ੂਰ ਕਹਿੰਦੇ ਨੇ ਇਹ ਗੱਲ ਫਿਰ ਗਲਤ ਹੈ। ਸ੍ਰੀ ਸੁਖਮਨੀ ਸਾਹਿਬ ਚ ਇਹ ਵੀ ਵਚਨ ਆਉਂਦਾ, ਅਵਰ ਕਰਤੂਤ ਸਗਲੀ ਜਮਦਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਇਹ ਕਿੱਥੋਂ ਦਾ ਜ਼ਿਕਰ ਹੈ? ਜਦੋਂ ਮੌਤ ਆਵੇਗੀ, ਜਮ ਪਕੜ ਕੇ ਲੈ ਜਾਵੇਗਾ, ਜਮ ਦੁਆਰੇ ਨੂੰ ਪੇਸ਼ ਕੀਤਾ ਜਾਵੇਗਾ, ਉਦੋਂ ਇਹ ਬਹੁਤ ਕੁਛ ਕਹੇਗਾ, ਮੈਂ ਗੁਰਦੁਆਰਾ ਬਣਾਇਆ, ਮੈਂ ਲੰਗਰ ਚਲਾਇਆ, ਮੈਂ ਦਰੀਆਂ ਦਿੱਤੀਆਂ, ਮੈਂ ਪੱਖੇ ਲਵਾਏ, ਮੈਂ ਰੁਮਾਲੇ ਦਿੱਤੇ, ਮੈਂ ਆਹ ਕੀਤਾ, ਮੈਂ ਉਹ ਕੀਤਾ। ਹਜ਼ੂਰ ਕਹਿੰਦੇ ਨੇ ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਇੱਕ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਜਮ ਰਾਜ ਤਿਲ ਜਿੰਨੀ ਵੀ ਗੱਲ ਨਹੀਂ ਮੰਨਦਾ ਹੈ। ਕਾਰਨ ਕਿ ਸਾਨੂੰ ਉਹਨੇ ਨਾਮ ਜਪਣ ਵਾਸਤੇ ਹੀ ਭੇਜਿਆ ਹੈ। ਪਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਫਜ ਕੇਵਲ ਨਾਮ।

ਖਣ ਸੰਗ ਆਉਦੁ ਬਿਹਾਨੀ ਭਰਨ ਪੋਖਣ ਸੰਗ ਮੈਂ ਕੀ ਖਾਣਾ ਤੇ ਕੀ ਪਹਿਰਨਾ ਸਾਰੀ ਆਯੂ ਇਸ ਵਿੱਚ ਬਤੀਤ ਕਰਦੀ। ਸੱਚ ਇਹੀ ਹੈ, ਅਸੀਂ ਹਰਦਮ ਇਹ ਸੋਚਦੇ ਹਾਂ ਵੀ ਹੁਣ ਖਾ ਲਿਆ, ਦੁਪਹਿਰੇ ਕੀ ਖਾਣਾ, ਸਾਂਝ ਵੇਲੇ ਕੀ ਖਾਣਾ, ਹੁਣ ਜੋ ਪਾ ਲਿਆ ਸ਼ਾਮੀ ਕੀ ਪਾਉਣਾ, ਰਾਤੀ ਕੀ ਪਾਉਣਾ, ਕਿੱਥੇ ਜਾਣਾ ਸਵੇਰੇ, ਕਿਹਨੂੰ ਮਿਲਣਾ, ਅਸੀਂ ਇਹੀ ਕੁਛ ਸੋਚਦੇ ਹਾਂ ਔਰ ਸਾਰੀ ਆਯੂ ਇਸ ਵਿੱਚ ਹੀ ਬੀਤ ਜਾਂਦੀ। ਮੇਰੇ ਬਹੁਤ ਪ੍ਰੇਮੀ ਵੀ ਜਿਹੜੇ ਪਿਛਲੇ 40-40 ਸਾਲ ਤੋਂ ਮੇਰੇ ਸੰਗ ਨੇ, ਉਹ ਅੱਜ ਵੀ ਇਹੀ ਸੋਚ ਰਹੇ ਨੇ, ਭਰਨ ਪੋਖਣ ਸੰਗ ਆਉਦ ਬਿਹਾਣੀ। ਉਦੋਂ ਵੀ ਉਹ ਬੱਚੇ ਹੀ ਪਾਲਦੇ ਸਨ, ਅੱਜ ਵੀ ਉਹ ਬੱਚੇ ਹੀ ਪਾਲਦੇ, ਉਦੋਂ ਵੀ ਉਹ ਆਪਣੇ ਪਰਿਵਾਰ ਦੀ ਵੈਲਫੇਅਰ ਮੰਗਦੇ ਸਨ, ਅੱਜ ਵੀ ਪਰਿਵਾਰ ਦਾ ਹੀ ਵੈਲਫੇਅਰ ਮੰਗਦੇ। ਆਪਣਾ ਵੈਲਫੇਅਰ ਕਦੇ ਨਹੀਂ ਸੋਚਿਆ, ਇਹ ਕਦੇ ਨਹੀਂ ਸੋਚਿਆ ਕਿ ਸਾਡੇ ਨਾਲ ਕੀ ਬਣੇਗੀ। ਅਫਸੋਸ ਵਾਲੀ ਗੱਲ ਹੈ, ਦੁੱਖ ਵਾਲੀ ਗੱਲ ਹੈ, ਐਸਾ ਕਿਉਂ, ਜਦਕਿ ਮਨ ਜਾਣਦਾ ਹੈ ਕਿ ਨਾਲ ਕੁਝ ਨਹੀਂ ਜਾਣਾ, ਜਦਕਿ ਮਨ ਜਾਣਦਾ ਹੈ ਕਿ ਬੱਚੇ ਵਿਆਹੇ ਗਏ, ਜਦ ਮਨ ਜਾਣਦਾ ਹੈ ਕਿ ਮਾਂ ਪਿਓ ਟੁਰ ਗਏ, ਜਦ ਇਹ ਜਾਣਦਾ ਹੈ ਕਿ ਮੈਂ ਵੀ ਹੁਣ ਜਾਣ ਦੇ ਕਗਾਰ ਤੇ ਹਾਂ। ਕਿਉਂ ਨਹੀਂ ਸਮਝ ਪਈ, ਪੈ ਜਾਣੀ ਚਾਹੀਦੀ ਸੀ, ਇਹ ਮਨੁੱਖ ਦਾ ਆਪਣਾ ਕਸੂਰ ਹੈ, ਇਹਦੇ ਵਿੱਚ ਵਾਹਿਗੁਰੂ ਦੀ ਕੋਈ ਗਲਤੀ ਨਹੀਂ। ਵਾਹਿਗੁਰੂ ਜੀ ਨੇ ਤਾਂ ਸਾਰੇ ਹੀ ਪ੍ਰਬੰਧ ਉਸ 'ਤੇ ਕਰ ਦਿੱਤੇ, ਪਰ ਇਸ ਜੀਵ ਨੇ ਆਪਣਾ ਪ੍ਰਬੰਧ ਨਾ ਕੀਤਾ, ਆਪਣੀ ਸੇਵਾ ਨਾ ਕੀਤੀ, ਮਾਂ ਪਿਓ ਦੀ ਕੀਤੀ, ਇਸਤਰੀ ਦੀ ਕੀਤੀ, ਬੱਚਿਆਂ ਦੀ ਕੀਤੀ, ਘਰ ਦੀ ਕੀਤੀ, ਲੇਪ ਸਲਾਈਆਂ ਦੀ ਕੀਤੀ, ਆਉਣ ਜਾਣ ਦੀ ਕੀਤੀ, ਸਮਾਜ ਦੀ ਕੀਤੀ। ਇਹ ਚਿੰਤਾ ਨੂੰ ਦਿਨ ਰਾਤ ਸਤਾਉਂਦੀ ਏ, ਪਰ ਇਹਨੂੰ ਆਪਣੀ ਚਿੰਤਾ ਕਦੇ ਨਾ ਹੋਈ ਕਿ ਵਾਹਿਗੁਰੂ ਧਨ ਹੈ ਪੱਲੇ ਕਿ ਨਹੀਂ ਹੈ। ਮੈਨੂੰ ਜਿਸ ਵਾਹਿਗੁਰੂ ਨੇ ਇੰਨਾ ਕੁਝ ਦਿੱਤਾ ਹੈ, ਉਹਨੇ ਪੁੱਛਣਾ ਹੈ ਕਿ ਮੇਰੇ ਪਿਆਰੇ ਬੱਚੇ, ਤੈਨੂੰ ਤਾਂ ਮੈਂ ਬਹੁਤ ਕੁਝ ਦਿੱਤਾ ਸੀ, ਚੰਗੀ ਤਾਲੀਮ ਦਿੱਤੀ ਸੀ, ਚੰਗਾ ਘਰ ਦਿੱਤਾ ਸੀ, ਚੰਗਾ ਬਿਸਤਰਾ ਦਿੱਤਾ ਸੀ, ਚੰਗਾ ਮਾਂ ਪਿਓ ਦਿੱਤਾ ਸੀ, ਚੰਗੀ ਇਸਤਰੀ ਦਿੱਤੀ ਸੀ, ਆਗਿਆਕਾਰੀ ਪੁੱਤਰ ਦਿੱਤੇ ਸਨ, ਪੋਤਰੇ ਦਿੱਤੇ ਸਨ, ਨੂੰਹਾਂ ਦਿੱਤੀਆਂ ਸਨ ਸੇਵਾ ਕਰਨ ਵਿੱਚ, ਦੱਸ ਤੂੰ ਸਿਮਰਨ ਕਿਉਂ ਨਹੀਂ ਕੀਤਾ? ਤੈਨੂੰ ਪੁੱਛਣਾ ਬਈ, ਕੁਝ ਸ਼ਰਮ ਕਰ, ਤੇਰੇ ਤੇ ਅਵਸਥਾ ਆਉਣੀ ਹੈ ਔਰ ਤੈਨੂੰ ਹੀ ਇਹ ਜਵਾਬ ਦੇਣਾ ਪੈਣਾ, ਤੇਰੀ ਥਾਂ 'ਤੇ ਕਿਸੇ ਹੋਰ ਨੇ ਜਵਾਬ ਨਹੀਂ ਦੇਣਾ, ਤੇਰੀ ਮੌਤ ਕਿਸੇ ਹੋਰ ਨੇ ਨਹੀਂ ਮਰਨਾ, ਤੈਨੂੰ ਹੀ ਮਰਨਾ ਪੈਣਾ। ਇਸ ਲਈ ਸੰਭਲ ਜਾ ਇਨਸਾਨ, ਸਤਿਗੁਰੂ ਜੀ ਇਹ ਫਰਮਾਉਂਦੇ, ਭਰਨ ਪੋਖਣ ਸੰਗ ਆਉਦ ਬਿਹਾਣੀ, ਆਇਆ ਤੇ ਨਾਮ ਜਪਣ ਵਾਸਤੇ ਸੀ, ਪੜਦਾ ਤੇ ਇਹ ਸੀ, ਕਾਹਿਰੇ ਮਨ ਚਿਤਵੈ ਉਦਮ ਜਾਂ ਹਰ ਹਰ ਜੀ ਭਰਿਆ, ਸੈਲ ਪੱਥਰ ਮੈਂ ਜੰਤ ਪਾਏ ਤਾਂ ਕਰ ਜਗ ਆਗੇ ਕਰ ਧਰਿਆ। ਇਹ ਕਹਿੰਦਾ ਵੀ ਸੀ, ਪੜ੍ਹਦਾ ਵੀ ਸੀ, ਪੜ੍ਹ ਪੜ੍ਹ ਕੇ ਲੋਕਾਂ ਨੂੰ ਵੀ ਸੁਣਾਉਂਦਾ ਸੀ, ਆਪ ਨੂੰ ਸੋਝੀ ਨਾ ਆਈ। ਅੱਜ ਕੀਰਤਨ ਹੁੰਦਾ ਪੈਸੇ ਦੇ ਪਿੱਛੇ, ਕਥਾ ਹੁੰਦੀ ਹੈ ਪੈਸੇ ਦੇ ਪਿੱਛੇ, ਜਿੰਨੀ ਸੇਵਾ ਹੁੰਦੀ ਹੈ ਪੈਸੇ ਦੇ ਪਿੱਛੇ, ਵਾਹਿਗੁਰੂ ਦੇ ਪਿੱਛੇ ਤਾਂ ਨਹੀਂ ਹੁੰਦੀ। ਇਹ ਸਮਝ ਲਵੋ ਕਿ ਸਾਡਾ ਹਿਸਾਬ ਹੋਣਾ, ਹਿਸਾਬ ਸਭ ਦਾ ਹੋਣਾ, ਸਭ ਨੂੰ ਲੇਖਾ ਦੇਣਾ ਪੈਣਾ, ਛੋਟੇ ਤੋਂ ਲੈ ਕੇ ਵੱਡੇ ਤੱਕ। ਜਿਸਨੇ ਜਨਮ ਲੈ ਲਿਆ ਉਹਦੀ ਮ੍ਰਿਤੂ ਹੋਵੇਗੀ, ਔਰ ਮ੍ਰਿਤੂ ਤੋਂ ਬਾਅਦ ਉਹ ਜਮ ਦੁਆਰੇ ਅਵਸ ਜਾਏਗਾ, ਇਹ ਸਮਝ ਲਵੋ। ਛੁਡਾਵੇਗਾ ਕੌਣ? ਜੇ ਵਾਹਿਗੁਰੂ ਨਾਮ ਜਪਿਆ ਹੋਵੇਗਾ ਤੇ ਵਾਹਿਗੁਰੂ ਜੀ ਛੁਡਾ ਲੈਣਗੇ। ਪਰ ਐਨ ਸਨ ਭਰਨ ਪੋਖਣ ਸੰਗ ਔਦ ਬਿਹਾਣੀ, ਜੈ ਜਗਦੀਸ਼ ਕੀ ਗੱਤ ਨਹੀਂ ਜਾਣੀ, ਇਹ ਨਾ ਜਾਣਿਆ ਕਿ ਵਾਹਿਗੁਰੂ ਨੇ ਸਭ ਕੁਝ ਦਿੱਤਾ, ਇਹ ਨਾ ਜਾਣਿਆ ਇਤਨਾ ਸੁਖ ਵਾਹਿਗੁਰੂ ਦੀ ਦਾਤ ਹੈ, ਇਹ ਨਾ ਜਾਣਿਆ ਕਿ ਬੇਸ਼ਕੀਮਤੀ ਸਵਾਸ ਵਾਹਿਗੁਰੂ ਨੇ ਬੜੇ ਪਿਆਰ ਨਾਲ ਦਿੱਤੇ ਨੇ, ਬੜੇ ਪਿਆਰ ਨਾਲ ਤਾਲੀਮ ਦਿੱਤੀ ਹੈ, ਸੁੰਦਰ ਤਾਈ ਜਿਸਦਾ ਇਹ ਮਾਣ ਕਰਦਾ ਹੈ, ਜਵਾਨੀ ਜਿਸਦਾ ਇਹ ਮਾਣ ਕਰਦਾ ਹੈ, ਇਹ ਤਾਲੀਮ, ਇਹ ਵਿੱਦਿਆ, ਇਹ ਬੁੱਧੀ ਜਿਸਦਾ ਇਹ ਮਾਣ ਕਰਦਾ, ਮੈਂ ਇਹ ਹਾਂ ਮੈਂ ਉਹ ਹਾਂ, ਸਤਿਗੁਰੂ ਜੀ ਕਹਿੰਦੇ ਨੇ ਤੇ ਵਾਹਿਗੁਰੂ ਦੀ ਦਾਤ ਹੈ। ਜੈ ਜਗਦੀਸ਼ ਕੀ ਗੱਤ ਨਹੀਂ ਜਾਣੀ, ਵਾਹਿਗੁਰੂ ਤੇਰਾ ਸ਼ੁਕਰ ਹੈ ਇਹ ਨਹੀਂ ਤੂੰ ਕਿਹਾ, ਵਾਹਿਗੁਰੂ ਸਭ ਕੁਛ ਤੇਰਾ ਹੈ ਇਹ ਨਹੀਂ ਤੂੰ ਕਿਹਾ,
तू ये तो कहा है मेरा है, तू ये नहीं कहा वाहिगुरु ये सब कुछ तेरा है। भगती करदिया करदिया एक समा ऐसा आंदा है जदों असीं ये मन लईए भी वाहिगुरु सब कुछ तेरा है, उदों सिमरन बनता है। जोगे ने कहा श्री कलगियां वाले प्रीतम मैं तेरा हां, सतगुरां फरमाया जोगिया जे तू मेरा है तो मैं भी फिर तेरा हां। ऐसे सिख बनो, कबीर बनिया, रविदास बनिया, नामदेव बनिया, बेणी बनिया, तन्ना बनिया, सारे बने और उन्होंने नाम गुरु ग्रंथ साहब लिखे ने, अपना नाम ही लिखवा लो गुरु के घर विच, नहीं तो कोई मुल नहीं जे रहना, बिल्कुल कौडी जिन्ना भी मुल नहीं होना इस जीव का। दीन दयाल परोसे तेरे सब परिवार चढ़ाया दे, हे वाहिगुरु मैं तेरा हां। कबीर का एक बच्चा सी, एक बच्ची सी, एक स्त्री सी, इन्ना ही परिवार सी। ये कहता हे मेरे राम, हे मेरे प्रभु, असी तेरे आसरे हां। ये बच्चा भी तेरा है, लड़की भी तेरी है, स्त्री भी तेरी है, घर भी तेरा है, ये किरत भी तेरी है, मैं भी तेरा हां, सारा परिवार तेरा है, मेरी अखां भी तेरियां, मेरे कन्न भी तेरे, मेरे रसना भी तेरी, मेरे हाथ भी तेरे, ये ताणी भी तेरी, ताणी बुन वाला भी तू, सब कुछ तेरा तेरा हो गया। तेरा कहण वाला ही ते गुरु नानक दा सिख हुंदा है, तेरा कहण वाला ही ते गुरमुख हुंदा है, तेरा तेरा कह के ही तो गुरु नानक ने एडिया रहमतां जगत ते कर दित्तियां, एडे लंगर लंघदे ने, कीर्तन का लंगर, कथा का लंगर, पाठ का लंगर, गुरबाणी का लंगर, सत्संग का लंगर, भोजन का लंगर, वस्त्र का लंगर, केड़ी वस्तु इतने नहीं तरी, तेरा तेरा कह के गुरु नानक ने सब कुछ कर दिता। ये इंसान कितना शैतान है कि वाहिगुरु नहीं कहता। शरण समर्थ अगोचर स्वामी, उधर नानक प्रभ अंतरियामी। गुरु अर्जुन साहिब महाराज सहज विच टिक गए, आखन लगे बच्चियो तुसी उस वाहिगुरु की शरण विच हो, तुसी वाहिगुरु की शरण विच बैठे हो, वाहिगुरु जी समर्थ हन। एक गल है कि वाहिगुरु जी अगोचर हन, तुहाडी इस अख नाल वाहिगुरु का दर्शन नहीं हो सकता। पट ने कहा ना गुरु अर्जन प्रतख आर, पट ने कहा ना, पट ने वेख्या होगा तो कहा, असी तो नहीं कहते भी गुरु ग्रंथ साहिब प्रतख गुरु नानक है। बाबा आनंद सिंह महाराज ने कहा, असी तो नहीं कहा ना भाई, असी कित्थे कहने, साडे मन तो कोई डर है ही नहीं। ये मन की अवस्था है। गरीब नवाज फरमाते ने गुरु अर्जन साहब तुसी साडे शरीर का दर्शन कर रहे हो और असी तुहानू ये विश्वास दवा रहे हाँ कि तुसी समर्थ वाहिगुरु की शरण विच बैठे हो, पर उसका दर्शन पाउण लई मन की अख खोलण की लोड़ है, ज्ञान इंद्रियों तो उपर उठण की लोड़ है। इन्हां अखां नाल तुसी देही का दर्शन कर रहे हो, देही जिहड़ी है वह वाहिगुरु नहीं है, जड़ा वाहिगुरु है वह सर्व व्यापक है, वह समर्थ है, वह शरण का दाता है, पर वह अगोचर है। अगोचर का अर्थ होंदे ज्ञान इंद्रियों तो परे, जिथे अख ना वेख सके, कान ना सुन सकन, रसना ना बोल सके, जिन्हू स्पर्श ना किया जा सके, जिसकी सेवा ना की जा सके, उन्हों अगोचर आखी दे। हजूर कहते ने स्वामी वह सब का दाता है, वह सारिया का प्रतिपालक है, वह एक है, सब का जन्मदाता है, सब का प्रतिपालक है, 84 लाख जून का मालिक है, और मेरे प्यारे बच्चियों तुसी उसकी शरण विच बैठे हो, ये मैं तुहानू समझा रहा। सत यह है कि वह अगोचर है, इसलिए मन की अख खोलण की लोड़ है। वाहिगुरु जी का दर्शन ते मन की अख खुलेगी उदों होवेगी, ते मन की अख
ਵਾਹਿਗੁਰੂ ਨਾਮ ਜਪਿਆਂ ਖੁੱਲਦੀ ਹੈ ਸਤ ਸੰਗਤ। ਅੱਖ ਇੱਕੋ ਹੀ ਹੁੰਦੀ ਹੈ, ਤਿੰਨ ਅੱਖਾਂ ਨਹੀਂ ਹੁੰਦੀਆਂ, ਨਾ ਸੱਤ ਹੁੰਦੀਆਂ, ਨਾ ਪੰਜ ਹੁੰਦੀਆਂ, ਨਾ ਅਨੰਤ ਹੁੰਦੀਆਂ। ਲਿਖਿਆ ਇਵੇਂ ਹੀ ਹੈ ਕਿ ਤਿੰਨ ਵੀ ਹੁੰਦੀਆਂ, ਦੋ ਵੀ ਹੁੰਦੀਆਂ, ਇੱਕ ਵੀ ਹੁੰਦੀ, ਲਿਖਿਆ ਇਹੀ ਹੈ। ਪਰ ਅੱਖ ਇੱਕੋ ਹੀ ਹੁੰਦੀ ਹੈ, ਜੇ ਬਾਹਰ ਨੂੰ ਖੁੱਲਦੀ ਹੈ ਤਾਂ ਸਰੀਰ ਦਿਸਦਾ, ਜਗ ਦਿਸਦਾ, ਜੇ ਅੰਦਰ ਨੂੰ ਖੁੱਲਦੀ ਹੈ ਤਾਂ ਵਾਹਿਗੁਰੂ ਜੀ ਦਿਸਦੇ ਨੇ। ਤਾਂ ਤੇ ਅਸੀਂ ਵਾਹਿਗੁਰੂ ਜੀ ਦੇ ਬਰੂਹਾਂ ਵਿੱਚ ਬੈਠੇ। ਅੱਖ ਖੋਲ੍ਹ ਲਵੋ, ਤੁਹਾਨੂੰ ਵਾਹਿਗੁਰੂ ਜੀ ਦਿਸਣਗੇ। ਪਰ ਅੱਖ ਖੋਲ੍ਹਣਾ ਸਾਡਾ ਕੰਮ ਨਹੀਂ ਹੈ, ਅਸੀਂ ਖੋਲ੍ਹ ਨਹੀਂ ਸਕਦੇ। ਇੱਕੋ ਇੱਕ ਵਿਧੀ ਹੈ, ਇਹ ਬਾਹਰੋਂ ਅੱਖ ਬੰਦ ਕਰਕੇ ਕਹੋ ਭੀਕਣ ਇਹ ਨੈਣ ਸੰਤੋਖੇ। ਜਦੋਂ ਨੈਣ ਸੰਤੋਖੇ ਜਾਣ, ਸੰਤੋਖਣ ਦਾ ਅਰਥ ਬੰਦ ਕਰਨਾ ਹੁੰਦਾ, ਅਤੇ ਸੰਤੋਖਣ ਦਾ ਅਰਥ ਹੁੰਦਾ ਜਦੋਂ ਮਨ ਸੰਤੋਸ਼ ਕਰ ਲਵੇ। ਅੱਖ ਭਾਵੇਂ ਖੁੱਲ੍ਹੀ ਰਹੇ, ਸਿੱਖਾਂ ਦੀ ਖੁੱਲ੍ਹੀਆਂ ਅੱਖਾਂ ਵਿੱਚ ਹੀ ਅਸੀਂ ਦੀਦਾਰ ਦੇਖਿਆ, ਨਿਰੰਜਣ ਵਸੇ ਦੇਖੇ ਨੇ। ਸਿੱਖ ਅੱਖ ਨਹੀਂ ਬੰਦ ਕਰਦਾ, ਅੱਖ ਖੋਲ੍ਹਦੇ ਇਹਦੀ ਸਮਾਧੀ ਲੱਗ ਜਾਂਦੀ ਆ, ਪਰ ਸਿੱਖ ਦੀ ਮਨ ਦੀ ਅੱਖ ਸ਼ਾਂਤ ਹੋ ਜਾਂਦੀ ਹੈ, ਮਨ ਸੰਤੋਸ਼ ਧਾਰਨ ਕਰ ਲੈਂਦਾ। ਕਹੋ ਭੀਖਣ ਇਹ ਨੈਣ ਸੰਤੋਖੇ। ਭੀਖਣ ਭਗਤ ਕਹਿੰਦੇ ਨੇ ਕਿ ਜਦੋਂ ਮੈਂ ਅੱਖਾਂ ਬੰਦ ਕਰ ਲਈਆਂ, ਇਹਦਾ ਅਰਥ ਇਹ ਹੈ, ਗੁਰੂ ਜੀ ਦੀ ਬੋਲੀ ਵਿੱਚ ਇਹ ਹੈ ਕਿ ਜਦੋਂ ਇਸ ਮਨ ਨੇ ਸੰਤੋਸ਼ ਕਰ ਲਿਆ, ਵਾਹਿਗੁਰੂ ਜੀ ਬਹੁਤ ਹੈ, ਆਨੰਦ ਹੋ ਗਿਆ, ਹੁਣ ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਆਨੰਦ ਹੋ ਗਿਆ, ਇਹਨੂੰ ਸੰਤੋਸ਼ ਆ ਜਾਣਾ ਕਹਿੰਦੇ ਨੇ। ਇਹ ਭੀਖਣ ਜਦੋਂ ਮੇਰੇ ਮਨ 'ਤੇ ਸੰਤੋਸ਼ ਆ ਗਿਆ, ਫਿਰ ਮੈਂ ਕੀ ਦੇਖਿਆ, ਜਹਾਂ ਦੇਖਦਾ ਹਾਂ ਵਹਾਂ ਤੂੰ ਹੀ ਤੂੰ ਹੈ, ਜਹਾਂ ਦੇਖਦਾ ਹਾਂ ਵਹਾਂ ਤੂੰ ਹੀ ਤੂੰ। ਗੁਰੂ ਅਰਜਨ ਕਹਿੰਦੇ ਨੇ ਪਿਆਰੇ ਗੁਰੂ ਕੇ ਸਿੱਖੋ, ਤੁਸੀਂ ਵਾਹਿਗੁਰੂ ਦੀ ਸ਼ਰਨ ਵਿੱਚ ਹੋ, ਵਾਹਿਗੁਰੂ ਜੀ ਸਰਬ ਕਲਾ ਸਮਰੱਥ ਹਨ, ਵਾਹਿਗੁਰੂ ਜੀ ਇੱਕ ਹਨ, ਸਭ ਦੇ ਹਨ, ਪਰ ਮਨ ਦੀ ਅੱਖ ਖੋਲ੍ਹਣ ਦੀ ਲੋੜ ਹੈ। ਇਹ ਖੁੱਲ੍ਹਦੀ ਗੁਰੂ ਦੀ ਕਿਰਪਾ ਨਾਲ, ਇਹ ਜਨਮ ਜਨਮ ਤੋਂ ਜੀਵ ਸੋਇਆ ਹੋਇਆ ਹੈ, ਕਿਉਂਕਿ ਮਨ ਨੂੰ ਮੈਲ ਲੱਗੀ ਹੋਈ, ਇਸ ਲਈ ਸੋਇਆ ਹੋਇਆ। ਵਾਹਿਗੁਰੂ ਕਿਰਪਾ ਕਰਨ, ਅਸੀਂ ਨਾਮ ਜਪੀਏ ਅਤੇ ਸਹਿਜੇ ਸਹਿਜੇ ਗੁਰੂ ਦੀ ਕਿਰਪਾ ਨਾਲ ਇਹ ਅੱਖ ਖੁੱਲ੍ਹ ਜਾਵੇਗੀ। ਫਿਰ ਕੀ ਹੋਏਗਾ, ਜਦੋਂ ਅੱਖ ਖੁੱਲ੍ਹ ਜਾਏਗੀ, ਉਧਰ ਤੇਰਾ ਉਧਾਰ ਹੋ ਜਾਏਗਾ, ਤੂੰ ਸਰੀਰ ਤੋਂ ਪਰੇ ਹੋ ਜਾਏਗਾ। ਹੁਣ ਤੂੰ ਇਧਰ ਰਹਿੰਦਾ, ਇਧਰ ਮਤਲਬ ਸਰੀਰ ਵਿੱਚ ਰਹਿੰਦਾ, ਉਧਰ ਤੂੰ ਉੱਥੇ ਰਹੇਗਾ। ਫਿਰ ਕਿੱਥੇ ਰਹੇਗਾ, ਜਿੱਥੇ ਸੱਤ ਹੈ ਉੱਥੇ ਰਹੇਗਾ। ਉਧਰ ਉਧਰ ਦਾ ਮਤਲਬ ਹੈ ਉਧਾਰ ਹੋ ਜਾਏਗਾ, ਉਧਰ ਦਾ ਮਤਲਬ ਤੂੰ ਉੱਥੇ ਹੋ ਜਾਵੇਂਗਾ, ਇੱਥੇ ਨਹੀਂ ਰਹੇਗਾ, ਤੂੰ ਉੱਥੇ ਹੋ ਜਾਏਗਾ ਉਧਰ। ਨਾਨਕ ਪ੍ਰਭ ਅੰਤਰਯਾਮੀ, ਵਾਹਿਗੁਰੂ ਜੀ ਅੰਤਰਯਾਮੀ ਹਨ, ਤੇਰੇ ਮਨ ਦੀ ਜਾਣਦੇ ਹਨ। ਗਲਤੀਆਂ ਨਾ ਕਰ, ਧੋਖਾ ਨਾ ਕਰ, ਦੁੱਖ ਨਾ ਦੇ, ਵਾਹਿਗੁਰੂ ਦਾ ਨਾਮ ਜਪ, ਜਪਣ ਵਾਸਤੇ ਆਇਆ ਹੈ, ਹੁਣ ਤੇ ਜਪ ਸਕਦਾ। ਹੋ ਸਕਦਾ ਦੋ ਸਿੰਘ ਲੱਗ ਜਾਣ, ਚਾਰ ਪੈਰ ਹੋ ਜਾਣ, ਨੱਕ 'ਚ ਨਕੇਲ ਹੋ ਜਾਏ, ਖੂੰਟੇ ਨਾਲ ਬੱਧਾ ਹੋਵੇ, ਆਪਣੀ ਮਰਜ਼ੀ ਨਾਲ ਕਿਧਰੇ ਜਾ ਵੀ ਨਾ ਸਕੇ। ਹੁਣ ਤਾਂ ਆਪਣੀ ਮਰਜ਼ੀ ਨਾਲ ਜਾ ਸਕਦਾ, ਹੋ ਸਕਦਾ, ਪੋਸੀਬਲ ਇਹ ਹੈ ਕਿ ਕੱਲ੍ਹ ਨੂੰ ਤੂੰ ਇਹ ਹੋ ਜਾਵੇਂ, ਫਿਰ ਕੀ ਕਰੇਗਾ। ਹੁਣ ਜਾਗ ਲੈ, ਜਾਗ ਲੈ ਰੇਮਨਾ, ਜਾਗ ਲੈ, ਕਹਾਂ ਗਾਫਲ ਸੋਇਆ। ਇਹ ਸਰੀਰ ਤੇਰੇ ਨਾਲ ਨਹੀਂ ਰਹਿਣਾ, ਇਹ ਪਰਿਵਾਰ ਵੀ ਨਹੀਂ ਰਹਿਣਾ, ਇਹ ਮਾਇਆ ਵੀ ਨਹੀਂ ਰਹਿਣੀ, ਤੇਰਾ ਆਪਣਾ ਆਪ ਵੀ ਤੇਰੇ ਨਾਲ ਨਹੀਂ ਰਹਿਣਾ। ਤੂੰ ਆਪਣੇ ਆਪ ਨੂੰ ਪਛਾਣ ਲੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਉਂਦੇ ਨੇ, ਬਹਿਤੀ ਜਾਤ ਕਦੇ ਦ੍ਰਿਸ਼ ਨਾ ਧਾਰਤ, ਮਿਥਿਆ ਮੋਹ ਬੰਧੈ ਨਿਤ ਪਾਰਤ, ਮਾਧਵੇ ਪਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ, ਰਹਾਓ ਕਰਤ ਵਿਕਾਰ ਦਊ ਕਰ ਝਾਰਤ, ਰਾਮ ਰਤਨ ਰਿਧ ਤਿਲ ਨਹੀਂ ਧਾਰਤ, ਭਰਨ ਪੋਖਣ ਸੰਗ ਔਰ ਬੇਹਾਨੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਸ਼ਰਨ ਸਵਾਮੀ ਗੋਚਰ ਸ਼ਰਨ ਸਮਰੱਥ,
अगोचर स्वामी उदर नानक प्रभ अंतर्यामी। शरण सम्राट अगोचर स्वामी उदर नानक प्रभ अंतर्यामी। प्रभ अंतर्यामी, प्रभ अंतर्यामी। कथा की समाप्ति है। मेरे नाल आप दो चार मिनट सतनाम वाहिगुरु का जाप करो, जो जपना बहुत ही जरूरी है। सेवा यही वड्डी है कि आप भी जुड़ो, दूजे नूं भी वाहिगुरु के नाल जोड़ो। इस सेवा है, इस सेवा गुरु के सिखां नूं प्राप्त हुंदी है, और गुरु का सिख भी वह बनता है जिहड़ा जुड़न का यतन करता है। बाकी का साडा धंधा ही हुंदा है, कमर्शली हुंदा है। माया दे जगत विच तां फिर यही कुछ हुंदा है जो हो रहा है। सिख वह है जो आप जुड़दा है, दूजे नूं वाहणी नाल जोड़दा है, सतगुरु नाल जोड़दा है, फिर अकाल पुरख अंतर्यामी वाहिगुरु दे नाल सतगुरु की कृपा नाल जुड़ जाता है। इसलिए सब तो उच्चे सिख बनो, आप जपो, अवरा नाम जपाओ।

0: ਵਾਹਿਗੁਰੂ ਜੀ ਕਿਰਪਾ ਕਰਿਓ ਜੇ ਆਪ ਦੇ ਪਵਿੱਤਰ ਚਰਨਾਂ ਵਿੱਚ ਬੈਠ ਕੇ ਆਪ ਦੇ ਵਚਨ ਸੁਣੇ ਹਨ, ਆਪ ਦੇ ਪਾਸੋਂ ਦਰ ਘਰ ਦੀ ਸੋਝੀ ਪਾਈ ਹੈ ਪਾਤਸ਼ਾਹ, ਇਸੇ ਤਰ੍ਹਾਂ ਬਣਾਏ ਰੱਖਣਾ, ਸੋਝੀ ਪਾਈ ਰੱਖਣਾ, ਆਪਣੀ ਆਗਿਆ ਵਿੱਚ ਰੱਖਣਾ, ਆਪਣਾ ਨਾਮ ਜਪਾਉਣਾ ਜੀਓ, ਸੇਵਾ ਕਰਦਿਆਂ, ਸਿਮਰਨ ਕਰਦਿਆਂ, ਆਪਦੀ ਹਾਜ਼ਰੀ ਭਰਦਿਆਂ ਕੋਈ ਭੁੱਲ ਚੁੱਕ, ਕੋਈ ਅਵੱਗਿਆ ਹੋ ਗਈ ਹੋਵੇ, ਆਪ ਖਿਮਾ ਕਰਨਾ। ਬੱਚੇ ਹਾਂ, ਅਗਿਆਨੀ ਹਾਂ, ਪਾਤਸ਼ਾਹ ਅੱਗੇ ਲਈ ਸਮਰਥ ਬਖਸ਼ਣਾ ਦਾਤਾ ਜੀਓ, ਜੈਸੀ ਵੀ ਸੇਵਾ ਬਣ ਆਈ ਹੈ ਆਪ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Guru Nanak Dev Ji Maharaj Ji, 9th Jot, Guru Tegh Bahadur Sahib Ji Maharaj, Aap, Guru Har Gobind Sahib Ji Maharaj Ji, Sahib Zade Sam. ਔਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਦਾਦਾ ਜੀ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਿੱਥੇ ਸ਼ਾਂਤੀ, ਸਬਰ ਅਤੇ ਗਿਆਨ ਜਗਤ ਨੂੰ ਵੰਡਦੇ ਰਹੇ, ਉੱਥੇ ਨਾਮੀ ਗੱਦੀ ਦਾ ਜ਼ਿਕਰ ਵੀ ਸਿੱਖ ਜਗਤ ਨੂੰ ਦੇ ਗਏ ਬਾਬਾ ਬਕਾਲੇ। ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰ ਰਾਏ ਸਾਹਿਬ ਜੀ ਅਤੇ ਗੁਰੂ ਹਰ ਰਾਏ ਸਾਹਿਬ ਜੀ ਦੇ ਸਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਅਤੇ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੱਕੇ ਬਿਰਾ ਪੰਜ ਸਾਹਿਬਜ਼ਾਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ। ਇਸ ਨਾਤੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਜੀ ਨੇ, ਤੋ ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ ਹੈ ਔਰ ਪੋਤਰੇ ਨੇ ਦਾਦੇ ਨੂੰ ਗੱਦੀ ਦਿੱਤੀ ਹੈ। ਦਰਅਸਲ ਇਹ ਗੱਦੀ ਤੇ ਜੋਤ ਹੈ, ਨਾ ਕਿ ਸਰੀਰ ਹੈ। ਗੁਰੂ ਨਾਨਕ ਦੀ ਜੋਤ ਘਰ ਬਦਲਦੀ ਰਹੀ, ਪਹਿਲਾ ਘਰ, ਦੂਜਾ ਘਰ, ਤੀਜਾ ਘਰ, ਚੌਥਾ ਘਰ, ਜਿਸ ਨੂੰ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ ਕਹੀਏ, ਹੁਣ ਮਹੱਲੇ ਨਾਵੇਂ ਵਿੱਚ ਆਈ। ਹੁਣ ਮਹਿਲ ਜਿਹੜਾ ਨਾਵਾਂ ਹੈ, ਹੁਣ ਟਿਕਾਣਾ ਨਾਵਾਂ ਹੈ, ਜੋਤ ਉਹੀ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਮੁਖਾਰ ਬਿੰਦ ਤੋਂ ਜਦ ਇਹ ਸ਼ਬਦ ਨਿਕਲੇ ਨੇ ਬਾਬਾ ਬਕਾਲੇ, ਉਸ ਵਕਤ ਗਾਲਬਨ 26 ਸਾਲ ਹੋ ਗਏ ਸਨ ਬਕਾਲੇ ਦੇ ਭੋਰੇ ਵਿੱਚ ਰਹਿੰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਆਪ ਮਾਤਾ ਨਾਨਕੀ ਤੇ ਸੁਪਤਨੀ ਗੁਜਰੀ ਜੀ ਨਾਲ ਨਾਨਕੇ ਪਿੰਡ ਬਾਬਾ ਬਕਾਲੇ ਆ ਗਏ।

0: ਅਸਾ ਖਾਂਦੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਲੰਬੀ ਸੋਚ ਵਿੱਚ ਪੈ ਗਏ, ਖਾਮੋਸ਼ ਭੋਰੇ ਵਿੱਚ ਬੈਠ ਕੇ ਜੋ ਆਪ ਵਿਉਂਤ ਬਣਾਉਂਦੇ ਰਹੇ ਜਗਤ ਕਲਿਆਣ ਦੀ, ਉਹ ਇਕਦਮ ਆਪ ਦੇ ਸਾਹਮਣੇ ਆਈ। ਆਪ ਅਜੇ ਸੋਚ ਹੀ ਰਹੇ ਸਨ ਕਿ 9 ਸਾਲ ਦੇ ਬਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਅਜੇ ਆਪ ਗੋਬਿੰਦ ਰਾਏ ਨੇ ਬੇਨਤੀ ਕੀਤੀ, ਹਜ਼ੂਰ ਗੁਰਦੇਵ ਪਿਤਾ ਆਪ ਕਿਸ ਸੋਚ ਦੇ ਚੁੱਕ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਖਿਆ, ਬੇਟਾ ਕੋਈ ਮਹਾਨ ਮਨੁੱਖ, ਕੋਈ ਮਹਾਨ ਸੰਤ ਆਪਣੀ ਕੁਰਬਾਨੀ ਦੇਵੇ, ਦੇਸ਼ ਦਾ ਧਰਮ ਬਚ ਸਕਦਾ ਹੈ, ਇਹਨਾਂ ਝਰਨਿਆਂ ਦੀ ਰਵਾਨੀ ਬਚ ਸਕਦੀ ਹੈ, ਇਹਨਾਂ ਦਰਿਆਵਾਂ ਦਾ ਵੇਗ ਬਚਾਇਆ ਜਾ ਸਕਦਾ ਹੈ। ਗੋਬਿੰਦ ਰਾਏ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਜੇ ਕਿਸੇ ਮਹਾਨ ਪੂਰਨ ਪੁਰਖ ਦੀ ਕੁਰਬਾਨੀ ਨਾਲ ਹੀ ਇਹ ਸਭ ਕੁਝ ਬਚਦਾ ਹੈ ਤਾਂ ਫਿਰ ਆਪ ਤੋਂ ਮਹਾਨ ਕੌਣ ਹੈ ਤੇ ਆਪ ਹੀ ਬਚਾਓ। ਖੜਾਵਾਂ ਪਹਿਨ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚੱਲ ਪਏ। ਤਿਆਗ ਤੇ ਵੈਰਾਗ ਆਪ ਦੇ ਰੋਮ ਰੋਮ ਦੇ ਭਰਿਆ ਹੋਇਆ ਹੈ। ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ ਕਿ ਵੈਰਾਗ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ, ਅਕਾਲ ਪੁਰਖ ਦੀ ਪ੍ਰਾਪਤੀ ਨਹੀਂ। ਵੈਰਾਗੀ ਹਿਰਦਾ ਕੋਈ ਮਹਿਸੂਸ ਕਰਦਾ ਜਗਤ ਕੁਛ ਵੀ ਨਹੀਂ ਹੈ, ਇਹ ਸੰਸਾਰ ਕੁਛ ਵੀ ਨਹੀਂ ਹੈ, ਤੇ ਜਦ ਸੰਸਾਰ ਕੁਛ ਵੀ ਨਹੀਂ, ਜਗਤ ਕੁਛ ਵੀ ਨਹੀਂ, ਉਹ ਫਿਰ ਉਦਾਸ ਰਹੇਗਾ, ਉਪਰਾਮ ਰਹੇਗਾ। ਉਪਰਾਮਤਾ ਤੇ ਉਦਾਸ ਹੋਣਾ ਧਾਰਮਿਕ ਦੁਨੀਆਂ ਦਾ ਪਹਿਲਾ ਲੱਛਣ ਹੈ ਔਰ ਸ਼ੁਭ ਲੱਛਣ ਹੈ। ਜੋ ਜਗਤ ਤੋਂ ਉਦਾਸ ਨਹੀਂ ਹੋਇਆ, ਉਪਰਾਮ ਨਹੀਂ ਹੋਇਆ, ਉਹ ਪਰਮ ਜਗਤ ਦੀ ਪ੍ਰਾਪਤੀ ਦੀ ਚੇਸ਼ਟਾ ਵੀ ਨਹੀਂ ਕਰੇਗਾ। ਜੋ ਸੰਸਾਰ ਤੋਂ ਉਪਰਾਮ ਨਹੀਂ ਹੋਇਆ, ਉਹ ਨਿਰੰਕਾਰ ਦੀ ਪ੍ਰਾਪਤੀ ਦਾ ਉੱਦਮ ਵੀ ਨਹੀਂ ਕਰੇਗਾ। ਇਹ ਹਕੀਕਤ ਹੈ, ਜਿਹਦੇ ਲਈ ਇਹ ਸੰਸਾਰ ਸਭ ਕੁਛ ਹੈ ਉਸਦੇ ਲਈ ਨਿਰੰਕਾਰ ਸੁਪਨਾ ਹੈ, ਤੇ ਜਿਹਦੇ ਲਈ ਇਹ ਸੰਸਾਰ ਤੁੱਛ ਮਾਤਰ ਹੈ, ਸੁਪਨਾ ਹੈ, ਉਹਦੇ ਲਈ ਪਰਮਾਤਮਾ ਹਕੀਕਤ ਹੈ, ਉਹਦੇ ਲਈ ਪਰਮਾਤਮਾ ਸੱਚਾਈ ਹੈ। ਦੋ ਤਰ੍ਹਾਂ ਦੇ ਮਨੁੱਖ ਜਗਤ ਵਿੱਚ ਮਿਲਣਗੇ, ਕਿਸੇ ਲਈ ਸੰਸਾਰ ਸੁਪਨਾ ਹੈ, ਕਿਸੇ ਲਈ ਨਿਰੰਕਾਰ ਸੁਪਨਾ ਹੈ, ਕਿਸੇ ਲਈ ਪਦਾਰਥ ਸੁਪਨਾ ਹੈ ਤੇ ਕਿਸੇ ਲਈ ਪਰਮਾਤਮਾ ਸੁਪਨਾ ਹੈ। ਇੰਝ ਕਹਿ ਲਓ, ਸੰਤਾਂ ਲਈ ਪਦਾਰਥ ਸੁਪਨਾ ਹੈ ਤੇ ਆਮ ਸੰਸਾਰੀਆਂ ਲਈ ਪਰਮਾਤਮਾ ਸੁਪਨਾ ਹੈ। ਤੇ ਜੋ ਸੁਪਨਾ ਉਹਦੇ ਨਾਲ ਕੀ ਜੁੜਨਾ, ਜੋ ਸੁਪਨਾ ਹੈ ਉਹਦੇ ਉੱਤੇ ਕੀ ਮਾਣ ਕਰਨਾ। ਤੋ ਕਈਆਂ ਦੀ ਦ੍ਰਿਸ਼ਟੀ ਦੇ ਪਰਮਾਤਮਾ ਸੁਪਨਾ ਹੈ ਤੇ ਕਈਆਂ ਦੀ ਦ੍ਰਿਸ਼ਟੀ ਦੇ ਪਦਾਰਥ ਸੁਪਨਾ ਹੈ। ਤੇ ਜਦ ਪਦਾਰਥ ਸੁਪਨਾ ਪ੍ਰਤੀਤ ਦਿਖਾਈ ਦੇ, ਜਦ ਸੰਸਾਰ ਤੁੱਛ ਮਾਤਰ ਪ੍ਰਤੀਤ ਹੋਵੇ, ਤੋ ਉਦਾਸ ਹੋਣਾ ਲਾਜ਼ਮੀ ਹੈ, ਉਪਰਾਮ ਹੋਣਾ ਲਾਜ਼ਮੀ ਹੈ। ਸਾਡੇ ਦੇਸ਼ ਦੇ ਸਾਧੂ ਸੰਤ ਮਹਾਤਮਾ ਕੋਸ਼ਿਸ਼ ਕਰਦੇ ਰਹੇ ਕਿ ਅੰਦਰ ਉਦਾਸੀਨਤਾ ਦਾ ਜਨਮ ਹੋਵੇ, ਬੈਰਾਗੀ ਬਿਰਤੀਆਂ ਦਾ ਜਨਮ ਹੋਵੇ, ਉਪਰਾਮਤਾ ਦਾ ਜਨਮ ਹੋਵੇ। ਕਿਸੇ ਉਜਾੜ ਵਿੱਚ ਚਲੇ ਜਾਈਏ, ਜੰਗਲ ਵਿੱਚ ਚਲੇ ਜਾਈਏ, ਜਿੱਥੇ ਕੋਈ ਮਨੁੱਖ ਨਾ ਹੋਵੇ ਗੱਲਬਾਤ ਕਰਨ ਵਾਲਾ, ਜਿੱਥੇ ਚਾਰੋਂ ਪਾਸੇ ਵਹਿਸ਼ਤ ਹੀ ਵਹਿਸ਼ਤ ਹੋਵੇ, ਤਨਹਾਈ ਹੀ ਤਨਹਾਈ ਹੋਵੇ। ਉਹ ਤਨਹਾਈ, ਉਹ ਉਜਾੜ ਮਨ ਨੂੰ ਉਪਰਾਮ ਕਰੇ, ਉਦਾਸ ਕਰੇ, ਤਾਂ ਕਿ ਨਿਰੰਕਾਰ ਦੀ ਪ੍ਰਾਪਤੀ ਅੰਦਰੋਂ ਪੈਦਾ ਹੋਵੇ, ਤਾਂ ਕਿ ਈਸ਼ਵਰ ਦੀ ਪ੍ਰਾਪਤੀ ਦੀ ਧੁਨ, ਈਸ਼ਵਰ ਪ੍ਰਾਪਤੀ ਦੀ ਲਗਨ ਅੰਦਰੋਂ ਜਨਮ ਲੈ ਸਕੇ। ਆਦਿ ਕਾਲ ਤੋਂ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੇ ਲੋਕ ਘਰ ਬਾਰ ਨੂੰ ਛੱਡ ਕੇ, ਬਾਜ਼ਾਰ ਮਹਿਲ ਮਾੜੀਆਂ ਨੂੰ ਛੱਡ ਕੇ, ਗੋਸ਼ਾ ਤਨਹਾਈ ਪਹਾੜਾਂ ਦੀਆਂ ਕੰਧਰਾਂ ਤੇ ਬਿਆਬਾਨ ਜੰਗਲਾਂ ਵਿੱਚ ਜਾਂਦੇ ਰਹੇ, ਮੈਜ਼ ਇਸ ਵਾਸਤੇ ਕਿ ਉਦਾਸੀਨ ਬਿਰਤੀ ਪੈਦਾ ਹੋਵੇ, ਉਪਰਾਮ ਬਿਰਤੀ ਅੰਦਰ ਉਜਾਗਰ ਹੋਵੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇੱਕ ਸਾਹਿਬਜ਼ਾਦੇ ਦਾ ਨਾਂ ਬਾਬਾ ਸ੍ਰੀ ਚੰਦ, ਜਿਨ੍ਹਾਂ ਨੇ ਇਸ ਦੇਸ਼ ਵਿੱਚ ਉਦਾਸੀਨ ਪਰਮਪਰਾ ਨੂੰ ਜਨਮ ਦਿੱਤਾ ਔਰ ਆਪ ਦੇ ਸਾਧੂਆਂ ਨੂੰ ਉਦਾਸੀ ਸਾਧੂ ਕਰਕੇ ਆਖਿਆ ਜਾਂਦਾ ਹੈ। ਔਰ ਇਹ ਉਦਾਸੀਨ ਸੰਪਰਦਾ ਅੱਜ ਵੀ ਮੌਜੂਦ ਹੈ, ਜਿਸ ਨੇ ਗੁਰਬਾਣੀ ਦਾ ਮਹਾਨ ਪ੍ਰਚਾਰ ਦੇਸ਼ ਦੇ ਸ਼ਾਂਤਰਾਂ ਦੇ ਵਿੱਚ ਕੀਤਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਨਮਾਨ ਕਰਦੇ ਨੇ ਕਿ ਉਜਾੜ ਵਿੱਚ ਜਾ ਕੇ, ਬਿਆਬਾਨ ਜੰਗਲ ਵਿੱਚ ਜਾ ਕੇ ਮਨ ਨੂੰ ਉਪਰਾਮ ਕਰਨਾ ਹੈ, ਉਦਾਸ ਕਰਨਾ ਹੈ, ਉਸ ਤੋਂ ਬਿਹਤਰ ਹੈ ਘਰ ਨੂੰ ਹੀ ਜੰਗਲ ਸਮਝ ਲਿਆ ਜਾਏ। ਘਰ ਨੂੰ ਹੀ ਉਜਾੜ ਸਮਝ ਲਿਆ ਜਾ ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਵੈ ਕਰ ਸਮਝੋ ਮਨ ਹੀ ਮਾਇ ਉਦਾਸਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਪਰਾਮ ਉਦਾਸ ਤੇ ਬੈਰਾਗ ਦੀ ਮੂਰਤੀ ਸਨ। ਜਗਤ ਵਿੱਚ ਕੁਛ ਵੀ ਐਸਾ ਨਹੀਂ ਕਿ ਆਪ ਨੂੰ ਖਿੱਚ ਲਵੇ, ਆਪ ਜਗਤ ਤੋਂ ਉੱਚੇ ਜੀਵਦੇ ਸਨ। ਲੇਕਿਨ ਜਗਤ ਤੋਂ ਬਿਰਤੀਆਂ ਉੱਚੀਆਂ ਹੋ ਸਕਣ, ਆਪ ਨੇ ਜੰਗਲ ਦੇ ਜਾਣਾ ਮੁਨਾਸਿਬ ਨਹੀਂ ਸਮਝਿਆ। ਆਪ ਸਾਫ ਕਹਿੰਦੇ ਨੇ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਜੋ ਵਿਆਪਕ ਹੈ, ਉਹ ਜੋ ਸਰਵ ਵਿਆਪਕ ਹੈ, ਉਹ ਜੋ ਰੋਮ ਰੋਮ ਵਿੱਚ ਵਸਿਆ ਹੋਇਆ ਹੈ, ਉਹ ਤੇ ਤੇਰੇ ਕੋਲ ਹੈ, ਬਨ ਵਿੱਚ ਕਿੱਥੇ ਜਾਣਾ ਹੈ। ਸਰਬ ਨਿਵਾਸੀ ਤੇ ਸਦਾ ਅਲਿਪਤ, ਇਹ ਦੋ ਸ਼ਬਦ ਐਸੇ ਨੇ ਜੋ ਖੋਜ ਦੇ ਮੁਸਤਹਿਕ ਨੇ। ਜੋ ਵਿਆਪਕ ਹੈ, ਸਰਬ ਨਿਵਾਸੀ ਹੈ, ਉਹ ਅਲਿਪਤ ਕਿਸ ਤਰ੍ਹਾਂ ਰਹਿ ਸਕਦਾ ਹੈ, ਨਿਰਲੇਪ ਕੈਸੇ ਰਹਿ ਸਕਦਾ ਹੈ। ਜੋ ਸਾਰਿਆਂ ਦੇ ਵਿੱਚ ਹੈ, ਨਿਰਲੇਪ ਹੋਣਾ ਤੇ ਫਿਰ ਬਹੁਤ ਕਠਿਨ ਹੈ। ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ, ਉਹ ਮੇਰੇ ਵਿੱਚ ਹੈ ਔਰ ਨਿਰਲੇਪ ਹੈ। ਉਹ ਸਾਰਿਆਂ ਦੇ ਵਿੱਚ ਹੈ, ਉਹ ਨਿਰਲੇਪ ਹੈ। ਤੋ ਆਪਨੇ ਬੜੇ ਸੁੰਦਰ ਦੋ ਪ੍ਰਮਾਣ ਦਿੱਤੇ ਨੇ। ਪਹੁਪ ਮਦ ਜੋ ਬਾਸ ਬਸਤ ਹੈ ਮੁਕਰ ਮਾਏ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ। ਸਰਬ ਨਿਵਾਸੀ ਤੇ ਉਹ ਐਸਾ ਹੈ ਜਿਸੇ ਫੁੱਲ ਦੀ ਪੱਤੀ ਪੱਤੀ ਵਿੱਚ ਮਹਿਕ ਹੈ। ਸਾਰੇ ਫੁੱਲਾਂ ਦੀ ਪੱਤੀ ਪੱਤੀ ਦੇ ਗੁਣਮਰੀ ਹੈ, ਮਹਿਕ ਹੈ। ਜੈਸੇ ਫੁੱਲ ਦੇ ਅੰਦਰ ਮਹਿਕ ਵਿਆਪਕ ਹੈ, ਤੇਵੇਂ ਪਰਮਾਤਮਾ ਵਿਆਪਕ ਹੈ। ਪਰ ਪਰਮਾਤਮਾ ਨਿਰਲੇਪ ਕਿਸ ਤਰ੍ਹਾਂ ਹੈ? ਮੁਕਰ ਮਾਂ ਜੈਸੇ ਛਾਈ, ਜੈਸੇ ਸ਼ੀਸ਼ੇ ਵਿੱਚ ਅੱਖ, ਸ਼ੀਸ਼ੇ ਵਿੱਚ ਹੁੰਦਾ ਹੋਇਆ ਵੀ ਸ਼ੀਸ਼ੇ ਵਿੱਚ ਨਹੀਂ ਹੈ, ਨਿਰਲੇਪ ਹੈ। ਸ਼ੀਸ਼ੇ ਵਿੱਚ ਜੋ ਕੁਝ ਦਿਖਾਈ ਦੇ ਰਿਹਾ, ਅਸੀਂ ਉਹਨੂੰ ਪਕੜ ਨਹੀਂ ਸਕਦੇ, ਬੰਧਨ ਵਿੱਚ ਨਹੀਂ ਲਿਆ ਸਕਦੇ, ਕਿਉਂਕਿ ਨਿਰਲੇਪ ਹੈ। ਭਾਵੇਂ ਸ਼ੀਸ਼ੇ ਵਿੱਚ ਹੈ, ਫਿਰ ਵੀ ਸ਼ੀਸ਼ੇ ਤੋਂ ਨਿਆਰਾ ਹੈ, ਨਿਰਲੇਪ ਹੈ। ਭਾਵੇਂ ਪਰਮਾਤਮਾ ਸਾਡੇ ਵਿੱਚ ਹੈ, ਫਿਰ ਵੀ ਉਹ ਨਿਆਰਾ ਹੈ। ਅਗਰ ਵਿਆਪਕ ਹੋ ਕੇ ਉਹ ਨਿਆਰਾ ਨਾ ਆਵੇ, ਤਾਂ ਫਿਰ ਜਿਤਨੇ ਅਸੀਂ ਮਹਿਲੇ ਹਾਂ, ਪਰਮਾਤਮਾ ਹੁਣ ਤੱਕ ਮਹਿਲਾ ਹੋ ਗਿਆ ਹੁੰਦਾ। ਉਹ ਨਿਰਲੇਪ ਹੈ, ਇਸ ਵਾਸਤੇ ਸਾਡੇ ਅੰਦਰ ਰਹਿੰਦਾ ਹੋਇਆ ਵੀ ਉਹ ਨਿਰਮਲ ਹੈ, ਸਵੱਛ ਹੈ। ਡਾਕਟਰ ਰਵਿੰਦਰ ਨਾਥ ਟੈਗੋਰ ਨੂੰ ਇਹ ਬੋਧ ਹੋਇਆ ਉਦੋਂ ਜਦੋਂ ਆਪ ਨੇ ਦੇਖਿਆ ਕਿ ਇੱਕ ਬਹੁਤ ਵੱਡੇ ਗੰਦਗੀ ਦੇ ਢੇਰ ਨੂੰ ਸੂਰਜ ਦੀਆਂ ਕਿਰਨਾਂ ਛੂ ਰਹੀਆਂ ਸਨ। ਤਾਂ ਆਪ ਨੱਚ ਉੱਠੇ, ਆਖਣ ਲੱਗੇ ਹੇ ਈਸ਼ਵਰ, ਤੇਰੇ ਨਿਰਲੇਪ ਹੋਣ ਦਾ ਬੋਧ ਮਿਲ ਗਿਆ। ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਛੂ ਰਹੀਆਂ ਨੇ, ਪਰ ਸੂਰਜ ਗੰਦਾ ਨਹੀਂ ਹੋ ਰਿਹਾ, ਕਿਰਨਾਂ ਗੰਦੀਆਂ ਨਹੀਂ ਹੋ ਰਹੀਆਂ। ਹੇ ਪ੍ਰਮਾਤਮਾ, ਤੂੰ ਮੇਰੇ ਗੰਦੇ ਸਰੀਰ ਮਲਮੂਤਰ ਦੇ ਥੈਲੇ 'ਚ ਬੈਠਾ ਹੈ, ਪਰ ਤੂੰ ਗੰਦਾ ਨਹੀਂ ਹੁੰਦਾ। ਤੂੰ ਤੇ ਨਿਰਲੇਪ, ਤੂੰ ਤੇ ਸਵੱਛ, ਤੂੰ ਤੇ ਨਿਰਮਲ ਹੈ। ਤੂੰ ਸਾਹਿਬ ਕਹਿੰਦੇ ਨੇ ਵਿਆਪਕ ਤੂੰ ਐਸੇ ਹੈ ਜੈਸੇ ਫੁੱਲ ਦੀ ਪੱਤੀ ਪੱਤੀ ਵਿੱਚ ਮਹਿਕ ਹੈ, ਔਰ ਨਿਰਲੇਪ ਤੂੰ ਐਸਾ ਹੈ ਜੈਸੇ ਸ਼ੀਸ਼ੇ ਵਿੱਚ ਅੱਖ। ਪਹੁਪ ਮਦ ਜੋ ਬਾਸ ਬਸਤ ਹੈ ਮੁਖਰ ਮਾਂ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਪਾਈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਤੋਂ ਗਵਨ ਆਰੰਭ ਕੀਤਾ। ਰੋਹਤਕ, ਹਿਸਾਰ, ਹਾਂਸੀ, ਫਿਰ ਇੱਥੋਂ ਗਮਨ ਕਰਦੇ ਕਰਦੇ ਆਪ ਪਹੁੰਚੇ ਨੇ ਆਗਰਾ, ਜਿਸ ਸਥਾਨ ਵਿੱਚ ਆਪ ਕਾਫੀ ਸਮੇਂ ਤੱਕ ਟਿਕੇ, ਉਸ ਸਥਾਨ ਦਾ ਨਾਂ ਹੈ ਗੁਰਦੁਆਰਾ ਮਾਈ ਥਾਂ। ਬਾਹਰ ਇੱਕ ਚਰਵਾਹੇ ਨੂੰ ਅੰਗੂਠੀ ਆਪ ਨੇ ਭੇਟ ਕੀਤੀ, ਔਰ ਇਸ ਵਾਸਤੇ ਭੇਟ ਕੀਤੀ ਕਿਉਂਕਿ ਸ਼ਾਹੀ ਲਸ਼ਕਰ ਆਪ ਦੀ ਤਲਾਸ਼ ਵਿੱਚ ਸੀ ਤੇ ਬਹੁਤ ਵੱਡਾ ਇਨਾਮ ਰੱਖਿਆ ਗਿਆ ਸੀ। ਆਪ ਨੇ ਉਸ ਚਰਵਾਹੇ ਨੂੰ ਕਿਹਾ, ਲੈ ਤੂੰ ਇਹ ਅੰਗੂਠੀ ਵੀ ਲੈ ਤੇ ਮੈਨੂੰ ਪਕੜਾਉਣ ਦਾ ਬਹੁਤ ਵੱਡਾ ਇਨਾਮ ਵੀ ਪ੍ਰਾਪਤ ਕਰ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਗਿਆ, ਔਰ ਆਦ ਕਾਲ ਤੋਂ ਸਤਾਧਾਰੀਆਂ ਦੀ ਤੇ ਸਤਵਾਦੀਆਂ ਦੀ ਕਦੀ ਬਣੀ ਨਹੀਂ। ਭਗਤਾਂ ਤੇ ਸੰਸਾਰੀਆਂ ਜੋ ਕਦੇ ਨਾ ਜੋੜ ਜੁੜੇ ਨੇ, ਸਤਾਧਾਰੀ ਤੇ ਸਤਵਾਦੀਆਂ ਦੇ ਟਕਰਾਓ ਆਦਕਾਲ ਤੋਂ ਰਿਹਾ। राम ते रावण दा टकराव, कंस ते श्री कृष्ण दा टकराव, बाबर ते गुरु नानक दा टकराव, जहांगीर ते गुरु अर्जन देव जी महाराज दा टकराव, और वक्त दे सताधारी ते गुरु तेग बहादुर साहब जी महाराज दा टकराव, ध्रुव दा अपनी मतरेई मां नाल टकराव, ते प्रहलाद दा हरनाकस नाल टकराव, इस गल दा सबूत है कि सताधारियां ते सतवादियां दी कदी आपस विच नहीं बने। ये दो दिशावां ही वक्-वक् ने। साहिब गुरु तेग बहादुर साहब जी महाराज सचाई दे मुजस्मे सत दी मूर्ति, ते दूसरे पासे केवल सता है। सता दा मतलब है मैं दूसरे नूं जितना है, ते सत दा मतलब है मैं अपने आप नूं जितना है। हैं चाहुंदे ते दोवें ही जितना है, चाहिदा ते दोवां नूं ही कामयाबी है, सफलता जित चाहिए। फर्क सिर्फ इतना है, एक जगत नूं जितना चाहता है, एक अपने आप नूं जितना चाहता है। एक जगत ते हुक्म करना चाहता है, एक अपने आप ते हुक्म करना चाहता है। एक जगत नूं गुलाम करना चाहता है, एक अपने मन नूं गुलाम करना चाहता है, अपने इंद्रियां नूं गुलाम करना चाहता है। लेकिन जो जगत नूं गुलाम करता है, वो किसे हद तक इंद्रियां दा स्वयं गुलाम होता है, वो मन दा स्वयं गुलाम होता है। इस वास्ते सारी दुनिया ते हुक्म करन वाला मनुख अपने मन ते हुक्म करना उस लई औखा हो जांदा है। ते गुरु नानक देव जी महाराज कहंदे ने, जिसका कहना उसका मन नहीं मनदा, उहदे इंद्रिय नहीं मनदे, उहदा जगत नूं जित लैणा भी धोखा है, झूठ है। दरअसल जगत की जित ते इस ते खड़ी है, मन जीते जग जीत। मन की जित नाल ही जगत की जित खड़ी है। भावें मनुख बहुत कुछ काबू कर लैंदा है, लेकिन मन नूं काबू करना बहुत वड्डा कम है। ते गुरु तेग बहादुर साहिब जी महाराज दे संबंध नाल इक बार दी रचना, मन लो छे बुरियाईयां, गुर शब्दी एह मन होड़ी। देखो मनुख ने नथ पा के बैल नूं काबू कीता है, लगाम पा के घोड़े नूं काबू कीता है, अंकुश रख के हाथी नूं काबू कीता है। अजोके युग दे रेलां मोटरां गड्डियां मनुख दे काबू दे च ने। ते ठीक है कि रेल चलदी ते इक्को ही थां तो है जिथे इंजन है, पर रोकण दा आला ते हर डब्बे च मौजूद है। जिथे खिची चेन गड्डी रुक गई, जो चल रही है उहदा काबू विच होना बहुत लाजमी है, वरना उस तों सुख नहीं उठाया जा सकता। पर हैरानगी दी गल, हाथी घोड़े रिच बंदर और शेर बैल और खोते इते बंदे दे काबू च, लेकिन बंदे दा मन बंदे दे काबू च नहीं है। इत्थों ही गल स्पष्ट हो गई है कि मन उही काबू करदा है जो महाबली होंदा है, सूरमा होंदा है, और एक वक्त दिता है। एक संसार नूं जितना चाहता है, एक मन नूं जितना चाहता है। संसार नूं जित के धन की प्राप्ति होंदी है, मन नूं जित के परमात्मा की प्राप्ति होंदी है, अकाल पुरख की प्राप्ति होंदी है, ईश्वर की प्राप्ति होंदी है। तो जैसे आदि काल तो सतवादियां ते सताधारी दी नहीं बनी, गुरु तेग बहादुर साहब जी महाराज ते औरंगजेब दी भी नहीं बनी। हिंदी दे प्रसिद्ध शायर कवि भूषण ने औरंगजेब बारे जो कुछ लिखे है वो ये, हाथ तस्बीह लिए प्रात उठे बंदगी को, आप ही कपट रूप कपट तो जप के, आगरे में जाए दारा चौक में चिनाए लियो, छतर हूं छनायो मानो मरे बूढ़े बप के, कीनो है सगोत घात सो में नाही कहूं फेरी, फील पर तुरायो चार चुगल के गप के, भूषण भनत छर छंदी मती मंद माहा, सौ सौ चुए खाए के बिलारी बैठी तप के। हुण तू तस्बीह लेके बैठा, हुण तू पंज वक्त दी नमाज पढ़दा, रोजे रखदा, पर वेख ते सही तू पिता नूं कैद कीता, बरावां नूं कतल कीता, बरजाइयां नूं कैद कीता, और अगाहों चल के इसने अपने पुत्र बहादुर शाह नूं भी कैद कीता। किधरे भरावां दी तरह प्यो दी तरह ये पुत्र भी वारस बनन की कोशिश ना करे। राजनीति ते स्वार्थ ते खड़ी है, ते धर्म पर स्वार्थ ते खड़ा है। धर्म दा ते मतलब है दूजियां दे हित लई सोचना, राजनीति दा मतलब है अपने हित लई सोचना। तो स्वार्थी होवेगा तो सत्तवादी ते सत्ताधारी दा टकराव होया। इस टकराव दे वक्ती तौर ते हमेशा सत्तवादी हारदे आए ने। संसार दा इतिहास पढ़ के देखो, सत दी मूर्ति राम बन बन दियां ठोकरां खा रहे ने, पर झूठी मंत्रा ते कह कई सिंघासन ते बैठे, महलां विच बैठे। सच दी मूर्ति प्रहलाद जेल दी तंग तारीख कोठड़ी रे चै, पर झूठा हरनाकश सिंघासन ते बैठा। सच ते बैराग दी मूर्ति ध्रुव जंगलां दी ठोकरां खा रहा, साधना कर रहा है, पर झूठी मतरेई मां महलां विच बैठ के ऐश कर रही है, आराम कर रही है, सुख मान रही है। अगां चलिए देवकी ते वासुदेव जो प्रेमा भक्ति दी मूर्ति ने, वो कंस दी कैद विच है, जेल दे अंदर ने, पर कंस सिंघासन ते बैठा है। जेल दी तंग तारी कोठड़ी दे ही सच दी मूर्ति श्री कृष्ण दा द्वापर दे अवतारी पुरुष दा जन्म होया है। हैरानगी दी गल जद मैं इस ढंग नाल पढ़दा कि जेल दे विच ही वक्त दे सताधारियां दी जेल दे विच गुरु तेग बहादुर साहिब जी महाराज ज्योति जोत समाए, उन्हां दा अंत होया है, ते जेल दे विच ही श्री कृष्ण दा जन्म होया है। मैनू कहना पैंदा सच दा जन्म होंदा है ते जेल विच होंदा है, सच दा अंत होंदा है तो जेल विच होंदा है। सत दी हार भी असल विच जित है और झूठ दी जित भी असल विच हार है। साहिब गुरु नानक देव जी महाराज दे बोल, कूड़ ने खुट्टे नानका ओढ़ के सच रही। आप दिल्ली दे चांदनी चौंक दे शहीद की होए, समुचे देश नू चानना वंड गए। सूरबीरता दा, बहादरी दा, अणख दा, गैरत दा सुती हुई कौम नू आपने जगाया। आप दी शहादत दे नाल ही सिखी दा जो स्वरूप बनया वो केशाधारी बनया, और संत सिपाही दी शक्ल गुरु गोबिंद सिंह जी महाराज ने बकायदा बख्श कर दी, ताकि आइंदा लई इस सत ते सता इक्को ही थां ते रहे, और सत्वादी सताधारियां दे हत्थों बेजार ना हुंदा रहे, औखा ना हुंदा रहे। साहिबां दा धड़ चुक के लखी शाह वणजारा लियाया, और उसने अपने पिंड दे अपने मकान दे अंदर रख के मकान नूं ही अग ला दित्ती। इस ढंग नाल उसने अपना मकान गुरु तेग बहादुर साहिब जी महाराज के धड़ तो निछावर किया। उस थान से पावन गुरुद्वारा बनया है, गुरुद्वारा रकाबगंज। सीख का दास सत्कार होया आनंदपुर साहब के, उस थान दिते गई गुरुद्वारा बनया है जिसका नाम है गुरुद्वारा सीसगंज। जिथे आप की शहादत हुई उत्थे भी स्थान बनया है चांदनी चौंक दे गुरुद्वारा सीसगंज। दरअसल जिसका खून पावन हो जाए पवित्र हो जाए, तो किसका खून पावन हो जाता है पवित्र हो जाता है, जिदे रोम रोम दे अंदर परमात्मा वसे आवे, ईश्वर वसे आवे, अकाल पुरख वसे आवे। जैसे नामदेव जी महाराज कहंदे ने, दस बै रागन मोहि बस कीनी, पंचों का मिट नाओ, सत्तर दोए भरे अमृतसर, दिख को मार कढ़ाओ, पाछे बहुर ना आवन पाओ। ये जो बहत्तर मोटियां नाड़ा ने, नामदेव कहंदे ने खून नहीं गर्दिश कर रहा, अमृत गर्दिश कर रहा। खून पाक हो गया, पवित्र हो गया, अमृत हो गया। एक शायर का कहना है, एक बूंद गर चाहे तो तूफान बन जाए, एक फूल गर चाहे तो गुलस्तां बन जाए, एक खून के कतरे में वो तासीर है, एक कौम की तवारीख का अनवान बन जाए। अगर उछाल आ जाए सही किसी पाक पवित्र खून दे, तां वो कौम दा ते देश दा अदुती इतिहास बन जाता है। ਗੈਰਤ ਤੇ ਅਣਖ ਬਣ ਜਾਂਦਾ, ਹਿੰਮਤ ਤੇ ਦਲੇਰੀ ਬਣ ਜਾਂਦਾ। ਸਾਹਿਬਾਂ ਦਾ ਇਹ ਪਾਵਨ ਖੂਨ ਜਿੱਥੇ ਡੁੱਲਿਆ, ਉੱਥੋਂ ਦੀ ਧਰਤੀ ਇਤਨੀ ਪਾਵਨ ਹੋਈ ਹੈ ਕਿ ਲੋਕੀ ਸ਼ਰਧਾ ਨਾਲ ਜਦ ਮੱਥਾ ਟੇਕਦੇ ਨੇ ਤਾਂ ਰਸਨਾ ਤੋਂ ਨਿਕਲਦਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ। ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹ ਅਸਥਾਨ ਅੱਜ ਤੀਰਥ ਹੈ, ਹਰ ਰਾਹਗੀਰ ਨੂੰ ਆਪਣੀ ਤਰਫ ਖਿੱਚਦਾ ਹੈ, ਪ੍ਰੇਰਦਾ ਹੈ, ਔਰ ਉੱਥੇ ਬੈਠ ਕੇ ਮਨ ਵਿੱਚ ਤਿਆਗ ਦੀ ਭਾਵਨਾ ਦਾ ਜਨਮ ਹੁੰਦਾ ਹੈ, ਬੈਰਾਗ ਦੀਆਂ ਭਾਵਨਾਵਾਂ ਦਾ ਜਨਮ ਹੁੰਦਾ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਚਿੰਤਨ ਕਰਦੇ ਆਇਆ ਬੈਰਾਗ ਤਾਰੀ ਹੋ ਜਾਂਦਾ ਹੈ, ਔਰ ਬੈਰਾਗ ਤਾਰੀ ਹੁੰਦੇ ਆਏ ਹਰ ਤਰ੍ਹਾਂ ਦੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤਦੀ ਤੇ ਵਾਰ ਦੇ ਅੰਦਰ ਬਕਾਇਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਿਆ, ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌਨਿਦ ਆਵੇ ਰਾਏ। ਤੋ ਨੌਨਿਦ ਕੀ ਹੈ? ਪਰਮਾਤਮਾ ਦਾ ਨਾਮ, ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਨੇ ਇਸ ਕਾਬ੍ਰਿਸ ਰਾਮ। ਗੁਰੂ ਤੇਗ ਬਹਾਦਰ ਸਾਹਿਬ ਦਾ ਚਿੰਤਨ ਨਾਮ ਦਾ ਚਿੰਤਨ ਕਰਾ ਦਿੰਦਾ, ਨਾਮ ਨਾਲ ਜੋੜ ਦਿੰਦਾ, ਔਰ ਜਗਤ ਤੋਂ ਬੈਰਾਗੀ ਬਿਰਤੀਆਂ ਦਾ ਜਨਮ ਉਜਾਗਰ ਹੋ ਜਾਂਦਾ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਕਰਕੇ ਸੰਸਾਰ ਵਿੱਚ ਲੀਨ ਹੋਏ, ਆਤਮਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿੱਚ ਜਾ ਵਿਰਾਜਮਾਨ ਹੋਏ, ਔਰ ਆਪ ਦੀ ਦਸਵੀਂ ਜੋਤ, ਗੁਰੂ ਨਾਨਕ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋ ਕੇ ਉਜਾਗਰ ਹੋਏ, ਔਰ ਅਦੁੱਤੀ ਸੰਦੇਸ਼ ਤੇ ਉਪਦੇਸ਼ ਆਪ ਨੇ ਜਗਤ ਨੂੰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਸਵੀਂ ਜੋਤ ਹਨ। ਮਹਾਨ ਕ੍ਰਾਂਤੀਕਾਰੀ, ਵਿਚਾਰਕ, ਦਾਰਸ਼ਨਿਕ, ਸੰਤ, ਮਹਾਬਲੀ, ਇਤਨੀਆਂ ਖੂਬੀਆਂ ਕਿਸੇ ਇੱਕ ਵਿਅਕਤੀ ਦੇ ਇਸ ਤੋਂ ਬਿਹਤਰ ਦੇਖਣ ਨੂੰ ਨਹੀਂ ਮਿਲੀਆਂ। ਅਲਾ ਯਾਰ ਖਾਂ ਜੋਗੀ ਕਹਿੰਦੇ ਨੇ, ਇਨਸਾਫ ਕਰੇ ਜੀ ਨੇ ਜ਼ਮਾਨਾ ਤੋ ਯਕੀਨ ਹੈ, ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਵਾਕਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਤੇ ਕਿਸੇ ਵਿਅਕਤੀ ਨੂੰ ਰੱਖਣਾ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਪਟਨਾ ਪਾਟਲੀਪੁੱਤਰ ਵਿਖੇ ਹੋਇਆ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਿਤਾ ਔਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਆਪ ਨੇ ਜਨਮ ਲਿਆ। ਪਟਨੇ ਦੇ ਬਾਲ ਅਵਸਥਾ ਵਿੱਚ ਹੀ ਆਪ ਦੇ ਮਹਾਨ ਯੋਧਾ, ਕ੍ਰਾਂਤੀਕਾਰੀ ਤੇ ਸੰਤ ਤੇ ਅਵਤਾਰੀ ਪੁਰਸ਼ ਦੇ ਲੱਛਣ ਪ੍ਰਗਟ ਹੋਣ ਲੱਗੇ। ਜਿਸ ਦਿਨ ਆਪ ਦਾ ਅਵਤਾਰ ਹੋਇਆ, ਪ੍ਰਕਾਸ਼ ਹੋਇਆ, ਅੰਬਾਲਾ ਜਿਹਦਾ ਪੁਰਾਣਾ ਨਾਂ ਹੈ ਅੰਬਾ ਵਾਲਾ, ਇੱਥੋਂ ਦਾ ਵਸਨੀਕ ਭੀਖਣ ਸ਼ਾਹ ਅੱਜ ਪੂਰਬ ਦੀ ਤਰਫ ਨਮਾਜ਼ ਪੜ੍ਹਨ ਲੱਗਾ। ਖਲੀਫੇ ਕਹਿਣ ਲੱਗੇ, ਪੀਰ ਸਾਈਂ ਅੱਜ ਕਿਧਰੇ ਭੰਗ ਜ਼ਿਆਦਾ ਤੇ ਨਹੀਂ ਪੀ ਲਈ? ਅੱਜ ਚੜ੍ਹਦੇ ਦੀ ਤਰਫ ਸਜਦਾ ਪੈ ਕਰਦੇ? ਆਖਣ ਲੱਗਾ, ਅੱਜ ਅੱਲਾ ਦਾ ਨੂਰ, ਅੱਜ ਖੁਦਾਈ ਪ੍ਰਕਾਸ਼ ਪੂਰਬ ਦੀ ਤਰਫ ਪ੍ਰਗਟ ਹੋਇਆ, ਦਰਸ਼ਨਾਂ ਲਈ ਚੱਲ ਪਿਆ। ਤੇ ਜਦ ਜਾ ਕੇ ਪਟਨੇ ਦੇ ਦਰਸ਼ਨ ਕੀਤੇ ਤਾਂ ਦਰਸ਼ਨ ਕਰਦਿਆਂ ਮਸਤਕ ਨਹੀਂ ਝੁਕਾਇਆ, ਬਾਲ ਰੂਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਦੋ ਮੁੱਠੀਆਂ ਕੀਤੀਆਂ। ਮਤਲਬ ਇਸਦਾ ਇਹ ਸੀ ਕਿ ਇਹ ਜੋ ਫਕੀਰ, ਇਹ ਜੋ ਨੂਰ ਆਇਆ ਹੈ, ਇਹ ਹਿੰਦੂ ਦੇ ਘਰ ਚਾਨਣਾ ਕਰੇਗਾ ਕਿ ਮੁਸਲਿਮ ਦੇ ਘਰ ਚਾਨਣਾ ਕਰੇਗਾ? ਦੋਵੇਂ ਹੱਥ ਅੱਗੇ ਕੀਤੇ ਤੇ ਦੋਵੇਂ ਹੀ ਮੁੱਠੀਆਂ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਰੱਖ ਦਿੱਤੇ ਤੇ ਪੀਰ ਦਾ ਸਿਰ ਝੁਕ ਗਿਆ। ਪੀਰ ਨੂੰ ਸਮਝ ਆਈ ਇਹ ਮਹਾਬਲੀ ਯੋਧਾ ਹਿੰਦੂ ਤੇ ਮੁਸਲਿਮ ਦਾ ਸਾਂਝਾ ਹੈ। ਉਸ ਸਾਂਝੀ ਵਾਲਤਾ ਦੇ ਮੁਜੱਸਮੇ ਦੇ ਇਹ ਮਹਾਂਵਾਕ ਨੇ ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ ਮਾਨਕ ਕੀ ਜਾਤ ਸਦੇ ਏਕ ਹੈ ਪਹਿਚਾਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ बचपन विच गंगा दे तट ते बच्चियां नाल जद खेडन जांदे सन तां एक अदुत्ती घटना घटी। एक दिन आपने अपने हत्थां दे जो सोने दे बड़े कीमती कड़े पाए हुए सन किधरे एक गुआच गया। माता जी ने मामा कृपाल चंद जी ने बार बार पुछया, लाल जी कड़ा किथे है? हीरे ते मोतियां नाल जड़त जो कंगन तुसी पहने होया सी सोने दा किथे है? दूसरा उतार के ते गंगा दे छुट के आखिया, उत्थे उत्थे सुटे है, कोई पकड़ नहीं कंचन नाल, कोई पकड़ नहीं साजो समान नाल। बचपन दे आप दियां वैरागी ते त्यागी गिरतियां इंज उजागर होईयां। दुखत होके राजा अशोक ने जिस गंगा दे पटना दे तट ते तलवार सुटी थी उसे ही तट तो गुरु गोबिंद सिंह जी महाराज ने तलवार चुकी। साडा ए देश 2000 साल तक गुलामी दी लपेट विच रहा है। इत्थे अफगानी आए, ईरानी आए, डच आए, पुर्तगेज आए, मंगोल आए, अरबियन आए, फिर फ्रेंच आए, अंग्रेज आए, सब ने इस देश नू गुलाम बना के रखे। कारण कि मनुख किसी हद तक इतना बुजदिल हो गया सी, अहिंसा परमो धर्म है इस विचारधारा ने इतना कायर बना दिता कि सदियां दी गुलामी दी लपेट दे ए देश जकड़े आ गया। साहिब गुरु गोबिंद सिंह जी महाराज कहन लगे, अहिंसा भी सूरबीर नू ही शोभा देंदी है, कायर नू नहीं, बुजदिल नू नहीं। अहिंसा धर्म दा एक निक्का जिहा अंग जरूर है, संपूर्ण धर्म नहीं है, मुकम्मल धर्म नहीं है। इस वास्ते साडे देश दे पुराने योधे अवतारी पुरुष भी शस्त्रधारी सन, जैसे श्री राम धनुषबाण धारण करते ने, श्री कृष्ण सुदर्शन चक्र धारण करते ने, अर्जुन दे हाथ विच धनुषबाण है, परशुराम दे कोल बरछा है, शिवजी दे पास त्रिशूल है और गधा है, हनुमान कोल वरस के, इस तरह के जितने अवतारी पुरुष ने कोई ना कोई शस्त्र अपने कोल रखते हैं। और इस गल का प्रतीक है कि हिफाजत बाहरों भी करनी है, हिफाजत अंदरों भी करनी है। अंदर दे वैरी कोई होर ने, बाहर दे वैरी कोई होर ने, तो संघर्ष दोहां नाल करना पड़ेगा। अपनी आत्मा नू भी बचाना है, अपने शरीर नू भी बचाना है, अपने मन नू भी बचाना है, पर अपनी धन संपदा नू भी बचाना है, अपने देश नू भी बचाना है, अपने देश की संस्कृति नू भी बचाना है। देश प्यार दी लहर गुरु गोबिंद सिंह जी महाराज ने इस ढंग नाल भारतवासियां दे अंदर फूकी और आख्या, देश की आजादी लई और देश की संस्कृति नू कायम रखण लई योधे चाहिए ने, महाबली चाहिए ने, जो सिर नू हथेली ते रखण। हकीकत है, सच्चाई है, आनंदपुर साहिब दे विसाखी वाले दिन आपने सिरां दी मंग कीती। जो सिर भेट करना नहीं जानता वो अपने सिर की हिफाजत भी नहीं कर सकेगा। जो सिर भेट करना जानते ने उस संस्कृति का सिर, देश का सिर, देश के धर्म का सिर उच्चा रखते हैं। पर जो सिर निछावर करना नहीं जानते वो देश का सिर नीवा करा छड़दे ने, देश की संस्कृति नू मलिया मेट करन विच ही अगाह होंदे ने। तो गुरु गोबिंद सिंह जी महाराज महाबली इस तरह के सूरमे सन। अज तक दुनिया भर के आलम कहते आए ने कि लड़ाई का कारण जर जमीन ते जोर है, पर गुरु गोबिंद सिंह जी महाराज की जीवनी का वरका पढ़िए ता आप दियां जंगां दा कारण ना जर है, ना जमीन है, ना जोरू है, اور دنیا دا واحد اے پہلا مہاپرش ہے جس نے دنیا دے عالماں دی اس گل نو جھٹلا کے رکھ دیتا ہے کہ صرف زر دی خاطر ہی جنگ نہیں آندے، صرف زوری دی خاطر ہی جنگ نہیں آندے، اور صرف زمین دی خاطر ہی لڑائی نہیں آندی، بلکہ مظلوماں دی رکھیا رہی، دیناں دی رکھیا رہی، دیش دی رکھیا رہی، سنسکرتی دی رکھیا رہی، تلوار چکنی پہندی ہے۔ ویر ورودھی ہردے نال لڑنا ہور گل ہے، نرویر جذبے نال لڑنا ہور گل ہے۔ گرو گوبند سنگھ جی مہاراج نے پاویں ہاتھ وچ تلوار چک لئی ہے پر اندر ہردہ نرویر ہے، اور نرویر ہون دا ایک بہت وڈا ثبوت میدان جنگ سنگھ سور میں جنہاں نو مار مار کے گرا دیندے نے، پائی کنیا انہاں نو ہی جل پلا کے کھڑا کردا ہے، پکڑ کے مشکاں بن کے بھائی کنیے دیا گرو گوبند سنگھ جی مہاراج دے حضور پیش کیتے گئے۔ آخیا گیا مہاراج اے ساڈے وچ غدار ہے، اسی جنہاں ویریاں نو مار کے گراندے ہاں اے انہاں نو ہی پانی پلا کے پھر سرجیت کر دیندا ہے۔ گرو گوبند سنگھ جی مہاراج نے بھائی کنیے تو پوچھیا، کیوں بھائی کنیا اے تیرے تے کی الزام لاندے نے، تو ویریاں نو پانی پلانا ہے؟ مہاراج میں تے کسے ویری نو پانی نہیں پلایا، میں تے آپ نو جل چھکانا، میں تے جس منہ نو دیکھنا آپ دا ہی مکھڑا پرتیت ہوندا ہے۔ گل وکڑی چ لے لیا، گرو گوبند سنگھ جی مہاراج نے اپنے کولو مرم ڈبے وی دتی، آکھیا لے زخماں تے مرم پٹی وی کر لیا کر۔ اس طرح دا کوئی نرویر منکھ ہی جگت دے اس طرح دے ویریاں نال پیش آ سکدا ہے۔ نرویر ہردا صاحب شری گرو گوبند سنگھ جی مہاراج دا اس طرح ہے جویں ایک ڈاکٹر مریض دا آپریشن کرن لگیا نشتر چلاندا ہے، چھرا چلاندا ہے، چاقو چلاندا ہے، لیکن ویر بھاؤ کر کے نہیں، وہ چھرا وہ نشتر دے چوں مریض دی زندگی لب رہے ہے، وہ دی حیات لب رہے ہے۔ تو چھرا ڈاکٹر دے ہاتھ دے چ ہے، چھرا قاتل دے ہاتھ دے چ بھی ہے، قاتل چھرے دے چ دوسرے دی موت لب رہے ہے، اور ڈاکٹر چھرے دے دے دوسرے دی زندگی لب رہے ہے۔ چھرا چلایا ڈاکٹر نے، مریض مر گیا ہے، نہیں بچیا، تو قتل دا مقدمہ نہیں درج ہوئے گا، کیونکہ اس دا ارادہ ہی نہیں سی۔ قاتل نے کسی نو چھرا ماریا ہے لیکن اگلا نہیں مریا، تاں وی ارادہ قتل دا مقدمہ اس تے چلے گا، کیونکہ اس دا ارادہ سی مارن دا۔ تو گرو گوبند سنگھ جی مہاراج دا جو ارادہ ہے وہ تے ایک جراح دا ارادہ ہے، ڈاکٹر دا ارادہ ہے، فالتو مواد نو کڈ دئیے، جیسے بان دے بہت مواد بھر جائے یا پیر دے، تو ڈاکٹر کہندا ہے سمچے جسم نو بچان دی خاطر اے پیر کٹنا پئے گا، اے بان کٹنے پئے، کئی دفعہ سمچے ریش تے دیش دی سنسکرتی نو بچان دی خاطر کچھ ایک نو ایک پاسے کرنا پیندا ہے، تاں دیش بچدا ہے، تاں دیش دی سنسکرتی بچدی ہے۔ ایک کالم دا کہنا ہے کہ گرو گوبند سنگھ جی مہاراج دے انیکاں روپ نے، جد میں دیکھدا او میدان جنگ وچ لڑ رہے نے تو ایک سپاہی پرتیت ہوندے نے، یودھا پرتیت ہوندے نے، پر جد پاؤٹا ساب وچ ہاتھ وچ قلم لے کے کچھ لکھ رہے نے تے قلم وچوں نغمے نکل رہے ہیں، کوتا نکل رہی ہے، تاں آپ ایک کوی پرتیت ہوندے نے، شاعر پرتیت ہوندے نے۔ جد انہاں نوں سونے دے سنگھاسن تے بیٹھا دیکھی دا چور ہو رہی ہے، نظرانے پیٹ ہو رہے ہیں، لوکی سجدے وچ نے، تاں انج پرتیت ہوندا ہے جیسے ایک شہنشاہ سنگھاسن تے بیٹھا ہے۔ پر جد پنجیں پیاریاں دے اگوں ہاتھ جوڑ کے گرو گوبند سنگھ جی مہاراج کھڑے نے تے امرت دی دات منگدے نے، اودوں بکھاری پرتیت ہوندے نے۔ اج تک جننے درویش ہوئے نے او بادشاہ نہیں ہوئے، اور جو بادشاہ ہوئے نے او درویش نہیں ہوئے۔ جد کسے بادشاہ نو درویش بنن دا شوق جاگ ہے انہیں بادشاہت نو لت ماری ہے بھرتری نے راجہ گوپی چند ہے کہ اس پدر دے ہور مہا پرشا نے راج سنگھاسن نو لت مار کے سنت پنا قبول کیتا یوگی بنے سدھ بنے سنت بنے درویش بنے تے جد کدی کسے درویش دے اندر سنت دے اندر راجہ بنن دا شوق پیدا ہویا انہیں سنت گیری چھڑ دیتی انہیں درویشی چھڑ دیتی دنیا دے ایک واحد مکمل انسان آیا پورن پرخ آیا جنہیں درویشی دی خاطر بادشاہت نہیں چھڑ دی اور جنہیں بادشاہت دی خاطر درویشی نہیں چھڑ دی تدی تے بھائی صاحب بھائی نند لال نو کہنا پیا حق حق اندیش گرو گوبند سنگھ بادشاہ درویش گرو گوبند سنگھ گرو گوبند سنگھ جی مہاراج بادشاہ بھی نے درویش بھی نے آپ دیاں انیکاں مہان رچناواں نے دسم گرنتھ دی رچنا آپ نے پونٹا صاحب دے کیتی جے وچ جاپ صاحب اکال استت بچتر ناٹک چنڈی دیوار بھگوتی دیوار گیان پربود کرشنا اوتار راما اوتار ورس کے 24 اوتاراں دی کتھا اے مہان رچنا گرو گوبند سنگھ جی مہاراج نے جنہاں نے جگت دی جھولی رچ پائی ہے صاحب گرو گوبند سنگھ جی مہاراج ایک ادبی شاعر نے قلم دے دھنی نے مہان لکھاری نے اور اس پہ آپ نے صاف اے بھی کر دیتا ہے کہ بہت کچھ میں انواد کیتا ہے دسم کتھا بھاگوت کی بھاکا کری بنائے اور باسنا نہ پرب دھرم جدھ کے جائے میں پراتن دھرم گرنتھا دی پاشا کیتی ہے ٹیکا کیتا ہے ترجمہ کیتا ہے کیوں ترجمہ کیتا ہے تاکہ جگت نو پتا چل جائے دیش دا پرانا دھارمک اتہاس کی ہے دیش دا پرانا دھارمک ڈھانچا کی ہے اسی جگت کی دے رہے ہیں اسی جگت کی جھولی دے کی پا رہے ہیں صاحب شری گرو گوبند سنگھ جی مہاراج دے بارے بھائی صاحب بھائی سنتوک سنگھ جی دے اے خیال نے کہ اس طرح دی مہان مورتی اگر عالم وجود دے چنا دی تے اج دیش وچ کی ہونا سی چھائے جاتی ایکتا انیکتا بلائے جاتی ہوت کچیلتا کتیبن قرآن کی پاپ ہی پر پک جاتے دھرم دھسک جاتے برن گرک جاتے سہت بیدان کی دیوی دیو دیہرے سنتوک سنگھ دور ہوتے ریت مٹ جاتی کتھا بیدن پران کی شری گرو گوبند سنگھ پاون پرم سور مورت نہ ہوتی جو پہ کرنان دھان کی ایسی بخشش بھری مورتی جے نہ ہونی دیش کی اے حالت اج نہیں ہونی سی بھاو اے جو سنسکرتی بچی ہوئی ہے دیش کی اے گرو گوبند سنگھ جی مہاراج دا صدقہ انہاں دی رحمت دا صدقہ انہاں دی بخشش دا صدقہ آپ دا آگمن بھائی صاحب بھائی نند لال دے لفظاں بہار دا آگمن ہے موسم بہار دا آگمن باہوش باش کہ ہنگام نو بہار آمد ساڈے دیش دیاں چھے رتواں دے چوں بہار دی رت رتواں دا راجا ہے سرمور مہان ہے کیوں موسم بہار دے گرمی اتنی جتنی سہن ہو سکے تے ٹھنڈ بھی اتنی ہے جتنی کہ برداشت ہو سکے پھل کھڑدے نے موسم بہار دے بہتی گرمی ہوگے تے گرمی نال پھل جھلس جاندے نے پر جے بہتی ٹھنڈ ہوے ککر پہ رہے ہوے پالا پہ رہے ہوے تاں پھل مرجا جاندے نے نہیں پیدا ہوندے تو گل سپشٹ ہے کہ برف پہ رہی ہے پھل نہیں پیدا ہوں گے لو چل رہی ہے پھل جھلس جان گے پھلاں نوں کھیڑے لئی پھلاں دی اتپتی لئی موسم بہار چاہیے جو بہت گرم ہے وہ ظالم ہو جائے گا جو بہت ٹھنڈا ہے وہ بزدل ہو جائے گا دیش سے جو سنگھرش سی وہ اس طرح کا سی ایک پاسے ایک ظالم سی بہت گرم سی بہت گرم سی، دوسرے پاسے ایک بزدل سی بہت ٹھنڈا سی بہت ٹھنڈا سی۔ گرو گوبند سنگھ جی مہاراج نے جس خالصے نو جنم دیتا آخیا تسی بہار دی طرح ہونا، نہ اتنا گرم کہ جنے کھنے دی پگ لاؤ، نہ اتنے ٹھنڈے کہ جنا کھنا تھوڑی پگ لا چھتے۔ موسم بہار بہوش بہار کے ہنگاؤں میں نو بہار آمد، بہار آمد یار آمد قرار آمد۔ بھائی صاحب بھائی نند لال کہندے نے گرو گوبند سنگھ جی مہاراج دی آمد موسم بہار دی آمد، آپ نے دیش واسیاں نوی سیدھ دیتی اور آخیا جد مجبور ہو جاؤ لاچار ہو جاؤ تو شستر چکنا بھی دھرم ہے، چونکار ہما ہیل تے درگست حلال است بردم بشمشیر دست۔ جد وقت دے ستا دھاریاں نے آپ نو یہ آخیا کہ آپ سنت ہو گرو ہو فقیر ہو، فقیر دا شستر دھاری ہونا ٹھیک نہیں، آپ نے فرمان کیتا بلاچار کی درمیان آمدم بتدبیرو تیرو طوفان آمدم۔ میں لاچار ہو کے شستر چکے ہے بندوق چکی ہے مجبور ہو، ایسا تا دھاریو تھڑے تے گیان دا وچار دا شانتی دا تھما دا اثر نہیں پیا، میں مجبورن شستر چکنا پیا۔ اے واق گرو گوبند سنگھ جی مہاراج دے امر واق نے چونکار ہوا ہل تے در گجت حلال است بردم بشم شیر دست۔ ساڈے دیش تے ایک پرسدھ کوی دا کہنا ہے اے ماں جے توں بچے نو جنم دینا ہے او سورما ہوے، جے سورما نہیں تا بھگت ہوے، جے بھگت نہیں تا کم سے کم دانی تا ضرور ہوے۔ جننی جنے تا بھگت جن کہ داتا کہ سور، نہیں تا جننی بانج رہے کاہے گواوے نور۔ آج کال تو یہ وچار دھارا بنی ہوئی ہے جنہ نے جگت نو تعمیر کیتا ہے جگت نو کچھ دیتا ہے، دانیاں نے کچھ دیتا ہے، سورمیاں نے کچھ دیتا ہے، بھگتاں نے کچھ دیتا ہے۔ اس واسطے آخیا گیا اے ماں اگر تو بھگت نہیں پیدا کر سکتی، داتا نہیں پیدا کر سکتی، سورما نہیں پیدا کر سکتی، تو پھر تیرا بانج رہنا ہی بہتر ہے۔ واہ صاحب شری گرو گوبند سنگھ جی مہاراج ایسا پورن پرخ جو داتا بھی ہے بھگت بھی ہے سورما بھی ہے۔ سورما ایسا کہ لکھان دی فوج دا گھیرا پیا ہوئے حوصلہ پست نہیں ہوتا، حوصلے نال آپ لڑتے ہیں۔ انہیں مہان مہابلی اور آپ نے ایسا کہہ دیتا سوا لاکھ سے ایک لڑاؤں تب ہے گوبند سنگھ نام کہاؤں، تو سوا لاکھ نال لڑن لئی دراصل جگرا چاہیے، ہمت چاہیے، حوصلہ چاہیے۔ آپ بھگت اتنے مہان نے کہ میدان جنگ وچ وی جے امرت ویلا ہو گیا ہے تو سمادھی لا کے بیٹھ گئے ہیں، آسا دیوار میں سن رہے ہیں، مگن ہو کے پربھو دے گیت گا رہے ہیں۔ اس طرح دے آپ بھگت نے دانی دانیاں دے چھے آپ نو کہا جاندہ ہے سربنت دانی، جو کچھ بھی ہے دان کر دیتا اس دیش میں، جو کچھ بھی سی دان کر دیتا جگت دے مظلومانو، جگت دے یتیمانو، جگت دے دکھیانو، دھن دان کر دیتا، ان دان کر دیتا، بھوشن دان کر دیتے، محل ماڑیاں دان کر دیتیاں، اپنے سنگھ دان کر دیتے، اپنے پتر دان کر دیتے، اپنا پروار دان کر دیتا اور اپنا آپ بھی نچھاور کر دیتا۔ سربنت دانی، ان دے دانی تے دھن دے دانی دنیا دے بہت سارے ملن گے، پر سربنت دانی تا کیول گرو گوبند سنگھ جی مہاراج نے جنہاں نے دیش دیتوں سب کچھ نچھاور کر دیتا، سب کچھ قربان کر دیتا۔ لالا دولت رائے کہندے نے کہ جد میں رامائن دی جنگ دا ادھین کردا تے اتھے کارن نے دو استریاں سیتا تے سروپ نکھا، سروپ نکھا دی لکھ ਲਕਸ਼ਮਣ ਨੇ ਕੱਢ ਦਿੱਤੀ। ਬਦਲੇ ਦੀ ਭਾਵਨਾ ਵਿੱਚ ਰਾਵਣ ਸੀਤਾ ਨੂੰ ਚੁੱਕ ਕੇ ਲੈ ਗਿਆ। ਬਹੁਤ ਵੱਡਾ ਸੰਘਰਸ਼ ਹੋਇਆ। ਧਾਰਮਿਕ ਤੌਰ ਤੇ ਰਾਮ ਤੇ ਰਾਵਣ ਦਾ ਕੋਈ ਭੇਦ ਨਹੀਂ ਹੈ, ਮਤਭੇਦ ਨਹੀਂ ਹੈ। ਚਾਰ ਵੇਦਾਂ ਦਾ ਪਾਠੀ ਰਾਵਣ ਹੈ, ਸਿਆਣਾ ਹੈ। ਚਾਰ ਵੇਦਾਂ ਦੇ ਪਾਠੀ ਸ੍ਰੀ ਰਾਮ ਜੀ ਨੇ। ਰਾਮ ਰਾਮੇਸ਼ਵਰ ਦੇ ਸ਼ਿਵ ਜੀ ਦੀ ਪੂਜਾ ਕਰਦੇ ਨੇ। ਰਾਵਣ ਵੀ ਸ਼ਿਵ ਜੀ ਦਾ ਹੀ ਉਪਾਸਕ ਹੈ, ਸ਼ਿਵ ਜੀ ਦੀ ਹੀ ਉਪਾਸਨਾ ਕਰਦਾ ਹੈ। ਤਾਂ ਧਾਰਮਿਕ ਤੌਰ ਤੇ ਕੋਈ ਮਤਭੇਦ ਨਹੀਂ। ਦੂਸਰੀ ਅਜ਼ੀਮ ਜੰਗ ਹੋਈ ਮਹਾਂਭਾਰਤ ਦੀ, ਲਾਲਾ ਦੌਲਤ ਰਾਏ ਕਹਿੰਦੇ ਨੇ ਉੱਥੇ ਵੀ ਕਾਰਨ ਹੈ ਇੱਕ ਇਸਤਰੀ, ਔਰ ਉਹ ਇਸਤਰੀ ਹੈ ਦ੍ਰੋਪਦੀ। ਦ੍ਰੋਪਦੀ ਦੀ ਰਚਨਾ ਤੋਂ ਦੁਰਯੋਧਨ ਲਈ ਇਹ ਸ਼ਬਦ ਨਿਕਲੇ, ਇਹ ਅੰਧੇ ਦਾ ਅੰਧਾ ਹੈ। ਧਰਤਰਾਸ਼ਟਰ ਉਹਨਾਂ ਦਾ ਪਿਤਾ ਅੰਧਾ ਸੀ, ਇਹ ਅੰਧੇ ਦਾ ਅੰਧਾ ਹੈ। ਇਹ ਕੌੜੇ ਬਚਨ ਦੁਰਯੋਧਨ ਨੂੰ ਐਸੇ ਚੁਭੇ, ਬਦਲੇ ਦੀ ਭਾਵਨਾ ਪੈਦਾ ਹੋਈ, ਲਿਆਜਾ ਪਾਂਡੂਆਂ ਨੂੰ ਜੂਏ ਲਈ ਪ੍ਰੇਰਿਆ। ਤੋ ਧਰਮ ਪੁੱਤਰ ਯੁਧਿਸ਼ਠਿਰ ਅੱਜ ਜੂਆ ਖੇਡਣ ਲੱਗੇ। ਹੈਰਾਨਗੀ, ਉਹ ਜੂਏ ਦੇ ਧਨ ਹਾਰਦੇ ਨੇ, ਫਿਰ ਬਸਤਰ ਹਾਰਦੇ ਨੇ, ਭੂਸ਼ਣ ਹਾਰਦੇ ਨੇ, ਮਹਿਲ ਹਾਰ ਜਾਂਦੇ ਨੇ, ਫਿਰ ਰਾਜ ਪਾਠ ਹਾਰ ਜਾਂਦੇ ਨੇ। ਇਤਨਾ ਵੱਡਾ ਜੁਆਰੀ, ਫਿਰ ਪਤਨੀ ਹਾਰ ਜਾਂਦਾ, ਫਿਰ ਉਹ ਦ੍ਰੋਪਦੀ ਤੋਂ ਹਾਰ ਜਾਂਦੇ ਨੇ। ਫਿਰ ਇਹ ਅਗਾਂਹ ਚੱਲ ਕੇ ਬਹੁਤ ਵੱਡੇ ਸੰਘਰਸ਼ ਦਾ ਕਾਰਨ ਬਣੇ, ਮਹਾਂਭਾਰਤ ਦੇ ਯੁੱਧ ਦਾ ਕਾਰਨ ਬਣੇ। ਲਾਲਾ ਦੌਲਤ ਰਾਏ ਕਹਿੰਦੇ ਨੇ ਸਵਾਮੀ ਉਮਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿੱਚ ਮਹਾਂਬਲੀ, ਜੋ ਆਪ ਦੀ ਲਿਖਤ ਇੱਕ ਬੜੀ ਸੁੰਦਰ ਕਿਤਾਬ ਹੈ, ਉਹਦੇ ਚ ਆਪ ਕਹਿੰਦੇ ਨੇ ਕਿ ਇਹ ਜਿਹੜੀਆਂ ਦੋ ਅਜ਼ੀਮ ਮਹਾਨ ਜੰਗਾਂ ਪੁਰਾਣੇ ਸਮੇਂ ਸਾਡੇ ਦੇਸ਼ ਵਿੱਚ ਹੋਈਆਂ, ਕਾਰਨ ਇਸਤਰੀ ਹੈ ਤੇ ਧਾਰਮਿਕ ਤੌਰ ਤੇ ਕੋਈ ਮਤਭੇਦ ਨਹੀਂ ਹੈ। ਤੇ ਦੋਵੇਂ ਪਾਸੇ ਰਾਜੇ ਨੇ, ਇੱਕ ਪਾਸੇ ਸੈਨਾ ਦੇ ਮੁਖੀ ਨੇ ਦੁਆਰਕਾ ਦੇ ਰਾਜਾ, ਇੱਕ ਪਾਸੇ ਦੁਰਯੋਧਨ ਆਪ ਨੇ ਇੰਦਰਪ੍ਰਸਥ ਦੇ ਰਾਜਾ ਮੁਖੀ ਸਿਰਮੌਰ। ਧਾਰਮਿਕ ਤੌਰ ਤੇ ਕੋਈ ਮਤਭੇਦ ਨਹੀਂ। ਪਾਂਡਵ ਪੜ੍ਹੇ ਨੇ ਦਰੋਣਾਚਾਰਜ ਕੋਲ, ਕੌਰਵ ਵੀ ਪੜ੍ਹੇ ਨੇ ਦਰੋਣਾਚਾਰਜ ਕੋਲ। ਧਰਮ ਇੱਕ ਹੈ, ਧਾਰਮਿਕ ਤੌਰ ਤੇ ਕੋਈ ਮਤਭੇਦ ਨਹੀਂ, ਦੋਵੇਂ ਰਾਜੇ ਨੇ। ਤੋ ਜੰਗ ਦਾ ਕਾਰਨ ਹੈ ਇੱਕ ਇਸਤਰੀ, ਔਰ ਉਹ ਇਸਤਰੀ ਹੈ ਦ੍ਰੋਪਦੀ। ਲਾਲਾ ਦੌਲਤ ਰਾਏ ਕਹਿੰਦੇ ਨੇ ਜਦ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਲੜਾਈਆਂ ਦਾ ਅਧਿਐਨ ਕਰਦਾ, ਉਸ ਨਾਲ ਜੰਗ ਹੈ ਜਿਸ ਨਾਲ ਧਾਰਮਿਕ ਤੌਰ ਤੇ ਵੀ ਆਪ ਦਾ ਮਤਭੇਦ ਹੈ, ਉਸ ਨਾਲ ਆਪ ਦਾ ਸੰਘਰਸ਼ ਹੈ। ਇੱਕ ਪਾਸੇ ਇੱਕ ਦੇਸ਼ ਦਾ ਰਾਜਾ ਹੈ, ਸੁਲਤਾਨ ਹੈ, ਔਰ ਦੂਜੇ ਪਾਸੇ ਇੱਕ ਫਕੀਰ ਹੈ ਜਿਹਦੇ ਖਜ਼ਾਨਿਆਂ ਦੇ ਕੁਛ ਵੀ ਨਹੀਂ। ਫਿਰ ਇਹ ਬਹੁਤ ਵੱਡੀ ਜੰਗ ਵੀ ਜੋ ਅਨੇਕਾਂ ਲੜੀਆਂ ਗਈਆਂ, ਜ਼ਰ ਜ਼ਮੀਨ ਜ਼ੋਰੋ ਦੀ ਖਾਤਰ ਨਹੀਂ ਹੈ, ਦੇਸ਼ ਦੀ ਰੱਖਿਆ ਦੀ ਖਾਤਰ, ਦੇਸ਼ ਦੀ ਮਜ਼ਲੂਮਾਂ ਦੀ ਖਾਤਰ, ਦੇਸ਼ ਦੀ ਅਸਮਤ ਦੀ ਖਾਤਰ। ਔਰ ਉਸ ਹਾਲਤ ਦੇ ਸਤਿਗੁਰ ਨੇ ਤਲਵਾਰ ਉਠਾਈ ਜਦ ਦੇਸ਼ ਦੀ ਅਸਮਤ ਗਜ਼ਨੀ ਦੇ ਬਾਜ਼ਾਰਾਂ 'ਚ ਟਕੇ ਟਕੇ ਦੇ ਵਿਕਦੀ ਸੀ। ਰਾਮਾਇਣ ਦੇ ਬੜੇ ਕੀਮਤੀ ਮਧੁਰ ਵਾਕ ਜੋ ਮਹਾਤਮਾ ਤੁਲਸੀ ਨੇ ਲਿਖੇ ਨੇ, ਅਨਜ ਬਧੂ ਭਗਨੀ ਸੁਤ ਨਾਰੀ, ਹੇ ਸਠ ਯੇ ਕੰਨਿਆ ਸਮਚਾਰੀ। ਜਦ ਪੇੜਾਂ ਦੀ ਓਟ ਵਿੱਚ ਛੁਪ ਕੇ ਸ਼੍ਰੀ ਰਾਮ ਨੇ ਬਾਲੀ ਨੂੰ ਮਾਰ ਦਿੱਤਾ ਤੇ ਬਾਲੀ ਨੇ ਕਿਹਾ ਭਗਵਾਨ ਨੇ ਘੋਰ ਪਾਪ ਕੀਤਾ ਹੈ, ਤੋ ਰਾਮ ਕਹਿੰਦੇ ਨਹੀਂ, ਮੈਂ ਪਾਪ ਨਹੀਂ ਕੀਤਾ ਤੈਨੂੰ ਮਾਰ ਕੇ। ਇਹਨੇ ਛੋਟੇ ਭਰਾ ਦੀ ਇਸਤਰੀ ਤਾਰਾ ਨੂੰ ਜਬਰਨ ਆਪਣੇ ਕੋਲ ਰੱਖ ਲਿਆ। ਤੋ ਸ਼੍ਰੀ ਰਾਮ ਦੇ ਇਹ ਬੋਲ ਜਿਹਨੂੰ ਕਲਮ ਬੰਦ ਕਰਦੇ ਨੇ ਸ਼੍ਰੀ ਤੁਲਸੀ, ਅਨਜ ਬਧੂ ਭਗਨੀ ਸੁਤ ਨਾਰੀ, ਹੇ ਸਠ ਯੇ ਕੰਨਿਆ ਸਮਚਾਰੀ, ਤਾਹੇ ਕੁਦ੍ਰਿਸ਼ਟ ਬਿਲੋਕੇ ਜੋਈ, ਤਾਹੇ ਬਧੇ ਕਛ ਪਾਪ ਨਾ ਹੋਈ। ਅਨਜ ਬਧੂ ਛੋਟੇ ਬਿਰਾ ਦੀ ਇਸਤਰੀ, ਭਗਨੀ ਭੈਣ ਸੁਤ ਨਾਰੀ ਨੂੰ, ਤੇ ਚੌਥੀ ਕੰਨਿਆ, ਇਹਨਾਂ ਚਾਰਾਂ ਨੂੰ ਹੀ ਕੰਨਿਆ ਦੇ ਸਮਾਨ ਸਮਝਣਾ ਚਾਹੀਦਾ ਤੇ ਜਿਹੜਾ ਕੁਦ੍ਰਿਸ਼ਟੀ ਨਾਲ ਵੇਖੇ ਉਸ ਨੂੰ ਮੈਂ ਵੱਧ ਕਰਦੇ ਹਾਂ, ਕੋਈ ਪਾਪ ਨਹੀਂ, ਕੋਈ ਪਾਪ ਨਹੀਂ। ਇਹ ਸ਼੍ਰੀ ਰਾਮ ਦੇ ਬੋਲ। ਤੇ ਜਦ ਦੇਸ਼ ਦੀ ਅਸਮਤ ਟਕੇ ਟਕੇ ਦੇ ਗਜ਼ਨੀ ਦੇ ਬਾਜ਼ਾਰਾਂ 'ਚ ਵਿਕਦੀ ਸੀ, ਮਜਬੂਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤਲਵਾਰ ਚੁੱਕਣੀ ਪਈ ਦੇਸ਼ ਦੀ ਅਸਮਤ ਨੂੰ ਬਚਾਉਣ ਲਈ, ਦੇਸ਼ ਦੀ ਗੈਰਤ ਨੂੰ ਬਚਾਉਣ ਲਈ। ਸਰਬੰਸ ਦਾਨ ਕਰਕੇ ਦੇਸ਼ ਦੀ ਗੈਰਤ, ਸੰਸਕ੍ਰਿਤੀ, ਧਰਮ ਨੂੰ ਬਚਾ ਕੇ ਆਪ ਹਜ਼ੂਰ ਸਾਹਿਬ ਦੇ ਸ੍ਰੀ ਸੱਚਖੰਡ ਵਿੱਚ ਜੋਤੀ ਜੋਤ ਸਮਾ ਗਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪ ਨੇ ਰਸਮੀ ਗੱਦੀ ਦਿੱਤੀ। ਤਿਲਕ ਦਿੱਤਾ ਕੇਸਰ ਦਾ, ਪਰਿਕਰਮਾ ਕੀਤੀ, ਨਾਰੀਅਲ ਅੱਗੋਂ ਰੱਖ ਕੇ ਮੱਥਾ ਟੇਕ ਕੇ ਕਹਿ ਦਿੱਤਾ, ਐ ਖਾਲਸੋ, ਆਇੰਦਾ ਤੋਂ ਸਰੀਰਕ ਰੂਪ ਵਿੱਚ ਗੁਰੂ ਹੋਵੇਗਾ ਪੰਥ, ਅਧਿਆਤਮਕ ਰੂਪ ਵਿੱਚ ਗੁਰੂ ਹੋਵੇਗਾ ਗ੍ਰੰਥ। ਤੋਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਪ੍ਰਥਾ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਜ ਕਰਕੇ ਜੋਤੀ ਜੋਤ ਸਮਾ ਗਏ ਸ੍ਰੀ ਹਜ਼ੂਰ ਸਾਹਿਬ ਦੇ ਸਤਿਸੰਗ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਤਨਾਸੀ ਮੇਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ।

ਸਾਤ ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਪਵਨ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਕ ਦਾਗਾ ਦਾਗ ਦਾਗ ਦੋਸ ਮੋਹ ਚਲਿਆ ਲਾਏ ਦਰਗਹਿ ਬੈਸਣ ਨਾਹੀ ਜਾਏ।

ਸੰਸਾਰ ਤੁਧ ਪਾਵੇ ਅੱਧੀ ਪਰਵਾਣ ਨਾਨਕ ਜਾਣੇ ਜਾਣ ਸੁਜਾਣ ਤਨਾਸਰੀ ਮੈਲਾ ਪੈਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਆਣਾ ਦਰਗੈ ਕਰੀਐ ਸੀਨੇ ਲੇਖ ਖੋਟਾ ਕਾਮ ਨਾ ਆਵੇ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਈ ਰਹਾਓ ਕਾਦੀ ਪੂਰ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀ ਆਕਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੇ ਗੁਰ ਪ੍ਰਸਾਦੀ ਏਕੋ ਜਾਣੇ ਕਾਜੀ ਸੋ ਜੋ ਉਲਟੀ ਕਰੇ ਗੁਰ ਪ੍ਰਸਾਦੀ ਜੀਵਤ ਮਰੇ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਆਪ ਤਰੇ ਸਗਲੇ ਕੁਲ ਤਾਰੇ ਦਾਨ ਸੰਬੰਧ ਸੋਈ ਦਿਲ ਧੋਵੇ ਮੁਸਲਮਾਨ ਸੋਈ ਮਲਕ ਹੋਵੇ ਪੜਿਆ ਬੂਜੈ ਸੋ ਪ੍ਰਵਾਨ ਜਿਸ ਸਿਰ ਦਰਗੈ ਕਾ ਨਿਸ਼ਾਨ ਤਨਾਸਰੀ ਮੈਲਾ ਪੈਲਾ ਹਰ ਤੀਜਾ।

ਨਾਨਕ ਸਾਚੇ ਸਾਚਾ ਭਾਵਾਂ ਤਨਾਸੀ ਮਹਿਲਾ ਤੀਜਾ। ਮਨ ਮਰੇ ਤਾਂ ਮਰ ਜਾਏ, ਬਿਨ ਮਨ ਮੂਹੇ ਕੈਸੇ ਹਰ ਪਾਏ। ਇਹ ਮਨ ਮਰੇ ਦਾਰੂ ਜਾਣੇ ਕੋਏ, ਮਨ ਸ਼ਬਦ ਮਰੇ ਬੂਝੇ ਜਨ ਸੋਏ। ਜਿਸਨੂੰ ਬਖਸ਼ੇ ਹਰ ਦੇ ਵਡਿਆਈ, ਗੁਰ ਪ੍ਰਸਾਦ ਵਸੈ ਵਨਿਆਈ ਰਹਾਉ। ਗੁਰਮੁਖ ਕਰਨੀ ਕਾਰ ਕਮਾਵੇ, ਤਾਂ ਇਸ ਮਨ ਕੀ ਸੋ ਜੀ ਪਾਵੇ। ਮਨ ਮੈਂ ਮਤ ਮੈਂ ਗਲ ਮਿਕਦਾਰਾ, ਗੁਰ ਅੰਕਸ ਮਾਰ ਜੀਵਾ ਲਣਹਾਰਾ। ਮਨ ਅਸਾਦ ਸਾ ਦੈ ਜਨ ਕੋਈ, ਅਚਰ ਚਰੈ ਤਾਂ ਨਿਰਮਲ ਹੋਈ। ਗੁਰਮੁਖ ਇਹ ਮਨ ਲਿਆ ਸਵਾਰ, ਹਉ ਮੈਂ ਵਿੱਚੋਂ ਤਜੈ ਵਿਕਾਰ। ਜੋ ਤੁਰ ਰੱਖਿਆ ਮੇਲ ਮਿਲਾਏ, ਕਦੇ ਨਾ ਵਿਛੜੇ ਸ਼ਬਦ ਸਮਾਏ। ਆਪਣੀ ਕਲਾ ਆਪੇ ਪ੍ਰਭ ਜਾਣੇ, ਨਾਨਕ ਗੁਰਮੁਖ ਨਾਮ ਪਛਾਣੇ। ਤਨਾਸੀ ਮਹਿਲਾ ਤੀਜਾ। ਕਾਚਾ ਤਨ ਸੁਚੈ ਮੂਰਖ ਗਵਾਰ, ਮਨਮੁਖ ਭੂਲੇ ਅੰਧ ਗਵਾਰ। ਵਿਖਿਆ ਕੈ ਤਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ।

ਸੰਗਤ ਦੀਪ ਸਾਧ ਸੰਗ ਇਨ ਦੁਖ ਤੇ ਨਿਖਿਓ ਨਾਨਕ ਏਕ ਪ੍ਰੀਤ ਤਰਾਸਰੀ ਮਹਿਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤ ਆ ਗਏ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰ ਏ ਵਿਸਰਾਮ ਨਿਧ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀ ਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਪਰਮਾਈ ਅਨਦ ਰੂਪ ਰਵਿਓ ਸਭ ਮਧੇ ਜਤ ਤਤ ਪੇਖੋ ਜਾਈ ਤੁਮ ਦਇਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ ਕੋਟ ਸੁਖ ਅਨੰਦ ਰਾਜ ਪਾਏ ਮੁਕਤੇ ਨਿਮਕ ਬੁਲਾਏ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕਹਿ ਮਨ ਪਾਈ ਨਾਮ ਜਪਤ ਤਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਧਾਈ ਤਨਾਸੀ ਮਹਿਲਾ ਪੰਜਵਾਂ ਜਿਨ ਕੀਨੇ ਵਸ ਆਪਣੇ ਤ੍ਰੈ ਗੁਣ ਪਵਨ ਚਤੁਰ ਸੰਸਾਰਾ ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹ ਜੰਤ ਵਿਚਾਰਾ ਪ੍ਰਭ ਕੀ ਓਟ ਗਈ ਤੋ ਛੂਟੋ ਸਾਧ ਪ੍ਰਸਾਦ ਹਰ ਹਰ ਹਰ ਗਾਏ ਵਿਖੇ ਵਿਆਜ ਸਭ ਹੂਟੋ ਰਹਾਓ ਨੈ ਸੁਣੀਐ ਨੈ ਮੁਕਤੇ ਬਕੀਐ ਨੈ ਮੋਹੈ ਉਹ ਡੀਠੀ ਐਸੀ ਠਗੋਰੀ ਪਾਏ ਪੁਲਾਵੈ ਮਨ ਸਭ ਕਹਿ ਲਾਗੈ ਮੀਠੀ ਮਾਏ ਬਾਪ ਪੂਤ ਹਿਤ ਪ੍ਰਾਤਾ ਉਨ ਕਰ ਕਰ ਮੇਲਿਓ ਦੁਆ ਕਿਸੀ ਵਾਦ ਘਾਟ ਕਿਸੀ ਪੈ ਸਗਲੇ ਲਰ ਲਰ ਮੂਆ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਇਹ ਚਲਤ ਦਿਖਾਇਆ ਬੂਜੀ ਪਾਏ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ ਸੰਤ ਪ੍ਰਸਾਦ ਮਹਾ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਤਨ ਪਾਇਆ ਆਪਣੇ ਕਰ ਲੈ ਆਇਆ ਖਾਤੇ ਤਨਾਸੀ ਮਹਿਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਐ ਰਹਾਓ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾ।

என்ன பண்ண என்ன பண்ணா ਜਿੰਦੇ ਅੱਗੇ ਕਰਿੰਦੇ ਕੋਈ ਦੋ ਚਾਰ ਦਸ ਵੀ ਨਹੀਂ ਜਿਨ੍ਹਾਂ ਨੂੰ ਉਹਨੇ ਕੁਛ ਪੂੰਜੀ ਦੇ ਕੇ ਆਪਣੀ ਬ੍ਰਾਂਚ ਖੋਲ੍ਹ ਲਈ ਹੋਵੇ ਇੰਨਾ ਛੋਟਾ ਨਹੀਂ ਬਲਕਿ ਸਾਰੇ ਸੰਸਾਰ ਦੇ ਹਰ ਜੀਵ ਨੂੰ ਉਹਨੇ ਸਵਾਸਾਂ ਦੀ ਪੂੰਜੀ ਦੇ ਦਿੱਤੀ ਲੈ ਲੈ ਜਾ ਵਣਜਕਾਰ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀ ਉਹ ਬਣ ਜਾਏਗਾ ਹਰ ਕਿਸੇ ਨੂੰ ਵਪਾਰ ਦਾ ਵਣਜ ਦਾ ਲਾਹੇ ਦਾ ਚਾਂਸ ਦਿੱਤਾ ਅਸੀਂ ਖਿਆਲ ਕਰਿਓ ਮੈਂ ਇੱਕ ਵਾਰ ਕੀਤੀ ਸੀ ਵੱਡੇ ਵੱਡੇ ਬਾਹਰਲੇ ਦੇਸ਼ਾਂ ਵਿੱਚ ਸਟੋਰ ਖੁੱਲ੍ਹੇ ਨੇ ਜਿੱਥੇ ਹਰ ਕਿਸੇ ਨੂੰ ਅਧਿਕਾਰ ਹੋ ਗਿਆ ਤੁਸੀਂ ਆਪਣੀ ਮਰਜ਼ੀ ਨਾਲ ਚੀਜ਼ ਚੁੱਕ ਕੇ ਆਪਣੇ ਬਾਸਕਿਟ ਵਿੱਚ ਰੱਖ ਲਓ ਚੋਣ ਕੱਢ ਲਓ ਤੇ ਮੈਂ ਕੀਤੀ ਸੀ ਉੱਥੇ ਕੋਈ ਕਾਊਂਟਰ ਤੇ ਖਲੋਤਾ ਨਹੀਂ ਵੱਡੇ ਸਟੋਰਾਂ ਤੇ ਵਸਤੂਆਂ ਦੇ ਕੋਲ ਕੋਈ ਨਹੀਂ ਖਲੋਤਾ ਸਾਰਿਆਂ ਨੂੰ ਹੱਕ ਦੇ ਤੁਸੀਂ ਖਿਆਲ ਕਰਿਓ ਉਹਨਾਂ ਵੱਡੇ ਸਟੋਰਾਂ ਵਿੱਚ ਵੀ ਜਿੱਥੇ ਜੁਐਲਰੀ ਦਾ ਕਾਊਂਟਰ ਹੈ ਜਿੱਥੇ ਹੀਰਿਆਂ ਦਾ ਕਾਊਂਟਰ ਹੈ ਨਾ ਉੱਥੇ ਤਾਲੇ ਲੱਗੇ ਹੋਏ ਉੱਥੇ ਲਾਕ ਲੱਗੇ ਜੇ ਤੁਹਾਨੂੰ ਉੱਥੋਂ ਕੋਈ ਚੀਜ਼ ਪਸੰਦ ਹੈ ਤੁਸੀਂ ਮੰਗ ਕਰਦੇ ਹੋ ਉਹ ਮਾਲਕ ਆਪ ਦਿੰਦਾ ਦਿਖਾਉਂਦਾ ਵੀ ਇਹ ਦਿੰਦਾ ਉਹ ਹਰ ਕਿਸੇ ਨੂੰ ਆਪਣੀ ਮਰਜ਼ੀ ਨਾਲ ਨਹੀਂ ਮਿਲਦਾ ਮੇਰੇ ਰੱਬ ਨੇ ਸਵਾਸਾਂ ਦੀ ਪੂੰਜੀ ਸਾਰਿਆਂ ਨੂੰ ਦੇ ਦਿੱਤੀ ਪਦਾਰਥ ਸਾਰਿਆਂ ਨੂੰ ਦੇ ਦਿੱਤੇ ਜੀਵਨ ਦੇ ਸਾਧਨ ਸਾਰਿਆਂ ਨੂੰ ਮੁਹੱਈਆ ਕਰ ਦਿੱਤੇ ਪਰ ਇਹਨਾਂ ਵਣਜਾਰਿਆਂ ਵਿੱਚੋਂ ਇਹਨਾਂ ਵਪਾਰੀਆਂ ਵਿੱਚੋਂ ਇਹਨਾਂ ਸੌਦਾਗਰਾਂ ਤੇ ਇਸ ਗਾਹਕਾਂ ਵਿੱਚੋਂ ਕੋਈ ਗਾਹਕ ਐਸੇ ਵੀ ਮਹਾਨ ਸਨ ਜਿਨ੍ਹਾਂ ਆਖਿਆ ਜੀ ਮੈਨੂੰ ਇਹਦੀ ਲੋੜ ਨਹੀਂ ਮੈਨੂੰ ਉਹ ਜੁਐਲਰੀ ਚਾਹੀਦੀ ਮੈਂ ਇੱਥੇ ਸਾਬਣ ਦੀਆਂ ਚਿੱਠੀਆਂ ਖਰੀਦਣ ਨਹੀਂ ਆਇਆ ਮੈਂ ਹੀਰਿਆਂ ਦਾ ਮੈਂ ਤੇਰੇ ਕੋਲੋਂ ਹੀਰੇ ਚ ਆਇਆ ਤੇਰੇ ਦਰ ਤੇ ਆਇਆ ਤੇਰੇ ਸਟੋਰ ਤੇ ਆਇਆ ਤੇਰੇ ਖਜ਼ਾਨੇ ਤੇ ਪੁੱਜੇ ਮੈਨੂੰ ਹੀਰੇ ਚੋਂ ਹੀ ਪਾ ਦੇ ਉੱਥੇ ਉਹ ਆਪ ਪਾਏਗਾ ਸਾਰਾ ਸੰਸਾਰ ਵਪਾਰੀ ਹੈ ਇਹਦੇ ਵਿੱਚ ਕੋਈ ਦੋ ਰਾਇਆ ਨਹੀਂ ਗੁਰਬਾਣੀ ਵਿੱਚ ਆਖ ਸਾਰਿਆਂ ਨੂੰ ਮੁਖਾਤਬ ਕਰਕੇ ਸਮਝਾ ਵੀ ਰਿਹਾ ਵਣਜ ਕਰੋ ਵਣਜਾਰੇ ਹੋ ਵੱਖਰ ਲਿਓ ਸੰਭਾਲ ਐਸੀ ਵਸਤ ਵਿਸਾਈ ਹੈ ਜੈਸੀ ਨਿਭ ਹੈ ਨਾਲ ਅੱਗੇ ਖਾਓ ਉਦਾਹਰਣ ਹੈ ਲੈਸੀ ਵਸਤ ਸੰਭਾਲ ਕਿਉਂਕਿ ਉਹ ਨਾ ਤਜਰਬਾਕਾਰ ਨੇ ਨਾ ਉਹਨਾਂ ਨੂੰ ਚਾਂਸ ਮਿਲਿਆ ਵਪਾਰ ਦਾ ਇਸ ਲਈ ਉਹਨਾਂ ਕੋਲੋਂ ਹਿਸਾਬ ਵੀ ਮੰਗੇਗਾ ਅੱਗੇ ਖਾਓ ਉਦਾਹਰਣ ਹੈ ਲੈਸੀ ਵਸਤ ਸੰਭਾਲ ਪਰ ਇਹ ਖਿਆਲ ਕਰੇ ਜਦੋਂ ਗੁਰੂ ਨਾਨਕ ਦੀ ਵਾਰੀ ਆਈ ਹੈ ਨਾ ਉੱਥੇ ਹੀਰਿਆਂ ਦੇ ਵਪਾਰ ਦਾ ਸਾਰਾ ਖਜ਼ਾਨਾ ਸਾਰਾ ਕਾਊਂਟਰ ਹੀ ਸੌਂਪ ਦਿੱਤਾ ਸੀ ਕਿਉਂ ਕਿਉਂ ਸੌਂਪਿਆ ਤੇ ਇੰਨਾ ਭਰੋਸਾ ਹੈ ਸਿਆਣਾ ਵਪਾਰੀ ਇਹਨੂੰ ਜੀਵਨ ਦਾ ਵਪਾਰ ਆਉਂਦਾ ਹੈ ਹੁਣ ਇਹਦੇ ਕੋਲੋਂ ਤੁਹਾਨੂੰ ਸਾਹਿਬ ਮੰਗਣ ਦੀ ਵੀ ਲੋੜ ਨਹੀਂ ਕੱਲ੍ਹ ਵੀ ਰਫਾ ਰਾਜਸਥਾਨ

ci rek lu sam nga di lo nek jott tu gal sama inu kharchi ni karna inu barbad karna hi nahi isliye ye sara khazana tenu sampna hun guru nanak nu khazana mil gaya aisa pai gurdas ji de kehne manu baba paida sach khande ਉਹਨਾਂ ਦੇ ਨਾਮ ਗਰੀਬੀ ਪਾਈ ਗੁਰੂ ਨੂੰ ਇੱਕ ਖਜ਼ਾਨਾ ਮਿਲ ਗਿਆ ਬਾਬਾ ਕਬੀਰ ਜੀ ਨੇ ਵੀ ਇਹ ਗੱਲ ਆਖੀ ਕਹਿਣ ਲੱਗੇ ਜਿਸ ਦਾ ਗ੍ਰਹਿ ਤਿੰਨ ਦੀਆ ਤਾਲਾ ਕੀਮਤੀ ਚੀਜ਼ ਤਾਂ ਤਾਲੇ ਚ ਰੱਖੀ ਜਾਂਦੀ ਹਰ ਕੋਈ ਜਾ ਕੇ ਨਾਮ ਨਹੀਂ ਉਠਾ ਸਕਦਾ ਗੁਰੂ ਦੇ ਕੋਲੋਂ ਹੀ ਲੈਣਾ ਪੈਂਦਾ ਜਿਸ ਦਾ ਗ੍ਰਹਿ ਤਿੰਨ ਦੀਆ ਤਾਲਾ ਤੇ ਕਹਿਣ ਲੱਗੇ ਕੁੰਜੀ ਗੁਰਸੋ ਪਾਈ ਉਹਦੀ ਕੁੰਜੀ ਗੁਰੂ ਨੂੰ ਦੇ ਦਿੱਤੀ ਜਿਹਨੇ ਲੈਣਾ ਆ ਜਾਏ ਗੁਰੂ ਕੋਲ ਜਿਸ ਦਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰਸੋ ਪਾਈ ਅਨਕੋ ਪਾਪ ਕਰੇ ਨਹੀਂ ਪਾਵੇ ਜਿੰਨੇ ਮਰਜ਼ੀ ਉਪਾਪ ਪੈਦਾ ਕਰ ਲੈ ਸਾਧਨ ਬਣਾ ਲੈ ਨਹੀਂ ਮਿਲੇਗਾ ਐਸਾ ਮੇਰਾ ਨਹੀਂ ਅਨਕੋ ਪਾਪ ਕਰੇ ਨਹੀਂ ਪਾਵੇ ਬਿਨ ਸਤਿਗੁਰ ਸਰਨਾਏ ਐਵੇਂ ਨਹੀਂ ਰੱਬ ਨੇ ਤੁਰ ਕੇ ਦਿੱਤੀ ਹੁਣ ਜਦੋਂ ਸਤਿਗੁਰੂ ਨੂੰ ਨਾਮ ਦੇ ਖਜ਼ਾਨੇ ਦੀ ਭਗਤੀ ਦੇ ਖਜ਼ਾਨੇ ਦੀ ਸੱਚ ਦੇ ਹੀਰਿਆਂ ਦੇ ਖਜ਼ਾਨੇ ਦੀ ਕੁੰਜੀ ਮਿਲ ਗਈ ਭੰਡਾਰ ਮਿਲ ਗਿਆ ਉਹਨੇ ਧੰਨਵਾਦ ਤਾਂ ਕਰਨੀ ਸ਼ੁਕਰਗੁਜ਼ਾਰੀ ਤਾਂ ਕਰਨੀ ਸਵੇਰ ਦੇ ਸੰਤ ਮੁਤਾਬਕ ਭੰਡਾਰ ਮਿਲ ਗਿਆ ਹੁਣ ਦੇਖੋ ਭੰਡਾਰ ਲੈ ਕੇ ਹੰਕਾਰ ਨਹੀਂ ਖਜ਼ਾਨੇ ਦਾ ਮਾਲਕ ਹੈ ਬਣ ਕੇ ਇਹ ਹਉਮੈ ਨਹੀਂ ਕਿ ਮੈਂ ਯੋਗ ਸਾਂ ਮੈਨੂੰ ਤਾਂ ਮਿਲ ਗਿਆ ਸੂਖਮ ਸੂਖਮ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਮਝੀ ਇੰਨਾ ਵੱਡਾ ਕਿਸੇ ਨੂੰ ਖਜ਼ਾਨਾ ਮਿਲ ਜਾਏ ਕਈ ਵਾਰ ਇਹ ਦੱਸਦਾ ਫਿਰਦਾ ਮੈਨੂੰ ਯੋਗ ਸਮਝ ਕੇ ਬਾਕੀ ਜਿਹਨਾਂ ਨੂੰ ਨਹੀਂ ਦਿੱਤਾ ਮੈਨੂੰ ਦੇ ਦਿੱਤਾ ਗੁਰੂ ਇਹੋ ਨਹੀਂ ਕਰਦਾ ਹਾਂ ਜਿਹੜਾ ਹੁਣ ਵਾਲਾ ਸੰਤ ਹੈ ਨਾ ਜਿੱਥੋਂ ਸ਼ਲੋਕ ਸ਼ੁਰੂ ਹੋਣਾ ਉੱਥੇ ਇਹੋ ਹੀ ਪ੍ਰਭਾਵ ਹੈ ਖਜ਼ਾਨਾ ਮਿਲ ਗਿਆ ਹੈ ਪਰ ਨਿਮਰਤਾ ਦਾ ਇੱਕ ਪ੍ਰਤੀਕ ਲਫ਼ਜ਼ ਬਚਿਆ ਹੈ ਕਹਿੰਦਾ ਹੇ ਮੇਰੇ ਮਾਲਿਕ ਸੱਚਾ ਸ਼ਾਹ ਤੂੰ ਹੈ ਸਾਰੇ ਖਜ਼ਾਨੇ ਤਾਂ ਤੇਰੇ ਨੇ ਸਾਰਾ ਜਗਤ ਜਿਹੜਾ ਤੇਰਾ ਹੀ ਬਣ ਜਾਂਦਾ ਹੈ ਬਣਾਇਆ ਹੋਇਆ ਵਪਾਰੀ ਬਣਾਇਆ ਹੋਇਆ ਇਹ ਜੀਵਨ ਦੇ ਭਾਂਡੇ ਵੀ ਤੂੰ ਸਾਜੇ ਨੇ ਔਰ ਇੱਕ ਅਜੀਬ ਘਟਨਾ ਵਾਪਰੀ ਹੈ ਕਿ ਜੀਵਨ ਦੇ ਭਾਂਡਿਆਂ ਵਿੱਚ ਪਾਉਣ ਲਈ ਜਿਹੜੀ ਵਸਤੂ ਤੂੰ ਸੰਸਾਰ ਵਿੱਚ ਪੈਦਾ ਕੀਤੀ ਵਸਤੂ ਤੇਰੀ ਹੈ ਜਿਹੜੀ ਤੂੰ ਵਸਤੂ ਪੈਦਾ ਕੀਤੀ ਹੈ ਨਾ ਉਹ ਇੱਕ ਤਰ੍ਹਾਂ ਦੀ ਨਹੀਂ ਇਹ ਫੈਸਲਾ ਦੀ ਗੁਰਬਾਣੀ ਦਾ ਕਹਿਣ ਲੱਗੀ ਉਹ ਦੋ ਤਰ੍ਹਾਂ ਦੀ ਹੈ ਕਿਹੜੀ ਦੇਖ ਅੰਮ੍ਰਿਤ ਆ ਇੱਥੇ ਰੁਕਣਾ ਚਾਹੀਦਾ ਜ਼ਹਿਰ ਤੇ ਅੰਮ੍ਰਿਤ

ਜੇ ਦਿਨ ਦੇ ਚਾਨਣ ਦਾ ਤੂੰ ਪਰਤਾ ਹੈ ਤੇ ਰਾਤ ਦੇ ਅੰਧੇਰੇ ਦਾ ਕਰਤਾ ਵੀ ਤਾਂ ਤੂੰ ਹੈ। ਦੁਨੀਆਂ ਦੇ ਵਿੱਚ ਕੌਣ ਕਰਨੀ ਹੈ? ਤੈਨੂੰ ਦਿਨ ਚਾਹੀਦਾ ਕਿ ਰਾਤ ਚਾਹੀਦੀ ਹੈ? ਇਹ ਤੇਜ਼ ਛੱਡ ਦਿੱਤਾ ਮਨੁੱਖ। ਮਨੁੱਖ ਨੇ ਆਖਿਆ ਮੈਨੂੰ ਰਾਤ ਦੁਖਿਆਰੀ ਹੈ। ਹੁਣ ਇਹ ਚੋਣ ਸੀ ਸੰਸਾਰਕ ਦੁਨੀਆਦਾਰੀ ਦਾ ਤੇਰਾ ਦਿਨ ਤੇ ਰਾਤ ਪੀਣ ਦੇ ਵਿੱਚੋਂ ਮਨੁੱਖ ਨੇ ਦਿਨ ਨੂੰ ਪ੍ਰਵਾਨ ਕੀਤਾ, ਰਾਤ ਨੂੰ ਪ੍ਰਵਾਨ ਨਹੀਂ ਕੀਤਾ। ਇੱਕ ਵਾਰ ਕਿ ਸਾਰਾ ਰਾਤ ਪੈਂਦੀ ਹੈ, ਮਨੁੱਖ ਸੌਣ ਲਈ ਨਿਸ਼ਚਿਤ ਕਰ ਲੈਂਦਾ ਇਹਨੂੰ ਸੌ ਕੇ ਗਵਾ ਲਓ। ਕੌਣ ਵੇਖੇ ਰਾਤ ਦਾ ਅੰਧੇਰਾ? ਮਨੁੱਖ ਨੂੰ ਰਾਤ ਦੇ ਅੰਧੇਰੇ ਕੋਲ ਡਰ ਆਉਂਦਾ, ਘਰ ਦੇ ਤਾਲੇ ਬੰਦ ਕਰਦਾ ਹੈ, ਅੰਦਰੋਂ ਕੁੰਡੀਆਂ ਲਗਾਉਂਦਾ ਹੈ, ਬੇਚੈਨ ਰਹਿੰਦਾ, ਰਾਤ ਅੰਧੇਰੀ ਹੈ। ਮੈਂ ਗੱਲ ਕੀਤੀ ਕਿ ਕੇਵਲ ਰਾਤ ਦਾ ਅੰਧੇਰਾ ਪ੍ਰਵਾਨ ਕੀਤਾ ਤੇ ਚੋਰਾਂ ਨੇ ਕੀਤਾ, ਕਿਸੇ ਹੋਰ ਮਨੁੱਖ ਨੇ ਨਹੀਂ ਕੀਤਾ। ਕੂੜ ਕੂੜੇ ਨੇ ਹੋਣ ਲੱਗਾ, ਚੋਰਾਂ ਨੂੰ ਰਾਤ ਦਾ ਅੰਧੇਰਾ ਪ੍ਰਵਾਨ। ਉਹ ਕਹਿੰਦੇ ਕਦੋਂ ਅੰਧੇਰਾ ਹੋਵੇ, ਅਸੀਂ ਆਪਣਾ ਕੰਮ ਸ਼ੁਰੂ ਕਰ। ਸੰਸਾਰ ਦੇ ਮਨੁੱਖਾਂ ਨੇ ਅੰਧੇਰਾ ਪ੍ਰਵਾਨ ਨਹੀਂ, ਇਸੇ ਲਈ ਰਾਤ ਹੀ ਪ੍ਰਵਾਨ ਨਹੀਂ ਕੀਤੀ। ਇੱਕ ਵਾਰ ਐਗਜ਼ਾਮਪਲ ਦਿੱਤੀ ਸੀ, ਆਹ ਦੇਖ ਲਓ ਮਨੁੱਖ ਨੇ ਜਿੰਨੇ ਮਹੀਨੇ ਬਣਾਏ ਨੇ ਉਹਨਾਂ ਕੋਲ ਕੋਈ ਪੁੱਛੇ ਕਿੰਨੇ ਦਿਨ ਆਖਣਗੇ ਜੀ 30 ਦਿਨਾਂ ਦਾ ਮਹੀਨਾ ਹੈ, ਵੀ 30 ਰਾਤਾਂ ਵੀ ਤਾਂ ਨਾਲ ਨੇ। ਕਦੇ ਕਿਸੇ ਨੇ ਆਖਿਆ 30 ਰਾਤਾਂ ਦਾ ਮਹੀਨਾ ਹੈ? ਮਹੀਨੇ ਵਿੱਚ ਇੰਨੇ ਦਿਨ ਹੁੰਦੇ ਨੇ, ਬਸ ਰਾਤਾਂ ਨਹੀਂ ਹੁੰਦੀਆਂ। ਮਨੁੱਖ ਰਾਤ ਦਾ ਤੇ ਨਾਂ ਨਹੀਂ ਲੈਣਾ ਚਾਹੁੰਦਾ, ਇਸੇ ਲਈ ਅੰਗਰੇਜ਼ ਨੇ ਵੀ ਜਦੋਂ ਆਪਣੇ ਦਿਨਾਂ ਦੇ ਨਾਂ ਰੱਖੇ ਨੇ ਉਹਨੇ ਡੇ ਨਾਲ ਲਾਇਆ, ਨਾਈਟ ਨਹੀਂ ਲਾਈ, ਹਾਲਾਂਕਿ ਹਰ ਡੇ ਦੇ ਨਾਲ ਨਾਈਟ ਹੈ। ਕੰਨ ਦੇ, ਮਨ ਦੇ, ਟਿਊਨ ਦੇ, ਦੇ ਉਹਦੇ ਕੋਲ ਪੁੱਛਣ, ਰਾਤ ਵੀ ਤਾਂ ਨਾਲ ਹੈ, ਰਾਤ ਨੂੰ ਕੋਈ ਪ੍ਰਵਾਹ ਨਹੀਂ ਕਰਦਾ। ਪਰ ਤੂੰ ਪੈਦਾ ਕੀਤੀ ਹੈ, ਪਰ ਕਿਹਦੀ ਅਜੀਬ ਘਟਨਾ ਹੈ, ਸੰਸਾਰ ਦੇ ਅੰਦਰ ਰਾਤ ਨੂੰ ਅੰਧੇਰੇ ਨੂੰ ਕੋਈ ਪ੍ਰਵਾਨ ਨਹੀਂ ਕਰ ਰਿਹਾ, ਜਦੋਂ ਅੰਦਰਲੇ ਪਾਸੇ ਝਾਤ ਮਾਰੀਏ ਅੰਦਰਲੇ ਆਤਮਕ ਅੰਧੇਰੇ ਨੂੰ ਮਨੁੱਖ ਪਹਿਲ ਦੇ ਰਿਹਾ। ਬਾਹਰ ਦਿਨ ਚਾਹ ਨਾ ਤੇ ਅੰਦਰ ਵੀ ਦਿਨ ਚਾਹ, ਤੇਰੇ ਅੰਦਰ ਅੰਧੇਰਾ, ਤੇਰੇ ਅੰਦਰ ਕਾਲੀ ਬੋਲੀ ਅੰਧੇਰੀ ਰਾਤ ਪਈ, ਤੂੰ ਦੇ ਵਿੱਚ ਹੀ ਜੀ ਜਾਣੇ, ਤੂੰ ਦੇ ਵਿੱਚ ਹੀ ਪ੍ਰਸੰਨ ਹੈ, ਤੂੰ ਉੱਥੇ ਕਦੇ ਸੋਚਿਆ ਨਹੀਂ ਇੱਥੇ ਵੀ ਦਿਨ ਕੱਢ ਜਾਏ। ਹਾਲਾਂਕਿ ਗੁਰੂ ਨੇ ਬਾਣੀ ਵਿੱਚ ਇਹ ਗੱਲ ਆਖੀ ਹੈ, ਸੱਜੂ ਕਹਿੰਦੇ ਨੇ

0: ਤੂੰ ਦੇਖਾ ਜਿਹਾ
1: ਤੇ ਉਹਦੇ ਉਹਨਾਂ ਭਾਂਡਿਆਂ ਵਿੱਚ ਵਸਤੂ ਪਾਉਣ ਲਈ ਤੂੰ ਦੋ ਤਰ੍ਹਾਂ ਦੀ ਵਸਤੂ ਬਣਾ ਦਿੱਤੀ ਉਹ ਵੀ ਤੇਰੀ ਵਿੱਚ ਵਸਤ ਹਰ ਥਾਰ ਆ ਲੇਕਿਨ ਇਹਦੇ ਵਿੱਚ ਇੱਕ ਚੋਣ ਦਾ ਜਿਹੜਾ ਮਸਲਾ ਸੀ ਨਾ ਉਹ ਮਨੁੱਖ ਤੇ ਸੀ ਬਣਜਾਰੇ ਤੇ ਸੀ ਕਿ ਜੋ ਪਾਵੇ ਭਾਂਡੇ ਵਿੱਚ ਵਸਤ ਸਥਾਨ ਨਿਕਲੇ ਇੱਥੇ ਮੈਂ ਕਦੇ ਕਰਾਂ ਥੋੜ੍ਹੇ ਜਿਹੇ ਉਚਾਰਨ ਵਿੱਚ ਫਰਕ ਪੈ ਗਿਆ ਅਸ ਬਦਲ ਜਾਣਗੇ ਕਈ ਵਾਰ ਪੜ੍ਹਿਆ ਜਾਂਦਾ ਜੋ ਪਾਵੇ ਭਾਂਡੇ ਵਿੱਚ ਵਸਤ ਸੋ ਨਿਕਲੇ ਬਿਲਕੁਲ ਨਹੀਂ ਜੋ ਪਾਵੇ ਦਾ ਮਤਲਬ ਅਰਥ ਬਦਲ ਜਾਏਗਾ ਬਿੰਦੀ ਲੱਗ ਗਏ ਅਰਥ ਬਦਲ ਜਾਏਗਾ ਉਹਦਾ ਮਤਲਬ ਹੋ ਜਾਏਗਾ ਜਿਹੜਾ ਤੂੰ ਪਾਉਣਾ ਹੈ ਦਾ ਮਤਲਬ ਕਿਸੇ ਨੂੰ ਗੁਨਾਹਗਾਰ ਰੱਬ ਬਣਾਉਂਦਾ ਕਿਸੇ ਦੇ ਜੀਵਨ ਦੇ ਭਾਂਡੇ ਵਿੱਚ ਸ਼ਰਾਬ ਦੀਆਂ ਬੋਤਲਾਂ ਰੱਬ ਰੱਖਦਾ ਬਿਲਕੁਲ ਨਹੀਂ ਇਹ ਤਾਂ ਅਸੀਂ ਆਪਣਾ ਇਲਜ਼ਾਮ ਰੱਬ ਤੇ ਸੁੱਟਣਾ ਕਈ ਵਾਰ ਆਪਣੇ ਆਪ ਨੂੰ ਮੈਂ ਆਮ ਅਕਸਰ ਲੋਕ ਵੇਖਣਾ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦਾ ਚਲੋ ਜੀ ਇਹ ਵੀ ਸਭ ਕੁਝ ਰੱਬ ਦੇ ਹੁਕਮ ਵਿੱਚ ਹੀ ਹੋ ਰਿਹਾ ਜਦੋਂ ਛੁਡਾਉਣੀ ਹੋਈ ਛੁਡਾ ਦੇਵੇਗਾ ਜਦੋਂ ਉਹਨੇ ਅੰਦਰ ਛਕਾਉਣਾ ਹੋਇਆ ਛਕ ਲਵਾਂਗੇ ਰੱਬ ਜੇ ਪਾਵੇ ਪੜਾਂਗੇ ਤਾਂ ਮਕਸਦ ਉਹ ਬਣੇ ਪਾਵੇ ਨੇ ਪਾਵੇ ਉਹਨੇ ਨੇਕੀ ਤੇ ਬਦੀ ਦੋ ਬਣਾਈਆਂ ਨੇ ਤੇਰੇ ਪਰਖਣ ਲਈ ਉਹਨੇ ਸ਼ਰਾਬ ਤੇ ਅੰਮ੍ਰਿਤ ਦੋ ਬਣਾਏ ਨੇ ਤੇਰੀ ਪਰਖ ਦੇਖਣ ਲਈ ਤੂੰ ਕੀ ਪਛਾਣਨਾ ਤੈਨੂੰ ਉਹਦੇ ਤੇ ਨੰਬਰ ਮਿਲਦੇ ਨੇ ਜੇ ਉਹਨਾਂ ਵਿੱਚ ਸ਼ਰਾਬ ਪਾ ਲਏਗਾ ਭਾਂਡੇ ਵਿੱਚ ਫੇਲ ਹੋ ਜਾਏਗਾ ਅੰਮ੍ਰਿਤ ਪਾ ਲਏਗਾ ਪਾਸ ਹੋ ਜਾਏਗਾ ਉਹਨੇ ਤੈਨੂੰ ਪਰਖਣਾ ਤੇਰੀ ਪਰਖ ਵਾਸਤੇ ਦੋ ਚੀਜ਼ਾਂ ਪਾਈਆਂ ਨੇ ਬਣਾ ਦਿੱਤੀਆਂ ਨੇ ਜਿਹੜੀ ਕਿਸੇ ਦੇ ਅੰਦਰ ਵੀ ਪਈ ਬਣਾਈ ਹੋਈ ਰੱਬ ਦੀ ਹੈ ਪਰ ਚੁਣੀ ਹੋਈ ਹੁੰਦੀ ਆਪਣੀ ਚੋਣ ਹੁੰਦੀ ਆਪਣੀ ਇਸ ਲਈ ਕਰਮਾਂ ਦਾ ਫਲ ਮਿਲਦਾ ਜਿਹਨੂੰ ਆਪਾਂ ਆਖਦੇ ਹਾਂ ਕਰਮੀ ਆਪ ਜਿਹਾ ਬੀਜਣ ਸੋਲੂ ਨੇ ਕਰਮਾਂ ਸੁੰਦਰਾ ਖੇਤ ਕਿਉਂਕਿ ਚੁਣੀ ਹੋਈ ਹੁੰਦੀ ਆਪਣੀ ਕਰਮਾਂ ਦੀ ਚੋਣ ਹੁੰਦੀ ਆਪਣੀ ਗੁਰੂ ਨੇ ਆਖਿਆ ਹੈ ਮੇਰੇ ਮਾਲਿਕ ਜੋ ਪਾਲਾ ਹੈ ਭਾਂਡੇ ਵਿੱਚ ਵਸਤ ਸਾਹ ਨਿਕਲੇ ਚੋਣ ਗਲਤ ਹੋ ਗਈ ਸੰਸਾਰ ਦੀ ਉਹਨੇ ਭਾਂਡੇ ਵਿੱਚ ਜ਼ਹਿਰ ਪਾ ਲਿਆ ਆਪਣੀ ਦੱਸਿਆ ਤੋਂ ਬਾਬਾ ਰਾਮਦਾਸ ਜੀ ਨੇ ਵੀ ਬਾਣੀ ਵਿੱਚ ਇਹ ਗੱਲ ਰੱਖੀ ਕਹਿਣ ਲੱਗੇ ਮੈਂ ਰਾਮ ਨਾਮ ਧਨ ਲਾਦਿਆ ਦਿਖ ਲਾਦੀ ਸੰਸਾਰ ਮੈਂ ਰਾਮ ਨਾਮ ਧਨ ਲਾਦਿਆ ਦਿਖ ਲਾਦੀ ਸੰਸਾਰ ਇੱਥੇ ਬਸ ਨਹੀਂ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਲੋਕ ਅਵਗੁਣਾਂ ਕੀ ਬੰਨੇ ਗੰਠੜੀ ਗੁਣ ਨਾ ਵਿਹਾਜੇ ਕੋਏ ਅੰਮ੍ਰਿਤ ਦੇ ਦੁੱਖ ਵਿੱਚੋਂ ਕਿਹੜੀ ਚੋਣ ਕਰਨਾ ਜੋ ਪਾਵੇ ਭਾਂਡੇ ਵਿੱਚ ਬਸ ਸਾਹ ਨਿਕਲੇ ਉਹੀ ਦੁਨੀਆਂ ਅੰਦਰ ਵਿਸਰਦੇ ਆ ਉਹਦੇ ਅੰਦਰੋਂ ਨਿਕਲਦੀ ਉਹੀ ਪ੍ਰਭਾਵ ਬਾਹਰ ਆਉਂਦਾ ਉਹੀ ਉਹਦੇ ਜੀਵਨ ਦਾ ਦ੍ਰਿਸ਼ ਹੁੰਦਾ ਉਹਦੇ ਵਿੱਚ ਆਏ ਦੇ ਕੀ ਬਸ ਜਿਹੜੀ ਇੱਕ ਵਾਰ ਚੀਜ਼ ਅੰਦਰ ਪਾ ਲਈ ਉਹੀ ਵੱਧਦੀ ਜਾਂਦੀ ਕਹਿਣ ਲੱਗੇ ਹੇ ਮੇਰੇ ਮਾਲਿਕ ਤੂੰ ਬੜੀ ਬਖਸ਼ ਆ ਹੈ ਸ਼ੁਕਰੀਆ ਧੰਨਵਾਦ ਹੇ ਮੇਰੇ ਸੱਚੇ ਧਨੀ ਤੂੰ ਬੜੀ ਰਹਿਮਤ ਕੀਤੀ ਇਸ ਦਾਸ ਨਾਨਕ ਨੂੰ ਆਪਣੀ ਭਗਤੀ ਦਾ ਭੰਡਾਰਾ ਬਖਸ਼ ਕਹਿਣ ਲੱਗੇ ਜਨ ਨਾਨਕ ਕੋ ਹਰ ਬਖਸ਼

ਪੰਡਾਰਾ ਮਿਲ ਗਿਆ ਤੇ ਪੰਡਾਰਾ ਵੀ ਉਹ ਜਿਵੇਂ ਪਿਛਲੇ ਦਿਨਾਂ ਚ ਲਫ਼ਜ਼ ਆਏ ਸਨ ਕਿ ਇਹ ਧਨ ਆਖੋ ਨਾ ਨਿਖੁੱਟੇ ਨਾ ਜਾਏ ਇਹਦੀ ਵਿਆਜ ਦੀ ਲੋੜ ਨਹੀਂ ਖੁੱਟਦਾ ਹੀ ਹੁਣ ਬਾਬੇ ਨਾਨਕ ਕੋਲ ਦੂਜੇ ਲਫ਼ਜ਼ਾਂ ਵਿੱਚ ਸਤਿਗੁਰੂ ਕੋਲ ਭਗਤੀ ਦਾ ਖਜ਼ਾਨਾ ਆ ਗਿਆ ਜਿਵੇਂ ਬਾਬਾ ਕਬੀਰ ਨੇ ਆਖਿਆ ਮੈਨੂੰ ਦਿੱਤੀ ਗੁਰੂ ਨੇ ਤੇ ਗੁਰੂ ਨੇ ਆਖਿਆ ਹੁਣ ਇਹਨੂੰ ਰੱਖੀ ਨਾ ਇਹਨੂੰ ਵੰਡੀ ਕਬੀਰ ਦੇਈ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ ਗੁਰ ਦਿਨੀ ਬਸ ਕਬੀਰ ਕੋ ਇਹਦੇ ਸਪਸ਼ਟ ਆਖਿਓ ਨੇ ਕਹਿਣ ਲੱਗੇ ਗੁਰ ਦਿਨੀ ਬਸ ਕਬੀਰ ਕੋ ਲੇਵੋ ਵਸਤ ਸੰਭਾਲ ਕਬੀਰ ਦੇਈ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ ਅੱਗੇ ਵੰਡਣੀ ਹੈ ਬਾਬੇ ਕੋਲ ਜਦੋਂ ਭਗਤੀ ਦਾ ਖਜ਼ਾਨਾ ਆਇਆ ਨਾ ਗੁਰੂ ਕੋਲ ਉਹ ਸੋਚੀ ਪੈ ਗਿਆ ਹੁਣ ਮੈਂ ਵੰਡਾਂ ਪਰ ਇੱਕ ਖਿਆਲ ਕਰਿਓ ਵੰਡਾਂ ਦਾ ਦੇਣ ਦਾ ਮਸਲਾ ਉੱਥੇ ਆਉਂਦਾ ਜਿੱਥੇ ਲੋੜ ਹੋਵੇ ਜਿੱਥੇ ਲੋੜ ਹੋਵੇ ਅੱਗੇ ਜਾ ਕੇ ਇੱਕ ਲਫ਼ਜ਼ ਬੜਾ ਖੂਬਸੂਰਤ ਮੈਂ ਸਾਂਝਾ ਕਰਨਾ ਚਾਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਉਂਕਿ ਜਿਹਦਾ ਜਿਹੜਾ ਆਦਮੀ ਮਨੁੱਖ ਕੋਈ ਚੀਜ਼ ਦੇਣ ਲੱਗਿਆ ਵੰਡਣ ਲੱਗਿਆ ਇਹ ਨਹੀਂ ਸੋਚਦਾ ਕਿਹੜਾ ਪਾਤਰ ਹੈ ਕਿਹੜਾ ਕੁਪਾਤਰ ਹੈ ਕਿਹੜਾ ਜਗਿਆਸੂ ਹੈ ਕਿਹੜਾ ਜਗਿਆਸੂ ਨੇ ਗੁਰੂ ਨੇ ਬਾਣੀ ਘਟਾ ਦਿੱਤਾ ਕਹਿਣ ਲੱਗੇ ਜਿਹੜਾ ਜਗਿਆਸੂ ਨਾ ਹੋਵੇ ਨਾ ਸਾਕਤ ਪੁਰਸ਼ ਹੋਵੇ ਉਹਨੂੰ ਇਹ ਕਹਿਣ ਦਾ ਫਾਇਦਾ ਨਹੀਂ ਵਾਹਿਗੁਰੂ ਕਹਿਣ ਲੱਗੇ ਰਾਮ ਰਾਮ ਰਾਮ ਰਮੇ ਰਵ ਰਹੀ ਹੈ ਸਾਕਤ ਸੀ ਉਹ ਭੂਲ ਨਹੀਂ ਕਹੀ ਹੈ ਪਾਤਰ ਨਹੀਂ ਹਰ ਗੱਲ ਦੀ ਬਾਣੀ ਜਵਾਬ ਦਿੰਦੀ ਹੈ ਕਹਿਣ ਲੱਗੇ ਪਾਤਰ ਪਈ ਹਾਂ ਕੋਈ ਵਿਛੜਿਆ ਹੋਇਆ ਹੈ ਪਰ ਪਾਤਰ ਹੈ ਚਾਹੁੰਦਾ ਹੈ ਹਿਰਦਾ ਸਾਫ਼ ਹੈ ਦੇਣਾ ਚਾਹੀਦਾ ਗੁਰੂ ਜਦੋਂ ਖਜ਼ਾਨਾ ਕੋਲ ਆਇਆ ਨਾ ਸੋਚੀ ਪੈ ਗਿਆ ਕੀ ਕਰਾਂ ਕਿੱਥੇ ਵੱਡਾ ਤੇ ਗੁਰੂ ਨਾਨਕ ਨੇ ਗੁਰੂ ਨੇ ਜਦੋਂ ਚੁਫੇਰੇ ਝਾਟ ਮਾਰੀ ਦੇਖਿਆ ਲੋਕ ਤੇ ਖਾਲੀ ਬੈਠੇ ਨੇ ਕੱਢ ਪਏ ਨੇ ਇਸ ਖਜ਼ਾਨੇ ਤੋਂ ਬਿਨਾਂ ਭਾਈ ਗੁਰਦਾਸ ਨਹੀਂ ਹੋ ਗੱਲ ਆਖੀ

아, 그리 속지. 근데 이게 사람 것도 아닌데 이게 잘못 아니에요. 근데 이게 잘못 이유 아니에요. 그렇게 쿨은 쿨 찐가 같은데 쿨 쿨에 내려놨다. 사진을 이유는 내려놨다. 쿨 제가 쿨 위치 가서 뱉었다. 사진 위치 내려놨다. 누르는 반응이 작게. 이제가 사카트 프로스카나 어제 구르도아레 아비 자이 구르케 더바르 비치 아비 자비 인다 쳇티 니 라크다 아케 베 자 쳇티 니 라크다 아케 잔다 프리카노 보잔다 쿄키 온디 호라케 쳇티 니 히 구르케 네 쿠르다 쿠레 나리 니 올라크네 아멜리 아멜리 나 비치 바레 호스렌데 ਸੋਫੀਆ ਵਿੱਚ ਅਮਲੀ ਮਿਲਦੇ ਅਮਲੀਆਂ ਹੋਏ ਬੈਣੇ ਇਕੱਠੇ ਪੈਸਾ ਪਾਈ ਗੁਰਦਾਸ ਜੀ ਨੇ ਆਖਿਆ ਪਰ ਦੂਜੇ ਪਾਸੇ ਕਹਿਣ ਲੱਗੇ ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕਰਨ ਰਜਾਸ ਕਹਿਣ ਲੱਗੇ ਮਨ ਨਾਲ ਵਿਚਾਰ ਕੇ ਫੈਸਲਾ ਕਰ ਦੇਖ ਲੈ ਕਦੀ ਸੱਚ ਵਿੱਚ ਕੂੜ ਦਾ ਸੰਬੰਧ ਨਹੀਂ ਜੁੜਦਾ ਬਾਕੀ ਗੁਰੂ ਨੇ ਬਾਣੀ ਵੀ ਚੱਕਿਆ ਕਹਿਣ ਲੱਗੇ ਜਾਂ ਹੰਸ ਸਭਾ ਵਿਚਾਰ ਕਰ ਦੇਖੇ ਬੱਗਾਂ ਨਾਲ ਜੋੜ ਕਦੇ ਨਾ ਆਵੇ ਜਦੋਂ ਹੰਸ ਸਭਾ ਇਕੱਠੇ ਹੋ ਕੇ ਬੈਠ ਕੇ ਵਿਚਾਰ ਕਰਨਗੇ ਨਾ ਆਹ ਵਿੱਚ ਕੌਣ ਬੈਠਾ ਹੈ ਇਕਦਮ ਪਛਾਣਿਆ ਜਾਏਗਾ ਕਿ ਬਗਲਾ ਬੈਠਾ ਕੂੜ ਜਿਹੜਾ ਉਹ ਸੱਚ ਵਿੱਚ ਨਹੀਂ ਬੈਠ ਸਕਦਾ ਉਹਦਾ ਚਿੱਤ ਵੀ ਇੱਥੇ ਨਹੀਂ ਬੈਠਦਾ ਦਸ ਦਿਨ ਜੇ ਬਾਹਰ ਹੋ ਵੀ ਜਾਏ ਤੇ ਫਿਰ ਮੁੜ ਕੇ ਕੂੜ ਵੱਲ ਹੀ ਦੌੜਦਾ ਆਖਰ ਉਸੇ ਥਾਂ ਜਾ ਬਹਿੰਦਾ ਜਿੱਥੋਂ ਨਿਕਲਿਆ ਜਿੱਥੋਂ ਦਾ ਸੰਬੰਧ ਹੀ ਹੁੰਦਾ ਉਹਨੇ ਬਾਣੀ ਵੀ ਚੱਕੀ ਕੂੜ ਕੂੜਾ ਨਹੀਂ ਹੋਣ ਲੱਗਾ ਉਹਨਾਂ ਦਾ ਦੇਹ ਹੋਇਆ ਉਹਨਾਂ ਦਾ ਰਿਸ਼ਤਾ ਕਹਿਣ ਲੱਗੇ ਜੇ ਹੰਸ ਸਭਾ ਵਿਚਾਰ ਕਰ ਦੇਖੇ ਬੱਗਾਂ ਨਾਲ ਜੋੜ ਕਦੇ ਨਾ ਆਵੇ ਹੰਸਾਂ ਹੀਰਾ ਮੋਤੀ ਚੋਣਾ ਬੱਗ ਡੱਡਾਂ ਭਾਲਣ ਜਾਵੇ ਦੋਵਾਂ ਦਾ ਸੁਭਾਅ ਦਾ ਫਰਕ ਪਰ ਕਹਿਣ ਲੱਗੇ ਕਿਉਂਕਿ ਕੂੜ ਜਿਹੜਾ ਹੈ ਉਹਦਾ ਸੰਬੰਧ ਕੂੜੇ ਨਾਲ ਨਹੀਂ ਹੋਣ ਲੱਗਦਾ ਇਸ ਲਈ ਕਿਉਂਕਿ ਉਹਨਾਂ ਦਾ ਸੁਭਾਅ ਇੱਕ ਉਹਨਾਂ ਦੀਆਂ ਆਦਤਾਂ ਇੱਕ ਕੂੜ ਕੂੜੇ ਨਹੀਂ ਹੋਣ ਲੱਗਾ ਤੇ ਉਹ ਮਿਲ ਕੇ ਫਿਰ ਕੂੜ ਨੂੰ ਚਲਾਉਂਦੇ ਨੇ ਅਸੀਂ ਅੱਜ ਦੇ ਸਮਾਜ ਵਿੱਚ ਵੀ ਦੇਖ ਸਕਦੇ ਕੂੜੇ ਚਾਰ ਦਿਨ ਵੱਖ ਹੋ ਜਾਣ ਮੁੜ ਮਿਲ ਪੈਂਦੇ ਮਿਲ ਕੇ ਕੂੜ ਦੀ ਜਮਾਤ ਨੂੰ ਚਲਾ ਸੱਚ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਜਿਸ ਲਿਆ ਕਰਤਾਰ ਕਿਸ ਨਾਲ ਕੀਤੇ ਦੋਸਤੀ ਕਹਿਣ ਲੱਗੇ ਭਲਿਆ ਤੂੰ ਤੇ ਸੋਚ ਤੂੰ ਉਹਨਾਂ ਕੂੜਿਆਂ ਨਾਲ ਦੋਸਤੀ ਕਿਵੇਂ ਪਾਵੇਂਗਾ ਉਹਦੇ ਨਾਲ ਸੰਬੰਧ ਕਿਵੇਂ ਰੱਖੇਗਾ ਉਹ ਤੇ ਅੱਜ ਵੀ ਗਏ ਚੱਲ ਵੀ ਗਏ ਕਿਸ ਨਾਲ ਕੀਤੇ ਦੋਸਤੀ ਸਭ ਦਾ ਕੂੜ ਦਾ ਜੱਗ ਜਿੰਨਾ ਕੂੜ ਦਾ ਪਸਾਰਾ ਹਮੇਸ਼ਾ ਨਹੀਂ ਰਹਿੰਦਾ ਜਿਵੇਂ ਜਾਦੂਗਰ ਦੇ ਹੱਥ ਤੇ ਤਲੀ ਤੇ ਪਿਆ ਹੋਇਆ ਰੁਪਿਆ ਹਮੇਸ਼ਾ ਨਹੀਂ ਹੋਇਆ ਜਿਹੜਾ ਉਸ ਰੁਪਏ ਦਾ ਸਹਾਰਾ ਲੈਂਦਾ ਨਾ ਉਹ ਭੁੱਖਾ ਹੀ ਰਹਿੰਦਾ ਜਿਹੜਾ ਉਸ ਰੁਪਏ ਦੇ ਸਹਾਰੇ ਜੀਵਨ ਗੁਜ਼ਾਰਨਾ ਚਾਹੇ ਨਾ ਉਹ ਗਰੀਬ ਹੀ ਰਹਿੰਦਾ ਕਿਉਂਕਿ ਉਹਨੂੰ ਪਤਾ ਹੋਵੇ ਜਾਦੂਗਰ ਦਾ ਰੁਪਿਆ ਹੈ ਅਸਲ ਰੁਪਿਆ ਨਹੀਂ ਦੁਨੀਆ ਚੀਜ਼ ਫਿਲਹਾਲ ਸੱਚ ਹੈ ਕਿਸ ਨਾਲ ਕੀ ਚਾਹੇ ਦੋਸਤੀ ਸਭ ਜੱਗ ਚੱਲਣ ਹਾਰ ਹੈ ਪਰ ਅਗਲੇ ਪਾਸੇ ਇੱਕ ਗੱਲ ਦਾ ਬੜਾ ਖੂਬਸੂਰਤ ਜੋ ਹੈ ਕਹਿਣ ਲੱਗੇ ਫਿਰ ਵੀ ਕੂੜ ਕੂੜੇ ਨੂੰ ਮਿੱਠਾ ਲੱਗਦਾ ਤੇ ਮਾਖੀ ਵਰਗਾ ਸ਼ਹਿਦ ਵਰਗਾ ਮਿੱਠਾ ਲੱਗਦਾ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਕੂੜ ਹਾਲਾਂਕਿ ਉਸ ਕੂੜ ਨੇ ਪੂਰਾ ਦੇ ਪੂਰ ਤਬਾਹ ਕਰ ਦਿੱਤੇ ਹੁੰਦੇ ਨੇ ਹੁਣ ਅਗਲੀ ਤੋਂ ਪੜੋ ਉਹ ਕੂੜ ਸੰਸਾਰ ਬਣਿਆ ਕਿਵੇਂ ਮੈਂ ਹੈਰਾਨ ਹੋਇਆ ਕਿ ਦੋ ਦਿਨ ਪਹਿਲਾਂ ਇਸੇ ਸ੍ਰੀ ਆਸਰੀ ਦੀ ਵਾਰ ਦੇ ਦੂਜੇ ਸਲੋਕ ਵਿੱਚ ਆਖਰ ਨੇ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਕ ਸੱਚੇ ਅਕਾਲ
ਸੱਚੇ ਤੇਰੇ ਕਰਨੇ ਸਰਬ ਵਿੱਚ ਆਉ ਸੀ ਸਭ ਕੁਛ ਸੱਚ ਇੱਥੇ ਆਖਰੇ ਨੇ ਕੀ ਪੂਰ ਰਾਜਾ ਪੂਰ ਪ੍ਰਜਾ ਪੂਰ ਸਭ ਸੰਸਾਰ ਇਹ ਫਰਕ ਕਿਉਂ ਲਓ ਇਸ ਸਾਰੀ ਗੱਲ ਦਾ ਇਸ ਸਾਰੇ ਭਰਮ ਦਾ ਜਵਾਬ ਇੱਕ ਲਾਈਨ ਵਿੱਚ ਮਿਲ ਗਿਆ ਉਸ ਚੀਜ਼ ਦੀ ਲਾਈਨ ਉਹ ਜਿੱਥੇ ਸੱਚੇ ਦਾ ਲਫ਼ਜ਼ ਆਇਆ ਤੁਸੀਂ ਸਾਰਾ ਉਹ ਸਲੋਕ ਪੜ੍ਹੋ ਉੱਥੇ ਨਾਲ ਤੇਰੇ ਜੋੜ ਦਿੱਤਾ ਗੁਰੂ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਲਈ ਕਿੰਨੀ ਇਕਾਗਰਤਾ ਦੀ ਲੋੜ ਹੈ ਸ਼ਬਦਾਵਲੀ ਕਿੰਨੀ ਸੂਝ ਨਾਲ ਚੁਣ ਕੇ ਪਾਈ ਗਈ ਹੈ ਤੁਕਬੰਦੀ ਨਹੀਂ ਲੋਕ ਜਾਣੇ ਇਹ ਗੀਤ ਹੈ ਮਤ ਸਮਝੋ ਇੱਕ ਤੁਕਬੰਦੀ ਹੈ ਇੱਕ ਕਾਵ ਰਚਨਾ ਬਿਲਕੁਲ ਨਹੀਂ ਇਹ ਫਲਸਫੀ ਹੈ ਹੁਣ ਉੱਥੇ ਸੱਚ ਦੀ ਜਦੋਂ ਗੱਲ ਕੀਤੀ ਹੈ ਨਾ ਇਸੇ ਸੰਸਾਰ ਦੀ ਉੱਥੇ ਨਾਲ ਲਫ਼ਜ਼ ਤੇਰੇ ਪਾਤ ਸਾਰੇ ਸਲੋਕ ਵਿੱਚ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਕ ਸੱਚੇ ਆਕਾਰ ਜਿਹਦੇ ਨਾਲ ਤੂੰ ਜੁੜਿਆ ਹੈ ਉਹ ਸਭ ਕੁਝ ਸੱਚ ਹੈ ਤੇ ਇੱਥੇ ਤੁਧ ਬਾਜ ਰੱਖਦਾ ਨਾਨਕ ਵਖਾਣੇ ਬੇਨਤੀ ਕਿ ਤੁਧ ਬਾਜ ਕੂੜੋ ਕੂੜ ਜੇ ਤੇਰੇ ਲਫ਼ਜ਼ ਨਾਲੋਂ ਟੁੱਟ ਗਿਆ ਤੁਧ ਬਾਜ ਹੋ ਗਿਆ ਤੇਰੇ ਤੋਂ ਬਿਨਾਂ ਹੋ ਗਿਆ ਸਭ ਕੂੜ ਹੋ ਗਿਆ ਉਸ ਸਲੋਕ ਵਿੱਚ ਤੇ ਇਸ ਸਲੋਕ ਦੇ ਅੰਦਰ ਜਿਹੜਾ ਇੱਕ ਭਰਮ ਖੜਾ ਹੋਇਆ ਸੀ ਕਿ ਉਹ ਇੱਕ ਤੁੱਕ ਵਿੱਚ ਲਪੇਟ ਦਿੱਤਾ ਕਹਿਣ ਲੱਗੇ ਉਦੋਂ ਉੱਥੇ ਜਿੱਦੀ ਮੈਂ ਗੱਲ ਕਰ ਰਿਹਾ ਸੀ ਉਹ ਜਿਹੜਾ ਤੇਰੇ ਨਾਲ ਜੁੜਿਆ ਹੋਇਆ ਸੰਸਾਰ ਸੀ ਉਹ ਸੱਚ ਕਿਉਂਕਿ ਉਸ ਲਫ਼ਜ਼ ਤੇਰਾ ਹੈ ਹਰ ਲਾਈਨ ਨਾਲ ਤੇਰਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਕ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਸੱਚਾ ਤੇਰਾ ਅਮਲ ਸੱਚਾ ਦੀ ਬਣ ਸਾਰਾ ਕੁਛ ਤੇਰੇ ਨਾਲ ਜੁੜਿਆ ਹੋਇਆ ਇੱਥੇ ਫੈਸਲਾ ਦਿੱਤਾ ਕਿ ਜਦੋਂ ਤੇਰਾ ਲਫ਼ਜ਼ ਨਾਲੋਂ ਟੁੱਟ ਗਿਆ ਤੁਧ ਬਾਜ ਹੋ ਗਿਆ ਤੇਰੇ ਤੋਂ ਬਿਨਾਂ ਹੋ ਗਿਆ ਸਭ ਪੂਰ ਹੋ ਗਿਆ ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਹੁਣ ਸਵਾਲ ਪੈਦਾ ਹੋਇਆ ਜੀ ਸੱਚ ਕਿਵੇਂ ਮਿਲੇ ਜੇ ਸੱਚ ਤੂੰ ਤੇਰੇ ਤੋਂ ਬਿਨਾਂ ਸਭ ਕੂੜ ਹੀ ਕੂੜ ਹੈ ਸੱਚ ਕਿਵੇਂ ਮਿਲੇ ਮੈਂ ਸੱਚ ਕਿਹਨੂੰ ਸਮਝਾਂ ਕਿਵੇਂ ਸਮਝਾਂ ਕਿ ਇਸ ਕੋਲ ਸੱਚ ਹੈ ਸੱਚ ਦੀ ਪ੍ਰਾਪਤੀ ਦੀ ਨਿਸ਼ਾਨੀ ਕੀ ਹੈ ਜੇ ਤੇਰੇ ਤੋਂ ਵਿਛੜ ਕੇ ਸੱਚ ਤੋਂ ਵਿਛੜ ਕੇ ਸਭ ਕੂੜ ਹੀ ਕੂੜ ਹੈ ਤੇ ਸੱਚ ਦੀ ਪਰਿਭਾਸ਼ਾ ਕੀ ਹੈ ਲਓ ਆਹ ਪਰਿਭਾਸ਼ਾ ਸਮਝਣੀ

ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵਿੱਚ ਨਾ ਆਨੰਦ ਸਾਹਿਬ ਪੜ੍ਹਦੇ ਉਹਨਾਂ ਨੇ ਸੁਨੇਮ ਵਿੱਚ ਉਹਦੇ ਵਿੱਚ ਵੀ ਇਸੇ ਗੱਲ ਦੀ ਤਾਈ ਕੀਤੀ ਜਾਂਦੀ ਤੇ ਕਹਿੰਦੇ ਨੇ ਜਿਉਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਅਗਲੀ ਤੁਕ ਪੜੋ ਨਿਸ਼ਾਨੀ ਕੂੜ ਕੀ ਸੋਏ ਪਹੁੰਚੇ ਨਾ ਕੂੜ ਦੀ ਸੋ ਵੀ ਅੰਦਰ ਨਾ ਜਾਵੇ ਕੂੜ ਜਾਣਾ ਤਾਂ ਕਿਤੇ ਰਹਿ ਗਿਆ ਕੂੜ ਕੀ ਸੋਏ ਪਹੁੰਚੇ ਨਾ ਮਨਸਾ ਸੱਚ ਕਮਾਣੀ ਕਹਿਣ ਲੱਗੇ ਜੇ ਹਿਰਦੇ ਵਿੱਚ ਸੱਚ ਨਾ ਗਿਆ ਜੇ ਅੰਦਰ ਸੱਚ ਨਾ ਪੁੱਜਿਆ ਤੇ ਕਈ ਵਾਰ ਤਾਂ ਮਨੁੱਖ ਬਾਹਰ ਇਹ ਫੈਸਲੇ ਕਰਨ ਲੱਗ ਪੈਂਦਾ ਕਹਿੰਦਾ ਭਲਾ ਸੱਚ ਕਹਿਣ ਦਾ ਫਾਇਦਾ ਕੀ ਹੈ ਇੱਥੇ ਜਿੱਥੇ ਫਾਇਦਾ ਹੋਵੇ ਉੱਥੇ ਸੱਚ ਆਖਾਂਗੇ ਜਿੱਥੇ ਕੂੜ ਨਾਲ ਫਾਇਦਾ ਹੁੰਦਾ ਹੋਵੇ ਉੱਥੇ ਕੂੜ ਵਰਤਾਂਗੇ ਬਲਕਿ ਕਈ ਲੋਕ ਦਲੀਲ ਦੇਣ ਲੱਗ ਪੈਂਦੇ ਕਹਿੰਦੇ ਨਹੀਂ ਕਿਸੇ ਥਾਂ ਤੇ ਕੂੜ ਬੋਲਿਆ ਕਿਸੇ ਦਾ ਭਲਾ ਹੁੰਦਾ ਹੋਵੇ ਤੇ ਬੋਲ ਲੈਣਾ ਚਾਹੀਦਾ ਮਨੁੱਖ ਸੱਚ ਤੇ ਕੂੜ ਦੀ ਪਰਿਭਾਸ਼ਾ ਆਪਣੀ ਮਰਜ਼ੀ ਦੀ ਬਣਾਉਣ ਲੱਗ ਪੈਂਦੀ ਗੁਰੂ ਕਹਿੰਦੇ ਨੇ ਇਹਦਾ ਮਤਲਬ ਉਹਦੇ ਅੰਦਰ ਅਜੇ ਸੱਚ ਨਹੀਂ ਗਿਆ ਉਹ ਸੱਚ ਦੀ ਵਰਤੋਂ ਹੀ ਕਰਦਾ

ਨਾਮ ਨੂੰ ਸੁਣ ਕੇ ਹੀ ਮਨ ਖਿੜੇਗਾ, ਉਹਦਾ ਕਿਹੜਾ ਹੀ ਉਹਦੇ ਵਿੱਚ ਟਿਕਿਆ ਹੋਏਗਾ। ਉਹ ਤਸਵੀਆਂ ਲੋਹਾਂ ਤੇ ਬੈਠਾ ਵੀ ਖੜਿਆ ਹੋਏਗਾ ਕਿਉਂਕਿ ਉਹਦੇ ਕੋਲ ਨਾਮ ਹੈ। ਉਹ ਚਾਂਦਨੀ ਚੌਕ ਵਿੱਚ ਬੈਠਾ ਵੀ ਖੜਿਆ ਹੋਵੇਗਾ ਕਿਉਂਕਿ ਉਹਦੇ ਕੋਲ ਨਾਮ ਹੈ, ਕਿਉਂਕਿ ਉਹਦਾ ਮਨ ਤਾਂ ਖਿੜਿਆ ਹੋਇਆ ਨਾਮ ਕਰਕੇ, ਹੱਥ ਨਾਲ ਜੁੜ ਕੇ।

ਹੱਥ ਜਿਸ ਹਿਰਦੇ ਵਿੱਚ ਆ ਜਾਏ, ਗੁਰੂ ਕਹਿੰਦੇ ਨੇ ਉਹਦੀ ਨਿਸ਼ਾਨੀ ਕੀ ਹੈ, ਤਾਂ ਉਸ ਹੱਥ ਦਾ ਵਾਰਿਸ ਹੈ ਜੇ ਉਹਨੂੰ ਜੀਵਨ ਦੀ ਜੁਗਤੀ ਆ ਜਾਏ, ਉਹਨੂੰ ਜੀਵਨਾ ਆ ਜਾਏ। ਜੀਵਨ ਵਿੱਚ ਕਰਮ ਕਿਹੜੇ ਨੇ? ਧਰਤ ਕਾਇਆ ਸਾਧ ਕੇ ਅੱਜ ਸਵੇਰੇ ਵੀ ਲਿਖਦਾ ਹੈ ਸਰ, ਤੇ ਕਾਇਆ ਜਿਹੜੀ ਹੈ ਉਹ ਧਰਤੀ ਹੈ, ਕਰਮ ਖੇਤਰ ਹੈ, ਕਰਮ ਖੇਤਰ ਹੈ, ਕਰਮ ਧਰਤੀ ਸਰੀਰ। ਕਲਯੁਗ ਵਿੱਚ ਜੇ ਹੱਕ ਹੋਊਗੀ ਜੇ ਤੇ ਹੱਕ ਹੁੰਦਾ ਹੈ। ਸਵੇਰੇ ਗੱਲ ਕੋਈ ਥੋੜੀ ਸੀ ਜਿੱਥੇ ਆਇਆ ਸੀ ਕੱਲ ਕੱਲ ਸਮੀ ਹਰ ਅੰਮ੍ਰਿਤ ਭਿੰਨੀ ਦੇ ਹੋ ਰਹੀ, ਕਿਉਂਕਿ ਦਿਉੜੀ ਤੇ ਜਿੰਦਾ ਨਿਕਲੇ ਕਰਮਾਂ ਵਿੱਚ ਅੰਮ੍ਰਿਤ ਸਮਾ ਜਾਣਾ। ਕਾਇਆ ਨੂੰ ਸੰਭਾਲਣ ਦਾ ਮਤਲਬ ਹੈ ਕਾਇਆ ਵਿੱਚ ਸੱਚ ਸਮਾ ਜਾਣਾ, ਧਰਤ ਕਾਇਆ ਸਾਧ ਕੇ, ਭਾਵ ਕਰਮਾਂ ਦੀ ਸਾਧਨਾ ਇਹ ਹੈ ਕਿ ਉਹਦੇ ਵਿੱਚ ਸੱਚ ਟਿਕ ਜਾਏ। ਧਰਤ ਕਾਇਆ ਸਾਧ ਕੇ ਵਿੱਚ ਦੇਹ ਕਰਤਾ ਬੀਏ, ਕਰਤਾ ਅਕਾਲ ਪੁਰਖ ਸੱਚ ਜਿਹੜਾ ਉਹ ਕਰਮ ਧਰਤੀ ਵਿੱਚ ਸਮਾ ਜਾਏ। ਤੇ ਜੇ ਕਰਮਾਂ ਵਿੱਚ ਸੱਚ ਨਾ ਆਵੇ, ਮੂੰਹੋਂ ਸੱਚ ਬੋਲ ਵੀ ਲਵੇ ਪਰ ਪ੍ਰੈਕਟੀਕਲੀ ਸੱਚ ਨਾ ਆਵੇ ਵਰਤ ਜੀਵਨ ਵਿੱਚ, ਗੁਰੂ ਕਹਿੰਦੇ ਕਿ ਕਰਮ ਵਿੱਚ ਸਮਾ ਜਾਏ। ਅਗਲੇ ਪਾਸੇ ਅਗਲੇ ਸੱਚ ਦੀ ਪਰਿਭਾਸ਼ਾ ਦੇ ਅਗਲੀ ਲਾਈਨ ਵਿੱਚ ਇੱਕ ਜਿਹੜਾ ਆਮ ਭਰਮ ਹੈ ਸਪਸ਼ਟ ਕਰਨਾ ਚਾਹੀਦਾ। ਗੁਰੂ ਕਹਿੰਦੇ ਜੀ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ, ਕਹਿਣ ਲੱਗੇ ਮੈਂ ਸੱਚ ਤਾਂ ਸਮਝਾ ਜੇ ਸੱਚੀ ਸਿੱਖਿਆ ਨਾਲ ਜੁੜ ਜਾਏ। ਇਹ ਨਾ ਹੋਵੇ ਕਿ ਸਤਿਗੁਰੂ ਕੀ ਰੀਤ ਤੇ ਹੋਰ ਕੱਚ ਪਿੱਚ ਬੋਲਦੇ ਉਹਨਾਂ ਨਾਲ ਹੀ ਜੁੜਿਆ ਸੀ, ਥਾਂ ਥਾਂ ਤੋਂ ਸਿੱਖਿਆ ਲੈਂਦਾ ਸੀ। ਕਹਿਣ ਲੱਗੇ ਨਹੀਂ ਸੱਚ ਤਾਂ ਹੈ ਜੇ ਸੱਚ ਦੀ ਸਿੱਖਿਆ ਨਾਲ ਜੁੜ ਜਾਏ, ਸਿੱਖ ਸੱਚੀ ਲੈ। ਅਗਲੇ ਲਫ਼ਜ਼ ਕੀ ਨੇ? ਲਫ਼ਜ਼ ਨੇ ਪੁੰਨ ਦਾਨ ਨਾਲ ਸੰਬੰਧਿਤ, ਲਓ ਇੱਥੇ ਰੁਕਣਾ, ਇਹ ਬੜਾ ਇੱਕ ਭਰਮ ਪੈਦਾ ਹੋ ਰਿਹਾ। ਇਸੇ ਲਈ ਜੀ ਦਇਆ ਨੂੰ ਪੁੰਨ ਦਾਨ ਨਾਲ ਜੋੜਿਆ, ਇਸ ਲਾਈਨ ਗੱਲ ਵਰਤਿਆ ਪਹਿਲਾਂ ਨਹੀਂ ਵਰਤਿਆ, ਤਾਂ ਇੱਥੇ ਰੁਕਣਾ। ਅਸੀਂ ਜੀ ਦਇਆ ਦੇ ਅਰਥ ਹੀ ਬਦਲ ਦਿੱਤੇ ਜੀ, ਜੀ ਦਇਆ ਨੂੰ ਅਸੀਂ ਅਹਿੰਸਾ ਪਰਮੋ ਧਰਮ ਵੱਲ ਲਿਜਾ ਕੇ ਝਗੜੀ ਜਾਂਦੇ ਹਾਂ ਆਪਸ ਵਿੱਚ, ਇਹਨੂੰ ਪੁੰਨ ਦਾਨ ਨਾਲ ਜੁੜੇ, ਕਿਉਂਕਿ ਪੁੰਨ ਦਾਨ ਜਿਹੜਾ ਹੁੰਦਾ ਉਹ ਹੁੰਦਾ ਹੀ ਜੀ ਦਇਆ ਤੇ। ਗੁਰੂ ਕਹਿੰਦੇ ਨੇ ਉਹ ਜਾਣ ਲਵੇ, ਸਮਝ ਲੈ ਕਿਹਨੂੰ ਕਿਹੜੀ ਚੀਜ਼ ਦੀ ਲੋੜ ਹੈ, ਕਿਸੇ ਤੇ ਤਰਸ ਕਰਨਾ ਤਾਂ ਕਿਵੇਂ ਕਰਨਾ ਤੇ ਕਿਉਂ ਦੇ ਵਿਅਕਤੀ ਤੇ ਕਰਨਾ, ਕੋਈ ਪੁੰਨ ਦਾਨ ਕਰਨਾ ਹੈ। ਗੁਰੂ ਨੇ ਵੀ ਨਹੀਂ ਆਖਿਆ ਖੇਤ ਪਛਾਣੇ ਦੀਜੇ ਦਾਨ ਸੋ ਖੱਤਰੀ ਦਰਜੇ ਪ੍ਰਵਾਨ, ਕਹਿ ਦਿੱਤਾ ਅਕਲੀ ਸਾਹਿਬ ਸੈਦੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੇ ਦਾਨ। ਦਾਨ ਜਿਹੜਾ ਹੁੰਦਾ ਹੀ ਦਇਆ ਵਿੱਚੋਂ, ਜਿਹਦੇ ਕੋਲ ਦਇਆ ਨਹੀਂ ਉਹ ਦਾਨ ਕਿਉਂ ਕਰੇਗਾ? ਤੇ ਦਾਨ ਦੇ ਅਰਥ ਵੀ ਤਾਂ ਬਣਦੇ, ਇਹ ਜਿਹੜੇ ਆਪਾਂ ਆਮ ਪੁਰਾਤਨ ਸਮੇਂ ਅੰਦਰ ਦਾਨ ਵੇਖਦੇ ਰਹੇ ਹਨ, ਉਹਦਾ ਕਾਰਨ ਇਹੋ ਸੀ ਕਿ ਉੱਥੇ ਖੇਤ ਪਛਾਣੇ ਕੋਈ ਨਹੀਂ ਸੀ, ਪਛਾਣ ਕਿਉਂਕਿ ਬ੍ਰਾਹਮਣ ਨੇ ਖਤਮ ਕਰ ਦਿੱਤੀ ਸੀ। ਤੇ ਕੁਝ ਕਿਸੇ ਨੂੰ ਪੜ੍ਹਨ ਦਾ ਲਿਖਣ ਦਾ ਧਰਮ ਵਿਚਾਰਨ ਦਾ ਹੱਕ ਕੋਈ ਨਹੀਂ, ਫਿਰ ਉਹਨੇ ਦਾਨ ਦੇ ਅਰਥ ਹੀ ਬਦਲ ਦਿੱਤੇ, ਜੋ ਬ੍ਰਾਹਮਣ ਆਖੇ ਉਹ ਦਾਨ ਕਰਨਾ। ਉਹਨੇ ਆਖਿਆ ਆਪਣੀਆਂ ਧੀਆਂ ਦਾਨ ਕਰਦੇ ਤੇ ਇਹਨੂੰ ਵੀ ਦਾਨ ਬਣ ਲਏ, ਤੇ ਦਾਨ ਕਰਨ ਵਾਲੇ ਨੂੰ ਇਹ ਪਤਾ ਹੀ ਨਹੀਂ ਸੀ ਦਇਆਵਾਨ ਦਇਆ ਵਿੱਚੋਂ ਦਾਨ ਨਿਕਲਦਾ, ਦਇਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ, ਉਹਨੂੰ ਪਤਾ ਨਹੀਂ ਸੀ ਦਇਆ ਵਿੱਚੋਂ ਲੋੜ ਵਿੱਚੋਂ ਦਾਨ ਦੀ ਲੋੜ ਮਹਿਸੂਸ ਹੁੰਦੀ। ਉਹਨੇ ਸੋਚਿਆ ਹੀ, ਉਹਨੇ ਆਖਿਆ ਨਹੀਂ ਬ੍ਰਾਹਮਣ ਆਖ ਰਿਹਾ ਦਾਨ ਕਰਦੇ ਧੀਆਂ ਸ਼ੁਰੂ ਕਰਦੇ ਹੋ ਗਈ, ਬ੍ਰਾਹਮਣ ਨੇ ਆਖਿਆ ਪਤਨੀ ਦਾਨ ਕਰਦੇ ਕਰ ਦਿੱਤੀ, ਉਹ ਗੁਰੂ ਨੇ ਵੀ ਇਸ ਤਰ੍ਹਾਂ, ਇਸੇ ਲਈ ਉਹਨੂੰ ਐਗਜ਼ਾਮਪਲ ਵਜੋਂ ਲਫ਼ਜ਼ ਵਰਤਿਆ। ਕਹਿਣ ਲੱਗੇ ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ, ਗੁਰੂ ਨੇ ਆਖਿਆ ਮੈਨੂੰ ਪ੍ਰਵਾਨ ਨਹੀਂ ਕਰਦਾ ਐਸੋ ਦਾਨ, ਨਿਤ ਨਿਤੇ ਕੀਜੇ ਰਾਮ ਨਾਮ ਸਰਤਾਉ ਨਾ ਪੁਜੇ।
ਤੂੰ ਦਿਨ ਰਾਤ ਕਰੀ ਜਾਏ ਉਹ ਜੇ ਦਾਨ ਮੈਨੂੰ ਪ੍ਰਵਾਨ ਨਹੀਂ ਰੱਬ ਨੂੰ ਵੀ ਪ੍ਰਵਾਨ ਕਿਉਂਕਿ ਦਾਨ ਨਹੀਂ ਦਾਨ ਤਾਂ ਹੁੰਦਾ ਲੋੜਵੰਦ ਨੂੰ ਤਰਸ ਕਰਕੇ ਕੀਤਾ ਜਾਂਦਾ ਗੁਰੂ ਨੇ ਆਖਿਆ ਅਕਲੀ ਸਾਹਿਬ ਸੇਵੀਏ ਅਕਲੀ ਪਾਈ ਹੈ ਮਾਨ ਅਕਲੀ ਪੜ੍ਹ ਕੇ ਬੁੱਝੀ ਹੈ ਅਕਲੀ ਕੀਤਾ ਦਾਨ ਪਹਿਲਾਂ ਪਛਾਣ ਤੇ ਕਿਸ ਜੀ ਤੇ ਕਿਹੜੀ ਦਇਆ ਕਰਨੀ ਹੈ ਲੋੜਵੰਦ ਹੋਣ ਦੇ ਬਾਵਜੂਦ ਫਿਰ ਵੀ ਤੈਨੂੰ ਵਿਚਾਰਨਾ ਪਏਗਾ ਅਕਲ ਨਾਲ ਕਿ ਇਹਦੀ ਇਹ ਲੋੜ ਪੂਰੀ ਕਰਨੀ ਹੈ ਕਿ ਨਹੀਂ ਕਰਨੀ ਕੋਈ ਭੁੱਖਾ ਤੁਹਾਡੇ ਦਰਵਾਜ਼ੇ ਤੇ ਆ ਜਾਂਦਾ ਹੈ ਉਹਨੂੰ ਰੋਟੀ ਖਵਾਉਂਦੇ ਲੋੜਵੰਦ ਕੋਈ ਕੰਮ ਚਾਹੁੰਦਾ ਹੈ ਪਰ ਕੰਮ ਅਜੇ ਨਹੀਂ ਮਿਲਦਾ ਹੋ ਸਕਦਾ ਦੋ ਚਾਰ ਦਿਨ ਦਸ ਦਿਨ ਤੁਹਾਨੂੰ ਉਹਦੀ ਮਦਦ ਕਰਨੀ ਪੈ ਜਾਏ ਕਰਨੀ ਪਰ ਜੇ ਤੁਹਾਨੂੰ ਆਖੇ ਵੀ ਮੈਨੂੰ ਤਾਂ ਰੋਜ਼ ਸ਼ਰਾਬ ਪੀਣ ਦੀ ਆਦਤ ਸੀ ਮੈਂ ਇੱਕ ਬੋਤਲ ਰੋਜ਼ ਸ਼ਰਾਬ ਵੀ ਪੀਂਦਾ ਸਾਂ ਮੈਨੂੰ ਤਿੰਨ ਦਿਨ ਹੋ ਗਏ ਨੇ ਕਾਰੋਬਾਰ ਕਿਉਂ ਨਹੀਂ ਮੈਨੂੰ ਤਿੰਨ ਦਿਨ ਹੋ ਗਏ ਨੇ ਸ਼ਰਾਬ ਪੀਤੀ ਉਹਨੂੰ ਇਸ ਲਈ ਮੈਂ ਤਾਂ ਲੋੜ ਹੈ ਮੈਨੂੰ ਰੋਜ਼ ਸ਼ਰਾਬ ਦੀ ਬੋਤਲ ਵੀ ਦਿਓਗੇ ਦੇ ਦੇਣੀ ਚਾਹੀਦੀ ਸੋਚਣਾ ਪਏ ਦਾਨ ਬੜੀ ਕਣਕ ਮੰਗਦਾ ਬੜੀ ਕਣਕ ਮੰਗਦਾ ਦਇਆ ਜਾਣੇ ਜੀ ਜਿਹੜੀ ਦਇਆ ਕਰਨੀ ਹੈ ਜਿਹੜੀ ਪਰਜਾ ਪਰਖ ਕਰਨਾ ਹੈ ਉਹ ਕਿੱਥੇ ਕਰਨਾ ਤੇ ਕਿਹੋ ਜਿਹਾ ਕਰਨਾ ਐਗਜ਼ਾਮਪਲ ਚੰਗੀ ਤਰੀ ਲੱਗਦੀ ਕਰ ਵਾਲੀ ਲੇਕਿਨ ਕਈ ਵਾਰੀ ਪ੍ਰੇਰਨਾ ਵਾਚਕ ਹੋ ਜਾਂਦੀ ਬਹੁਤੀ ਪੁਰਾਣੀ ਗੱਲ ਨਹੀਂ ਸਿਰਫ ਪੰਜ ਛੇ ਦਿਨ ਪੁਰਾਣੀ ਗੱਲ ਕਰਮ ਚੰਦ ਜਿਸ ਨੇ ਇੱਥੇ ਆਉਣਾ ਅੰਮ੍ਰਿਤ ਵੇਲੇ ਸ਼ਤਾਬਦੀ ਤੇ ਚੜ੍ਹਾਉਣ ਵਾਸਤੇ ਦਾਸ ਦਾ ਪੋਤਰਾ ਸਵੇਰੇ ਸਵੇਰੇ 18-19 ਸਾਲ ਦੀ ਉਮਰ ਦਾ ਚੜ੍ਹਾਉਣ ਵਾਸਤੇ ਸਟੇਸ਼ਨ ਤੇ ਆਇਆ ਸਟੇਸ਼ਨ ਤੇ ਖੜੇ ਸੀ ਸੁਭਾਵਕ ਮੰਗਤੇ ਤਾਂ ਹੁੰਦੇ ਹੀ ਨੇ ਸਵੇਰ ਸਵੇਰ ਦੇ ਟਾਈਮ ਤੇ ਪਲੇਟਫਾਰਮ ਇੱਕ ਮੰਗਤਾ ਆਇਆ ਉਹਦੀਆਂ ਦੋਨੋਂ ਲੱਤਾਂ ਕੋਈ ਨਹੀਂ ਸਨ ਅਸੀਂ ਇਹਦੇ ਧਿਆਨ ਨਹੀਂ ਕੀਤਾ ਉਸ ਬੱਚੇ ਨੇ ਪੋਤਰੇ ਨੇ ਜੇਬ ਵਿੱਚੋਂ ਪੰਜ ਦਾ ਨੋਟ ਕੱਢਿਆ ਉਹਨੂੰ ਦੇ ਪੰਜ ਛੇ ਦਿਨ ਪਲਟ ਗਿਆ ਮੈਂ ਸੋਚਿਆ ਵੀ ਚਲੋ ਬੱਚਾ ਹੈ ਮੈਂ ਤੇ ਪਹਿਲੀ ਵਾਰ ਵੇਖਿਆ ਇਹਦੇ ਮਨ ਦੇ ਭਾਵਨਾ ਤੇ ਜਾਗੀ ਇਹਨੇ ਸਮਝਿਆ ਕਿ ਲੋੜਵੰਦ ਦੀ ਸੇਵਾ ਕਰਨੀ ਚਾਹੀਦੀ ਬੱਚਾ ਹੈ ਜੇ ਮੇਰੇ ਕੋਲ ਜਿੰਨੇ ਕੁ ਪੰਜਾਂ ਦੇ ਨੋਟ ਦੇ ਵਿੱਚ ਸਨ ਦੋਨੋਂ ਸਾਥੀ ਕੋਲ ਸਨ ਮੈਂ ਉਹਦੇ ਹੱਥ ਫੜਿਆ ਮੈਂ ਬੇਟਿਆ ਬੜੀ ਚੰਗੀ ਕਹਿੰਦੇ ਇੱਕ ਹੋਰ ਲੋੜਵੰਦ ਆ ਗਿਆ ਉਹਦੀਆਂ ਦੋਨੋਂ ਬਾਹਾਂ ਕੋਣੀ ਸਨ ਉਹਨੇ ਆਪਣੀ ਕੇਵਲ ਜੇਬ ਵੱਲ ਇਸ਼ਾਰਾ ਕੀਤਾ ਵੀ ਇਹਦੇ ਚ ਪਾ ਦੇ ਉਹਨੇ ਪੰਜਾਂ ਨੋਟ ਕੱਢਿਆ ਉਹਨੇ ਨਹੀਂ ਪਾਤਾ ਉਹਨੇ ਦੇਰ ਨੂੰ ਇੱਕ ਬੀਬੀ ਬਿਲਕੁਲ ਠੀਕ ਠਾਕ ਉਹ ਵੇਖਦੇ ਵੀ ਸਾਰਿਆਂ ਨੂੰ ਪੰਜ ਪੰਜ ਦੇ ਨੋਟ ਪਿਆ ਦਿੰਦਾ ਬੱਚਾ ਉਹ ਆ ਗਈ ਹੁਣ ਮੈਂ ਉਹਨੂੰ ਨਾ ਦੇਣ ਲੱਗੇ ਆਖਿਆ ਸੀ ਨਾ ਨਾ ਕੀਤੀ ਬੱਚਾ ਕਹਿੰਦਾ ਨਹੀਂ ਤੇਰੇ ਵਾਸਤੇ ਵੀ ਤੂੰ ਕੰਮ ਕਰ ਸਕਦੀ ਤੂੰ ਕੰਮ ਕਰ ਸਕਦੀ ਤੂੰ ਕਿਰਤ ਕਰ ਸਕਦੀ ਤੇਰੇ ਵਾਸਤੇ ਨਹੀਂ ਮੈਨੂੰ ਬੜੀ ਖੁਸ਼ ਹੋਈ ਛਾਣ ਤੇ ਆਈ ਹੈ ਨਾ ਕਿੱਥੇ ਦਇਆ ਕਰਨੀ ਕਿੱਥੇ ਤਰਸ ਕਰਨਾ ਇਸ ਲਈ ਜੀ ਦੀ ਦਇਆ ਨੂੰ ਵੀ ਜਾਣਨਾ ਹੈ ਦਾਨ ਪੁੰਨ ਕਰਨਾ ਕਿਵੇਂ ਹੈ ਇਸ ਗੱਲ ਨੂੰ ਪਛਾਣਨਾ ਹੈ ਅੱਜ ਦੇ ਯੁੱਗ ਅੰਦਰ ਵੀ ਤੇ ਪੁਰਾਤਨ ਯੁੱਗ ਅੰਦਰ ਵੀ ਜਦੋਂ ਹਿਸਟਰੀ ਪੜ੍ਹਨੇ ਆ ਇਸ ਦਾਨ ਪੁੰਨ ਦੇ ਨਾਮ ਥੱਲੇ ਅਨੇਕਾਂ ਗੁਣਾ ਹੋ ਰਹੇ ਨੇ ਤੇ ਗੁਰੂ ਨੇ ਸਿੱਖਿਆ ਦਿੱਤੀ ਕਹਿਣ ਲੱਗੇ ਜੇ ਤੂੰ ਸੱਚ ਦੀ ਸਿੱਖਿਆ ਤੇ ਚੱਲੇਗਾ ਤਾਂ ਤੇਰਾ ਦਾਨ ਪੁੰਨ ਜਿਹੜਾ ਹੈ ਉਹ ਸੁਧਰੇਗਾ ਉਹਦੇ ਵਿੱਚ ਸਿਆਣਪਕ ਆਏਗੀ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਦਾਨ ਕਿਸੇ ਨੂੰ ਕੀ ਕਰਨਾ ਆ ਦੇਖੋ ਜੇ ਦਾਨ ਦਾ ਫਰਕ ਨਾ ਹੋਵੇ ਤੇ ਅਸੀਂ ਰੋਜ਼ ਅਰਦਾਸ ਵਿੱਚ ਕੀ ਕਹਿੰਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ ਹੁਣ ਜਿਹੜੀ ਚੀਜ਼ ਦੀ ਲੋੜ ਹੈ ਉਹੀ ਕਰਨੀ ਦਇਆ ਜਾਣੇ ਜੀ ਕੀ ਜਿਹੜਾ ਸਿੱਖੀ ਤੋਂ ਭੁੱਲਿਆ ਫਿਰਦਾ ਉਹਦੇ ਤੇ ਤਰਸ ਕਰੋ ਉਹਨੂੰ ਸਿੱਖੀ ਵੱਲ ਲਾ ਦਿਓ ਜਿਹੜਾ ਰੋਜ਼ ਕੇਸਾਂ ਦੀ ਬੇਅਦਬੀ ਕਰਦਾ ਉਹਦੇ ਤੇ ਤਰਸ ਕਰੋ ਆਪਣਾ ਖਜ਼ਾਨਾ ਗਵਾਈ ਜਾਂਦਾ ਉਹਨੂੰ ਪ੍ਰੇਰਨਾ ਦਿਓ ਤੂੰ ਆ ਕੇਸਾ ਧਾਰੀ ਹੋ ਇਹ ਦਾਨ ਹੈ ਕਿਉਂਕਿ ਜੇ ਗੁਰੂ ਕੋਲੋਂ ਅਸੀਂ ਰੋਜ਼ ਦਾਨ ਕਹਿ ਕੇ ਮੰਗਦੇ ਹਾਂ ਨਾ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਤੇ ਫਿਰ ਆਖਣੇ ਦਾਨਾ ਸਿਰ ਦਾਨ ਨਾਮ ਦਾਨ ਤੇ ਗੁਰੂ ਵੀ ਦਾਨ ਕਰੀ ਜਾਂਦਾ ਹੈ
मांगो राम ते एक दान, सगल मनोरथ पूर्ण होवे सिमरो तुमरा नाम। मांगो दान ठाकर नाम, अवर कछु मेरे संग न चाल, मिले कृपा गुण का नाम भी दान है। जरा नाम तो भुलिया हुआ है, उन्हें दान कर। पर ही समझेगा ना कि पहला जानेगा तेन कि चीज की लोड़ है, कितने बर्बाद हो गए। गुरु जी ने इसलिए एक ख्याल करी, जी दया नु पहला जान कि किस जी ते किस तरस की किस दया की लोड़ है, जेड़ी लोड़ है वह चीज उन्हें दान कर, ताकि तेरा पुण दान सफल हो गया।

ਕਹਿਣ ਲੱਗੇ ਸੱਚ ਤਾਂ ਮੈਂ ਤਾਂ ਸਮਝਾਂ ਜੇ ਅੰਤਰ ਆਤਮੇ ਅਡੋਲਤਾ ਆ ਜਾਏ, ਗੁਰੂ ਦੀ ਅਗਵਾਈ ਵਿੱਚ ਨਿਜ ਘਰ ਵਿੱਚ ਜੀਉ ਵੱਸ ਜਾਏ, ਭਟਕਣਾ ਖਤਮ ਹੋ ਜਾਏ, ਦਰ ਦਰ ਭਟਕੇ ਨਾ, ਥਾਂ ਥਾਂ ਤੇ ਮੱਥੇ ਨਾ ਟੇਕਦਾ ਫਿਰੇ, ਥਾਂ ਥਾਂ ਤੇ ਸਿਰ ਝੁਕਾ ਕੇ ਆਪਣੀ ਜ਼ਮੀਰ ਗੁਲਾਮ ਨਾ ਕਰਦਾ ਫਿਰੇ, ਇੱਕ ਗੁਰੂ ਦੀ ਅਗਵਾਈ ਵਿੱਚ ਗੁਰੂ ਕੋਲੋਂ ਪੁੱਛ ਕੇ ਚੱਲ ਕੇ ਜੀਵਨ ਗੁਜ਼ਾਰੇ ਤੇ ਆਪਣੇ ਨਿੱਜ ਘਰ ਵਿੱਚ ਆਤਮੇ ਅਡੋਲ ਤੇ ਦ੍ਰਿੜ ਹੋ ਕੇ ਟਿਕ ਜਾਏ।

ਕਹਿਣ ਲੱਗੇ ਇਸ ਤਰ੍ਹਾਂ ਦਾ ਜੇ ਸੱਚ ਜੀਵਨ ਵਿੱਚ ਸਮਾ ਜਾਏ ਆ ਜਾਏ ਤੇ ਫਿਰ ਕੀ ਹੋਏਗਾ, ਸੱਚ ਸਭ ਨਾ ਹੋਏ ਦਾਰੂ। ਆਪਾਂ ਨੂੰ ਧੋ ਕੇ ਕੱਢ ਦੇ ਕਿਉਂਕਿ ਸੰਸਾਰ ਰੋਗੀ ਹੈ, ਨਾਮ ਦਾਰੂ ਹੈ। ਗੁਰਬਾਣੀ ਵਿੱਚ ਕਹਿੰਦੇ ਨੇ ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸੱਚ ਬਿਨਾ, ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੇ ਸਮਝਣਾ। ਸਮਝਣਾ ਗੁਰੂ ਨੇ ਬਾਣੀ ਵਿੱਚ ਕਿਹੜੀ ਕਿਹੜੀ ਚੀਜ਼ ਨੂੰ ਖੁਲਾਸਾ ਦਿੱਤਾ। ਗੁਰੂ ਕਹਿੰਦੇ ਨੇ ਖਿਆਲ ਕਰਿਓ, ਤੀਰਥਾਂ ਤੇ ਇਸ਼ਨਾਨ ਕਰਨ ਨਾਲ ਪਵਿੱਤਰ ਨਹੀਂ ਹੁੰਦਾ। ਗੁਰੂ ਸ਼ਬਦ ਹੈ ਕਿ ਆਪਣੇ ਆਪ ਵਿੱਚ ਇਸ਼ਨਾਨ ਹੈ, ਗਿਆਨ ਇਸ਼ਨਾਨ ਹੈ। ਗੁਰੂ ਸ਼ਬਦ ਇੱਕ ਤੀਰਥ ਹੈ, ਆਪਾਂ ਰੋਜ਼ ਪੜ੍ਹਨਾ ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਆਪਾਂ ਬਵਨ ਅੱਖੀ ਦੇ ਸ਼ਲੋਕ ਨੂੰ ਪਹਿਲੇ ਸੀ ਪੜ੍ਹਦੇ ਹਾਂ, ਉੱਥੇ ਜਾ ਕੇ ਕਹਿੰਦੇ ਹਾਂ ਗੁਰਦੇਵ ਤੀਰਥ, ਜਿਹੜਾ ਗੁਰੂਦੇਵ ਹੈ ਨਾ ਇਹੋ ਤੀਰਥ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰਗਿਆਨ ਮੱਜਣ ਅਪਰੰਪਰਾ। ਜਿਹੜਾ ਗਿਆਨ ਗੁਰੂ ਕੋਲੋਂ ਲੈਣਾ ਇਹ ਅਸਲ ਇਸ਼ਨਾਨ ਹੈ, ਗੁਰਦੇਵ ਤੀਰਥ ਹੈ। ਗੁਰਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ। ਗੁਰੂ ਕਹਿੰਦੇ ਨੇ ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੇ ਧੋਏ। ਪਾਪ ਧੋ ਕੇ ਕੱਢ ਦਿੰਦਾ ਹੈ। ਕਹਿਣ ਲੱਗੇ ਨਾਨਕ ਵਖਾਣੇ ਬੇਨਤੀ, ਨਾਨਕ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਪੱਲੇ ਸੱਚ ਹੈ ਨਾ, ਇਹੋ ਜਿਹਾ ਸੱਚ ਕਿ ਹਿਰਦੇ ਵਿੱਚ ਵੀ ਸੱਚ, ਨਿਉਂ ਵੀ ਸੱਚ ਨਾਲ, ਕੂੜ ਦੀ ਅੰਦਰ ਕੋਈ ਸੋ ਵੀ ਨਹੀਂ, ਉਹਨਾਂ ਦੀ ਜੀਵਨ ਜੁਗਤ ਵੀ ਸੱਚ ਦੀ, ਉਹ ਦਾਨ ਪੁੰਨ ਵੀ ਕਰਦੇ ਨੇ ਤੇ ਬੜੇ ਸੋਚ ਸਮਝ ਕੇ ਉਹ ਜੀ ਦਇਆ ਨੂੰ ਪਛਾਣਦੇ ਨੇ, ਉਹਨਾਂ ਦਾ ਅੰਤਰ ਆਤਮੇ ਅਡੋਲਤਾ ਹੈ, ਦਰ ਦਰ ਭਟਕਦੇ ਵੀ ਨਹੀਂ। ਕਹਿਣ ਲੱਗੇ ਜਿਨ੍ਹਾਂ ਕੋਲ ਇਸ ਕਿਸਮ ਦਾ ਸੱਚ ਹੈ ਨਾ, ਮੈਂ ਚਾਹੁੰਦਾ ਜੇ ਮੈਨੂੰ ਉਹਨਾਂ ਦੀ ਚਰਨ ਧੂੜ ਮਿਲ ਜਾਏ, ਭਾਵ ਮੈਂ ਨਿਮਰਤਾ ਸਹਿਤ ਉਹਨਾਂ ਦੇ ਦਰ ਵਿੱਚ ਬੈਠਾ, ਉਹਨਾਂ ਦੀ ਸੰਗਤ ਵਿੱਚ ਬੈਠਾ।

ਹੁਣ ਕੀ ਹੈ, ਅਜੇ ਤੱਕ ਅਸੀਂ ਜੇ ਅਲਖ ਵੀ ਤੇ ਹੋਣੇ ਆ ਤੇ ਲਾਲਚ ਵੱਸ ਰੱਬ ਦੇ ਦਰਗਾਹ ਤੇ ਪਹੁੰਚਦੇ ਆ ਤੇ ਸੰਸਾਰਕ ਚੀਜ਼ਾਂ ਮੰਗਣੇ, ਸੱਚੇ ਦੀ ਦਰਗਾਹ ਵਿੱਚ ਕੂੜ ਮੰਗੀ ਜਾਂਦੇ। ਗੁਰੂ ਕਹਿੰਦੇ ਨਹੀਂ ਕੂੜਾ ਛੱਡੀਏ, ਹਰੇ ਇੱਕ ਮਨ ਅਲਖ ਤੇ ਆਈਏ। ਕਹਿਣ ਲੱਗੇ ਵਿਸ਼ਵਾਸ ਕਰ ਫਲ ਤਵੇ ਹੋ ਪਾਈਏ, ਜਿਵੇਂ ਹੀ ਕਾਰ ਕਮਾਈਏ, ਜੋ ਕੁਛ ਤੂੰ ਅੰਦਰ ਪਾਏਗਾ ਉਸਦੇ। ਇਸ ਲਈ ਬਹੁਤ ਜ਼ਰੂਰੀ ਗੱਲ ਹੈ ਕਿ ਧਰਤਕਾਇਆ ਸਾਧ ਕੇ ਵਿੱਚ ਦੇਖ, ਆਪਣੇ ਕਰਮਾਂ ਦਾ ਸੁਧਾਰ ਕਰ, ਕਿਉਂਕਿ ਜੇ ਉਹਦੇ ਕਰਮ ਕਰੇਗਾ ਉਹ ਮਿਲੇਗਾ। ਜਿਵੇਂ ਹੀ ਕਾਰ ਕਮਾਈਏ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜਤ ਨਾਂ ਦੀ ਪਾਈਏ। ਕਹਿਣ ਲੱਗੇ ਇਹੋ ਜੇ ਮਹਾਨ ਪੁਰਸ਼, ਇਹੋ ਜੇ ਰੱਬੀ ਲੋਕ ਜਿਨ੍ਹਾਂ ਦੇ ਅੰਦਰ ਸੱਚ ਵੱਸਦਾ, ਜੇ ਤੈਨੂੰ ਉਹਨਾਂ ਦਾ ਸਾਥ ਮਿਲ ਜਾਏ। ਇੱਕ ਆਸਲਾ ਇਸੇ ਦਾ ਨਾਂ ਸਾਧ ਸੰਗਤ ਹੈ, ਪਰ ਮਿਲਦੀ ਹੈ ਕਰਮਾਂ ਨਾਲ। ਵਡਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਗੁਰਮਤ ਖੋਈ। ਕਹਿਣ ਲੱਗੇ ਵੱਡੇ ਭਾਗਾਂ ਨਾਲ ਮਿਲਦੀ ਹੈ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈਏ। ਤੇ ਕਹਿਣ ਲੱਗੇ ਜੇ ਗੁਰੂ ਕੋਲੋਂ ਮਤ ਨਾ ਲਈ, ਗੁਰੂ ਕੋਲੋਂ ਪੁੱਛ ਕੇ ਜੀਵਨ ਦਾ ਕਦਮ ਨਾ ਉਠਾਇਆ। ਜੇ ਪਹਿਲਾਂ ਆਇਆ ਸੀ ਸਤਿਗੁਰੂ ਕੋਲੋਂ ਪੁੱਛ, ਸਿੱਖ ਸੱਚੀ ਲਏ ਆਤਮ ਤੀਰਥ ਕਰੇ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ। ਜੇ ਗੁਰੂ ਕੋਲੋਂ ਨਾ ਪੁੱਛੀ ਹੋਈ ਤਾਂ ਪੁੰਨ ਦਾਨ ਵੀ ਲੇਖੇ ਵਿੱਚ ਨਹੀਂ ਲੱਗਣੇ, ਈਵਨ ਇੱਥੋਂ ਤੱਕ ਕਿ ਸੇਵਾ ਵੀ ਥਾਂ ਨਹੀਂ ਪੈਣੀ, ਕਿਉਂਕਿ ਤੈਨੂੰ ਸੇਵਾ ਦੀ ਪਛਾਣ ਨਹੀਂ ਹੋਣੀ। ਸੇਵਾ ਕਿਹੜੀ ਕਰਨੀ ਹੈ ਕਿਹੜੀ ਨਹੀਂ ਕਰਨੀ, ਆ ਸਾਡੀ ਜ਼ਿੰਦਗੀ 'ਚ ਦੇਖ ਲਓ। ਕਈ ਮਾਤਾਵਾਂ, ਕਈ ਬੀਬੀਆਂ, ਕਈ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਦੇ ਪਾਵਿਆਂ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਸਮਝੀ ਜਾਣਗੇ ਤੇ ਉਸ ਨੂੰ ਮੁੱਖੀਆਂ ਪੇਪਰ ਨੇ। ਜਿਵੇਂ ਗੁਰੂ ਥੱਕ ਗਿਆ ਤੇ ਅਸੀਂ ਮੁੱਖੀਆਂ ਪੇਪਰ ਨੇ ਥਕਾਵਟ ਪੈ ਦੂਰ ਕਰਨੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੀੜਾ ਜਿੰਦੇ ਤੇ ਸਤਿਗੁਰੂ ਨਿਵਾਸ ਕਰਦੇ ਨੇ, ਉਸ ਪੀੜੇ ਦੇ ਪਾਵੇ ਜੋ ਨੇ ਉਹਨਾਂ ਨੂੰ ਗੁਰੂ ਦੇ ਚਰਨ ਸਮਝੀ ਕਰਦੇ। ਆਹ ਵੱਲੋਂ ਸੇਵਾ ਕਰ ਰਹੇ ਅਸੀਂ ਮੁੱਖੀਆਂ ਭਰਦੇ, ਤੁਹਾਨੂੰ ਕੀ ਆਖੋਗੇ? ਇਹਦਾ ਮਤਲਬ ਸੇਵਾ ਕਰਨ ਦਾ ਚਾਹ ਹੈ ਪਰ ਮਤ ਥੋੜ੍ਹੀ, ਸਿਆਣਪ ਨਹੀਂ, ਗਿਆਨ ਨਹੀਂ। ਗੁਰੂ ਕੋਲੋਂ ਨਹੀਂ ਪੁੱਛਿਆ ਕਿ ਹਜ਼ੂਰ ਸਤਿਗੁਰੂ ਬਖਸ਼ਿਸ਼ ਕਰੋ, ਆਹ ਤੇਰੇ ਪੀੜੇ ਦੇ ਜਿਹੜੇ ਪਾਵੇ ਨੇ ਇਹ ਤੇਰੇ ਚਰਨ ਨੇ, ਪੁੱਛਦੇ ਪਈ ਇਹ ਤੇਰੇ ਚਰਨ ਪਕੜ ਜਾਂਦੇ। ਗੁਰੂ ਕਹਿੰਦੇ ਨੇ ਇਸ ਲਈ ਖਿਆਲ ਕਰਨ, ਗੁਰੂ ਕੋਲ ਗਿਆਨ ਦਾ ਖਜ਼ਾਨਾ ਹੈ, ਗੁਰੂ ਕੋਲ ਨਾਮ ਦਾ ਖਜ਼ਾਨਾ ਹੈ। ਅੱਜ ਮੇਰੇ ਵੀ ਆਏ ਸੀ ਕਿ ਨਾਮ ਤੇ ਗਿਆਨ ਦੋ ਚੀਜ਼ਾਂ ਇਕੱਠੀਆਂ ਅਮੋ ਸਮਝਣ। ਗੁਰੂ ਕੋਲ ਭਗਤੀ ਦਾ ਖਜ਼ਾਨਾ ਹੈ, ਗੁਰੂ ਕੋਲ ਗਿਆਨ ਦਾ ਖਜ਼ਾਨਾ ਹੈ। ਭਗਤੀ ਨਾਲ ਨਾਮ ਮਿਲੇਗਾ ਤੇ ਗਿਆਨ ਨਾਲ ਤੈਨੂੰ ਜਾਂਚ ਆਵੇਗੀ ਕੀ ਕਰਨਾ ਕੀ ਨਹੀਂ ਕਰਨਾ। ਕਿਤੇ ਐਸਾ ਨਾ ਹੋਵੇ ਸੇਵਾ ਕਰਦਾ ਰਹੇ ਸਾਰੀ ਜ਼ਿੰਦਗੀ, ਪਾਵਿਆਂ ਨੂੰ ਮੁੱਠੀਆਂ ਹੀ ਭਰਦਾ ਰਹੇ ਤੇ ਉਹ ਜੀਵਨ ਦਾ ਸਮਾਂ ਅਸਫਲ ਹੋ ਜਾਏ। ਗੁਰੂ ਕਹਿੰਦੇ ਜੀ

ਗੁਰੂ ਸ੍ਰੀ ਆਸਥਾ ਦੀ ਦੀਵਾਰ ਦੇ ਰਾਹੀਂ ਰੋਜ਼ਾਨਾ ਜੀਵਨ ਦੇ ਉਹ ਔਖੇ ਮੋੜ ਜਿੱਥੇ ਅੱਗੇ ਜਾ ਕੇ ਦਿਸਦਾ ਕੁਝ ਨਹੀਂ, ਮਨੁੱਖ ਗਲਤ ਮੁੜ ਜਾਂਦਾ। ਆ ਤੁਸੀਂ ਪਹਾੜੀ ਇਲਾਕੇ ਵਿੱਚ ਜਾਓ ਨਾ, ਉੱਥੇ ਜਿੰਨਾ ਮੋੜ ਔਖਾ ਹੁੰਦਾ ਨਾ, ਉਹਦੇ ਸਾਹਮਣੇ ਲਿਖਿਆ ਹੁੰਦਾ ਤੀਸਰਾ ਮੋੜ ਹੈ, ਬੜਾ ਸੰਭਲ ਕੇ ਚੱਲੋ। ਬਸ ਰਿਆਸਤ ਦੀ ਵਾਰੇ ਹੋਈ ਹੈ, ਆਪਣਾ ਫਰਜ਼ ਅਦਾ ਕਰ ਰਹੀ ਹੈ। ਜੀਵਨ ਵਿੱਚ ਜਿੰਨੇ ਔਖੇ ਮੋੜ ਨੇ ਨਾ, ਉੱਥੇ ਸ੍ਰੀ ਆਸਾਈ ਦੀ ਵਾਰ ਖਲੋਤੀ ਹੈ ਅਤੇ ਆਖ ਰਹੀ ਹੈ ਸੰਭਲ ਕੇ ਤੁਰ, ਮਤ ਪੁੰਨ ਦਾਨ ਕਰੀ ਜਾਏ, ਤੈਨੂੰ ਦਇਆ ਪਛਾਣਨੀ ਨਾ ਆਵੇ, ਮਤ ਸੇਵਾ ਕਰੀ ਜਾਏ, ਜਿਹਦੀ ਸੇਵਾ ਕਰਨੀ ਉਹਨੂੰ ਪਛਾਣਨਾ ਨਾ। ਗੁਰੂ ਕਹਿੰਦੇ ਨੇ ਇਹ ਗੱਲ ਸਮਝ ਲੈ, ਇਹੋ ਹੀ ਸ੍ਰੀ ਆਸਾਈ ਦੀ ਵਾਰ ਦੀ ਪਛਾਣ ਹੈ, ਇਹੋ ਸਮਝ ਹੈ, ਇਹੋ ਹੀ ਇਹਦਾ ਗਿਆਨ ਹੈ ਜੋ ਸਾਡੀ ਝੋਲੀ ਸਤਿਗੁਰੂ ਪਾ ਰਿਹਾ। ਆਓ ਅਨੰਦ ਸਾਹਿਬ ਦਾ ਪਾਠ ਕਰੀਏ। ਰਾਮਕਲੀ ਮਹੱਲਾ ਤੀਜਾ, ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮਿਲ ਮਾਰ ਸਤਿਗੁਰੂ ਘਰ ਪਾ, ਸਤਿਗੁਰ ਕਾ ਪਾਇਆ ਸਹਿਜ ਜੀਵਨ ਜੀਆਂ ਬਧਾਈਆਂ। ਰਾਗ ਰਤਨ ਪਰ

ਸਾਰੇ ਕਹੇ ਨਾਨਕ ਮਾਨੂੰ ਮੇਰੇ ਸਦਾ ਰੋਰ ਨਾਲੇ ਸਾਚੀ ਸਾਹਿਬਾ ਕਿਉਂ ਨਹੀਂ ਡਰਦੇ ਘਟਾ ਤੇਰੇ ਸਭ ਕੁਛ ਹੈ ਜਿਸ ਦੇ ਸੁਪਾਵੇ ਦਾਸ ਕਲਾ

ਸਾਥਨਾ ਮਿਆ ਧਾਰ ਮੇਰਾ ਜਿਨ ਭੁੱਖਾਂ ਸਭ ਦੁਆਈਆਂ ਕਰ ਸਾਥ ਸੁਖਮਲਿਆ ਰਤਿਆ ਜਿਨੇ ਸਾਥ ਸਭ ਪੁਜਾਈ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈ ਤੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ।

0: واحدن جی کا خالق واحدن جی
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Speak Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

ਚਵਰ ਸ਼ਤਰ ਅੱਖਰ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਸਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰੂ ਬਖਸ਼ਿਸ਼ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਪਿਤਾ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਸਤਸੰਗੀ ਜਨ ਬਣ ਕੇ ਆਪਾਂ ਸਾਰੇ ਵੱਡੇ ਭਾਗਾਂ ਵਾਲੇ ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ, ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਆਪ ਜੀਆਂ ਨੇ ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਕੁ ਸਮਾਂ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਦੁਆਰਾ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਰਹਿਮਤ ਕਰੋ, ਹਿਰਦੇ 'ਚ ਵਸ ਕੇ ਰਸਨਾ 'ਤੇ ਬੈਠ ਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੱਜ ਵੱਜ ਕੇ ਗੁਰੂ ਫਤਿਹ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਰਾਗ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸ਼ੰਤ ਸਰਲੇਖ ਥੱਲੇ ਦੂਸਰਾ ਸ਼ਬਦ ਦੂਸਰਾ ਪਦਾ ਗੁਰੂ ਰਹਿਮਤ ਕਰਦੇ ਹਨ। ਹਰ ਸੰਤਾਂ ਹਰ ਸੰਤ ਸੱਜਣ ਮੇਰੇ ਮੀਤ ਸਹਾਈ ਰਾਮ, ਹਰੀ ਦੇ ਸੰਤ ਐਸੇ ਸੰਤ ਪਿਆਰੇ ਜਿਹੜੇ ਗੁਰੂ ਨੂੰ ਸਮਰਪਿਤ ਹਨ, ਜਿਹੜੇ ਪ੍ਰਭੂ ਨਾਲ ਜੁੜੇ ਹੋਏ ਹਨ। ਮੇਰੇ ਮੀਤ ਸਹਾਈ ਰਾਮ, ਇਹੀ ਮੇਰੇ ਮਿੱਤਰ ਹਨ, ਇਹੀ ਮੇਰੇ ਸਹਾਇਕ ਹਨ, ਮੇਰੇ ਮਦਦਗਾਰ ਹਨ, ਮੇਰੇ ਮਿੱਤਰ ਹਨ। ਵੱਡ ਭਾਗੀ ਵੱਡ ਭਾਗੀ ਸਤ ਸੰਗਤ ਪਾਈ ਰਾਮ, ਮੇਰੇ ਬੜੇ ਵੱਡੇ ਭਾਗ ਬਹੁਤ ਵੱਡੇ ਭਾਗ ਜਿਹੜੀਆਂ ਪ੍ਰਭੂ ਬਖਸ਼ੀਆਂ ਰੂਹਾਂ ਦਾ ਮਿਲਾਪ ਮਿਲ ਗਿਆ, ਇਹ ਪ੍ਰਾਪਤ ਹੋ ਗਿਆ। ਇਹਨਾਂ ਰੂਹਾਂ ਦਾ ਸਦਕਾ ਮੈਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਗਈ। ਪੱਖ ਦੋਨੋਂ ਹੀ ਆਪਾਂ ਵਿਚਾਰ ਸਕੀਏ, ਸੰਤ ਵੀ ਸਤ ਸੰਗਤ ਵੀ। ਜਦੋਂ ਅਸੀਂ ਬਾਰ ਬਾਰ ਪੜ੍ਹਾਂਗੇ ਨਾ ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਬਚਨ, ਉਹ ਕਿਰਪਾਲ ਸੁਆਮੀ ਮੇਰਾ ਸੰਤਾਂ ਸੰਗ ਵਿਹਾਰੈ, ਮਾਲਕ ਮੇਰੇ 'ਤੇ ਕਿਰਪਾ ਕਰੋ, ਤੇਰੀਆਂ ਬਖਸ਼ੀਆਂ ਰੂਹਾਂ ਦੇ ਸਾਥ ਵਿੱਚ ਮੇਰਾ ਕਿਤੇ ਜੀਵਨ ਬਤੀਤ ਹੋ ਜਾਏ। ਜਦੋਂ ਪੜ੍ਹਾਂਗੇ ਸੰਤਾਂ ਕੀ ਹੋਈ ਦਾਸਰੀ, ਇਹੋ ਆਚਾਰਾ ਸਿੱਖਰੀ, ਆਪਣੇ ਜੀਵਨ ਦਾ ਆਚਾਰ ਸੰਤਾਂ ਦੀ

ਵੀ ਐਸੀਆਂ ਰੂਹਾਂ ਹਨ ਹੁੰਦੀਆਂ ਹਨ ਜਿਨ੍ਹਾਂ ਨੂੰ ਮਿਲਦਿਆਂ ਰੱਬ ਚੇਤੇ ਆ ਜਾਂਦਾ ਹੈ, ਉਹਨਾਂ ਨੂੰ ਵੇਖੀਏ ਆਪ ਮੁਹਾਰੇ ਮੁੱਖ ਚੋਂ ਨਿਕਲ ਜਾਂਦਾ ਵਾਹਿਗੁਰੂ, ਆਪ ਮੁਹਾਰੇ ਧੰਨ ਗੁਰੂ ਨਾਨਕ। ਐਸੇ ਉਹ ਵੀ ਹਨ, ਪਰ ਇੱਥੇ ਸਤਿਗੁਰੂ ਜਿੱਥੇ ਇੱਕ ਵਿਅਕਤੀ ਤੌਰ 'ਤੇ ਕਹਿ ਰਹੇ ਹਨ, ਉੱਥੇ ਸਮੁੱਚੀ ਸੰਗਤ 'ਤੇ ਵੀ ਰਹਿਮਤ। ਸਤਿਗੁਰੂ ਕਹਿੰਦੇ ਹਨ, ਐਸਿਆਂ ਦੇ ਸੁਮੇਲ ਵਿੱਚ ਜਿਹੜੇ ਤੇਰੇ ਨਾਲ ਮਿੱਤਰਤਾ, ਤਾਂ ਹੀ ਤੇ ਕਹਿੰਦੇ ਹਨ ਸਤਿਗੁਰੂ, ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕੇ, ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਈ ਚੋਰ। ਐਸੇ ਕੱਚੇ ਦਗੇਬਾਜ ਹੈਨ ਜਿਹੜਾ ਤੇਰੀ ਜਵਾਨੀ ਨਾਲ ਸ਼ੋਸ਼ਣ ਕਰ ਸਕਦੇ ਹਨ, ਤੇਰੇ ਧਨ ਨਾਲ ਕਰ ਸਕਦੇ ਹਨ, ਤੇਰੀ ਇੱਜ਼ਤ ਨਾਲ ਕਰ ਸਕਦੇ ਹਨ। ਪਰ ਐਸੇ ਵੀ ਹੋਣਗੇ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹ ਪਾਪੀ ਪੜਦਾ। ਐਸੇ ਵੀ ਪਿਆਰੇ ਹੈ ਜਿਹੜੇ ਪੜਦਾ ਪਾਉਂਦੇ ਹਨ, ਜਿਹੜੇ ਕਦੀ ਨਸ਼ਰ ਨਹੀਂ ਕਰਦੇ, ਐਬ ਨਹੀਂ ਦੂਸਰਿਆਂ ਦੇ ਫਰੋਲਦੇ। ਉਹਨਾਂ ਵਾਸਤੇ ਹੀ ਮੇਰੇ ਸਤਿਗੁਰਾਂ ਦਾਤ ਮੰਗੀ ਹੈ, ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ, ਮੈਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮਾਰਗ 'ਤੇ ਤੋਰ ਦੇਵੇ, ਮੈਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਰਗ ਨਾਲ ਜੋੜ ਦੇਵੇ। ਐਸਾ ਕੋਈ ਰੱਬੀ ਪਿਆਰਾ, ਕੋਈ ਸੰਤ ਜਨ ਬਖਸ਼ੀ ਗੁਰੂ ਦੀ ਰੂਹ। ਖੈਰ ਇਹ ਵਿਸ਼ਾ ਅੱਜ ਐਸਾ ਖਤਰਨਾਕ ਬਣ ਗਿਆ, ਬਹੁਤ ਐਸੇ ਲੋਕ ਜਿਨ੍ਹਾਂ ਨੇ ਇਸ ਨਾਮ ਹੇਠ ਇੰਨੇ ਧੋਖੇ ਇੰਨੀਆਂ ਠੱਗੀਆਂ ਕੀਤੀਆਂ, ਇਹਨਾਂ ਸੰਗਤ ਨੂੰ ਕਿਉਂਕਿ ਅਸੀਂ ਪੂਰਨ ਤੌਰ 'ਤੇ ਸ਼ਬਦ ਨੂੰ ਸਮਰਪਿਤ ਨਾ ਹੋਏ, ਜਿਹੜੀ ਅਸੀਂ ਪਹਿਚਾਣ ਕਰ ਸਕਦੇ, ਬਸ ਇਹਨਾਂ ਨੇ ਐਸਾ ਮਾਹੌਲ ਗੰਦਲਾ ਕੀਤਾ ਸਿੱਖੀ ਦਾ। ਅੱਜ ਕਈ ਵਾਰੀ ਅਸੀਂ ਉਹਨਾਂ ਪਿਆਰੇ ਹਾਂ ਜਿਨ੍ਹਾਂ ਸਾਡੇ ਮਾਰਗ ਦਰਸ਼ਨ ਕੀਤੇ ਹਨ, ਅਸੀਂ ਉਹਨਾਂ ਨੂੰ ਵੀ ਉਹਨਾਂ ਦੇ ਰਸਤੇ ਹੀ ਲੰਘਾਉਣ ਲੱਗਣ ਦਾ ਯਤਨ ਕਰਨੇ ਹਾਂ। ਇਹ ਕਦੀ ਨਾ ਕਰੀਏ, ਇਹ ਕਦੀ ਪਾਪ ਨਾ ਕਰੀਏ। ਇੱਕ ਲੌਕਿਕ ਜੀ ਆ ਪ੍ਰਮਾਣ ਕਹਾਣੀ ਸੁਣਾਉਂਦੇ ਹਨ, ਕੋਈ ਬੱਚਾ ਆਪਣੇ ਬਾਪ ਨੂੰ ਜਦੋਂ ਬਜ਼ੁਰਗੀ ਤੋਂ ਅਤੀ ਤੰਗ ਕਹਿੰਦੇ ਹਨ ਰੋੜਨ ਚਲਾ ਗਿਆ, ਕਹਿਣ ਲੱਗਾ ਇੱਥੇ ਕ ਸੁੱਟ ਦੇਨਾ, ਕਹਿਣ ਲੱਗਾ ਨਹੀਂ ਇੱਥੇ ਤੇ ਮੈਂ ਆਪਣੇ ਬਾਪ ਨੂੰ ਸੁੱਟ ਕੇ ਗਿਆ, ਇਦੂ ਅੱਗੇ ਸੁੱਟ ਮੈਂ, ਇੱਥੇ ਮੈਂ ਬਾਪ ਉੱਥੋਂ ਹੀ ਮੁੜ ਆਇਆ। ਕਹਿਣ ਲੱਗਾ ਇਹਦਾ ਮਤਲਬ ਹੈ ਜਿਹੜੇ ਮੇਰੇ ਹਨ ਉਹ ਮੈਨੂੰ ਇਦੂ ਵੀ ਅੱਗੇ ਸੁੱਟਣਗੇ। ਜੇ ਅੱਜ ਅਸੀਂ ਆਪਣੇ ਵੱਡਿਆਂ ਦੀ ਦਿਨ ਰਾਤ ਨਿੰਦਿਆ 'ਚ ਲੱਗੇ ਰਹੇ ਨਾ, ਸਾਡਾ ਲਿਹਾਜ਼ ਕੀ ਹੋਵੇਗਾ? ਅਸੀਂ ਆਸ ਕਰੀਏ ਸਾਡਾ ਵੀ ਕੋਈ ਲਿਹਾਜ਼ ਨਹੀਂ ਹੋਵੇਗਾ, ਨਹੀਂ। ਅਸੀਂ ਪਹਿਚਾਣ ਕਰਨੀ ਹੈ ਸ਼ਬਦ ਦੀ ਬਰਕਤ ਨਾਲ, ਪਰ ਸੱਚ ਹੈ ਪਹਿਲੋ ਸਤ ਸੰਗਤੀ ਬਣ ਜਾਈਏ। ਜੇ ਪਹਿਚਾਣ ਚਾਹੁੰਦੇ ਹਾਂ ਨਾ, ਸੰਤ ਦੇ ਲਿਬਾਸ 'ਚ ਚੋਰ ਕੌਣ ਹੈ? ਤੇ ਆਮ ਜਿਹਦਾ ਲਿਬਾਸ ਹੈ ਗ੍ਰਿਸ਼ਤੀ ਲਿਬਾਸ ਵਿੱਚ ਸੰਤ ਕੌਣ ਹੈ? ਵੇਖਣ ਨੂੰ ਗ੍ਰਿਸ਼ਤੀ ਲੱਗੇਗਾ, ਉਹਦੇ ਵਿੱਚ ਵੀ ਸੰਤ ਪੁਣਾ ਉਸਨੇ ਛਪਾਇਆ। ਇਹ ਸਭ ਕੁਝ ਜਾਣਨ ਵਾਸਤੇ ਇੱਕ ਹੀ ਢੰਗ ਹੈ, ਗੁਰੂ ਦੀ ਸੰਗਤ, ਗੁਰੂ ਦੇ ਸ਼ਬਦ ਦਾ ਪਿਆਰ। ਸਤਿਗੁਰੂ ਕਹਿੰਦੇ ਹਨ, ਬਸ ਵੱਡ ਭਾਗੀ ਸਤ ਸੰਗਤ ਪਾਈ ਰਾਮ, ਸਾਡੇ ਬੜੇ ਵੱਡੇ ਭਾਗ ਗੁਰੂ ਸੰਗਤ ਪ੍ਰਾਪਤ ਹੋ ਗਈ। ਸੱਚ ਹੈ ਭਾਗਾਂ ਦੀ ਨਿਸ਼ਾਨੀ ਪਹਿਲੋਂ, ਤੇ ਇੱਕ ਮੈਂ ਪੰਕਤੀ ਸਾਂਝੀ ਕਰਾਂ, ਭਗਤ ਸੂਰਦਾਸ ਉਹਨਾਂ ਦੀ ਇੱਕ ਹੀ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਇੱਕੋ ਹੀ ਪੰਕਤੀ। ਉਹ ਕਹਿੰਦੇ ਹਨ, ਸ਼ਾਡ ਮਨ ਹਰ ਬੇਮੁੱਖਨ ਸਿਓ ਸੰਗ। ਇਹ ਭਗਤੀ ਹੈ, ਇਹ ਸਿਮਰਨ ਹੈ, ਇਹ ਵੀ ਇੱਕ ਬੜਾ ਵੱਡਾ ਪੁੰਨ ਹੈ, ਕਿਤੇ ਬੇਮੁੱਖਾਂ ਦਾ ਕੁਸੰਗ ਛੱਡਦੇ ਨੇ।
ਇਹਨਾਂ ਦਾ ਸਾਥ ਛੱਡ ਦੇ। ਇਹ ਸਭ

0: ਤੋਂ ਵੱਡੀ ਇਹੀ ਬੰਦਗੀ, ਇਹੀ ਤੋਰੇਗੀ ਸਤਸੰਗਤ ਵੱਲੋਂ। ਜੇ ਕੁਸੰਗੀਆਂ ਨਾਲੋਂ ਤੂੰ ਟੁੱਟ ਜੇ, ਕਬੀਰ ਸਾਹਿਬ ਨੇ ਤੇ ਕਹਿ ਦਿੱਤਾ ਡੰਕੇ ਦੀ ਚੋਟ ਤੇ, ਕਬੀਰ ਸਾਕਤ ਸੰਗ ਨਾ ਕੀਜੀਐ ਦੂਰੋਂ ਜਾਈਐ ਪਾ, ਬਾਸਨ ਕਾਰੋ ਪਰਸੀਐ ਤਾਂ ਕੱਚ ਲੱਗੈ ਦਾਗ, ਥੋੜਾ ਵੀ ਟੱਚ ਹੋਏਗਾ ਤੇਰਾ ਜੀਵਨ ਦਾਗੀ ਹੋਵੇਗਾ। ਇਸ ਕਰਕੇ ਪਹਿਲੋਂ ਜੇ ਚੰਗੇ ਭਾਗਾਂ ਦੀ ਨਿਸ਼ਾਨੀ ਕੁਸੰਗ ਵੱਲੋਂ ਮਨ ਮੁੜ ਜਾਏ, ਛੱਡ ਮੇਰੇ ਆ ਮਨਾ, ਕੁਸੰਗ ਛੱਡ ਦੇ। ਹੁਣ ਜਦੋਂ ਕੁਸੰਗ, ਕਿਉਂਕਿ ਸੰਗ ਵੀ ਹੈ ਦੋ ਤਰ੍ਹਾਂ ਦਾ, ਭਾਈ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਉਹ ਕਹਿੰਦੇ ਹਨ, ਆ ਹਜੂਮੇ ਖੁਸ਼ ਬਹਿਰੇ ਜ਼ਿੰਦਗੀ ਸੱਤ, ਆ ਹਜੂਮੇ ਖੁਸ਼ ਕੇ ਬਹਿਰੇ ਬੰਦਗੀ ਸੱਤ, ਉਹ ਹਜੂਮ ਉਹ ਇਕੱਠ ਤਨਤਾ ਯੋਗ ਹੈ ਜਿਹੜਾ ਜੀਵਨ ਦੇ ਸੱਤ ਵਾਸਤੇ ਉਹਦੀ ਵਿਚਾਰ ਵਾਸਤੇ ਇਕੱਠਾ ਹੋਇਆ, ਜਿਹੜਾ ਬੰਦਗੀ ਵਾਸਤੇ ਇਕੱਠਾ ਹੋਇਆ। ਪਰ ਦੂਜੇ ਬੰਨੇ ਕਹਿੰਦੇ ਹਨ, ਐ ਹਜੂਮੇ ਬਦ ਕੇ ਸ਼ੈਤਾਨੀ ਬਬਦ, ਐਸਾ ਹਜੂਮ ਵੀ ਹੈ ਜਿਹਦੇ ਚੋਂ ਸ਼ੈਤਾਨੀ ਪੈਦਾ ਹੋਵੇਗੀ। ਬਸ ਨੇਕੀ ਦਾ ਕੰਮ ਨਹੀਂ, ਬਦੀਆਂ ਦੇ ਕੰਮ। ਮਨਾ ਤੇਰੇ ਕਿਤੇ ਕਰਮ ਚੰਗੇ ਬਦੀਆਂ ਵੱਲੋਂ ਮੁੜ ਸਤਸੰਗਤ ਵੱਲ। ਜੇ ਜੀਵਨ ਦਾ ਰਸ ਚਾਹੁੰਦਾ ਤੇ ਸਤਸੰਗਤ ਦੋ ਪ੍ਰਕਾਰ ਦੀ, ਕੁਸੰਗ ਤੇ ਸਤਸੰਗਤ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਸਵਈਆ ਬੜਾ ਧਿਆਨ ਇੱਧਰ ਖਿੱਚਦਾ ਹੈ। ਭਾਈ ਸਾਹਿਬ ਕਹਿੰਦੇ ਹਨ, ਕਾਹੂ ਦਸ਼ਾ ਕੇ ਪਵਨ ਗਵਨ ਕੇ ਬਰਖਾ ਹੈ। ਕਹਿੰਦੇ ਹਨ, ਇੱਕ ਦਿਸ਼ਾ ਦੀ ਐਸੀ ਹਵਾ ਹੈ ਕਿ ਜਦੋਂ ਚੱਲਦੀ ਹੈ ਨਾ, ਜਦੋਂ ਹਵਾ ਉਹ ਵਗਦੀ ਹੈ, ਸਿਆਣੇ ਦਾਨੇ ਬੰਦੇ ਅੰਦਾਜ਼ਾ ਲਾਉਂਦੇ ਹਨ ਕਿ ਲੱਗਦਾ ਬੱਦਲ ਆ ਜਾਏਗਾ। ਹਵਾ ਦੇ ਚੱਲਣ ਤੋਂ ਕੁਝ ਨਿਸ਼ਾਨੀਆਂ ਜੋ ਸਾਡੀ ਪ੍ਰਕਿਰਤੀ ਹੈ ਨਾ ਉੱਥੋਂ ਦੀ ਹਿੰਦੁਸਤਾਨ ਦੀ, ਉਹਦੇ ਅਨੁਸਾਰ ਉਹ ਹਵਾ ਚੱਲਦੀ ਹੈ। ਦਾਨੇ ਬੰਦੇ ਕਹਿੰਦੇ ਹਨ, ਭਾਈ ਜਾਪਦਾ ਬੱਦਲ ਆ ਜਾਏਗਾ। ਕਾਹੂ ਦਸ਼ਾ ਕੇ ਪਵਨ ਗਵਨ ਕੇ ਬਰਖਾ ਹੈ, ਕਾਹੂ ਦਸ਼ਾ ਕੇ ਪਵਨ ਬਾਦਰ ਬਿਲਾਤ ਹੈ। ਫਿਰ ਇੱਕ ਹਵਾ ਐਸੀ ਹੈ ਜਦੋਂ ਉਹ ਚੱਲਦੀ ਹੈ, ਸਰਦਾਨੇ ਵਿੱਚ ਹੀ ਬੋਲ ਦਿੰਦੇ ਹਨ, ਕਹਿੰਦੇ ਹਨ ਭਾਈ ਜਾਪ ਦਾ ਬੱਦਲ ਛੱਟ ਜਾਣਗੇ, ਬੱਦਲ ਉੱਡ ਜਾਣਗੇ। ਇਹਦਾ ਭਾਵ ਹੈ ਇੱਕ ਹਵਾ ਪੁਰੇ ਦੀ ਹਵਾ, ਪੂਰਵਾਤਰੀ, ਉਧਰ ਪੂਰਵੋਤਰੀ, ਜਦੋਂ ਉਹ ਚੱਲਦੀ ਹੈ ਨਾ, ਤੇ ਸਿਆਣੇ ਕਹਿੰਦੇ ਹਨ ਭਾਈ ਬੱਦਲ ਦੇ ਅਨੁਮਾਨ ਹੈ। ਇੱਕ ਹਵਾ ਐਸੀ ਜਿਹੜੀ ਬੱਦਲ ਨੂੰ ਉਡਾ ਕੇ ਲੈ ਜਾਂਦੀ ਹੈ। ਹਵਾ ਹਵਾ 'ਚ ਇੰਨਾ ਫਰਕ। ਭਾਈ ਸਾਹਿਬ ਜੀ ਨੇ ਦੂਸਰੀ ਦਲੀਲ ਕਹਿੰਦੇ ਹਨ, ਕਾਹੂ ਜਲ ਪਾਨ ਵਿਆਪੈ ਰਹਿਤ ਅਰੋਗ ਦੇਹੀ। ਕਿਸੇ ਥਾਂ ਦਾ ਪਾਣੀ ਐਸਾ ਤੰਦਰੁਸਤ ਪਾਣੀ ਜਿਹੜਾ ਕਈ ਬਿਮਾਰੀਆਂ ਕੱਟ ਦਿੰਦਾ, ਬੰਦਾ ਰੋਗ ਰਹਿਤ ਹੋ ਜਾਂਦਾ, ਕਈ ਰੋਗ ਕੱਟਣ ਦੀ ਸਮਰੱਥਾ ਰੱਖਦਾ, ਐਸਾ ਪਾਣੀ ਹੋਵੇ। ਕਾਹੂ ਜਲ ਪਾਨ ਵਿਆਪੈ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਵਿਆਪੈ ਬਿਰਥਾ ਬਿਲ ਲਾਤ ਹੈ। ਇੱਕ ਥਾਂ ਦਾ ਪਾਣੀ ਐਸਾ ਵੀ ਜਿਹੜਾ ਬੰਦਾ ਕੁਰਲਾਹਟ ਪਾਵੇਗਾ, ਕਹੇਗਾ ਦੁਖੀ ਹੋ ਗਿਆ। ਥੋੜ੍ਹੇ ਦਿਨ ਹੀ ਹੋਏ ਫੋਨ 'ਤੇ ਭਾਈ ਸਾਹਿਬ ਜੀ ਨਾਲ, ਭਾਈ ਹਰਜਿੰਦਰ ਸਿੰਘ ਜੀ ਨਾਲ, ਕਹਿਣ ਲੱਗੇ ਭਾਈ ਸਾਹਿਬ ਮੈਂ ਪਾਕਿਸਤਾਨ ਯਾਤਰਾ ਜਾ ਰਿਹਾ। ਮੈਂ ਕਿਹਾ ਫਿਰ ਮੈਂ ਤਾਂ ਹੋਰ ਕੁਛ ਨਹੀਂ ਕਹਿ ਸਕਦਾ, ਇੰਨਾ ਕਹਾਂਗਾ ਪੰਜਾ ਸਾਹਿਬ ਦਾ ਪਾਣੀ ਆਨੰਦ ਨਾਲ ਪੀਣੀ ਨਚੱਕ ਹੋ ਕੇ, ਪਰ ਨਨਕਾਣਾ ਸਾਹਿਬ ਜਾ ਕੇ ਪਾਣੀ ਫਿਲਟਰ ਕੀਤਾ ਹੀ ਪੀਣੀ। ਮੈਂ ਕਿਹਾ ਮੇਰੇ ਜੀਵਨ ਨਾਲ ਸਭ ਤੋਂ ਭਿਆਨਕ ਘਟਨਾ ਘਟੀ ਸੀ ਉੱਥੇ, ਅਤੇ ਮੈਨੂੰ ਡਾਕਟਰਾਂ ਇਹੀ ਸਲਾਹ ਦਿੱਤੀ ਪਾਣੀ ਨਾ ਮੁੜ ਕੇ ਇੱਥੋਂ ਦਾ ਪੀਓ। ਇਹਦਾ ਭਾਵ ਹੈ ਪਾਣੀ ਕਿਸੇ ਥਾਂ ਦਾ ਐਸਾ ਮੌਤ ਦੇ ਕੰਢੇ ਲੈ ਜਾਏਗਾ, ਐਸਾ ਵੀ ਪਾਣੀ ਹੈ ਜਿਹੜਾ ਕਈ ਬਿਮਾਰੀਆਂ ਤੋੜ ਦੇਵੇਗਾ। ਸੱਚ ਹੈ ਇੱਕ ਹੈ ਤੇ ਉਹ ਵੀ ਪਾਣੀ ਜਿਹੜਾ ਗੁੜ ਦਾ ਅਰਕ ਕੱਢ ਕੇ ਬਣਾਇਆ ਹੈ, ਹੈ ਤੇ ਉਹ ਵੀ ਪਾਣੀ ਹੈ, ਪੀਂਦੀ ਹੈ ਦੁਨੀਆ, ਦੁਨਿਆਵੀ ਰਸ ਲੈਣ ਦਾ ਯਤਨ ਕਰਦੀ ਹੈ। ਸੱਚ ਹੈ ਮੇਰੇ ਮਨਾ, ਜੇ ਰੁਕਿਓ ਨਾ ਨਾ, ਆਪਣੇ ਆਪ ਨੂੰ ਰੋਕਣ ਦਾ ਯਤਨ ਨਾ ਕੀਤਾ, ਇਹ ਪਾਣੀ ਤੇਰੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਨਾਲ ਲੈ ਜਾਏਗਾ। ਆਪਣੇ ਆਪ ਨੂੰ ਰੋਕਣ ਦਾ, ਜਿਸ ਨੂੰ ਸ਼ਰਾਰਤ ਦਾ ਸ਼ਰਾਬ ਇਸ ਨੂੰ ਕਹਿ ਦਿੰਦੇ ਹਨ, ਸ਼ਰਾਰਤ ਦਾ ਪਾਣੀ ਇਹ ਪੀਣੋ ਨਾ ਰੁਕਿਓ। ਤੇ ਇੱਕ ਪਾਣੀ ਉਹ ਵੀ ਹੈ, ਉਹ ਵੀ ਪਾਣੀ ਹੈ ਕਿਹੜਾ, ਜਿਹੜਾ ਮੇਰੇ ਸਤਿਗੁਰੂ ਜੀ ਨੇ ਪਾਣੀ ਚ ਪਤਾਸੇ ਘੋਲ ਕੇ ਤੇ ਖੰਡਾ ਫੇਰਿਆ ਹੈ। ਹੈ ਪਾਣੀ, ਪਰ ਪਾਣੀ ਜਦੋਂ ਮੇਰੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਛੋਹ ਮਿਲ ਗਈ ਖੰਡਿਆ ਵਿੱਚ, ਉਹ 45 ਉਂਗਲਾਂ ਜਿਹੜੀਆਂ ਪੰਜਾਂ ਪਿਆਰਿਆਂ ਰਾਹੀਂ ਇੱਕ ਤੇ ਖੰਡੇ ਨੂੰ ਸੀ ਤੇ 45 ਬਾਟੇ ਨੂੰ ਸਨ, ਜਦੋਂ ਉਹਨਾਂ ਦੀ ਸ਼ਮੂਲੀਅਤ, ਉਹਨਾਂ ਦੀ ਦ੍ਰਿਸ਼ਟੀ, ਪਵਿੱਤਰ ਦ੍ਰਿਸ਼ਟੀ, ਐਸਾ ਪਾਣੀ ਆਈ ਤੇ ਕਦੀ ਕਿਹਾ ਸੀ। ਉਹ ਕਹਿਣ ਲੱਗਾ ਨਾਦਰ, ਕਹਿਣ ਲੱਗਾ ਜ਼ਕਰੀਆ ਖਾਨ ਨੂੰ, ਜਦੋਂ ਉਹਨੇ ਕਿਹਾ ਨਾ ਐਸਾ ਅੰਮ੍ਰਿਤ ਦੇ ਗਿਆ ਇਹਨਾਂ ਦਾ ਗੁਰੂ ਇਹਨਾਂ ਨੂੰ, ਕਿ ਇਹ ਉਸ ਅੰਮ੍ਰਿਤ ਦੀ ਬਰਕਤ ਨਾਲ ਅੱਧੇ ਮਰੇ ਹੋਏ ਜਿਉਂਦੇ ਹੋ ਜਾਂਦੇ ਹਨ। ਪਾਪ ਕਿੰਨਾ ਜ਼ਖਮੀ ਹੋਇਆ ਹੋਵੇ, ਸਿੱਖ ਵੱਡਿਆ ਫਟਿਆ ਹੋਵੇ, ਉਹ ਵੀ ਕਹਿੰਦਾ ਕੋਈ ਪਰਵਾਹ ਨਹੀਂ, ਚੜ੍ਹਦੀ ਕਲਾ ਹੈ। ਐਸੀ ਬਰਕਤ ਦੇ ਗਏ, ਉਹ ਭੋਲਾ ਅਣਜਾਣ ਕਹਿੰਦਾ ਇਹਨਾਂ ਦਾ ਅੰਮ੍ਰਿਤ ਬੰਦ ਕਰ ਦਿਓ। ਕਹਿਣ ਲੱਗਾ ਅੰਮ੍ਰਿਤ ਹੀ ਬੰਦ ਕਰ ਦਿਓ ਇਹਨਾਂ ਦਾ। ਉਹ ਕਹਿਣ ਲੱਗਾ ਉਹ ਢੰਗ ਹੀ ਇਹੋ ਜਿਹਾ ਦੇ ਗਏ ਹਨ, ਇਹ ਅੰਮ੍ਰਿਤ ਬੰਦ ਹੀ ਨਹੀਂ ਹੋ ਸਕਦਾ, ਇਹ ਕੋਈ ਸੋਮਾ ਥੋੜਾ ਹੈ, ਕੋਈ ਐਸਾ ਨਹੀਂ, ਵੈਸੇ ਤੇ ਸੋਮੇ ਵੀ ਬੰਦ ਨਹੀਂ ਹੁੰਦੇ, ਇਹ ਕੋਈ ਐਸਾ ਨਹੀਂ ਕਿ ਕਿਸੇ ਘੜੇ ਦਾ ਟਾਂਚੀ ਦਾ ਪਾਣੀ ਹੈ, ਉਹ ਪਾਣੀ ਹੈ ਸਿੱਖ ਦੁਨੀਆਂ ਦੇ ਕਿਸੇ ਕੋਨੇ 'ਚ ਵੀ ਕਹਿਣ ਹੋਣ ਤੇ ਜਿੱਥੇ ਪੰਜ ਸਿੰਘ ਜੀਵਨ ਵਾਲੇ ਰਲ ਜਾਣ, ਪੰਜ ਸਿੰਘ ਬਾਣੀ ਪੜਨਗੇ, ਆਮ ਪਾਣੀ ਨੂੰ ਕਹਿੰਦਾ ਅੰਮ੍ਰਿਤ ਬਣਾ ਲੈਂਦੇ ਹਨ। ਕਿਵੇਂ ਮਕਾਓਗੇ ਇਹਨਾਂ ਨੂੰ, ਕਿਵੇਂ ਉਸ ਅੰਮ੍ਰਿਤ ਨੂੰ ਬੰਦ ਕਰੋਗੇ? ਸੱਚ ਐਸਾ ਪਾਣੀ ਵੀ ਜਿਹੜਾ ਜੀਵਨ ਨੂੰ ਗਰਕ ਕਰ ਸਕਦਾ, ਐਸਾ ਪਾਣੀ ਪੀਵੇਗਾ ਗੁਰੂ ਦੇ ਹੁਕਮ 'ਚ ਰਹਿ ਕੇ। ਖੰਡੇ ਕੀ ਪੌਹਲ ਸ਼ਕੈ, ਜੇ ਤੂੰ ਖੰਡੇ ਦੀ ਪੌ ਪ੍ਰਥਮ ਰਹਿਤ ਇਹ ਜਾਣ। ਸਤਿਗੁਰੂ ਤੇ ਕਹਿੰਦੇ ਹਨ ਪਹਿਲੀ ਮੇਰੀ ਰਹਿਤ ਹੀ ਆ, ਗੱਲਾਂ ਬਾਅਦ 'ਚ ਮੁੜ ਕੇ ਪੁੱਛੀ, ਬਾਕੀ ਦੀਆਂ ਗੱਲਾਂ ਚੰਗਾ ਹੈ ਕੋਈ ਜੀਵਨ 'ਚ ਅਸੀਂ ਪਹਿਲੋਂ ਪਵਿੱਤਰ ਬਾਣੀ ਨਾਲ ਜੁੜ ਜਾਈਏ, ਪਰ ਮੇਰੇ ਸਤਿਗੁਰੂ ਤੇ ਕਹਿੰਦੇ ਹਨ ਪਹਿਲੋ ਅੰਮ੍ਰਿਤ ਛਕ, ਪਹਿਲੋ ਗੁਰੂ ਦਾ ਕਹਿਆ ਮੰਨਣ ਦਾ ਯਤਨ ਕਰ। ਖੈ ਐਸਾ ਪਾਣੀ ਵੀ ਇੱਕ ਜੀਵਨ ਦਾਨ ਦੇ ਸਕਦਾ, ਇੱਕ ਸਾਡਾ ਜੀਵਨ ਖੋ ਵੀ ਸਕਦਾ। ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਿਤੇ ਤੇ ਸਾਡੇ ਘਰ ਦੀ ਅੱਗ ਸਾਡਾ ਸਾਰਾ ਕੰਮ ਕਰ ਰਹੀ ਹੈ, ਹਰ ਘਰ ਵਿੱਚ ਹੈ, ਕਿਹੜੇ ਘਰ 'ਚ ਨਹੀਂ, ਹਰ ਘਰ ਵਿੱਚ ਹੈ ਤੇ ਸਾਡਾ ਸਾਰਾ ਕੰਮ ਸਵਾਰ ਰਹੀ ਹੈ। ਪਰ ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਜੇ ਕਿਤੇ ਜਰਾਤ ਅਣਗਹਿਲੀ ਹੋ ਗਈ ਤੇ ਸਾਡੇ ਘਰ ਨੂੰ ਖਤਰਾ ਵੀ ਪੈਦਾ ਹੋ ਸਕਦਾ। ਇਸੇ ਅੱਗ ਤੋਂ, ਅੱਗ ਦਾ ਇੱਕ ਰੂਪ ਸਾਰੇ ਸੁੱਖ, ਅੱਗ ਦਾ ਦੂਸਰਾ ਰੂਪ ਸਾੜ ਕੇ ਸਵਾ ਵੀ ਕਰ ਦੇਵੇ। ਬਸ ਕਾਹੂ ਕੀ ਸੰਗਤ ਮਿਲ, ਜੀਵਨ ਮੁਕਤ ਹੋਤ, ਕਾਹੂ ਕੀ ਸੰਗਤ ਮਿਲ, ਜਮਪੁਰ ਜਾਤ ਹੈ। ਇੱਕ ਐਸੇ ਵੀ ਗੁਰੂ ਬਖਸ਼ੇ ਪਿਆਰੇ ਹਨ, ਜੇ ਸੰਗਤ ਮਿਲ ਗਈ ਤੇ ਜਿਉਂਦਿਆਂ ਹੀ ਮੁਕਤ ਹੋ ਜਾਏਗਾ ਬੰਦਾ। ਮਰਨ ਦੀ ਬਾਅਦ ਦੀ ਗੱਲ ਹੈ, ਕਹਿੰਦੇ ਜਿਉਂਦਿਆਂ ਹੀ ਭਾਈ ਸਾਹਿਬ ਵੈਸੇ ਗੁਰਮਤ ਨੇ ਤੇ ਜਿਉਂਦਿਆਂ ਹੀ ਮੁਕਤੀ ਮੰਨੀ ਹੈ। ਮਰਨ ਦੇ ਬਾਅਦ ਮੁਕਤੀ ਮੇਰੇ ਸਤਿਗੁਰੂ ਨਹੀਂ ਕਹਿੰਦੇ, ਕਹਿੰਦੇ ਜੇ ਤੂੰ ਜਿਉਂਦਿਆਂ ਨਹੀਂ ਮੁਕਤ ਹੋ ਸਕਿਆ, ਮਰੇ ਪਿੱਛੋਂ ਆਸ ਨਾ ਕਰੀ ਬਹੁਤੀ। ਜੇ ਜਿਉਂਦਿਆਂ ਬੰਧਨ ਨਹੀਂ ਨਾ ਸਾਡੇ ਟੁੱਟੇ, ਜੇ ਜਿਉਂਦਿਆਂ ਅਸੀਂ ਮੁਕਤ ਨਹੀਂ ਹੋਏ ਤੇ ਮਰੇ ਪਿੱਛੋਂ ਨਹੀਂ, ਬਸ ਜਿਉਂਦਿਆਂ ਮੁਕਤ ਚਾਹੁੰਦੇ ਹਾਂ। ਫਿਰ ਸਤਸੰਗ ਬੜੇ ਪਿਆਰੇ ਹੁਣੇ ਭਿੱਜ ਕੇ ਕੀਰਤਨ ਕਰ ਰਹੇ ਸਨ, ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਤ ਹਰਿਆ। ਐਸੀ ਸੰਗਤ, ਕਿਉਂਕਿ ਸਾਡੇ ਮਨ ਦਾ ਸੁਭਾਅ ਹੈ। ਕਬੀਰ ਸਾਹਿਬ ਕਹਿੰਦੇ ਹਨ, ਕਬੀਰ ਮਨ ਪੰਖੀ ਪਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਇਹ ਮਨ ਸਾਡਾ ਜਿਹੋ ਜਿਹੇ ਦਰਖਤ ਤੇ ਬਹਿ ਜਾਏਗਾ ਨਾ, ਉਹਦੇ ਹੀ ਫਲ ਖਾਣੇ ਸ਼ੁਰੂ ਕਰ ਦਿੰਦਾ। ਐਸਾ ਪੰਛੀ ਇਹ ਮਨ ਪੰਛੀ ਹੈ, ਜਿਹੋ ਜਿਹੇ ਦਰਖਤ ਤੇ ਜੇ ਕੁਸੰਗੀਆਂ ਚ ਬੈਠ ਗਿਆ ਵਕਾਰਾਂ ਵੱਲ ਨੂੰ ਚਲਿਆ ਜਾਏਗਾ, ਤੇ ਜਿਸ ਨੂੰ ਸਤ ਸੰਗਤ ਵਿੱਚ ਬੈਠਣ ਦੀ ਜਾਚ ਆ ਗਈ, ਜੇ ਮੇਰੇ ਗੁਰੂ ਦੀ ਇਹ ਰਹਿਮਤ ਹੋ ਗਈ, ਤਾਂ ਹੀ ਮੇਰੇ ਸਤਿਗੁਰੂ ਕਹਿੰਦੇ ਵੱਡ ਪਾ ਵੱਡ ਪਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਭਾਗਾਂ ਤੋਂ ਬਗੈਰ ਸੰਗਤ ਨਹੀਂ, ਤੇ ਸੰਗਤ ਤੋਂ ਬਗੈਰ ਬੰਦਾ ਮੈਲਾ ਹੋ ਜਾਏਗਾ। ਲੋਹਾ ਵੇਖਨੇ ਆ, ਜਿੰਨਾ ਚਿਰ ਉਹ ਭੱਠੀ ਚ ਰਹਿੰਦਾ ਨਾ, ਲਾਲ ਸੂਹਾ ਰਹਿੰਦਾ ਹੈ, ਅੱਗ ਨਾਲੋਂ ਵੀ ਉਹਦੇ ਵਿੱਚ ਤੇਜ਼ ਵੱਧ ਜਾਂਦਾ, ਲੋਹੇ 'ਚ ਅੱਗ ਨਾਲੋਂ ਵੀ ਤੇਜ਼। ਅੱਗ ਲਿਹਾਜ਼ ਕਰ ਦੇਗੀ, ਲੋਹਾ ਗਰਮ ਲਿਹਾਜ਼ ਨਹੀਂ ਕਰੇਗਾ। ਜਿੰਨਾ ਚਿਰ ਭੱਠੀ 'ਚ ਲਾਲ, ਭੱਠੀ 'ਚੋਂ ਕੱਢਣ ਦੀ ਦੇਰ ਹੈ, ਉਹਦੇ 'ਤੇ ਕਾਰਬਨ ਜੰਮਣਾ ਸ਼ੁਰੂ ਹੋ ਜਾਏਗਾ, ਉਸੇ ਵੇਲੇ ਕਾਲਾ ਹੋਣਾ ਸ਼ੁਰੂ ਹੋ ਜਾਏਗਾ। ਸੱਚ ਹੈ, ਗੁਰਸਿੱਖ ਦਾ ਜੀਵਨ ਸਤਸੰਗਤ ਵਿੱਚ ਜੁੜਿਆ ਰਹੇ, ਇਹਨੂੰ ਲਾਲ ਰੰਗ ਨਾਮ ਦਾ ਰੰਗ ਚੜ੍ਹਦਾ ਰਹੇਗਾ। ਜਿਸ ਦਿਨ ਸਤਸੰਗਤ ਨਾਲੋਂ ਟੁੱਟ ਗਿਆ ਵਕਾਰਾਂ ਦੀ ਕਾਰਬਨ, ਇਹ ਉੱਤੇ ਜੰਮਣੀ ਸ਼ੁਰੂ ਹੋ ਜਾਏਗੀ। ਇਸ ਕਰਕੇ ਵੱਡੇ ਭਾਗਾਂ ਦੀ ਨਿਸ਼ਾਨੀ। ਵੈਸੇ ਗੁਰੂ ਜਦੋਂ ਕਿਸੇ 'ਤੇ ਪ੍ਰਸੰਨ ਹੁੰਦੇ ਹਨ, ਤੇ ਸਭ ਤੋਂ ਵੱਡੀ ਪ੍ਰਸੰਨਤਾ ਜਦੋਂ ਆਪਣਾ ਬਣਾਉਂਦੇ ਹਨ ਨਾ, ਉਹਨੂੰ ਸਤਸੰਗਤ ਵਿੱਚ ਜੋੜ ਦਿੰਦੇ ਹਨ, ਫਿਰ ਉਹ ਗੁਰੂ ਕਸਿੱਖ ਸੰਗਤ ਨਾਲੋਂ ਕਦੀ ਨਹੀਂ ਟੁੱਟਦਾ। ਸਤਿਗੁਰੂ ਰਹਿਮਤ ਕਰਦੇ ਹਨ, ਫਿਰ ਇਹ ਸਤਸੰਗਤ ਦੀ ਬਰਕਤ। ਵੱਡ ਭਾਗੀ ਪਾਏ ਨਾਮ ਤੇ ਆਏ, ਵੱਡੇ ਭਾਗਾਂ ਨਾਲ ਸੰਗਤ ਮਿਲੀ, ਬਸ ਇਹ ਸ਼ੁਰੂਆਤ ਸੀ। ਹੁਣ ਨਾਮ ਨਾਲ ਜੁੜਨਾ, ਨਾਮ ਦਾ ਧਿਆਨ ਕਰਨਾ ਹੈ। ਪਹਿਲੋਂ ਤੇ ਸਤਿਗੁਰੂ ਵੱਡੇ ਭਾਗਾਂ ਦੀ ਗੁਰੂ ਰਾਮਦਾਸ ਮਹਾਰਾਜ ਵੀ ਨਿਸ਼ਾਨੀ ਦੱਸਦੇ ਹਨ। ਉਹ ਕਹਿੰਦੇ ਹਨ, ਧਨ ਧਨ ਭਾਗ ਤਿਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤੇ ਆ। ਉਹਨਾਂ ਭਗਤ ਜਨਾਂ ਦੇ ਬੜੇ ਵੱਡੇ ਭਾਗ, ਸੰਗਤੀ ਬਣੇ ਤੇ ਪ੍ਰਭੂ ਦਾ ਨਾਮ ਜਪਣਾ ਸ਼ੁਰੂ ਹੋ ਗਏ। ਹਰ ਨਾਮਾ ਹਰ ਮੁਖ ਕਹਿਤੇ ਆ, ਧਨ ਧਨ ਭਾਗ ਤਿਨਾ ਸੰਤ ਜਨਾ, ਜੋ ਹਰ ਜਸ ਸ੍ਰਵਣੀ ਸੁਣਤੇ ਆ। ਸਤਿਗੁਰੂ ਜੀ ਨੇ ਸੰਗਤ ਨੂੰ ਸੰਤ ਜਨ ਕਿਹਾ ਹੈ। ਕਹਿੰਦੇ ਹਨ, ਇਹ ਸਰੋਤੇ ਵੱਡੇ ਭਾਗਾਂ ਵਾਲੇ, ਜਿਹੜੇ ਗੁਰੂ ਦੀ ਪਵਿੱਤਰ ਬਾਣੀ ਨੂੰ, ਸਤਿਗੁਰੂ ਜੀ ਦੇ ਪਵਿੱਤਰ ਬੋਲਾਂ ਨੂੰ ਸ਼ਰਧਾ ਨਾਲ ਸਰਵਣ ਕਰਦੇ ਹਨ। ਧਨ ਧਨ ਭਾਗ ਤਿਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ। ਉਹਨਾਂ ਦੇ ਵੀ ਭਾਗ ਬੜੇ ਵੱਡੇ, ਜਿਨ੍ਹਾਂ ਨੂੰ ਮੇਰੇ ਮਾਲਕ ਨੇ ਸਿਫਤ ਸਲਾਹ ਦੀ ਦਾਤ ਦਿੱਤੀ। ਉਹ ਕੀਰਤਨ ਭਗਤੀ ਹੈ, ਭਾਵੇਂ ਉਹ ਸ੍ਰਵਣ ਭਗਤੀ ਹੈ। ਧਨ ਧਨ ਭਾਗ ਤਿਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ। ਧਨ ਧਨ ਭਾਗ ਤਿਨਾ ਗੁਰਮੁਖਾਂ, ਜੋ ਗੁਰਸਿੱਖ ਲੈ ਮਨ ਜਿਣਤੇ ਆ, ਜਿਹੜੀ ਗੁਰੂ ਦੀ ਸਿੱਖਿਆ ਲੈ ਕੇ ਮਨ ਨੂੰ ਜਿੱਤਦੇ ਹਨ। ਪਰ ਆਖਰੀ ਪੰਕਤੀ ਬੜੀ ਇਨਕਲਾਬੀ ਹੈ। ਸਤਿਗੁਰੂ ਕਹਿੰਦੇ ਹਨ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਚਰਨੀ ਸਿੱਖ ਪੜਤੇ ਆ। ਸਭ ਤੋਂ ਵੱਡੇ ਭਾਗ ਗੁਰੂ ਕੇ ਸਿੱਖਾਂ ਦੇ, ਜਿਹੜੇ ਗੁਰੂ ਦੇ ਚਰਨਾਂ ਤੇ ਵਿਸ਼ਵਾਸ ਨਾਲ ਟਿਕੇ ਰਹਿੰਦੇ ਹਨ। ਬੜਾ ਚਿਰ ਮੈਨੂੰ ਵੀ ਸਮਝ ਨਹੀਂ ਆਈ, ਟੀਕੇ ਪੜ੍ਹ ਕੇ ਵੀ ਸਮਝ ਨਹੀਂ ਆਈ। ਮੈਂ ਕਿਹਾ ਹੱਦ ਹੋ ਗਈ, ਭਗਤ ਜਨਾਂ ਦੇ ਵੀ ਭਾਗ ਸਤਿਗੁਰਾਂ ਵੱਡੇ ਕਹਿ ਦਿੱਤੇ, ਕੀਰਤਨੀ ਜਨਾਂ ਦੇ ਵੀ ਭਾਗ ਵੱਡੇ ਕਹਿ ਦਿੱਤੇ, ਸਰੋਤਿਆਂ ਦੇ ਵੀ ਕਹਿ ਦਿੱਤੇ, ਜਿਨ੍ਹਾਂ ਨੇ ਮਨ ਨੂੰ ਜਿੱਤਿਆ ਉਹਨਾਂ ਦੇ ਵੀ ਵੱਡੇ ਭਾਗ, ਪਰ ਇਹ ਕੀ ਗੱਲ ਗੁਰਸਿੱਖਾਂ ਦੇ ਸਭ ਤੋਂ ਵੱਡੇ ਭਾਗ। ਅਸਲ ਵਿੱਚ ਜੇ ਕੀਰਤਨ ਕਰਦਿਆਂ ਅਜੇ ਮਨ ਡੋਲ ਰਿਹਾ ਤੇ ਵੱਡੇ ਭਾਗ, ਇਹ ਤੇ ਹੈ ਬਾਣੀ ਮੁੱਖ ਚੋਂ ਨਿਕਲ ਰਹੀ ਹੈ, ਪਰ ਅਜੇ ਵੱਡੇ ਭਾਗ ਨਹੀਂ, ਅਜੇ ਕਬਰ ਤੇ ਵੀ ਕੋਈ ਸੱਦ ਲਵੇ ਤੇ ਜਾ ਸਕਦਾ ਹੈ। ਅਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਛੱਡ ਕੇ, ਸੰਗਤ ਛੱਡ ਕੇ ਕਿਸੇ ਨੇ ਕਿਸੇ ਕਬਰ ਤੇ ਸੱਦ ਲਿਆ ਕਹੇਗਾ ਕਰਾਂਗੇ, ਅਜੇ ਵੱਡੇ ਭਾਗਾਂ ਦੀ ਕੋਈ ਨਿਸ਼ਾਨੀ ਨਹੀਂ। ਅਜੇ ਮਨ ਨੂੰ ਜਿੱਤ ਕੇ ਵੀ ਵਕਾਰਾਂ ਚ ਡਿੱਗ ਰਿਹਾ ਹੈ, ਪਰ ਗੁਰਸਿੱਖ ਕੀ, ਜਿਹੜਾ ਗੁਰਸਿੱਖ ਕਹਿੰਦਾ ਹੈ ਸਤਿਗੁਰੂ ਤੁਮ ਹੈ ਛਾਡ, ਕੋਈ ਅਵਰ ਨਾ ਪਿਆਉ, ਜੋ ਵਰ ਚਾਹੂੰ ਸੋ ਤੁਮ ਤੇ ਪਾਉ। ਇੱਕ ਭਰੋਸਾ ਅੰਦਰ, ਸਤਿਗੁਰੂ ਤੇਰਾ ਦਰ ਛੱਡ ਕੇ ਕਿਤੇ ਨਹੀਂ ਜਾਵਾਂਗਾ। ਖੁਦ ਨੂੰ ਛੋੜ ਜਾਈਏ ਪ੍ਰਭ ਕਹਿ ਧਾਰ, ਆਨ ਨਾ ਬੀਆ ਤੇਰੀ ਸੰਸਰ, ਤੇਰੇ ਬਰਾਬਰ ਕੋਈ ਦਿਸਦਾ ਹੋਵੇ ਤੇ ਜਾਈਏ ਕੋਈ ਨਹੀਂ, ਬਸ ਜਿਨ੍ਹਾਂ ਦਾ ਭਰੋਸਾ ਐਸਾ। ਫਿਰ ਸਤਿਗੁਰੂ ਕਹਿੰਦੇ ਨਾਮ ਧਿਆਏ ਲਾਥੇ ਦੁੱਖ ਸੰਤਾਪੇ, ਉਹਨਾਂ ਦੇ ਫਿਰ ਸਾਰੇ ਦੁੱਖ ਤੇ ਸੰਤਾਪ ਅੰਦਰ ਦੇ ਝੋਰੇ ਸਾੜੇ, ਜਿਹਨੂੰ ਤਾਤ ਪਰਾਈ ਕਹਿੰਦੇ ਹਨ। ਚਾਹੀਦਾ ਹੈ ਸੰਗਤ ਮਿਲ ਗਈ, ਸਾਡੇ ਅੰਦਰੋਂ ਈਰਖਾ ਮੁੱਕ ਜਾਏ, ਸਾਡੇ ਅੰਦਰੋਂ ਸਾੜਾ ਮੁੱਕ ਜਾਏ, ਦੂਸਰੇ ਦੀ ਪ੍ਰਭਤਾ ਵਹਿ ਕੇ ਜੋ ਅਸੀਂ ਝੁਰਦੇ ਹਾਂ ਨਾ, ਇਹ ਮੁੱਕ ਜਾਣ, ਇਹ ਸੰਗਤ ਦੀ ਬਰਕਤ ਹੋਵੇ। ਪਰ ਗੱਲ ਕੀ ਹੈ, ਅਸੀਂ ਸੰਗਤ ਵੀ ਕਰ ਰਹੇ ਹਾਂ ਇੱਕ ਦੂਸਰੇ ਦੀ ਵਿਰੋਧਤਾ ਵੀ। ਇਹਦਾ ਮਤਲਬ ਸੰਗਤ 'ਚ ਆ ਕੇ ਅਜੇ ਸ਼ਬਦ ਨੂੰ ਪ੍ਰਵਾਨ ਨਹੀਂ ਕੀਤਾ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਸਤ ਸੰਗਤ ਦੀ ਤੇ ਬਰਕਤ, ਸੱਚਾ ਸੰਗਤ ਤੇ ਕਰ ਰਹੇ ਸਨ। ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦੀ ਸੰਗਤ ਨਹੀਂ ਸਨ ਕਰ ਰਹੇ ਸਨ, ਪਰ ਸਾਰੀ ਉਮਰ ਪਹਿਲੋਂ ਗੁਰੂ ਰਾਮਦਾਸ ਜੀ ਦੀ ਵਿਰੋਧਤਾ, ਤੱਟ ਫੱਟ ਜਵਾਬ ਦਿੰਦੇ ਸਨ। ਸਤਿਗੁਰਾਂ ਨੂੰ ਕਹਿਣਾ ਵੀ ਪਿਆ, ਪੂਤ ਕਾਹੇ ਝਗੜਤ ਹੋ ਸੰਗ ਬਾਪ। ਇਹਨਾਂ ਤੇ ਸਤਿਗੁਰਾਂ ਕਿਹਾ, ਕਹਿਣ ਲੱਗੇ ਗੁਰੂ ਤੇ ਤੂੰ ਮੰਨਿਆ ਨਹੀਂ, ਸਾਰੀ ਉਮਰ ਇਹ ਤੇ ਤੂੰ ਨਹੀਂ ਮੰਨ ਸਕਿਆ, ਪਰ ਘੱਟੋ ਘੱਟ ਇਸ ਗੱਲੋਂ ਤੇ ਬਹਿਮੀ ਨਹੀਂ ਮੁਨਕਰ ਹੋ ਸਕਦਾ ਕਿ ਮੈਂ ਤੇਰਾ ਬਾਪ ਨਹੀਂ, ਤੇ ਬੇਟਾ ਇਸ ਗੱਲੋਂ ਤੂੰ ਵੀ ਮੁਨਕਰ ਨਹੀਂ ਹੋ ਸਕਦਾ ਤੂੰ ਮੇਰਾ ਪੁੱਤ ਨਹੀਂ। ਤੇ ਜੇ ਇਹੋ ਹੀ ਨਾਤਾ ਤੂੰ ਪਾਣ ਲੈਣਾ ਕੱਲਾ ਬਾਪ ਤੇ ਪੁੱਤਰ ਵਾਲਾ, ਤੇ ਫਿਰ ਪੁੱਤ ਦਾ ਘੱਟੋ ਘੱਟ ਇਹ ਫਰਜ਼ ਨਹੀਂ ਬਾਪ ਦੇ ਅੱਗੇ ਬੋਲੇ, ਬਾਪ ਦਾ ਕੁਝ ਸਤਿਕਾਰ ਕਰਨਾ ਤੇਰਾ ਫਰਜ਼ ਹੈ। ਪਰ ਨਹੀਂ ਕੀਤਾ, ਸਾਰੀ ਉਮਰ ਵਿਰੋਧਤਾ, ਸੰਗਤੀ ਵੀ ਤੇ ਵਿਰੋਧਤਾ ਵੀ, ਈਰਖਾ ਸਾੜਾ ਵੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸਾਰੀ ਉਮਰ ਨਹੀਂ ਟਿਕਣ ਦਿੱਤਾ, ਸਾਰੀ ਉਮਰ ਕੀ ਸੰਗਤ ਨਹੀਂ ਸੀ ਕਰਦੇ, ਕਰਦੇ ਸਨ। ਇਹਦਾ ਮਤਲਬ ਅਜੇ ਹਿਰਦੇ ਤੱਕ ਗੁਰੂ ਦਾ ਸ਼ਬਦ ਨਹੀਂ ਗਿਆ, ਗੁਰੂ ਦੇ ਸ਼ਬਦ ਨੂੰ ਪ੍ਰਵਾਨ ਨਹੀਂ ਕੀਤਾ ਇਸ ਨੇ। ਸੱਚ ਅੱਜ ਵੀ ਜੇ ਕੋਈ ਦਿਸ ਰਿਹਾ ਨਾ, ਇਹੀ ਕਾਰਨ ਸਤਿਗੁਰੂ ਰਹਿਮਤ ਕਰਦੇ ਹਨ, ਬਖਸ਼ਿਸ਼ ਕਰਦੇ ਹਨ। ਗੁਰ ਚਰਨੀ ਲਾਗੇ ਭਰਮ ਪਉ ਭਾਗੇ, ਗੁਰੂ ਦੇ ਚਰਨਾਂ ਨਾਲ ਲੱਗਿਆਂ ਸਤ ਸੰਗਤ ਕੀਤੀਆਂ ਬਰਕਤ ਆਉਣੀ ਚਾਹੀਦੀ। ਸਾਡਾ ਸਾਰਾ ਡਰ ਜੋ ਦੁਨਿਆਵੀ ਭਰਮਾਂ ਵਹਿਮਾਂ ਦਾ ਡਰ ਹੈ, ਇਹ ਲੱਥ ਜਾਣਾ ਚਾਹੀਦਾ ਸੀ। ਜੇ ਅਜੇ ਵੀ ਕਿਸੇ ਭਰਮ ਵਿੱਚ ਹੈ ਨਾ, ਜਦੋਂ ਵੇਖਨੇ ਆ ਆਮ ਸਿੱਖ ਦੀ ਛੱਡੋ ਅੰਮ੍ਰਿਤਧਾਰੀ ਗੁਰਸਿੱਖਾਂ, ਜਦੋਂ ਵਿਆਹ ਕਾਰਜ ਹੁੰਦੇ ਹਨ ਜਾਂ ਕਿਸੇ ਦਾ ਅੰਤਮ ਸਮਾਂ, ਇਹ ਤੇ ਬਣਦੇ ਹੀ ਰਹਿਣਗੇ ਸਰੀਰਾਂ ਤੇ, ਕੋਈ ਸ਼ੱਕ ਨਹੀਂ, ਹਰ ਇੱਕ ਤੇ ਬਣੇਗਾ। ਪਰ ਜੋ ਸਾਡੀ ਕਿਰਿਆ ਉੱਥੇ ਹੋ ਰਹੀ ਹੁੰਦੀ ਹੈ ਨਾ, ਉਹਨਾਂ ਤੋਂ ਦਿਸ ਰਿਹਾ ਹੁੰਦਾ ਕਿ ਅਜੇ ਭਰਮੇ ਦਾ ਕੋਈ ਨਹੀਂ ਟੁੱਟਾ, ਅਜੇ ਉਹਨਾਂ ਭਰਮਾਂ ਵਿੱਚ ਹੀ ਹੈ। ਸਤਿਗੁਰਾਂ ਕਿਹਾ ਸੀ, ਖਾਲਸਾ ਖਾਸ ਕਹਾਵੈ ਸੋਈ, ਜਾ ਕੇ ਹਿਰਦੈ ਭਰਮ ਨਾ ਹੋਈ। ਪਰਮ ਭੇਖ ਤੇ ਰਹਿ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਸਤਿਗੁਰੂ ਕਹਿੰਦੇ ਉਹੀ ਖਾਲਸਾ ਸਾਡਾ ਸਤਿਗੁਰੂ ਹੈ, ਜਿਹੜਾ ਪਰਮਾ ਭੇਖਾਂ ਤੋਂ ਨਿਆਰਾ ਨਿਰਲੇਪ ਹੈ। ਪਰ ਸਤਿਗੁਰੂ ਕਹਿੰਦੇ ਬਰਕਤ ਨਾਮ ਦੀ ਚਰਨ ਲਾਗਿਆਂ ਦੀ, ਭਰਮ ਪਉ ਭੱਜ ਗਏ ਆਪ ਮਟਾਇਆ ਆਪੈ। ਆਪਣੇ ਆਪ ਨੂੰ ਹੀ ਅੰਦਰੇ ਹੀ ਝਗੜਾ, ਅੰਦਰੇ ਹੀ ਸਲਾਹ। ਇੱਕ ਦਿਨ ਹੰਕਾਰ ਮਿਟ ਗਿਆ। ਮੈਂ ਅੱਗੇ ਵੀ ਬੇਨਤੀ ਕੀਤੀ ਹੈ, ਆਨੰਦ ਜੀਵਨ 'ਚ ਉਸ ਦਿਨ ਹੀ ਆਵੇਗਾ ਜਿਸ ਦਿਨ ਅੰਦਰੋਂ ਹੰਕਾਰ ਮੁੱਕ ਜਾਏਗਾ, ਜਿਸ ਦਿਨ ਆਪਾ ਭਾਵ ਮਿਟ ਜਾਏਗਾ। ਜਿੰਨਾ ਚਿਰ ਆਪ ਸਾਡਾ ਆਪਾ ਭਾਵ ਨਹੀਂ ਮਿਟਦਾ, ਹੁਣ ਸਤਿਗੁਰੂ ਜੀ ਨੇ 22 ਮੰਜੀਆਂ ਪ੍ਰਚਾਰ ਵਾਸਤੇ ਥਾਪੀਆਂ ਸਨ, 22 ਮੰਜੀਆਂ ਧੰਨ ਗੁਰੂ ਅਮਰਦਾਸ ਜੀ ਨੇ। ਮੈਂ ਤੇ ਕਹਿੰਦਾ ਕਿੰਨੇ ਮਾਤਾਵਾਂ ਨੂੰ ਪੀੜੇ, ਕੋਈ 72 ਕਹਿੰਦਾ, ਕੋਈ 52 ਕਹਿੰਦੇ ਹਨ, ਰਹੋ ਵਿਚਾਰ, ਮਾਤਾਵਾਂ ਉਦੋਂ ਵੀ ਗਿਣਤੀ 'ਚ ਵੱਧ। ਇਹਨਾਂ ਨੂੰ ਪ੍ਰਚਾਰ ਦੀ ਜ਼ਿੰਮੇਵਾਰੀ ਦਿੱਤੀ, ਜੇ ਹੁਣ 72 ਹੀ ਆਪੋ 'ਚੋਂ ਦੀ ਲੱਤਾਂ ਖਿੱਚੀ ਜਾਂਦੇ, ਗੁਰਸਿੱਖੀ ਦਾ ਕੀ ਪ੍ਰਚਾਰ ਕਰਦੇ। 22 ਆਪੋ 'ਚੋਂ ਦੀ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦਾ ਯਤਨ ਕਰਦੇ ਰਹਿੰਦੇ, ਸਿੱਖੀ ਦਾ ਕਿਵੇਂ ਦੁਨੀਆਂ ਦੇ ਕੋਨੇ ਕੋਨੇ ਚ ਪ੍ਰਚਾਰ ਹੁੰਦਾ। ਅਫਸੋਸ, ਅੱਜ ਸਾਡੀ ਹਉਮੈ ਕਰਕੇ ਅਸੀਂ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਘੱਟ ਹਾਂ, ਗੁਰਮਤ ਨੂੰ ਸਮਰਪਿਤ ਘੱਟ ਹਾਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਨਾਲ ਸਮਰਪਿਤ ਘੱਟ ਹਾਂ। ਅਸੀਂ ਸੱਚ ਹੈ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਵਿੱਚ, ਸੱਚ ਤੇ ਹੈ ਜਥੇਬੰਦੀਆਂ ਵੀ ਇੱਕ ਦੂਸਰੇ ਦੀ ਵਿਰੋਧਤਾ ਆਪਾਂ ਕਰਦੇ ਹਾਂ। ਗੁਰੂ ਕਿਤੇ ਕਿਰਪਾ ਕਰੇ, ਮੈਂ ਤੇ ਕਹਿੰਦਾ ਲਿਲੜੀ ਲੈ ਕੇ ਅਰਦਾਸ ਕਰਿਆ ਕਰੋ, ਸਤਿਗੁਰੂ ਐਸਾ ਸੁਭਾਗਾ ਸਮਾਂ ਕਦੋਂ ਆਵੇਗਾ ਜਦੋਂ ਕੁੱਲ ਕੌਮ ਇੱਕ ਗੁਰਮਤ ਦੇ ਵਿਧਾਨ ਨੂੰ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਐਸਾ ਵਿਧਾਨ ਤਿਆਰ ਹੋਵੇ ਜਿਹਨੂੰ ਕੁੱਲ ਸਿੱਖ ਜਗਤ ਮੰਨ ਲਏ, ਜਿਹਨੂੰ ਸਾਰੇ ਸਮਰਪਿਤ ਹੋ ਜਾਣ। ਮੈਂ ਕਹਿੰਦਾ ਐਸੀ ਰਹਿਮਤ ਹੋਵੇ, ਐਸੀ ਬਖਸ਼ਿਸ਼ ਹੋਵੇ, ਤੇ ਐਸਾ ਵੀ ਨਾ ਹੋਵੇ ਅਸੀਂ ਬਣੀ ਮਰਿਆਦਾ ਦੀਆਂ ਧੱਜੀਆਂ ਉਡਾਈ ਜਾਈਏ, ਨਹੀਂ ਉਹਨੂੰ ਸਮਰਪਿਤ ਹੋਈਏ। ਮੈਂ ਤੇ ਕਹਿੰਦਾ ਉਹਨਾਂ ਸਾਧੂਆਂ ਉਹਨਾਂ ਸੰਤਾਂ ਡੰਬੀਆਂ ਕੋਲੋਂ ਸਾਨੂੰ ਪਾਸਾ ਵੱਟ ਜਾਣਾ ਚਾਹੀਦਾ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ, ਸ੍ਰੀ ਅਕਾਲ ਤਖ਼ਤ ਸਾਹਿਬ ਨਾਲੋਂ ਤੋੜਨ। ਸਮਰਪਿਤ ਰਹੀਏ ਅਕਾਲ ਤਖ਼ਤ ਸਾਹਿਬ ਜੀ ਨੂੰ, ਸਤਿਗੁਰੂ ਸਾਹਿਬ ਰਹਿਮਤ ਕਰਦੇ ਹਨ। ਇਹ ਉਦੋਂ ਜਦੋਂ ਸਾਡਾ ਆਪਾ ਜਾਏਗਾ, ਜਦੋਂ ਅਸੀਂ ਆਪਣੀ ਹਉਮੈ ਨੂੰ ਨਿਵਿਰਤ ਗੁਰੂ ਦੇ ਸ਼ਬਦ ਦੀ ਬਰਕਤ ਨਾਲ। ਹੁਣ ਆਖਰੀ ਪੰਕਤੀਆਂ ਚ ਕਹਿੰਦੇ ਹਨ, ਸਤਿਗੁਰੂ ਕਰ ਕਿਰਪਾ ਮੇਲੇ ਪ੍ਰਭ ਆਪਣੇ, ਜਿਨ੍ਹਾਂ ਨੂੰ ਆਪਣੇ ਬਣਾ ਕੇ ਮੇਰੇ ਸਤਿਗੁਰੂ ਨੇ ਮੇਲ ਲਿਆ। ਵਿਛੜ ਕਤਹਿ ਨਾ ਜਾਈ, ਫਿਰ ਉਹ ਗੁਰੂ ਦੇ ਦਰ ਨਾਲੋਂ ਵਿਛੜ ਕੇ ਕਦੀ ਕਿਤੇ ਕਦੀ ਕਿਤੇ ਕਦੀ ਨਹੀਂ ਭਟਕਦੇ। ਜਦੋਂ ਮਿਲਾ ਪਹਿਲੋਂ ਤੇ ਮਹਿਸੂਸ ਹੋ ਜਾਏ ਅਸੀਂ ਵਿਛੜੇ ਹੋਏ ਹਾਂ। ਮਹਿਸੂਸ ਸੀ ਭਗਤ ਰਵਿਦਾਸ ਜੀ ਨੇ ਕਹਿ ਦਿੱਤਾ, ਬਹੁਤ ਜਨਮ ਵਿਛੜੇ ਥੇ ਮਾਧੋ। ਦੂਸਰਾ ਇਹ ਮਹਿਸੂਸ ਹੋ ਜਾਏ ਮੇਰਾ ਕਰਮ ਨਹੀਂ ਮਿਲਾ ਸਕਦਾ, ਮੇਰੀ ਕਿਰਤ ਨਹੀਂ ਮਿਲਾਏਗੀ, ਮੇਰੇ ਗੁਰੂ ਦੀ ਬਖਸ਼ਿਸ਼ ਮਿਲਾਵੇਗੀ। ਕਦੀ ਪੁੱਛਿਆ ਸੀ ਨਾ ਸਿੱਧਾਂ ਨੇ, ਗੁਰੂ ਅੰਗਦ ਦੇਵ ਜੀ ਤੁਸੀਂ ਐਸਾ ਕਿਹੜਾ ਕਰਮ ਕੀਤਾ, ਐਸੀ ਕਿਹੜੀ ਸੇਵਾ, ਐਸੀ ਕਿਹੜੀ ਤੁਹਾਡੇ ਕੋਲ ਬਰਕਤ ਸੀ, ਤੁਸੀਂ ਗੁਰੂ ਨਾਨਕ ਸਾਹਿਬ ਤੁਹਾਡੇ ਤੇ ਤਰੁੱਠ ਪਏ, ਗੁਰੂ ਨਾਨਕ ਸਾਹਿਬ ਤੁਹਾਡੇ ਤੇ ਖੁਸ਼ ਹੋ ਗਏ, ਉਹ ਕਿਹੜਾ ਕਰਮ ਸੀ। ਧੰਨ ਮੇਰੇ ਸਤਿਗੁਰੂ, ਅਸੀਂ ਨਹੀਂ ਤੇ ਹੋ ਸਕਦਾ ਸੀ ਗਿਣਤੀਆਂ ਹੀ ਆਪਣੀ ਗਿਣਦੇ। ਕਹਿਣ ਲੱਗੇ ਮੇਰੇ ਚ ਕੋਈ ਵੀ ਐਸਾ ਕਰਮ ਨਹੀਂ ਸੀ, ਅਜੇ ਸਾਰੇ ਹੀ ਕਰਮ ਹੈ, ਪਰ ਨਿਮਰਤਾ ਮੇਰੇ ਸਤਿਗੁਰੂ ਦੀ। ਕਹਿੰਦੇ ਕੋਈ ਵੀ ਐਸਾ ਕਰਮ ਨਹੀਂ ਸੀ, ਇਹ ਮੇਰੇ ਸਤਿਗੁਰੂ ਦੀ ਰਹਿਮਤ, ਤਰੁੱਠ ਕੇ ਮੈਨੂੰ ਆਪਣੇ ਚਰਨਾਂ ਨਾਲ ਲਾ ਲਿਆ, ਮੇਰੇ ਗੁਰੂ ਦੀ ਬਰਕਤ। ਕਿਤੇ ਆਹ ਕਰਮ ਪਹਿਲੋਂ ਆ ਜਾਏ ਨਾ, ਮੇਰਾ ਕਰਮ ਨਹੀਂ ਮੇਰੇ ਗੁਰੂ ਦੀ ਬਖਸ਼ਿਸ਼ ਮਿਲਾ ਸਕਦੀ ਹੈ। ਫਿਰ ਸ਼ਬਦ ਮਿਲੇ ਸੇ ਵਿਛੜੈ ਨਾਹੀਂ, ਸਹਿਜੇ ਸੱਚ ਸਮਾਵਣਿਆ। ਜਦੋਂ ਇੱਕ ਵਾਰੀ ਸ਼ਬਦ ਨਾਲ ਮੈਨੂੰ ਇੱਕ ਸਾਖੀ ਚੇਤੇ ਆ ਗਈ, ਇੱਕ ਮਿੰਟ ਦੀ ਆਖਰ ਦੀ ਬਾਕੀ ਨਾ, ਕਰਤਾਰਪੁਰ ਜਦੋਂ ਸਤਿਗੁਰਾਂ ਤਕਰੀਬਨ ਸੱਚਖੰਡ ਦੇ ਪਿਆਨੇ ਸਨ, ਅਜੇ ਗੁਰਤਾਗਤ ਦੀ ਬਖਸ਼ਿਸ਼ ਨਹੀਂ ਸੀ ਵੈਸੇ ਹੋਈ, ਉਸ ਵੇਲੇ ਨੇ ਜਦੋਂ ਵੇਖਿਆ ਭਾਈ ਲਹਿਣਾ ਜੀ ਹਰ ਵੇਲੇ ਗੁਰੂ ਪਾਤਸ਼ਾਹ ਜੀ ਦੇ ਸਰੀਰ ਦਾ ਇੰਨਾ ਮੋਹ, ਇੱਕ ਮਿੰਟ ਸਕਿੰਟ ਵੀ ਕਿਤੇ ਵਸਾ ਨਹੀਂ ਖਾਂਦੇ, ਤੇ ਸਤਿਗੁਰੂ ਚਾਹੁੰਦੇ ਸਨ ਸਿੱਖ ਸਰੀਰਾਂ ਦੇ ਚੱਕਰ ਚ ਨਾ ਪਵੇ, ਸਿੱਖ ਸ਼ਬਦ ਨਾਲ ਜੁੜੇ ਸ਼ਬਦ ਨਾਲ। ਬਸ ਉਹ ਜਿਹੜੀ ਆਜੜੀ ਵਾਲੀ ਫਿਰ ਘਟਨਾ ਸੀ ਨਾ, ਜਰਾ ਸਤਿਗੁਰੂ ਇੱਧਰ ਉੱਧਰ ਹੋਣੇ, ਉੱਧਰ ਹੀ ਆਪਣੀ ਚਤਈ, ਉੱਧਰ ਹੀ ਆਪਣਾ ਆਸਣ ਚੁੱਕ ਕੇ ਯਤਨ ਕਰਨਾ ਮੈਂ ਸਤਿਗੁਰੂ ਨੂੰ ਵੇਖਦਾ ਹੀ ਰਵਾਂ। ਵੈਸੇ ਪਿਆਰ ਤੇ ਐਸਾ ਹੀ ਹੁੰਦਾ, ਇਹਦੇ ਚ ਗੁਨਾਹ ਤੇ ਕੋਈ ਨਹੀਂ ਸੀ, ਪਰ ਮੇਰੇ ਸਤਿਗੁਰੂ ਚਾਹੁੰਦੇ ਹਨ ਸਿੱਖ ਕੇਵਲ ਸਰੀਰ ਤੱਕ ਨਾ ਰਹਿ ਜਾਏ, ਸ਼ਬਦ ਨਾਲ ਜੁੜ ਜਾਏ। ਸ਼ਬਦ ਮਿਲੇ ਸੇ ਵਿਛੜੇ ਨਾਹੀਂ, ਉਹ ਜਿਹੜੇ ਆਜੜੀ ਵਾਲੀ ਕਹਾਣੀ ਹੈ ਨਾ, ਉਹਦੇ ਪੈਰ ਚ ਕੰਡੇ ਵੱਜੇ, ਸਤਿਗੁਰੂ ਕਹਿਣ ਲੱਗੇ ਜਾ ਲੈਣਿਆ ਬੁਲਾ ਕੇ ਲਿਆ, ਇੱਥੋਂ ਦੂਰ ਇੱਕ ਆਜੜੀ ਹੈ, ਬਸ ਪ੍ਰਤੀਤ ਕਰਾ ਦਿੱਤਾ ਸੀ ਮੈਂ ਕਿੱਥੇ ਹਾਂ, ਮੇਰਾ ਸਰੀਰ ਨਾ ਕੇਵਲ ਵੇਖੋ, ਮੈਂ ਤੇ ਉੱਥੇ ਹਾਂ ਜਿੱਥੇ ਸਿੱਖ ਦੇ ਹਿਰਦੇ ਵਿੱਚ ਬਾਣੀ ਹੈ, ਜਿੱਥੇ ਬਾਣੀ ਹੈ ਗੁਰੂ ਦੀ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸੀ, ਗੁਰੂ ਅਰਜਨ ਦੇਵ ਜੀ ਨੇ ਵੀ ਕਹਿ ਦਿੱਤਾ, ਸਤਿਗੁਰ ਕੇਰ ਸਰੀਰ ਹੈ ਜੋ ਸਭ ਥਾਨ ਬਿਖੈ ਸਭ ਨਾ ਦਰਸੇ ਹੈ, ਉੱਤਮ ਗ੍ਰੰਥ ਰਦਾ ਗੁਰ ਕੋ ਇਹ ਜਾਨੋ, उत्तम है, सब काल रहे हैं। साडा हिरदा है गुरु ग्रंथ साहिब, साडा हिरदा है गुरु का शब्द। गुरु के सिखो शब्द नाल जुड़ जाओ, जुड़ जावांगे फिर कभी विछोड़ा नहीं होवेगा गुरु नालों। रहमत करते हैं बनवंत नानक दास तेरा, सदा हर सरनाई। हे मालिक, हे प्रभु, धन गुरु गुरु अर्जन देव, मैं दास तेरा बेनती करता हाँ, कृपा कर सदा ही अपनी शरण विच अपने आसरे विच रख, ताकि मालिक तेरी संगत करदे हां मेरा लोक भी ते मेरा परलोक भी सुखी हो जाए। होइयां गलतियां मुआफ जी, अगों सुधारता समर्थ। इनियां बेनतियां प्रवान करो। गुरु फतेह सांझ पाओ। वाहिगुरु जी का खालसा, वाहिगुरु जी।
1: तू समर्थ अकथ अगोचर, जियो पिंड तेरी रास, रहम तेरी सुख पाया सदा। नानक की अरदास, जिस पावे तिसे अपन नाय लावे, जिस पावे

0: ਹਾਜ਼ਰ ਹਜ਼ੂਰ ਜਸ ਦਾ ਜ਼ਹੂਰ ਜੋਤੀ ਸਰੂਪ ਲੋਕ ਪ੍ਰਲੋਕ ਦੇ ਸਹਾਇਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਸਵਾਏਮਾਨ ਗੁਰੂ ਰੂਪ ਗੁਰੂ ਫਲ ਸਤਸਾਧ ਸੰਗਤ ਜੀਓ ਗੁਰੂ ਪਿਤਾ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ, ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਆਪ ਸਾਰੇ ਵਡਭਾਗੀ ਜਨ ਹੋ, ਧੰਨਤਾ ਯੋਗ ਹੋ। ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਗੁਰੂ ਘਰ ਦੇ ਸਤਿਕਾਰਤ ਰਾਗੀ ਜਥਿਆਂ ਪਾਸੋਂ ਆਪ ਜੀਆਂ ਨੇ ਕੀਰਤਨ ਭਗਤੀ ਸਰਵਣ ਕੀਤੀ, ਆਓ ਥੋੜ੍ਹੇ ਸਮੇਂ ਵਾਸਤੇ ਗੁਰੂ ਪਿਤਾ ਜੀ ਦੀ ਰਹਿਮਤ ਦਾ ਸਦਕਾ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਕਿਰਪਾ ਕਰਕੇ ਹਿਰਦੇ 'ਚ ਵੱਸ ਕੇ ਰਸਨਾ 'ਤੇ ਬੈਠ ਕੇ ਸ਼ਬਦ ਵਿਚਾਰ ਕਰਵਾ ਲੈਣੀ ਜੀ। ਸਮੂਹ ਸਾਧ ਸੰਗਤ ਦੇ ਚਰਨਾਂ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਵੇਂ ਗੁਰੂ ਨਾਨਕ, ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਆਸਾ ਰਾਗ ਵਿੱਚ ਸ਼ੰਤ ਸਰਲੇਖ ਥੱਲੇ ਦੂਸਰਾ ਸ਼ਬਦ। ਸ਼ਬਦ ਦੇ ਦੋ ਪਦਿਆਂ ਦੀ ਵਿਚਾਰ ਹੋ ਚੁੱਕੀ ਹੈ, ਇਹ ਤੀਸਰਾ ਪਦਾ ਆਪ ਜੀਆਂ ਸਰਵਣ ਕੀਤਾ। ਗੁਰੂ ਪਿਤਾ ਭਗਤਾਂ ਦੀ ਡੈਫੀਨੇਸ਼ਨ, ਭਗਤਾਂ ਦੀ ਉਪਮਾ, ਅਤੇ ਜੋ ਪਿਆਰੇ ਜੀਵਨ ਵਾਲੇ ਨਾਮ ਕਮਾਈ ਵਾਲੇ ਗੁਰਸਿੱਖਾਂ ਦਾ ਸੰਗ ਕਰਦਾ ਹੈ, ਉਹਨੂੰ ਇਹਦੇ ਵਿੱਚੋਂ ਕੀ ਕੁਛ ਪ੍ਰਾਪਤ ਹੁੰਦਾ ਹੈ, ਸਤਿਗੁਰੂ ਪਦੇ ਵਿੱਚ ਰਹਿਮਤ ਕਰ ਰਹੇ ਹਨ। ਡੈਫੀਨੇਸ਼ਨ, ਨਿਸ਼ਾਨੀ ਕੀ ਹੈ ਭਗਤਾਂ ਦੀ? ਹਰ ਦਰੇ ਹਰ ਦਰ ਸੋਹਨ, ਹਰੀ ਦੇ ਦਰ ਤੇ ਗੁਰੂ ਦੇ ਦਰ ਤੇ ਸੋਹਣੇ ਲੱਗਦੇ ਹਨ, ਸ਼ੁਭਨੀਕ ਹੁੰਦੇ ਹਨ। ਕੌਣ? ਤੇਰੇ ਭਗਤ ਪਿਆਰੇ ਰਾਮ। ਹੇ ਮਾਲਕ, ਜਿਹੜੀਆਂ ਭਗਤੀ ਵਿੱਚ ਭਿੱਜੀਆਂ ਰੂਹਾਂ, ਜਿਨ੍ਹਾਂ ਦਾ ਜੀਵਨ ਪਵਿੱਤਰ ਬਾਣੀ ਨਾਮ ਸਿਮਰਨ ਹੈ, ਤੇਰੇ ਦਰ ਤੇ ਸ਼ੋਭਨੀਕ ਹਨ, ਸ਼ੋਭਨੀਕ ਹੁੰਦੇ ਹਨ। ਹਾਂ, ਵਾਰੀ ਤਿੰਨ ਵਾਰੀ ਜਾਵਾਂ, ਸਦ ਬਲਿਹਾਰੈ ਰਾਮ। ਇਹੋ ਜਿਹੇ ਪਿਆਰੇ ਜਿਹੜੇ ਆਏ ਤੇ ਸ਼ੋਭਨੀਕ ਹੋਏ ਤੇ ਅਸਥਿਤ ਹੋ ਕੇ ਹੋਏ, ਇਹ ਨਹੀਂ ਫਿਰ ਥਾਂ ਥਾਂ ਦੇ ਡੋਲਦੇ ਵੀ ਕਰਨਗੇ। ਨਹੀਂ, ਜਿਨ੍ਹਾਂ ਨੇ ਪੂਰਨ ਭਰੋਸੇ ਨਾਲ ਜਿਹੜੇ ਟਿਕ ਗਏ, ਸਤਿਗੁਰੂ ਕਹਿੰਦੇ ਹਨ ਮੈਂ ਉਹਨਾਂ ਤੋਂ ਵਾਰੀ ਜਾਂਦਾ ਹਾਂ, ਬਲਿਹਾਰੀ ਜਾਂਦਾ ਹਾਂ, ਇੱਕ ਵਾਰੀ ਨਹੀਂ ਸੈਂਕੜੇ ਵਾਰ। ਐਸੇ ਜਿਹੜੇ ਜੀਵਨ ਵਾਲੇ ਗੁਰਮੁਖ ਜਨ ਹਨ, ਕਿਉਂਕਿ ਸਤਿਗੁਰੂ ਪਹਿਲੋਂ ਤੇ ਇਕੱਠ ਦੀ ਕਥਾ ਦਾ ਸ਼ਬਦ ਪਦਾ ਸੀ, ਦੂਸਰਾ ਸੰਤ ਜਨਾਂ ਦਾ, ਤੀਸਰਾ ਭਗਤ ਜਨਾਂ ਦਾ। ਭਗਤ ਜਨ ਸੰਤ ਜਨ ਗੱਲ ਇੱਕ ਹੀ ਹੈ, ਕੋ ਬਹੁਤ ਫਰਕ ਨਹੀਂ। ਸਤਿਗੁਰੂ ਇਹਦੇ 'ਚ ਬਖਸ਼ਿਸ਼ ਕਰ ਰਹੇ ਹਨ, ਇਹ ਸ਼ੋਭਨੀਕ ਹੁੰਦੇ ਹਨ। ਸਤਿਗੁਰਾਂ ਨੂੰ ਵੀ ਪੁੱਛੀਏ, ਸਤਿਗੁਰੂ ਜੀ ਤੁਹਾਨੂੰ ਵਾਕਿਆ ਹੀ ਸੁੰਦਰ ਲੱਗਦੇ ਹਨ ਤੇ ਕੌਣ ਲੱਗਦੇ ਹਨ? ਸਤਿਗੁਰੂ ਕਹਿੰਦੇ ਹਨ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਜਿਨ੍ਹਾਂ ਨੂੰ ਸੰਗਤ ਵਿੱਚ ਬੈਠਣ ਦਾ ਸੁਭਾਅ ਬਣ ਗਿਆ, ਬੈਠ ਕੇ ਸਰਵਣ ਕਰਨ ਦਾ ਸੁਭਾਅ ਬਣ ਗਿਆ, ਮੈਨੂੰ ਸੋਹਣੇ ਲੱਗਦੇ ਹਨ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਐਸੇ ਪਿਆਰੇ ਸ਼ੋਭਨੀਕ ਹਨ ਪਰਪਕਤਾ ਸਹਿਤ ਭਗਤ। ਵੈਸੇ ਭਗਤਾਂ ਦੀ ਵਿਚਾਰ ਵਿਦਵਾਨ ਸੱਜਣਾ ਨੇ ਚਾਰ ਪ੍ਰਕਾਰ ਦੇ ਭਗਤ ਗਿਣੇ ਹਨ। ਅੱਗੋਂ ਉਹਨਾਂ ਦੇ ਜੀਵਨ ਦੀ ਵੰਡ, ਕਿਉਂਕਿ ਬੰਦਾ ਕਈ ਦੁਨਿਆਵੀ ਗਰਜਾਂ ਕਈ ਲੋੜਾਂ ਸ਼ੁਰੂਆਤ ਵਿੱਚ ਜਿਵੇਂ ਤੁਰਦਾ ਹੈ। ਇੱਕ ਹੁੰਦੇ ਹਨ ਆਰਤ ਭਗਤ, ਆਰਤ ਤੋਂ ਭਾਵ ਦੁਖੀ ਹੋ ਕੇ ਭਗਤੀ ਵੱਲ ਲੱਗਣਾ। ਕੋਈ ਸੰਸਾਰਕ ਚੋਟ, ਕੋਈ ਐਸਾ ਦੁੱਖ ਮਿਲ ਗਿਆ, ਉਸ ਦੁੱਖ ਨੇ ਐਸੀ ਚੋਟ ਮਾਰੀ, ਭਰਥਰੀ ਵਰਗੇ ਵੀ ਇਸ ਤਰ੍ਹਾਂ ਹੀ ਲੱਗੇ ਸਨ, ਜਿਹਨੂੰ ਕਾਰਨ ਵੈਰਾਗ ਵੀ ਕਹਿ ਦਿੰਦੇ ਹਨ। ਕੋਈ ਐਸੀ ਚੋਟ ਲੱਗੀ ਤਾਂ ਹੀ ਤੇ ਮੇਰੇ ਸਤਿਗੁਰੂ ਪਵਿੱਤਰ ਬਾਣੀ ਚ ਕਈ ਵਾਰ ਐਸਾ ਕਹਿੰਦੇ ਹਨ, ਦੁੱਖ ਦਾਰੂ ਸੁੱਖ ਰੋਗ ਪਾਇਆ। ਦੁੱਖ ਇਲਾਜ ਬਣ ਜਾਂਦਾ, ਸੁੱਖ ਬਿਮਾਰੀ ਬਣ ਜਾਂਦੀ ਹੈ। ਜੇ ਸੁੱਖ ਨੇ ਸਾਨੂੰ ਤੋੜ ਦਿੱਤਾ, ਸੁੱਖ ਦੁੱਖ ਬਣ ਗਿਆ। ਜੇ ਦੁੱਖ ਨੇ ਜੋੜ ਦਿੱਤਾ, ਦੁੱਖ ਹੀ ਸੁੱਖ ਬਣ ਗਿਆ। ਇੱਕ ਹਨ ਆਰਤ ਭਗਤ, ਆਰਤ ਭਗਤ ਦੁਖੀ ਹੋ ਕੇ ਭਗਤੀ ਵੱਲ ਲੱਗਣਾ। ਸੱਚਾ ਧਰੂ ਦੁਖੀ ਹੋ ਕੇ ਹੀ ਲੱਗਿਆ ਸੀ, ਕੋਈ ਸੁੱਖ ਨੂੰ ਨਹੀਂ ਸੀ ਲੱਗਿਆ। ਖੇਡ ਦਾ ਕੁਦਰਤਨ ਬੱਚੇ ਦਾ ਸੁਭਾਅ ਹੈ, ਮਾਂ ਦੀ ਗੋਦ ਬਾਪ ਦੀ ਗੋਦ। ਆਇਆ ਦੌੜਾ ਦੌੜਾ ਬਾਹਰੋਂ, ਆਪਣੇ ਬਾਪ ਦੀ ਗੋਦ ਚ ਬੈਠ ਗਿਆ। ਮਤਰੇਈ ਨੇ ਖਿੱਚ ਕੇ ਕੱਢ ਦਿੱਤਾ ਬਾਹਰ, ਧੱਕਾ ਦੇ ਕੇ ਪਰਾਂ ਕਰ ਦਿੱਤਾ। ਕਹਿਣ ਲੱਗੀ, ਜੇ ਇਸ ਗੋਦ ਵਿੱਚ ਬੈਠਣਾ ਸੀ ਤੇ ਮੇਰੀ ਕੁੱਖ ਤੋਂ ਜਨਮ ਲੈਣਾ ਸੀ, ਤੇਰਾ ਕੋਈ ਹੱਕ ਨਹੀਂ ਇੱਥੇ ਬੈਠਣ ਦਾ। ਜਦੋਂ ਮਤਰੇਈ ਮਾਂ ਨੇ, ਸੁਰੁਚੀ ਤੇ ਸੁਨੀਤੀ ਦੋ ਰਾਣੀਆਂ ਸਨ, ਪੁਤਾਨ ਪਾਤੀ, ਕਹਿਣ ਲੱਗੀ ਇੱਥੇ ਬੈਠਣਾ ਸੀ ਮੇਰੀ ਕੁੱਖ ਤੋਂ। ਹੁਣ ਬੱਚੇ ਦਾ ਹੋਰ ਚਾਰਾ ਵੀ ਕੀ ਹੁੰਦਾ, ਜਦੋਂ ਕਿਸੇ ਮਾਰਿਆ ਫਿਰ ਡੁਸਕ ਦਾ ਡਸਕੋਰੇ ਪਰਦਿਆਂ ਅਕਸਰ ਮਾਂ ਹੀ ਆਸਰਾ ਬਣਦੀ ਹੈ। ਮਾਂ ਕੋਲ ਆਇਆ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਜ਼ਿਕਰ ਕੀਤਾ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਮਤਰੇਈ ਨੂੰ ਈਰਖਾ ਰੋਸ ਗੁੱਸਾ, ਡੱਡੋ ਲਿਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿਸ ਰੀਤਾ। ਡਸਕੋਰੇ ਭਰਦਾ ਆਖਰ ਮਾਂ ਕੋਲ, ਤੇ ਮਾਂ ਨੂੰ ਕਹਿਣ ਲੱਗਾ, ਮਾਂ ਇੱਕ ਗੱਲ ਦੱਸ, ਮੇਰੇ ਰਾਜੇ ਪਿਓ ਨਾਲ ਤੂੰ ਵਿਆਹੀ ਆਈ ਸੈਂ ਕਿ ਗੋਲੀ ਆਈ ਸੈਂ, ਦਾਸੀ ਆਈ ਸੈਂ? ਪੁਰਾਤਨ ਸਮੇਂ ਚ ਦਾਸੀਆਂ ਵੀ ਵਸਾਉਂਦੇ ਸਨ। ਕਹਿਣ ਲੱਗੀ, ਸਵਾਣੀ ਹਾਂ ਜਨਮ ਦੀ ਬੇਟਾ, ਮੈਂ ਜਨਮ ਦੀ ਸਵਾਣੀ ਹਾਂ, ਤੇਰਾ ਨਾਨਾ ਪਿਓ, ਤੇਰਾ ਨਾਨਾ ਵੀ ਰਾਜਾ ਹੈ, ਸਵਾਣੀ ਹਾਂ ਜਨਮ ਦੀ, ਪਰ ਨਾਮ ਨਾ ਭਗਤੀ ਕਰਮ ਦਰੜੀ ਤਾ, ਬੇਟਾ ਮੈਨੂੰ ਜਾਪਦਾ ਮੈਂ ਕਿਤੇ ਭਗਤੀ ਤੋਂ ਹੀਣੀ ਰਹਿ ਗਈ ਹਾਂ। ਜਦੋਂ ਸਮਾਂ ਹੁੰਦਾ ਬੰਦਾ ਪਰਵਾਹ ਨਹੀਂ ਕਰਦਾ, ਬੇਟਾ ਕਿਤੇ ਭਗਤੀ ਤੋਂ ਹੀਣੀ ਰਹਿ ਗਈ ਹਾਂ, ਕਿਸੇ ਜਨਮ ਚ ਮੈਂ ਮਾਲਕ ਨਾਲ ਜੁੜ ਨਹੀਂ ਸਕੀ। ਨਾਮ ਨਾ ਭਗਤੀ ਕਰਮ ਦਰੜੀਤਾ, ਪੁੱਤਰ ਆਪਣਾ ਰੋਣ ਰੋਂਦਾ ਹੈ। ਮਾਂ ਕਿਸ ਉੱਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਕਹਿਣ ਲੱਗਾ, ਮਾਂ ਦੱਸ ਫਿਰ ਮੈਂ ਕੀ ਕਰਾਂ, ਵੈਰੀ ਮਿੱਤਰ ਬਣ ਜਾਣ, ਇਹ ਜਿਹੜੇ ਧੱਕੇ ਮੈਨੂੰ ਪਏ ਹਨ, ਇਹ ਕਿਸ ਉੱਦਮ ਤੇ ਮੈਨੂੰ ਰਾਜ ਮਿਲ ਸਕਦਾ ਹੈ? ਕੋਈ ਮਾਂ ਉਹੋ ਜਿਹੀ ਹੁੰਦੀ ਕਲ ਜੁਗੀ ਤੇ ਜ਼ਰੂਰ ਕਹਿੰਦੀ, ਇਹਦਾ ਕਤਲ ਕਰ, ਤੂੰ ਰਾਜਾ, ਇੱਕ ਤੇ ਭਰਾ ਹੈ ਤੇਰਾ, ਫਿਰ ਤੂੰ ਰਾਜਾ ਹੋਵੇਗਾ। ਨਹੀਂ, ਬੰਦਗੀ ਵਾਲੇ ਸਿਮਰਨ ਵਾਲੇ ਕੋ ਕਦੀ ਬੁਰਾ ਨਹੀਂ ਹੋ ਸਕਦਾ।
1: ਉਹਦੇ ਹੱਥ ਬੁਰੇ ਵੱਲ ਜਾ ਹੀ ਨਹੀਂ ਸਕਦੇ, ਉਹਦੇ ਹੱਥ ਕੈਦ ਵਿੱਚ ਹਨ। ਉਹਨੂੰ ਦਸਵੇਂ ਪਾਤਸ਼ਾਹ ਦਾ ਕੜਾ ਦਿਸ ਰਿਹਾ ਹੈ, ਕਦੀ ਹੋ ਹੀ ਨਹੀਂ ਸਕਦਾ ਉਹਦੇ ਹੱਥੋਂ ਬੁਰਾ ਹੋ ਜਾਏ। ਹਾਂ, ਉਹਦਾ ਸੰਸਕਾਰ ਐਸਾ ਨਾ ਕਰਵਾ ਦੇਵੇ ਕੋਈ, ਜਦ ਸੁਰਤ ਕਰਮ ਕਰੇਗੀ ਕਦੀ ਬੁਰਾ ਨਹੀਂ ਕਰ ਸਕਦਾ। ਕਹਿੰਦੇ ਹਨ, ਮਾਂ ਕਹਿਣ ਲੱਗੀ, ਬੇਟਾ ਪਰਮੇਸ਼ਰ ਆਰਾਧੀ ਹੈ ਜਿੱਦੋਂ ਹੋਈ ਹੈ ਪਤਤ ਪੁਨੀਤਾ। ਬੇਟਾ ਬੰਦਗੀ ਕਰ, ਫਿਰ ਜੇ ਇਹ ਕੁਝ ਚਾਹੁੰਦਾ ਤੇ ਬੰਦਗੀ ਕਰ। ਵੇਖਿਆ ਫਿਰ ਬੰਦਗੀ ਕੀਤੀ, ਰਹਿਮਤ ਹੋਈ, ਆਰਤ ਭਗਤ। ਦੂਜੇ ਹਨ ਅਰਥੋ ਭਗਤ, ਗੁਜ਼ਾਰਾ ਨਾ ਚੱਲੇ ਘਰ ਵਿੱਚ, ਅਤ ਮੁਫਲਸੀ, ਅਤ ਗਰੀਬੀ। ਗਰੀਬੀ ਵੀ ਇੱਕ ਬਹੁਤ ਵੱਡਾ ਦੁੱਖ ਹੈ, ਜਿਨ੍ਹਾਂ ਨੇ ਹੰਡਾਈ ਹੋਵੇ ਉਹਨਾਂ ਨੂੰ ਪਤਾ ਹੁੰਦਾ ਹੈ। ਆਮ ਬੰਦੇ ਨੂੰ ਇਸ ਦਾ ਨਹੀਂ ਪਤਾ, ਜਿਹੜਾ ਸੁੱਖ 'ਚ ਜਨਮ ਲਿਆ, ਸੁੱਖ ਵਿੱਚ ਹੀ ਸਾਰਾ ਬਤੀਤ ਹੋ ਗਿਆ, ਉਹਨੂੰ ਕੀ ਪਤਾ ਗਰੀਬੀ ਕੀ ਹੈ। ਜਿਨ੍ਹਾਂ ਨੇ ਗਰੀਬੀ ਦੇ ਦਿਨ ਹੰਡਾਏ ਹਨ, ਅੱਜ ਅਸੀਂ ਸੁੱਖ 'ਚ ਹਾਂ, ਕਦੀ ਆਪਣੇ ਇਹਨਾਂ ਬਜ਼ੁਰਗਾਂ ਦਾ ਘੋਲ ਵੇਖੀਏ, ਆਪਣੇ ਵੱਡਿਆਂ ਦਾ, ਇਹਨਾਂ ਦਾ ਕਦੀ ਘੋਲ ਵੇਖੀਏ, ਕਿਵੇਂ ਇਹਨਾਂ ਜੀਵਨ ਬਤੀਤ ਕੀਤੇ ਹਨ। ਕਦੀ ਹੋਰ ਪਿੱਛੇ ਚਲੇ ਜਾਈਏ, ਉਹ ਕੁੱਪਰ ਹੀਰੇ ਦੇ ਮੈਦਾਨ, ਉਹ ਕਾਨੂੰ ਵਾਣ ਦੇ ਸ਼ੰਭ, ਅੱਜ ਸਾਨੂੰ ਤੇ ਸੁੱਖ ਬਿਸਤਰਿਆਂ ਤੇ ਨੀਂਦ ਨਹੀਂ ਆ ਰਹੀ, ਉਹ ਗੁਰਸਿੱਖ ਕਿਵੇਂ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਸਨ। ਪਰ ਜਿਹਦੇ ਜੀਵਨ ਚ ਲੱਗੀ ਹੋਣ ਇਹ ਦਿਨ, ਕਹਿੰਦੇ ਹਨ ਦੂਸਰਾ ਕਾਰਨ ਹੈ ਭਗਤੀ ਦਾ ਅਰਥੋ ਭਗਤ। ਕੁਝ ਨਾ ਹੋਵੇ ਘਰ ਚ ਬੰਦਾ ਕਹਿੰਦਾ, ਵੈਸੇ ਕਦੀ ਝਾਤੀ ਮਾਰ ਕੇ ਵੇਖੀਏ, ਆਉਂਦੇ ਹੀ ਬਹੁਤੇ ਇਸੇ ਵਾਸਤੇ ਆ, ਮਾਲਕ ਰਹਿਮਤ ਕਰ, ਮੇਰੇ ਜੀਵਨ ਚ ਸੁੱਖ ਹੋਣ, ਮੇਰੇ ਜੀਵਨ ਚੋਂ ਕਲੇਸ਼ ਮੁੱਕ ਜਾਏ, ਮੈਨੂੰ ਮਾਲਕ ਚੰਗਾ ਸਾਧਨ ਬਖਸ਼ ਦੇ, ਚੰਗੀ ਨੌਕਰੀ ਹੋਵੇ, ਚੰਗਾ ਮੇਰਾ ਵਪਾਰ ਹੋਵੇ। ਸਾਡੀਆਂ ਬੇਨਤੀਆਂ ਅੰਦਰੋਂ ਕਦੀ ਪੜ੍ਹ ਕੇ ਵੇਖੀਏ ਆਪਣੇ ਆਪ ਨੂੰ। ਇਹ ਵੀ ਮੈਂ ਕਹਿੰਦਾ ਕਿ ਇਦੂ ਅੱਗੇ ਨਹੀਂ ਨਿਕਲਦੇ, ਨਿਕਲਦੀਆਂ ਹਨ ਰੂਹਾਂ, ਪਰ ਬਹੁਤ ਘੱਟ। ਕੋਟ ਮੱਦੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਸਾਡਾ ਕੰਮ ਵਪਾਰ ਹੈ, ਮਾਲਕ ਤੂੰ ਇਹ ਦੇ, ਮੈਂ ਇੰਨੇ ਆਹ ਕੁਝ ਮੈਂ ਦੇ ਦਿਆਂਗਾ। ਸਾਡਾ ਸੌਦਾ ਹੈ, ਗੁਰੂ ਤੂੰ ਇਹ ਦੇ ਸਾਡੇ ਤੇ ਬਖਸ਼ਿਸ਼ ਕਰ, ਅਸੀਂ ਇਹ ਦੇ ਦਿਆਂਗੇ। ਨਾ ਮਨਾ, ਇੱਥੇ ਕੁਝ ਰੱਖੇ ਨਾ। ਹੁਣੇ ਭਾਈ ਸਾਹਿਬ ਪੜ੍ਹ ਰਹੇ ਸਨ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇੱਥੇ ਕੁਝ ਰੱਖੇ ਤੇ ਕਿਸੇ ਮੰਗ ਨੂੰ ਅਟੈਚ ਨਾ ਕਰਿਆ ਕਰ, ਕਿਸੇ ਮੰਗ ਨੂੰ ਅਟੈਚ ਨਾ ਕਰਿਆ ਕਰ। ਮੇਰਾ ਮਾਲਕ ਤੇਰੇ ਬੋਲਣ ਤੋਂ ਬਗੈਰ ਜਾਂ ਉਸ ਤਰ੍ਹਾਂ ਕਰ, ਉਸ ਤਰ੍ਹਾਂ ਕਹਿ, ਗੁਰਮੁਖੋ ਅਰਦਾਸ ਕਰ। ਪਰ ਰੱਖ ਕੇ ਸ਼ਰਤ, ਹਾਂ ਭੇਟਾ ਰੱਖਣੀ ਕਿਸੇ ਨੂੰ ਜਿਤਾਉਣਾ ਨਾ, ਉਹ ਹੋਰ ਗੱਲ ਹੈ, ਇਹ ਤੇ ਸਾਡਾ ਫਰਜ਼ ਹੈ ਅਸੀਂ ਰੱਖੀਏ। ਪਰ ਮੇਰੇ ਆ ਮਨਾ, ਉਦੋਂ ਕੁਛ ਨਾ ਅਟੈਚ ਕਰ, ਉਦੋਂ ਰੱਖ ਦੇ, ਮੇਰਾ ਮਾਲਕ ਜਾਣਦਾ ਤੇਰੀਆਂ ਮੰਗਾਂ, ਉਹ ਤੈਨੂੰ ਅੰਦਰੋਂ ਪੜ੍ਹਦਾ ਹੈ। ਮਾਂ ਨੂੰ ਬੱਚੇ ਨੂੰ ਦੱਸਣ ਦਾ ਬਹੁਤ ਕੁਝ ਲੋੜ ਨਹੀਂ ਪੈਂਦੀ, ਮਾਂ ਸਭ ਕੁਝ ਜਾਣਦੀ। ਖੈਰ, ਸੱਚ ਆ, ਗਰੀਬੀ ਦੁਖੀ ਕਰ ਦਿੰਦੀ ਹੈ। ਗਰੀਬੀ 'ਚ ਦੁਖੀ ਹੋਇਆ, ਵੈਸੇ ਸੁਦਾਮਾ ਚਾਹੁੰਦਾ ਨਹੀਂ ਸੀ, ਕਹਿੰਦਾ ਸੀ ਕੀ ਕਰਾਂ ਕ੍ਰਿਸ਼ਨ ਭਗਵਾਨ ਨੂੰ, ਹੁਣ ਕੀ ਜਾ ਕੇ ਕਵਾਂ। ਪਰ ਲਾਗੂ ਹੋਈ ਬਾਹਮਣੀ, ਉਹਦੇ ਘਰ ਵਾਲੀ ਜਿਹੜੀ ਬ੍ਰਾਹਮਣੀ ਸੀ ਨਾ, ਉਹ ਚੰਬੜ ਗਈ, ਖੜਾ ਕਰ ਗਈ, ਕਹਿਣ ਲੱਗੀ, ਨਾਲੇ ਮਿੱਤਰ ਕਹਿੰਦਾ, ਤੇ ਨਾਲੇ ਵੇਲੇ ਦੇ ਵੇਲੇ ਦੁੱਖ ਵੇਲੇ ਮਿੱਤਰ ਨੂੰ ਨਹੀਂ ਆਖਣਾ ਤੇ ਕਦੋਂ ਆਖਣਾ ਆਪਾਂ। ਮਿੱਤਰ ਦੀ ਤੇ ਮਿੱਤਰ ਦਾ ਤੇ ਪਤਾ ਹੀ ਹੁਣ ਦੁੱਖ 'ਚ ਲੱਗਣਾ। ਸੱਚ ਹੈ, ਦੁਖੀ ਹੋਇਆ ਹੀ ਗਿਆ ਸੀ, ਵੱਖਰੀ ਗੱਲ ਹੈ। ਹੋਰ ਕੋਈ ਹੁੰਦਾ ਤੇ ਕਹਿੰਦਾ ਆ ਗਿਆ ਗਰਜਦਾ ਭੁੱਖ ਦਾ ਮਾਰਿਆ, ਪਰ ਅੱਗੇ ਵੀ ਮਾਲਕ ਦੀ ਕਿਰਪਾ ਸੀ ਨਾ, ਦੂਰੋਂ ਦੇਖ ਡੰਡੋਤ ਕਰ, ਛੱਡ ਸੰਘਾਸਣ ਹਰ ਜੀ ਆਏ, ਦੌੜ ਆਏ। ਬਸ ਦੁਖੀ ਹੋਏ ਨੇ ਭਗਤੀ। ਤੀਸਰੇ ਭਗਤ ਹਨ, ਤੀਸਰੀ ਕਿਸਮ ਵਿਚਾਰਵਾਨਾਂ ਨੇ, ਤੀਸਰੇ ਹਨ ਗਿਆਨੀ ਭਗਤ। ਇਹ ਬਹੁਤ ਵਿਰਲੇ। ਅੱਜ ਭਗਤ ਨਾਮਦੇਵ ਜੀ ਦਾ ਜਨਮ ਦਿਨ ਹੈ, ਭਗਤ ਨਾਮਦੇਵ ਜੀ ਵੀ ਗਿਆਨੀ ਭਗਤ ਹਨ, ਭਗਤ ਕਬੀਰ ਜੀ ਗਿਆਨੀ ਭਗਤ ਹਨ, ਭਾਈ ਗੁਰਦਾਸ ਜੀ ਗਿਆਨੀ ਭਗਤ ਹਨ, ਬਸ ਤੀਸਰੇ ਹਨ ਗਿਆਨੀ ਭਗਤ। ਇਹ ਬਹੁਤ ਬਿਰਲੇ ਵਪਾਰੀ ਸਾਡੇ ਵਰਗੇ ਤੇ ਬਹੁਤ ਹੋਣਗੇ, ਪਰ ਇਹੋ ਜਿਹੇ ਗਿਆਨੀ ਭਗਤ ਜਿਹੜੇ ਪੂਰਨ ਤੌਰ ਤੇ ਵਾਹਿਗੁਰੂ ਨੂੰ ਸਮਰਪਿਤ, ਇਹ ਬਹੁਤ ਕਿਤੇ ਬਿਰਲੇ। ਇਹ ਨਹੀਂ ਕਿ ਉਦੋਂ ਸਨ ਤੇ ਅੱਜ ਨਹੀਂ, ਅੱਜ ਵੀ ਹੋਣਗੇ, ਜ਼ਰੂਰ ਹੈ, ਕਦੀ ਧਰਤੀ ਖਾਲੀ ਰਹਿ ਨਹੀਂ ਸਕਦੀ। ਵੱਖਰੀ ਗੱਲ ਹੈ ਸਾਡੀ ਸੁਰਤ ਨਾ ਪਛਾਣੇ, ਸਾਡੀ ਅੱਖ ਨਾ ਹੋਵੇ ਵੇਖਣ ਵਾਲੀ। ਅੱਜ ਵੀ ਬੇਅੰਤ ਐਸੀਆਂ ਰੂਹਾਂ, ਉਹ ਭਾਵੇਂ ਐਸਾ ਤੇ ਨਹੀਂ ਕਿ ਕਥਾ ਹੀ ਜ਼ਰੂਰ ਕਰਦੇ ਹੋਣਗੇ, ਐਸਾ ਨਹੀਂ ਉਹ ਕੀਰਤਨ ਹੀ ਕਰਦੇ ਹੋਣਗੇ, ਪਰ ਗਿਆਨ ਦਾ ਮਤਲਬ ਅੰਦਰ ਸੂਝ ਬੂਝ ਗਿਆਨ ਦਾ ਚਾਨਣ ਤੇ ਗੁਰੂ ਨੂੰ ਪੂਰਨ ਤੌਰ ਤੇ ਸਮਰਪਿਤ। ਮੈਂ ਤੇ ਕਹਿੰਦਾ ਤੁਹਾਡੇ ਚ ਵੀ ਹੈ ਬੇਅੰਤ। ਖੈਰ, ਤੀਸਰੇ ਹਨ ਗਿਆਨੀ ਤੇ ਚੌਥੇ ਹਨ ਅਨਨ, ਅਨਨ ਭਗਤ। ਭਗਤ ਨਾਮਦੇਵ ਜੀ ਦਾ ਉਹ ਸ਼ਬਦ ਕਦੀ ਯਾਦ ਕਰੋ, ਦਾਸ ਅਨਨ ਮੇਰੋ ਨਿਜ ਰੂਪ। ਭਗਤ ਨਾਮਦੇਵ ਜੀ ਜਿਹੜੇ ਅਨਨ ਭਗਤ ਹਨ, ਇਹ ਬਾਬਾ ਬੁੱਢਾ ਜੀ ਹਨ। ਮੈਂ ਅੱਗੇ ਵੀ ਆਪ ਜੀ ਨਾਲ ਕਈ ਵਾਰੀ ਸਾਂਝ ਪਈ, ਭਾਈ ਗੁਰਦਾਸ ਜੀ ਗਿਆਨ ਦਾ ਸਾਗਰ ਹਨ, ਬਾਬਾ ਬੁੱਢਾ ਜੀ ਧਿਆਨ ਦਾ ਸਾਗਰ ਹਨ। ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਵਿੱਦਿਆ ਦੇਣੀ ਸੀ ਨਾ ਗੁਰੂ ਤੇਗ ਬਹਾਦਰ ਜੀ ਨੂੰ, ਆ ਰਿਹਾ ਸ਼ਹੀਦੀ ਦਿਹਾੜਾ, ਭਾਈ ਗੁਰਦਾਸ ਜੀ ਕੋਲੋਂ ਪਹਿਲੋਂ ਗਿਆਨ ਦਾ ਚਾਨਣ ਤੇ ਫਿਰ ਉੱਚੇ ਚਾ ਲੈ ਕੇ ਬਾਬਾ ਬੁੱਢਾ ਜੀ ਕੋਲ ਗਏ ਸਨ, ਤਾਂ ਕਿ ਧਿਆਨ ਦਾ ਸਾਗਰ ਵੀ ਬਣ ਜਾਣ, ਧਿਆਨ ਵੀ ਜੁੜ ਜਾਏ। ਤੇ ਸੱਚ ਐਸਾ ਧਿਆਨ ਜੁੜਿਆ, 26 ਸਾਲ ਇਕਾਂਤ ਵਿੱਚ ਬਤੀਤ ਕਰਨੇ ਕੋਈ ਸੌਖੀ ਗੱਲ ਨਹੀਂ। ਜੇ ਕਿਤੇ ਬਾਬਾ ਬੁੱਢਾ ਜੀ ਵਰਗਿਆਂ ਦੀ ਸੰਗਤ ਨਾ ਹੋਈ ਹੁੰਦੀ, ਮੇਰੇ ਸਤਿਗੁਰੂ ਦੀਆਂ ਰਹਿਮਤਾਂ ਤੁਰੋਂ ਬਖਸ਼ਿਸ਼ਾਂ ਇਹ ਤੁਰੋਂ ਹੀ ਹੁੰਦੀਆਂ ਹਨ। ਸੱਚ ਹੈ, ਲੋੜ ਦੋਨਾਂ ਦੀ ਹੈ, ਗਿਆਨ ਦੀ ਵੀ ਤੇ ਅਨਨ ਭਗਤੀ ਦੀ ਵੀ, ਧਿਆਨ ਦੀ ਵੀ, ਦੋਨਾਂ ਦੀ ਲੋੜ ਹੈ। ਦੋਨਾਂ ਦਾ ਸੁਮੇਲ ਹੀ ਸਿੱਖੀ ਜੀਵਨ ਹੈ। ਸਤਿਗੁਰੂ ਰਹਿਮਤ ਕਰਦੇ ਹਨ ਦੋਵੇਂ ਹੀ ਹੋਣ ਅਨਨ ਭਗਤੀ। ਉੱਥੇ ਭਗਤ ਨਾਮਦੇਵ ਜੀ ਕਹਿ ਰਹੇ ਹਨ, ਦਾਸ ਅਨਨ, ਪ੍ਰਭੂ ਦੇ ਮੁੱਖ ਚੋਂ ਇਹ ਸ਼ਬਦ ਉਚਾਰਨ ਕਰਵਾਇਆ ਭਗਤ ਨਾਮਦੇਵ ਜੀ ਨੇ ਨਾ, ਕਦੀ ਇਹਦੀ ਬਣਤਰ ਵੱਲ ਵੇਖਣਾ। ਦਾਸ ਅਨਨ ਮੇਰੋ ਨਿਜ ਰੂਪ, ਭਗਤ ਨਾਮਦੇਵ ਜਿਹੜੇ ਮੇਰੇ ਤੇ ਹੀ ਤਵੱਕਾ ਕਰਦੇ ਹਨ, ਉਹ ਮੇਰਾ ਹੀ ਰੂਪ ਹਨ, ਮੇਰੇ ਤੋਂ ਬਗੈਰ ਕਦੀ ਡੋਲਦੇ ਨਹੀਂ। ਹਾਂ, ਦਰਸ਼ਨ ਨਿਮਖ ਤਾਪ ਤ੍ਰਈ ਮੋਚਨ, ਉਹਨਾਂ ਦਾ ਇੱਕ ਮਿੰਟ ਸਕਿੰਟ ਦਾ ਦਰਸ਼ਨ ਸਾਡੇ ਤਿੰਨੇ ਤਾਪ ਉਖੇੜ ਦੇਵੇਗਾ, ਤਿੰਨੇ ਤਾਪਾਂ ਦਾ ਨਾਸ਼ ਕਰ ਜਾਏਗਾ, ਆਦੀ ਵਿਆਦੀ ਉਪਾਧੀ। ਪਰ ਸਤ ਮੁਕਤ ਕਰਤ ਗ੍ਰਹਿ ਕੂਪ, ਉਹਨਾਂ ਦੇ ਚਰਨਾਂ ਦੀ ਸਪਰਸ਼, ਉਹਨਾਂ ਪਿਆਰਿਆਂ ਦਾ ਸਪਰਸ਼ ਖੂਹ ਗ੍ਰਸਤ ਦੇ ਜੰਜਾਲ ਚੋਂ ਸਾਨੂੰ ਮੁਕਤ ਕਰ ਦੇਵੇਗਾ। ਹਾਂ, ਐਸੇ ਫਿਰ ਸਤਿਗੁਰੂ ਕਹਿੰਦੇ ਹਨ, ਭਗਤ ਜੀ ਪਰਮੇਸ਼ਰ ਦੇ ਰੂਪ ਵਿੱਚ, ਪਰਮੇਸ਼ਰ ਕਹਿੰਦੇ, ਸੁਣ ਨਾਮਦੇਵ, ਮੇਰੀ ਬੰਦੀ ਭਗਤ ਛਡਾਵੈ, ਬੰਦ ਹੈ ਭਗਤ ਨਾ ਛੂਟੈ ਮੋਹ ਹੈ, ਏਕ ਸਮੈ ਮੋਹ ਕੋ ਗਹਿ ਬੰਦ ਹੈ, ਸੋ ਫੁਨ ਮੋਹ ਪੈ ਜਵਾਬ ਨਾ ਹੋ। ਐਸੇ ਪਿਆਰਿਆਂ ਨੂੰ ਜੇ ਮੈਂ ਮੋਹ ਦੀ ਗੰਢ ਚ ਬੰਨ ਨਹੀਂ ਦੇਵਾਂ ਨਾ, ਤੇ ਬੱਜੇ ਨਹੀਂ ਰਹਿੰਦੇ ਸਿਮਰਨ ਦੀ ਬੰਦਗੀ ਨਾਲ, ਬੰਦਗੀ ਨਾਲ ਸਿਮਰਨ ਨਾਲ ਉਹ ਮੇਰੀਆਂ ਮੋਹ ਦੀਆਂ ਤੰਦਾਂ ਤੋੜ ਕੇ ਮੇਰੇ ਕੋਲ ਆ ਜਾਂਦੇ ਆ, ਮੇਰੇ ਤੱਕ ਪਹੁੰਚ ਜਾਂਦੇ ਹਨ। ਪਰ ਜਦੋਂ ਕਿਤੇ ਮੈਨੂੰ ਪਿਆਰ ਦੀ ਰੱਸੀ ਪਾ ਕੇ ਬੰਨ ਲੈਣ ਨਾ, ਜਦੋਂ ਕਿਤੇ ਮੈਂ, ਵੈਸੇ ਕਿਹਾ ਹੈ ਭਗਤ ਰਵਿਦਾਸ ਜੀ ਨੇ, ਜੋ ਹਮ ਬੰਦੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਦੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਮਾਲਕ, ਤੂੰ ਸਾਨੂੰ ਮੋਹ ਦੀਆਂ ਗੰਢਾਂ ਚ ਬੰਨਿਆ, ਅਸੀਂ ਸਿਮਰਨ ਕਰਕੇ ਗੰਢਾਂ ਤੋੜ ਦੇਵਾਂਗੇ, ਤੇਰੀ ਯਾਦ ਵਿੱਚ ਜੋੜ ਕੇ ਹੀ ਤੋੜ ਦੇਵਾਂਗੇ। ਪਰ ਮਾਲਕ, ਜਦੋਂ ਅਸੀਂ ਪਿਆਰ ਦੀ ਤੰਦ ਨਾਲ, ਪਿਆਰ ਦੀ ਰੱਸੀ ਨਾਲ ਤੈਨੂੰ ਬੰਨਾਂਗੇ ਨਾ, ਸਾਡੇ ਪਿਆਰ ਦੀ ਰੱਸੀ ਤੂੰ ਨਹੀਂ ਤੋੜ ਸਕਦਾ, ਸੱਚ ਤੋੜਦਾ ਵੀ ਨਹੀਂ। ਕਿਉਂ? ਉਹਨੂੰ ਪਿਆਰੇ ਹਨ ਭਗਤ, ਇਹ ਕਿਉਂ ਨਹੀਂ ਕਰਦੇ ਭਗਵਾਨ ਤੁਸੀਂ? ਤੇ ਕਹਿੰਦੇ ਹਨ, ਅਸਲ ਵਿੱਚ ਮੈਂ ਗੁਣ ਬੰਦ ਮੈਂ ਇਹਨਾਂ ਦੇ ਗੁਣਾਂ ਦਾ, ਇਹਨਾਂ ਦੇ ਪਿਆਰ ਦਾ ਬੱਝਾ ਹੋਇਆ। ਮੈਂ ਗੁਣਬੰਦ ਸਗਲ ਕੀ ਜੀਵਨ, ਮੈਂ ਤੇ ਸਾਰੀ ਦੁਨੀਆ ਦਾ, ਸਾਰੀ ਸ੍ਰਿਸ਼ਟੀ ਬ੍ਰਹਿਮੰਡਾ ਖੰਡਾ ਦਾ ਜੀਵਨ ਆ ਨਾਮਦੇਵ, ਪਰ ਮੇਰੀ ਜੀਵਨ ਮੇਰੇ ਦਾਸ, ਮੇਰੇ ਜੀਵਨ ਦਾ ਆਸਰਾ ਇਹ ਮੇਰੇ ਭਗਤ ਹਨ। ਕੱਦੇ ਤੇ ਕਹਿ ਦਿੰਦੇ ਹਾਂ ਭਗਤਾਂ ਚ ਤੇ ਮਾਲਕ ਚ ਕੋਈ ਫਰਕ ਨਹੀਂ, ਉਹਦਾ ਰੂਪ ਹੋ ਜਾਂਦੇ ਹਨ। ਧੰਨ ਗੁਰੂ ਨਾਨਕ ਸਾਹਿਬ, ਉਹਨਾਂ ਨੇ ਵੀ ਇੱਕ ਥਾਂ ਉਪਮਾ ਕੀਤੀ ਹੈ, ਕਹਿੰਦੇ ਹਨ ਕੇਸਰ ਕੁਸਮ ਮਿਰਗ ਮੈਂ ਹਰਨਾ, ਇਹਨੂੰ ਮੈਂ ਪਾਠ ਕਰਨਾ, ਕੇਸਰ ਕੁਸਮ ਕੇਸਰ ਕਸਤੂਰੀ, ਕੇਸਰ ਕੇਸਰ ਵਾਹਿਗੁਰੂ, ਕੇਸਰ ਇੱਕ ਪੌਦੇ ਤੋਂ ਪੈਦਾ ਹੁੰਦਾ ਹੈ, ਕੁਸਮ ਫੁੱਲ, ਕੇਸਰ ਕੁਸਮ ਮਿਰਗ ਮੈਂ, ਮਿਰਗ ਮੈਂ ਕਸਤੂਰੀ, ਇਹਦੇ ਮਗਰ ਪਾਠ ਮੰਮੇ ਨੂੰ ਦਲਾਵਾਂ ਹੀ ਹੈ, ਪਰ ਇਹਨੂੰ ਮੈਂ ਪਾਠ ਨਹੀਂ ਕਰਨਾ, ਇਹਨੂੰ ਮੈਂ ਕਰਨਾ, ਮੈਂ ਹੁੰਦਾ ਬਹੁਲਤਾ ਦਾ ਵਾਚਕ। ਮਿਰਗ ਮੈਂ ਹਰਨਾ, ਹਰਨਾ ਸੋਨਾ, ਸਰਬ ਸਰੀਰੀ ਚੜ੍ਹਨਾ, ਇਹ ਸਾਰੇ ਸਰੀਰ ਪ੍ਰਵਾਨ ਕਰ ਲੈਂਦੇ। ਕਦੀ ਵੀ ਨਹੀਂ ਕੋਈ ਕਹਿੰਦਾ ਕਿ ਇਹਦਾ ਹੱਥ ਕਿਹਨੂੰ ਲੱਗਾ ਸੀ, ਇਹ ਕਿਸੇ ਦਾ ਪਿਟਿਆ ਹੋਇਆ ਤੇ ਨਹੀਂ, ਇਹ ਕਦੀ ਨਹੀਂ ਕੋਈ ਕਹੇਗਾ। ਸਰਬ ਸਰੀਰੀ ਚੜ੍ਹਨਾ, ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਨਾ, ਚੰਦਨ ਵੀ ਸਭ ਨੂੰ ਸੁਗੰਧਿਤ ਕਰਦਾ ਤੇ ਭਗਤ ਵੀ ਸਭ ਨਾਲ ਪਿਆਰ ਕਰਦਾ ਹੈ, ਭਗਤ ਦੇ ਅੰਦਰੋਂ ਨਫ਼ਰਤ ਮੁੱਕ ਜਾਂਦੀ ਹੈ। ਸੱਚ ਤੇ ਹੈ ਕੇਵਲ ਆਪਣੇ ਧਰਮ ਨਾਲ ਨਹੀਂ, ਉਹ ਤੇ ਕੁੱਲ ਸ੍ਰਿਸ਼ਟੀ ਨਾਲ ਪਿਆਰ ਕਰਦਾ ਹੈ ਉਹਦੇ, ਹਾਂ ਇਹ ਨਹੀਂ ਕਿ ਆਪਣੇ ਧਰਮ ਦੀ ਪਰਪੱਕਤਾ ਛੱਡ ਦਿੰਦਾ ਹੈ, ਆਪਣੇ ਧਰਮ ਦੀ ਪਰਪੱਕਤਾ ਪਰ ਕੁੱਲ ਸ੍ਰਿਸ਼ਟੀ ਨਾਲ ਪਿਆਰ। ਮੇਰੇ ਸਤਿਗੁਰੂ ਸਿਖਾਇਆ ਵੀ ਸਾਨੂੰ ਇਹੀਓ ਹੀ ਹੈ। ਗੁਰੂ ਪਾਤਸ਼ਾਹ ਰਹਿਮਤ ਕਰਦੇ ਹਨ, ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਨਾ, ਕਿ ਪੱਟ ਭਾਂਡਾ ਕਹੇ ਨਾ ਕੋਏ, ਰੇਸ਼ਮ ਤੇ ਘਿਓ ਕਦੀ ਨਹੀਂ ਕਿਸੇ ਨੇ ਪੁੱਛਿਆ ਕਿਹੜੇ ਭਾਂਡੇ ਚ ਸੀ, ਐਸਾ ਭਗਤ ਵਰਨ ਮੈਂ ਹੋਏ, ਐਸਾ ਫਿਰ ਭਗਤ ਵਰਨਾ ਵਿੱਚ ਹੁੰਦਾ, ਕਿਸੇ ਵਰਨ ਚੋਂ ਹੀ ਹੋਵੇ, ਭਾਵੇਂ ਕਿਸੇ ਜਾਤ ਕਿਸੇ ਪਾਤ ਚੋਂ, ਭਗਤਾਂ ਦੀ ਕੋਈ ਜਾਤ ਪਾਤ ਹੁੰਦੀ ਹੋਈ ਨਹੀਂ, ਗੁਰਮਤ ਵਿੱਚ ਵੀ ਜਾਤ ਪਾਤ ਨੂੰ ਕੋਈ ਥਾਂ ਨਹੀਂ ਤੇ ਭਗਤਾਂ ਦੀ ਕੋਈ ਜਾਤ ਪਾਤ ਨਹੀਂ। ਸੱਚ ਆ ਮੇਰੇ ਸਤਿਗੁਰੂ ਕਹਿੰਦੇ ਐਸੀਆਂ ਪਿਆਰੀਆਂ ਰੂਹਾਂ, ਫਿਰ ਉਹਨਾਂ ਦੇ ਇਹੋ ਜਿਹੇ ਜਿਨ੍ਹਾਂ ਦਾ ਐਸਾ ਜੀਵਨ ਹੈ, ਕਦੀ ਪ੍ਰਭੂ ਦਾ ਕਦੀ ਗੁਰੂ ਦਾ ਡਰ ਨਹੀਂ ਛੱਡਦੇ। ਸੱਚ ਤੇ ਹੈ ਜਿਨ੍ਹਾਂ 'ਚ ਪਰਪੱਕਤਾ ਆ ਜਾਂਦੀ ਹੈ ਨਾ, ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਉਹ ਕਹਿੰਦੇ ਹਨ, ਜਿਉਂਦਿਆਂ ਤੇ ਇੱਕ ਬੰਨੇ ਮੈਂ ਨਹੀਂ ਚਾਹੁੰਦਾ, ਮੈਂ ਮਰਿਆ ਕਿਤੇ ਮਾਲਕ ਆਪਣੇ ਨਾਲੋਂ ਟੁੱਟ ਜਾਵਾਂ। ਕਈ ਤੇ ਮੁਕਤੀ ਮੰਗਦੇ ਹਨ ਤੇ ਕਈ ਗੁਰਸਿੱਖ, ਮੈਂ ਆਪ ਅਰਦਾਸਾਂ ਸੁਣੀਆਂ, ਮੇਰੀ ਅਰਦਾਸ ਕਰਿਓ ਮੇਰਾ ਜਨਮ ਫਿਰ ਕਿਤੇ ਗੁਰੂ ਨਾਨਕ ਸਾਹਿਬ ਦਾ ਮੈਂ ਸਿੱਖ ਬਣ ਜਾਵਾਂ, ਬਾਰ ਬਾਰ ਸਿੱਖੀ ਨੂੰ ਕਮਾਵਾਂ ਮੈਂ। ਕਈ ਜਿਉਂਦਿਆਂ ਹੀ ਆਪਣੇ ਕਹਿ ਜਾਂਦੇ ਹਨ ਮੈਨੂੰ ਨਹੀਂ ਮੁਕਤੀ ਮੁਕਤੀ ਦੀ ਲੋੜ। ਜੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਮਿਲਦੀ ਰਹੇ, ਇਹ ਪਿਆਰ ਮਿਲਦਾ ਰਹੇ ਤੇ ਇਹਦੂ ਮੁਕਤੀ ਹੋਰ ਵੱਧ ਹੈ ਵੀ ਕਿੱਥੇ ਹੈ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾ। ਸੱਚ ਹੈ ਫਿਰ ਐਸੇ ਭਾਈ ਸਾਹਿਬ ਜੀ ਇੱਕ ਦਿਨ ਅੰਮ੍ਰਿਤ ਵੇਲਾ ਕੇਸੀਆਂ ਇਸ਼ਨਾਨ ਕੀਤਾ, ਆਨੰਦਪੁਰ ਸਾਹਿਬ ਇੱਕ ਪਹਾੜੀ ਤੇ ਹਨ ਨਵੇਕਲੇ ਤੇ ਕੇਸ ਹਰੇ ਕਰ ਰਹੇ ਹਨ, ਇੱਧਰ ਥੱਲੇ ਕੁਦਰਤਨ ਧਿਆਨ ਪਿਆ, ਥੱਲੇ ਸ਼ਮਸ਼ਾਨ ਘਾਟ ਹੈ, ਸ਼ਮਸ਼ਾਨ ਘਾਟ ਹਵਾ ਇੱਧਰੋਂ ਆਉਂਦੀ ਇੱਧਰ ਇੱਧਰੋਂ ਇੱਧਰ, ਉਹ ਸਭ ਜਿੰਨੀਆਂ ਉੱਥੇ ਸੰਸਕਾਰ ਹੋਏ ਹਨ ਕਿਸੇ ਦੀ ਸਵਾਹ ਇੱਧਰ ਨੂੰ ਕਿਸੇ ਦੀ ਇੱਧਰ ਨੂੰ। ਭਾਈ ਨੰਦ ਲਾਲ ਸਿੰਘ ਜੀ ਹੁਣ ਇਹੋ ਜਿਹੀਆਂ ਹੀ ਰੂਹਾਂ ਗੱਲਾਂ ਕਰ ਸਕਦੀਆਂ ਨੇ, ਸਾਨੂੰ ਤੇ ਕਿਸੇ ਬੰਦੇ ਨਾਲ ਵੀ ਨਹੀਂ ਬੋਲਣਾ ਹੁੰਦਾ, ਸਾਨੂੰ ਤੇ ਕਿਸੇ ਗੁਰਸਿੱਖ ਨਾਲ ਗੱਲ ਕਰਨੀ ਹੋਵੇ ਨਾ, ਸਾਨੂੰ ਫਿਰ ਵੀ ਨਹੀਂ ਬੋਲਣ ਦਾ ਪਤਾ, ਹੰਕਾਰ ਦਾ ਭੂਤ। ਪਰ ਸੱਚ ਹੈ ਪਿਆਰੀਆਂ ਰੂਹਾਂ ਧੰਨ ਗੁਰੂ ਗੁਰੂ ਅਮਰਦਾਸ ਖੂਹ ਨੂੰ ਬੁਲਾ ਲੈਂਦੇ ਹਨ, ਕਹਿੰਦੇ ਹਨ ਤੁਸੀਂ ਵੀ ਟਿੰਡੋ ਵਾਹਿਗੁਰੂ ਦਾ ਨਾਮ ਜਪ ਰਹੀਆਂ ਹੋ, ਬੁਲਾ ਲੈਂਦੇ ਹਨ। ਭਾਈ ਨੰਦ ਲਾਲ ਜੀ ਕਹਿੰਦੇ ਹਨ, ਮਬਰ ਐ ਬਾਦ ਖਾਕਿਮ ਰੁੱਖ, ਐ ਹਵਾ ਰੁੱਖ ਹਵਾ ਕਹਿੰਦੀ ਹੈ ਮੇਰਾ ਤਾਂ ਰੁਕਣ ਦਾ ਸੁਭਾਅ ਹੀ ਨਹੀਂ, ਕਹਿਣ ਲੱਗੇ ਤੈਨੂੰ ਰੁਕਣਾ ਪਵੇਗਾ। ਆਪਣੀ ਫਿਰ ਇੰਟਰੋਡਕਸ਼ਨ ਦਿੰਦੇ ਹਨ, ਕਹਿੰਦੇ ਹਨ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ। ਕਹਿਣ ਲੱਗੀ ਨਾ ਮੈਂ ਰੁਕਦੀ ਨਹੀਂ, ਕਹਿਣ ਲੱਗੇ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ। ਕਹਿਣ ਲੱਗੀ ਬਹੁਤ ਮੁਬਾਰਕ, ਬਹੁਤ ਚੰਗੀ ਗੱਲ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੋ। ਕਹਿਣ ਲੱਗੇ ਮੈਂ ਗੁਰੂ ਗੋਬਿੰਦ ਸਿੰਘ ਦਾ ਦਰ ਛੱਡ ਕੇ ਕਦੀ ਭਟਕਦਾ ਨਹੀਂ, ਮੇਰਾ ਪੂਰਨ ਵਿਸ਼ਵਾਸ ਹੈ। ਕਹਿਣ ਲੱਗੀ ਹੋਰ ਖੁਸ਼ੀ ਦੀ ਗੱਲ, ਕਹਿਣਾ ਕੀ ਚਾਹੁੰਦੇ ਹੋ ਤੁਸੀਂ? ਕਹਿਣ ਲੱਗੇ ਤੇਰਾ ਸੁਭਾਅ ਹੈ, ਆ ਮੈਂ ਵੇਖ ਰਿਹਾ ਸੁਭਾਅ ਕਦੀ ਇੱਧਰ ਮੁਰਦਿਆਂ ਦੀ ਕਦੀ ਇੱਧਰ। ਮੇਰੀ ਇੱਕ ਗੱਲ ਸੁਣ, ਜਿਸ ਦਿਨ ਮੈਂ ਇੱਥੇ ਆਵਾਂ ਨਾ, ਜਿਸ ਦਿਨ ਮੇਰਾ ਇਹ ਹਸ਼ਰ ਹੋਵੇ, ਮੇਰੀ ਸੁਭਾਅ ਨਾ ਬਿਲਕੁਲ ਉਡਾਈ ਬੱਬਰ ਐ ਬਾਦ ਖਾਕਮ।

0: ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ। ਰਹਿਮਤ ਕਰਦੇ ਹਨ ਸਤਿਗੁਰੂ, ਸਤ ਬਲਿਹਾਰੇ ਕਰ ਨਮਸਕਾਰੇ। ਬਲਿਹਾਰ ਜਾ ਤੇ ਇਹੋ ਜਿਹਿਆਂ ਨੂੰ ਨਮਸਕਾਰਿਆ ਕਰਿਆ ਕਰ, ਜੋ ਦੀਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਕਿਉਂ? ਜਿਨ ਭੇਟਤ ਪ੍ਰਭ ਜਾਤਾ, ਪ੍ਰਭੂ ਦੇ ਪਿਆਰਿਆਂ ਦੀ ਸੰਗਤ ਕਰਕੇ ਪ੍ਰਭੂ ਦੀ ਪਹਿਚਾਣ ਹੋ ਜਾਂਦੀ, ਜਾਣ ਲਈਦਾ ਹੈ। ਵੇਖਿਆ ਨਾ ਭਾਈ ਲਹਿਣਾ ਜੀ ਨੂੰ ਜੋੜਨ ਵਾਲੇ ਵਾਲਾ ਕੌਣ ਸਨ? ਪਹਿਲੋਂ ਤੇ ਦੇਵੀ ਪੁਜਾਰੀ ਸਨ ਨਾ, ਜੋੜਨ ਵਾਲੇ ਸਨ ਭਾਈ ਜੋਧ ਜੀ। ਜੋਧ ਜੀ ਦੇ ਮੁੱਖ ਤੋਂ ਬਾਣੀ ਸੁਣੀ, ਤੇ ਦੂਸਰੇ ਸਨ ਭਾਈ ਸ਼ੀਆਂ ਗੱਜਣ ਜੀ। ਸ਼ੀਆਂ ਜੀ ਗੱਜਣ ਦੂਜਾ ਭਰਾ ਸੀ ਭਾਈ ਸ਼ੀਆਂ ਜੀ। ਇੱਕ ਦੇ ਮੁੱਖ ਤੋਂ ਇੰਨੀ ਰਸ ਭਿੰਨੀ ਬਾਣੀ ਸੁਣੀ, ਚਿੱਤ ਕਰ ਆਇਆ ਜਿਸ ਗੁਰੂ ਦੀ ਬਾਣੀ ਐਸੀ ਹੈ, ਮੈਂ ਉਸ ਬਾਣੀ ਤੋਂ ਉਸਦੇ ਦਰਸ਼ਨ ਕਿਉਂ ਨਾ ਕਰਾਂ। ਤੇ ਦੂਸਰੇ ਸਨ ਭਾਈ ਸਿੰਘਾਂ ਜੀ, ਉਹਦੀ ਕਿਰਤ ਕਮਾਈ ਵੇਖ ਕੇ ਅਕਸਰ ਗੁਰੂ ਨਾਨਕ ਸਾਹਿਬ ਜੀ, ਹਾਂ ਸਿੱਖ ਨੇ ਵੀ ਸਿੱਖਾਂ ਦੀ ਸੰਗਤ ਕਰਨੀ ਹੈ, ਕਿਸੇ ਮਹਾਤਮਾ ਦੀ ਵੀ ਕਰਨੇ, ਕੋਈ ਪਾਪ ਨਹੀਂ। ਪਰ ਸਿੱਖਾ ਨਾ ਤੇ ਕਿਸੇ ਸਿੱਖ ਨੂੰ ਇਸ਼ਟ ਸਮਝ ਲਈ, ਤੇ ਨਾ ਕਿਸੇ ਮਹਾਤਮਾ ਨੂੰ। ਤੇਰਾ ਇਸ਼ਟ ਗੁਰੂ ਗ੍ਰੰਥ ਸਾਹਿਬ, ਭਰੋਸਾ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਕਰਨਾ। ਉਹੋ ਹੀ ਮਹਾਂਪੁਰਸ਼ ਹੈ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜੇ, ਜਿਹੜਾ ਆਪਣੇ ਨਾਲ ਜੋੜ ਰਿਹਾ ਉੱਥੇ ਸੀਮਿਤ ਕਰ ਰਿਹਾ। ਸਿੱਖਾ ਬਾਣੀ ਦੇ ਗਿਆਨ ਚ ਜਾਗ ਪਵੀ, ਕੋਈ ਧੋਖਾ ਨਾ ਹੋ ਜਾਏ। ਹਾਂ ਅੱਗੇ ਰਹਿਮਤ ਕਰਦੇ ਹਨ ਆਖਰੀ ਪੰਕਤੀਆਂ ਦੋ। ਰਵ ਰਿਹਾ ਵਾਹਿਗੁਰੂ ਘੱਟ ਘੱਟ, ਰਵ ਰਿਹਾ ਸਭ ਥਾਈ ਪੂਰਨ ਪੁਰਖ ਵਧਾਤਾ। ਪੂਰੇ ਨਾਲ ਜੁੜੇਗਾ, ਗੁਰਸਿੱਖਾਂ ਦੀ ਸੰਗਤ ਕਰੇਗਾ, ਹਰ ਘੱਟ ਵਿੱਚ ਰਮਿਆ, ਉਹ ਸਭ ਵਿਧਾਂ ਬਣਾਉਣ ਵਾਲਾ ਦਾਤਾ ਪੂਰਨ ਪੁਰਖ ਵਾਹਿਗੁਰੂ। ਤੈਨੂੰ ਪ੍ਰਤੀਤ ਹੋਵੇਗਾ ਤੇਰੇ ਘੱਟ 'ਚ ਵੀ ਹੈ ਅਤੇ ਹਰ ਘੱਟ ਵਿੱਚ ਵੀ ਹੈ। ਭਗਤ ਨਾਮਦੇਵ ਜੀ, ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਹਾਂ ਗੁਰ ਪੂਰਾ ਪਾਇਆ ਨਾਮ ਧਿਆਇਆ, ਜੂਐ ਜਨਮ ਨਾ ਹਾਰੈ। ਪੂਰੇ ਗੁਰੂ ਦੀ ਪ੍ਰਾਪਤੀ ਹੁਣ ਨਾਮ ਨੂੰ ਧਿਆ, ਨਾਮ ਸਿਮਰਨ ਕਰ ਤਾਂ ਕਿ ਜੂਏ ਵਿੱਚ ਆਪਣਾ ਜਨਮ ਨਾ ਹਾਰ ਜਾਵੇ। ਕੇਵਲ ਦੁਨੀਆਂ ਦੇ ਪਦਾਰਥ ਹੀ ਇਕੱਠਾ ਕਰਦਾ ਨਾ, ਸਾਰੀ ਉਮਰ ਮਰ ਜਾਈ ਮਨਾ, ਜੂਏ ਵਿੱਚ ਜਨਮ ਨਾ ਹਾਰ ਜਾਈ। ਵੇਖ ਨਾਮ ਸਿਮਰਨ ਕਰ, ਬੰਦਗੀ ਕਰ ਵਾਹਿਗੁਰੂ ਦੀ। ਸਤਿਗੁਰੂ ਕਹਿੰਦੇ ਹਨ ਆਖਰੀ ਪੰਕਤੀ, ਬਿਨਵੰਤ ਨਾਨਕ ਸਰਨ ਤੇਰੀ ਰਾਖ ਕਿਰਪਾ ਤਾਰੇ। ਹੇ ਮਾਲਕ ਸਤਿਗੁਰੂ ਗੁਰੂ ਅਰਜਨ ਦੇਵ, ਮੇਰੀ ਨਾਨਕ ਦੀ ਬੇਨਤੀ ਹੈ, ਕਿਰਪਾ ਕਰੋ, ਕਿਰਪਾ ਕਰਕੇ ਮੈਨੂੰ ਰੱਖ ਲਵੋ। ਐਸਾ ਨਾ ਹੋਵੇ ਅਸੀਂ ਜੂਏ ਵਿੱਚ ਜਨਮ ਹਾਰ ਜਾਈਏ। ਮਾਲਕ ਤੇਰੇ ਨਾਲ ਤੇਰੇ ਪਿਆਰ ਦੀ ਖੇਡ ਖੇਡ ਕੇ, ਤੇਰੀ ਮਰਿਆਦਾ ਵਿੱਚ ਰਹਿ ਕੇ, ਤੇਰੇ ਹੁਕਮ ਵਿੱਚ ਰਹਿ ਕੇ ਜੀਵਨ ਦੀ ਬਾਜੀ ਹਾਰ ਕੇ ਨਾ ਜਾਈਏ, ਜਿੱਤ ਕੇ ਜਾਈਏ। ਜਿੱਤਣ ਦਾ ਇੱਕ ਹੀ ਢੰਗ ਹੈ, ਗੁਰਮੁਖਾਂ ਦੀ ਗੁਰੂ ਦੀ ਸੰਗਤ ਸਮਰਪਿਤ ਹੋਈਏ। ਸੱਚ ਹੈ ਹਾਰਾਂਗੇ ਨਹੀਂ, ਗਰੰਟਡ ਹੈ ਜਿੱਤ ਕੇ ਜਾਵਾਂਗੇ। ਮੇਰੇ ਗੁਰੂ ਕਿਰਪਾ ਕਰਨਗੇ, ਹੋਈਆਂ ਗਲਤੀਆਂ ਮੁਆਫ ਜੀ, ਅੱਗੋਂ ਸੁਧਾਰਤਾ ਸਬੱਬ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Sikh Sabha at Williams Lake. Any comments and suggestions, please call 250-392-3874.
4: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
5: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦਰਸ਼ਨੋਂ ਪਿਆਸੀ ਦਿਨ ਸਰਾਤ ਚਿਤਵੋ ਅਨਦਿਨ ਨੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ।

ਹੋਵੇ ਸਿਫਤ ਖਸਾਨੰ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ ਖੁਦ ਜਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ

ਮਨਮੁਖ ਕਰਮਕ ਮਾਵਣੇ ਹੋਮੈ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਹਿਜੇ ਜਾਗੈ ਸਹਿਜੇ ਸੋਵੈ ਗੁਰਮੁਖ ਅਨ ਦਿਨ ਉਸਤਤ ਹੋਵੈ ਮਨਮੁਖ ਭਰਮੈ ਸਹਸਾ ਹੋਵੈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੇ ਪੀ ਸੱਚ ਸੋਚੈ ਸੋਚ ਨਾ ਹੋ ਵਹੀਂਗੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਵਹੀਂਗੇ ਲਾਏ ਰਾਂ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੀਵਨਾਂ ਪਰੀਆਂ ਪਾਰ ਸਹਿਸ ਸਿਆਣਪਾ ਲੱਖ ਹੋ ਹੈਂ ਤਾਇਕ ਨਾ ਚੱਲੈ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੈ ਕਦੁਖ ਸੁਖ ਪਾਈ ਆਏ ਇੱਕ ਨਾ ਹੁਕਮੀ ਬਖਸ਼ੀ ਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਹੁ ਮੈਂ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੀ ਗਾਵੈ ਕੋ ਜੀ ਲੈ ਫਿਰ ਦੇਹੀ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰਾ ਹਜ਼ੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਗੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾਂ ਜੁਗੰਤਰ ਖਾਹੀ ਕਾਹ ਹੁਕਮੀ ਹੁਕਮ ਚਲਾਈ ਰਾਹ ਨਾਨਕ ਦੇਸੈ ਬੇਪਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ ਆਖੇ ਹੀ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬਜਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀਸਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਤਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸਾਉਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਏ ਕਹੇ ਜਸ ਕੀਰਤ ਜਗ ਲੇ

ਕੋਈ ਕਰੇ ਸੁਣਿਆ ਸਤਿਬੀਰ ਸੁਰਨਾਥ ਸੁਣਿਆ ਧਰਤ ਤਬਲੇ ਆਕਾਸ਼ ਸੁਣਿਆ ਐ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਵਰ ਵਰਮਾ ਅੰਦਰ

ਕਾ ਨਾਸ਼ ਸੁਣਿਆ ਸਤਸੰਤ ਗਿਆਨ ਸੁਣਿਆ ਅਠਸਠ ਗਾਇ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਸਰਾ ਗੁਣਾਂ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ।

ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਈ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਝੂਟਾ ਨਾ ਖਾਈ ਮੰਨੈ ਜਮ ਕੈ ਸਾਧ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਈ ਮੰਨੈ ਪਤਿ ਸਿਉਂ ਪ੍ਰਗਟ ਜਾਏ।

ਕੀਤਾ ਤਾਣ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਬਸਾਉ ਇੱਕੋ ਗਵਾਉ ਦਿਸਦੇ ਹੋਏ ਲੱਖ ਦਰਿਆਉ ਕੁਦਰਤ ਕਵਣ ਕਹਾਂ ਵਿਚਾਰ ਵਰ ਨ ਜਾਵਾਂ ਇੱਕ ਵਾਰ ਜੋ ਤੁਦ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਦਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ।

ਸੰਘ ਘੋਰ ਸੰਘ ਚੋਰ ਰਾਮ ਘੋਰ ਸੰਘ ਅਮਰ ਕਰ ਜਾਹੀ ਜੋਰ ਸੰਘ ਗਲਵੜ ਤਿਆਕ ਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਬਖ ਖਾਹੇ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਗਏ।

ਅਣਤ ਨਹੀਂ ਵਿਚਾਰੂ ਕਿਤੇ ਖਬਦ ਟੈਮ ਬੇਕਾਰੂ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖਾਈ ਖਾਏ ਖੇਤਿਆਂ ਦੁੱਖ ਭੁੱਖ ਸਦਮਾਰ ਇਹ ਪੇਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਉਹ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬਿਗਈ ਕੇ ਜਿਸ ਨੂੰ ਬਖਸ਼ੇ ਸ਼ਬਦਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਹੀ ਮੁੱਲ ਭਾਏ ਮੁੱਲਾਂ ਸਮਾਹੀ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪਰਵਾਨ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਣ ਅਮੁੱਲ ਮੁੱਲ ਅੱਖਣ ਜਾਈ ਆਖ ਆਖ ਰਹੇ ਲਿਬਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬ੍ਰਹਮੇ ਆਖੇ ਅੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੈ ਕਈ ਕੇ ਜੇ ਬੜ ਭਾਵੈ ਤੇ ਬੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਰਗਾਵਾ ਰੰਗਾਵਾਰ ਸੋ ਦਾਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੀ ਕੇਤੇ ਰਾਗ ਪਰੀ ਸਿਉਂ ਕਹੀ ਅਨ

ਸੋਹਨ ਸਦਾ ਸਵਾਰੇ ਗਾਵਹਿ ਅੰਦਰ ਦਸਨ ਬੈਠੇ ਦੇਵ ਧਿਆਨ ਦਰ ਨਾਲੇ ਗਾਵਹਿ ਸਦ ਸਮਾਧੀ ਅੰਬਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਣ ਸੁਰਗਾ ਮਛ ਪਾਇਆਲੇ ਗਾਵਨ ਰਤਨ ਉਪਾਏ ਤੇਰੇ ਆਠ ਸੜ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵੈ ਕਾਣੀ ਚਾਰੀ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋ ਸੀ ਜਾਏ ਨਾ ਜਾਸੀ ਰਚਨਾ ਆਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਬ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਸਾ ਕਾਲ ਕੁਵਾਰੀ ਕਾਇਆ ਜੋਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ਼ ਦਿਸ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਏਸ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀਰਤ ਸਿੱਧ ਅਬਰਾ ਸਾਦ ਸੰਜੋਗ ਜੋਗ ਦੇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਦਿਸ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀਰਤ ਸਿੱਧ ਅਬਰਾ ਸਾਦ ਸੰਯੋਗ ਵਿਯੋਗ ਦੇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਿਸ ਆਦੇਸ਼ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਏਸ ਏਕਾ ਮਾਈ ਜੁਗਤ ਵਿਆਹੀ ਦੰਜਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਜੈਵ ਤਿਸ ਭਾਵੈ ਤਿਵੈ ਚਲਾਵੈ ਜਗੋ ਵੈ ਪ੍ਰਮਾਣ

ਲਖ ਲਖ ਡਾਕੀਆਂ ਏਕ ਨਾਮ ਜਗਦੀਸ਼, ਇਤਰਾਹ ਬਦ ਬਵੜੀਆਂ ਚੜੀਆਂ ਹੋਈ ਅਕੀਸ। ਸੁਣ ਗੱਲਾਂ ਆਕਾਸ਼ ਕੀ ਗੀਟਾ ਜਾਈ ਰੀਸ, ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ। ਆਖਣ ਜੋਰ ਜੁਪਨ ਹੈ ਜੋਰ, ਜੋਰ ਨ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨ ਰਾਜਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੋਤੀ ਛੁੱਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਜ ਨਾ ਕੋਏ।

ਅਣ ਗਜ ਬਗਾਈ ਉਥੈ ਪਾਈ, ਨਾਨਕ ਗਇਆ ਜਾਪੈ ਜਾਈ। ਧਰਮ ਖੰਡ ਕਹਿ ਧਰਮ, ਗਿਆਨ ਖੰਡ ਕਹਿ ਕੋ ਕਰਮ, ਕੀਤੇ ਪੌਣ ਬਾਣੀ ਵੈਸੰਤਰ, ਕੀਤੇ ਕਾਨ ਮਹੇਸ਼, ਕੀਤੇ ਵਰਮੈ ਕਾਠ ਦੀ ਘੜੀ ਐ।

ਸ੍ਰੀ ਵਾਹਿਗੁਰੂ ਸਾਹਿਬ ਜੀਓ, ਪੰਜਾਬ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਾ ਸਮੀ ਛਪੈ ਸ਼ਾਂਤਾ ਪ੍ਰਸਾਦ ਚੱਕਰ ਜਿਹੇ ਨਰ ਬਰੰਜਾ ਤੇ ਅਰਬਤ ਨਹਿਨ ਜਿਹੇ ਰੂਪ ਰੰਗ ਹਰ ਰੇਖ ਬੇਖ ਕੋ ਕਹਿ ਨਾ ਸਕਦ ਕਹੇ ਅਚਲ ਮੂਰਧਨ ਪਉ ਪ੍ਰਕਾਸ਼ ਮਿਤੋਜ ਕਹਿ ਜੈ ਕੋਟ ਇੰਦਰ ਦਰਾਣ ਸਾਹਿ ਸਾਣ ਗਣ ਜੈ ਤਰ ਪਵਨ ਮਹੀਪ ਸੁਰ ਨਾਰ ਸੁਰ ਨੀਤ ਨੀਤ ਬਣ ਤਰਨ ਕਹਿਤ ਤਵ ਸਰਵਨਾਮ ਕਥੈ ਕਵਣ ਕਰਮ ਨਾਮ ਵਰਨ ਸਮਤ ਭੁਜੰਗ ਪ੍ਰਯਾਤ ਛੰਦ ਨਮਸਤੰਗ ਅਕਾਲੇ ਨਮਸਤੰਗ ਕਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਸਾਮੰਗ ਨਮਸਤੰਗ ਅਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ ਨਮਸਤੰਗ ਅਨੀਲੇ ਨਮਸਤੰਗ ਨਾਦੇ ਨਮਸਤੰਗ ਸ਼ੀਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋਇਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ

ਸੰਗ ਗਾਹੀ ਨਮਾਜ਼ ਸੰਗ ਬਾਹੀ ਨਮਾਜ਼ ਸੰਗ ਤਰਵਰਗੇ ਨਮਾਜ਼ ਸੰਗ ਸਰਗੇ ਨਮਾਜ਼ ਸੰਗ ਪ੍ਰਭੂਗੇ ਨਮਾਜ਼ ਸੰਗ ਸੁਜੋਗੇ ਨਮਾਜ਼ ਸੰਗ ਰੰਗੇ ਨਮਾਜ਼ ਸੰਗ ਪੰਗੇ ਨਮਾਜ਼ ਸੰਗ ਗੰਮੇ ਨਮਾਜ਼ ਪਾਸ ਬ੍ਰਹਮੇ ਨਮਾਜ਼ ਸੰਗ ਜਲਾਸਰੇ ਨਮਾਜ਼ ਸੰਗ ਨਰਾਸਰੇ ਨਮਾਜ਼ ਸੰਗ ਜਾਤੇ ਨਮਾਜ਼ ਸੰਗ ਪਾਤੇ ਨਮਾਜ਼ ਸੰਗ ਮਜਬੇ ਨਮਾਜ਼ ਪਾਸ ਜਬੇ ਅਦੇ ਸੰਗ ਅਦੇ ਸੇ ਨਮਾਜ਼ ਸੰਗ ਪੇਸੇ ਨਮਾਜ਼ ਸੰਗ ਨਿਰਧਾਮੇ ਨਮਾਜ਼ ਸੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਾਸਤ ਦੇਵਾ ਨਮਾਜ਼ ਸੰਗ ਪੇਵਾ ਨਮਾਜ਼ ਸੰਗ ਜਨਮੇ ਨਮਾਜ਼ ਸੰਗ ਸੁਭਾਨਵੇਂ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਬਨ ਪਾਨੇ ਨਮੋ

ਨਮੋ ਕਾਲ ਕਾਲੇ ਨਮਸ ਦਾਸ ਦਿਆਲੇ ਨਮਸ ਸਿੰਘ ਵਰਨੇ ਨਮਸ ਸਿੰਘ ਮਰਨੇ ਨਮਸ ਸਿੰਘ ਜਰਾਰੰਗ ਨਮਸ ਸਿੰਘ ਕਰਦਾਰੰਗ ਨਮੋ ਸਰਵ ਤੰਦੇ ਨਮੋ ਵਸਦਾ ਬੰਦੇ ਨਮਸ ਸਿੰਘ ਨਿਰਵਾਕੇ ਨਮਸ ਸਿੰਘ ਨਿਰਵਾਕੇ ਨਮਸ ਸਿੰਘ ਰਹੀਮੇ ਨਮਸ ਸਿੰਘ ਕਰੀਮੇ ਨਮਸ ਸੰਗ ਅਨੰਤੇ ਨਮਸ ਸੰਗ ਮਹੰਤੇ ਨਮਸ ਦਾਸ ਰਾਗੇ ਨਮਸ ਸੰਗ ਸੁਹਾਗੇ ਨਮੋ ਸਰਵ ਸੋਖੰਗ ਨਮੋ ਸਰਵ ਭੋਖੰਗ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਸਭ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਸ਼ੰਤ ਪ੍ਰਸਾਦ ਅਰੂਪ ਹੈ ਅਨੂਪ ਹੈ ਜੂਹਾ ਪੂਹਾ ਲੇਖਾ ਪੇਖਾ ਨਾਮ ਹੈ ਕਾਮ ਹੈ ਅਧੇਹ ਪਿਆ ਜੀਤਾ ਪੀਤਾ ਹੈ ਧਰਮਾਨੰਦ ਦਾਨ ਹੈ ਤ੍ਰਿਵਰਗੈ ਸਰਗੈਂ ਅਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਅਜਨਮ ਹੈ ਵਰਣ ਬੂਧਾ ਵਰਣ ਹੈ ਅਗੰਜਾ ਪਾਂਜਾ ਹੈ ਜੂਝ ਹੈ ਜਾਂਜੈ ਅਮੀਕ ਹੈ ਰਵੀਕ ਹੈ ਤੰਦ ਬੰਧ ਹੈ ਨਿਰਭੂਜ ਹੈ ਸੂਝ ਹੈ ਕਾਲ ਹੈ ਜਾਲ ਹੈ ਅੱਲਾਹ ਹੈ ਜਾਹ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰ ਸ੍ਰੀ ਕੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸੂਤ ਹੈ ਲੋਕ ਹੈ ਸੋਕ ਹੈ ਕਰਮ ਹੈ ਪਰਮ ਹੈ ਅਜੀਤ ਹੈ ਬੀਤ ਹੈ ਬਾਹ ਗਾਏ ਮਾਨ ਅਨਦਾਨ ਨੀ ਗਬਰੀ ਗਏ ਭੁਜੰਗ ਪ੍ਰਯਾਦ ਛੰਦ ਨਮੋ ਸਰਵ ਮਾਨੇ ਸਮਾਸ ਦੀਨ ਦਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਭਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਭਾਨੇ ਨਮੋ ਗਿੱਧ ਗੀਤੇ ਨਮੋ ਦਾਨ ਦਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਧੀ ਸਰੂਪੇ ਪ੍ਰਭੰਗੀ ਪਰਮਾਤੇ ਸਮਾਧੀ ਬਭੂਤੇ ਕਲੰਕੰ ਬਿਨਾ ਨੇ ਕਲੰਗੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰਗ ਪਰਮ ਸਿਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਬਿਰਦੇ ਨਮੋ ਸਾਸਤ੍ਰ ਪਾਣੀ ਨਮੋ ਆਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਵੇਖੀਏ ਪਰਮੀਏ ਭੋਗੀਏ ਭੁਗਤੇ ਨਮੋ ਯੁਗ ਯੋਗੇਸ਼ਵਰੰ ਪਰਮ ਯੁਗਤੇ ਨਮੋ ਨਿਤ ਨਾਰਾਇਣੇ ਗੁਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾਸ ਤਨਸ਼ਨਾਨੇ ਨਮੋ ਮੰਤਰ ਮੰਤਰੰਗ ਨਮੋ ਯੰਤਰ ਯੰਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਤੰਦਰ ਤੰਦਰੰਗ ਸਦਾ ਸਚਿਦਾਨੰਦ ਸਰਵੰ ਪ੍ਰਣਾਸੀ ਅਨੂਪੇ ਰੂਪੇ ਸਮਾਲ ਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋਰ ਦਰਦੰ ਅਗੰਗੋ ਕਰਤਾ ਪਰੰ ਪਰਮ ਪਰਮੇਸ਼ਵਰੰ ਪਰੋਸ਼ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਲੰ ਅਸ਼ੇ ਦੀ ਅਭੇਦੀ ਅਨਾਮੰਗ ਕਾਮੰਗ ਸਮਾਸ ਤੁਪਰਾਜੀ ਸਮਾਸ ਦਾਸ ਦਾਮੰਗ ਤੇਰਾ ਜੋਰ ਚਾਚਰੀ ਸੰਭ ਜਲੇ ਹਾਂ ਥਲੇ ਹਾਂ ਪੀਤਾ ਵੇ ਹੈ ਪ੍ਰਭੂ ਅਜੂਆ ਦੇ ਸਭੇ ਸਹਿ ਭਜੰਗ ਪ੍ਰਿਆਤ ਸੰਭ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਵ ਮਾਨੇ ਸਮਾਸ ਦੀ ਨਦਾਨੇ ਨਮਾਸ ਤੁੰਗ ਨਰਨਾਥੇ ਨਮਾਸ ਤੁੰਗ ਪਰਮਾਥੇ ਨਮਾਸ ਤੁੰਗ ਗੰਜੇ ਨਮਾਸ ਤੁੰਗ ਭੰਜੇ ਨਮਾਸ ਤੁੰਗ ਕਾਲੇ ਨਮਾਸ ਤੁੰਗ ਪਾਲੇ ਨਮੋ ਸਰਵ ਦੇਸੇ ਨਮੋ ਸਰਵ ਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਪੀਤੰਗ ਨਮੋ ਸਰਵ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸ਼ਟੰਗ ਨਮੋ ਸਰਵ ਕਰੇਸੰਗ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਖਿਜੇ ਬੀਜੇ ਸਮਾਧੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੁਕਰਮੰਗ ਪ੍ਰਣਾਸੀ ਸਦਾ ਸਰਵਦਾਰ ਦਿਸਦੰਗ ਨਿਵਾਸੀ ਚਰਪੜ ਸ਼ਾਂਤ ਪ੍ਰਸਾਦ ਅੰਮ੍ਰਿਤ ਗਰਮੇ ਅੰਮ੍ਰਿਤ ਧਰਮੇ ਖਲ ਜੋਗੇ ਅਪਚਲ ਭੋਗੇ ਚੰਦ ਰਾਜੇ ਟਲ ਸਾਜੇ ਖਲ ਧਰਮੰਗ ਲਖ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਪਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰ ਸਰਵੰਗ ਤ੍ਰਾਣੰ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਪੇਵੰ ਸਰਵੰ ਕਾਲੇ ਸਰਵੰ ਪਾਲੇ ਰੂ ਆਲ ਸ਼ਾਂਤ ਦਾ ਪ੍ਰਸਾਦ ਆਦ ਰੂਪ ਨਾਦ ਮੂਰਤ ਜੋਨ ਪੁਰਖ ਪਾਰ ਸਰਵ ਮੰਤ੍ਰ ਮਾਨ ਦੇਵ ਅਭੇ ਵਾਦ ਉਧਾਰ ਸਰਵ ਪਾਲਕ ਸਰਵ ਕਾਲਕੋ ਸਰਵ ਗੋਪਨ ਕਾਲ ਜਤਰ ਤਤਰ ਰਾਜੀ ਅਵਧੂਤ ਰੂਪ ਪ੍ਰਸਾਦ

ਸਾਧ ਸੁਜਾਨੀ ਕਹਿ ਜੇਵ ਦਾਤ ਮਾਤਨ ਜਾਤ ਜਾ ਕਰ ਜਨਮ ਮਰਨ ਬਹੀਨ ਜਕਰ ਬਕਰ ਫਿਰੈ ਚਦਰ ਜਾਕ ਮਾਨਹੀ ਪਰਤੀਨ ਲੋਕ ਚੌਦਾਂ ਗੇ ਵਿਖੈ ਜਗ ਜਾਪੀ ਜੇ।

ਹੈ ਪਰਮੇਸ਼ਵਰ ਹੈ। ਕਲ ਕਾਰਨ ਹੈ, ਸਰਵਵਾਰਨ ਹੈ, ਦਰਦ ਕੇ ਦਰਨ ਹੈ, ਜਗ ਕੇ ਕਰਨ ਹੈ। ਮਨ ਮਾਨਿਆ ਹੈ, ਜਗ ਜਾਣਿਆ ਹੈ, ਸਰਵੰਗ ਪਰ ਹੈ, ਸਰਵੰਗ ਕਰ ਹੈ, ਸਰਵ ਪਾਸਿਆ ਹੈ, ਸਰਵਨਾਸਿਆ ਹੈ, ਕਰੁਣਾ ਕਰ ਹੈ, ਵਿਸ਼ਵੰਬਰ ਹੈ, ਸਰਵੇਸ਼ਵਰ ਹੈ, ਜਗਦੇਸ਼ਵਰ ਹੈ, ਬ੍ਰਹਿਮੰਡ ਸਹ ਹੈ, ਖਲਖੰਡ ਸਹ ਹੈ, ਪਰਤੇ ਪਰ ਹੈ, ਕਰੁਣਾ ਕਰ ਹੈ, ਅਜਪਾ ਜਪ ਹੈ, ਥਪ ਥਪ ਹੈ, ਅਕ੍ਰਿਤਾ ਕ੍ਰਿਤਾ, ਅਮ੍ਰਿਤ ਅਮ੍ਰਿਤ ਹੈ, ਅਮ੍ਰਿਤ ਅਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਕ੍ਰਿਤਾ ਕ੍ਰਿਤਾ, ਧਰਣੀ ਧ੍ਰਿਤ ਹੈ, ਅਮ੍ਰਿਤੇਸ਼ਵਰ ਹੈ, ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤਾ, ਅਮ੍ਰਿਤ ਅਮ੍ਰਿਤ ਹੈ, ਜਪਾ ਕ੍ਰਿਤਾ, ਅਮ੍ਰਿਤ ਅਮ੍ਰਿਤ ਹੈ, ਨਰਨਾਇਕ ਹੈ, ਕਲਕਾਇਕ ਹੈ, ਵਿਸ਼ਵੰਬਰ ਹੈ, ਕਰੁਣਾ ਲਿਆ ਹੈ, ਨਿਰਭਨਾਇਕ ਹੈ, ਸਰਵਕਾਇਕ ਹੈ,

ਦਾ ਪ੍ਰਸਾਦ ਸਵਈਏ ਪਾਤਸ਼ਾਹ ਸ਼ਰਾਬਕ ਸਦ ਸਮੂਹ ਸਦਾਨ ਕੇ ਦੇਖ ਪ੍ਰਯੋਗ ਕਰ ਜੋ ਜਤੀ ਕੇ ਸੂਰ ਸੁਰਾਜ ਦਿਨ ਸੁਧ ਸਦਾ ਦੇਖ ਸੰਤ ਸਮੂਹ ਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਹੱਤ ਕਹੁ ਨ ਦੇਖੀ ਪ੍ਰਾਣ ਪਤੀ ਕੇ ਸਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ ਮਾਤੇ ਮਦੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਦੁਰੰਗ ਗੁਰੰਗ ਸੇ ਗੁਰਤ ਬਨ ਕੇ ਗਨ ਕੋ ਜਾਤ ਨਵਾਰੀ ਭਾਰੀ ਬਜਾਨ ਕੇ ਭੂਪ ਬਲੀ ਵਦ ਨਿਆਵ ਸੀਸ ਨਾ ਜਾਤ ਵਿਚਾਰੀ ਤੇ ਪਾਏ ਦੁਕਾਨ ਪਾਏ ਭੂਪ ਦਯੰਤ ਕੋ ਨਾਂਗੇ ਪਾਏ ਪਦਾਰੀ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜ਼ਾਰੀ ਪੂਤ ਭਵੇਖ ਭਗਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੀ ਸਰੀ ਪਦ ਸਰੀ ਭਗਵਾਨ ਭਜੇ ਬਿਨ ਅੰਤ ਕੇ ਧਾਮ ਸੁਧਾਰੀ ਤੀਰਥ ਨਾਨ ਦੈਤ ਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣਕ ਦੇਵ ਪੁਰਾਣ ਜਮੀਨ ਜਵਾਨ ਸਵਾਨ ਕਪੇਖੈ ਪੌਣ ਆਹਾਰ ਜਤਿ ਜਤਾਰ ਸਭ ਸੁਭ ਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜਨ ਪੋਪਦੈ ਗਰਤੀ ਬਨੇ ਗਰ ਲੇਖੈ

ਦੇਰ ਨਾਲ ਫੇਰ ਨਾ ਦੇਣਗੇ ਕਹਾਂ ਪਇਓ ਜਦੋਂ ਲੋਚਨ ਮੂੰਦ ਕੇ ਬੈਠੇ ਹੋ ਵਗਦਾਨ ਲਗਾਇਓ ਹਾਥ ਫਰੀਲੀ ਸਾਧ ਸਮੁੰਦਰਾਂ ਲੋਕ ਉੱਪਰ ਲੋਕ ਆਇਓ ਕਾਹੂ ਲੈ ਪਾਹਨ ਪੂਜ ਦਰਸਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਵਾਰ ਵਾਚੀ ਦਿਸਾ ਮੈਂ ਕਾਹੂ ਪਿਛਾ ਕੋ ਸੀ ਸੁਣਵਾਇਓ ਕੋ ਵਿਧਾਨ ਕੋ ਪੂਜਦਾ ਹੈ ਬਸ ਗੋਮਰ ਦਾਨ ਕੋ ਪੂਜਣ ਤਾਇਓ ਗੁਰ ਕਰਿਆ ਔਰ ਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਪਾਤਸ਼ਾਹੀ ਦਸਵੀਂ ਗਗਵਾਜਵੇਂ ਦੀ ਫੇਰ ਉੜੇ ਦੀ

ਸਾਹਿਬ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਰੋ ਬਾਜ ਬੇਨਤੀ ਚਾਹੋ ਭਾਈ ਹਮਰੀ ਕਰੋ ਹਾਸ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਭਾਰਾ ਹਮਰੇ ਦੋਸ਼ਟ ਸਭ ਤੁਮ ਕਾਵੋ ਆਪ ਹਾਸ ਦੇ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਕਰਤਾਰਾ ਮੋਰ ਰੱਛਾ ਨਿਜ ਕਰਦੇ ਕਰਿਆ ਸਭ ਬੈਰਨ ਕਵਾਜ ਸਿੰਘਰਿਆ।

ਆਪਹਾਦੈ ਮੁਝੇ ਭਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪੱਛਾ ਸਰੀਆ ਸੁਜ ਕਰੇ ਔਰ ਅੱਛਾ ਰਾਖ ਲੇ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਲਟਣ ਕੇ ਹੰਤਾ ਤੁਮਹੋਂ ਪੁਰੀ ਚਤੁਰਦਸ ਕੰਤਾ ਕਾਲ ਬਾਈ ਬ੍ਰਹਮਾ ਬਬ ਧਰਾ ਕਾਲ ਬਾਈ ਸਿਵ ਜੀ ਬਬ ਧਰਾ ਕਾਲ ਬਾਈ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਬਜਾਇਓ ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸ ਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਗੋਪਲ ਮੋਹਦ ਕੀਓ ਕਰ ਕਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਜੀਟੀ ਦੇ ਗੁੰਜਰਿਆ ਸੂਲਾ ਸਭ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਕਰ ਕਟ ਕੇ ਪੜਪਟ ਕੀ ਜਾਣੇ ਜਾਵਦ ਕਰ ਕਰਾ ਕਰਦਾਰਾ ਪ੍ਰਜਾ ਦਰਦ ਤਵ ਦੀ ਅਪਾਰਾ ਜਪਿਆ ਕਰਖ ਕਰਦੋ ਕਬਹੂੰ ਤੁਮ ਮੈਂ ਮਿਲਤ ਦੀ ਦਰਸਵਹੂੰ ਜੇਤੇ ਵਦਨ ਸ੍ਰਿਠ ਸਰਦਾਰ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇਰੇ ਰਤਨ ਰਾਲਮ ਜਾਣਤ ਭੇਦ ਭੇਦ ਹਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਨੀਲ ਨਾਦ ਸੰਭ ਦਾਕਾ ਮੂੜ ਉਚਾਰਤ ਬੇਦਾ ਜਾ ਕੋ ਬੇਵ ਨ ਪਾਵ ਤਬੇਦਾ ਤਾਂ ਕੋ ਕਰ ਬਹਨ ਅਨੁਮਾਨਤ ਮਹਾਮੂੜ ਕਰ ਭੇਦ ਨ ਜਾਣਤ ਮਹਾਂਦੇਵ ਕੋ ਕਰ ਸਦਾ ਸੇਵੋ ਨਿਰੰਕਾਰ ਕਾ ਚੀਣਤ ਨਹਿ ਪੇਵਲ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਦੋਏ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ

ਤੁਮੋ ਸੰਕਟ ਸਭ ਟਾਰੇ। ਜੋ ਕਲ ਕੋਇ ਕਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ, ਰਚਿਆ ਹੋਏ ਤਾਂ ਹੀ ਸਭ ਕਾਲ ਦੋ ਟਾਰਾ ਇਸ਼ਟ ਟਾਰਾ ਤਦ ਕਾਲ। ਕਿਰਪਾ ਦ੍ਰਿਸ਼ਟ ਤਨ ਜਹਨ ਹੈ ਰਹੋ ਤਾਂ ਕੇ ਤਾਪ ਤਨ ਕਮੋ ਹਰਿ ਹੋ, ਰਿਧ ਸਦ ਕਰਮੋ ਸਭ ਹੋਈ, ਨੋਸ਼ਾ ਸਵਦ ਕਹਿ ਨ ਕੋਈ।

ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿ ਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੀ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ।

ਹੋਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ ਕਰਦਾ ਦੇ ਰਹਿ ਸਭ ਕਿਛ ਹੈ ਜਿਸ ਦੇ ਸੁਭਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਉਧਾਰੋ ਸਾਚ ਨਾਮ ਉਧਾਰ ਮੇਰਾ

ਵਾਜੇ ਪੰਜ ਸ਼ਬਦ ਕਰ ਸਭਾ ਗਏ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਜਿਤ ਕਰ ਅਨਹਦ ਵਾਜੇ ਸਾਚੀ ਲਵੇ ਬਿਨ ਦੇਨ ਮਾਣੀ ਦੇਨ ਮਾਣੀ ਦੇਵੇ ਬਾ ਜਿਉਂ ਕਿਆ ਕਰੇ ਵਿਚਾਰੀ ਆ ਤਦ ਬਾਜ ਸਿਮਰਤ ਕੋਈ ਨਾਹੀਂ ਕਿਰਪਾ ਕਰ ਬਨਵਾਰੀ ਆ ਇਸ ਨੋ ਹੋਰ ਸਾਉ ਨਾਹੀਂ ਸ਼ਬਦ ਲਾਗ ਸਵਾਰੀ ਆ ਕਹੇ ਨਾਨਕ ਲਵੇ ਬਾ ਜਿਉਂ ਕਿਆ ਕਰੇ ਵਿਚਾਰੀ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਅਗਰ ਕਿਰਪਾ ਕਰੇ ਵੇ ਘਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਨ ਕਾ ਮੋਹ ਦੁੱਟਾ ਦਿਨ ਕਾ ਸਭ ਸੱਚ ਸਵਾਰਿਆ ਕਹੇ ਨਾਨਕ ਆਨੰਦ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੂਜਨ ਪਾਵੇ ਪਾਵੇ ਤਾਂ ਸੂਜਨ ਦੇ ਜਿਸ ਨੂੰ ਉਰਜਾ ਕਰੇ ਵਿਚਾਰਿਆ ਇੱਕ ਭਰਮ ਪੂਲੇ ਫਿਰੇ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ

ਗੁਰ ਪ੍ਰਸਾਦੀ ਮਨ ਪੈ ਨਿਰਮਲ ਜਨ ਪਣ ਪਾਵੇ, ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋਏ ਕਥ ਕੀ ਕਰੈ ਕਹਾਣੀ, ਕਰੈ ਕਹਾਣੀ ਕਥ ਕਿਹੜੀ ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਗਾਣੀ। ਇਹ ਮਨ ਚੰਚਲਾ ਚਤਰਾਈ, ਕਿਨੈ ਨਾ ਪਾਇਆ ਚਤਰਾਈ ਨਾ ਪਾਇਆ, ਕਿਨੈ ਦੂਸਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨੇ ਬਰਮ ਭੁਲਾਇਆ, ਮਾਇਆ ਦਾ ਮੋਹਣੀ ਜਿਨੈ ਕੀਤੀ ਜਨ ਠਗੋਲੀ ਪਾਈ ਆ। ਕੁਰਬਾਨ ਕੀਤਾ ਦਿਸੇ

ਇਹ ਗੁਟਮ ਦੂਜੇ ਦੇਖਦਾ ਚਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚਲੈ ਨਾਹੀ ਇਸ ਨਾਲ ਕਿਉਂ ਜਿੱਤ ਲਾਈਏ ਐਸਾ ਕੰਮ ਮੂਲੇ ਨਾ ਕੀਚੇ ਜਦੰਤ ਪਛੋਦਾਈਏ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਗਏ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲ ਲਈ ਆਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਤੂੰ ਜਾਣੇ ਜੀ ਜੰਤ ਸੋ ਖੇਲ ਤੇਰਾ ਕਿਆ ਕੋ ਆਖ ਵਖਾਣੇ।

ਇੱਕ ਵੇਖ ਪਰਸਨ ਆਇਆ ਲਭ ਲੋ ਅਹੰਕਾਰ ਜੁਗਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਸਨ ਆਪ ਉਠਾ ਜਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋ ਅਹੰਕਾਰ ਦਾ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖਨਿਉ ਦਿਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਦਾ ਜੈ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਹੀ ਤਿਵ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੇ ਚੱਲਾਂ।

ਇਹ ਦਿਨ ਕਾ ਮਨ ਵਸਿਆ ਅਜਿੰਦਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲ ਨਹੀਂ ਕਿਰੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਾਏ ਕਰਮ ਕਮਾਏ ਸਹਿਸਾ ਜੀਵ ਲੀਣਾ ਕਦ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਵ ਰਹੋ ਚਿੱਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਾਹਿਬ ਉਪਜਾਇ ਸਹਿਸਾ ਬਜਾਈ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਦਿਨੀ ਜਨਮ ਜੂਏ ਹਾਰਿਆ ਇਹ ਕਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣਿਆ ਨਾਹੀਂ ਫਿਰੇ ਜਾਂ ਬੇਤਾ ਲਿਆ ਕਹੇ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਦਿਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਦੀ ਕਰਨੀ ਕਮਾਣੀ ਕੂੜ ਕੀ ਸੋਈ ਪਹੁੰਚੇ ਨਾਈ ਮਨਸਾ ਸਤ ਪ੍ਰਮਾਣੀ ਜਨਮ ਰਤਨ ਜਿਨੀ ਘਟਿਆ ਭਲੇ ਸੇਵਣ ਜਾਰੀ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮ ਕਹੋ ਵਹੋ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਵਰਨ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮ ਕੋਈ ਜੇ ਕੋ ਗੁਰਦੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਦਾ ਕੋਈ ਪੁੱਛੋ ਹੋਵੇ ਕੀਆਂ ਜਾਏ ਅਨੇਕ ਜੂਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਨਾਗ ਚਰਨੀ ਸਤਿਗੁਰ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ

ਹੀ ਰਜ ਜੜਾਓ ਸ਼ਬਦ ਰਤਨ ਜਤਮਨ ਲਾਗਾ ਹੇ ਵਸਮਾਓ ਸ਼ਬਦ ਸਿੱਧੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਈ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਜੜਾਓ ਸਿਵ ਸਕਤ ਆਪ ਪਾਈ ਕਹਿ ਕਰਦਾ ਆਪੇ ਹੁਕਮਰਦਾਈ ਹੁਕਮਰਦਾਈ ਆਪ ਵੇਖਿਆ ਗੁਰਮੁਖ ਸਹਿਬ ਜਾਏ ਦੁੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਲਵ ਲਾਈ ਕਹਿ ਨਾਨਕ ਆਪ ਕਰਦਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰਦੇ ਦਿੱਤਾ ਸਾਰ ਨ ਜਾਣੀ ਦਿੱਤਾ ਸਾਰ ਨ ਜਾਣੀ ਗੁਰੂ ਬਾਜੋ ਦਿੱਤਾ ਸਾਰ ਨ ਜਾਣੀ ਦੇਹੀ ਗੁਣੀ ਸੰਸਾਰ ਪਰਮ ਸੁੱਤ ਰਹਿਣ ਵਿਆਣੀ ਗੁਰ ਕਿਰਪਾ ਦੇ ਸੇ ਜਾ ਕੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੁਤ ਪਾਏ ਜਿਸ ਨੂੰ ਅੰਤ ਨਾਮ ਲਾ ਕੇ ਜਾਗਦ ਰਹਿਣ ਵਿਆਣੀ

ਕਰੇ ਸੋ ਕਹ ਮਨੋ ਵਸਾਰੀਏ, ਮਨੋ ਕਹ ਵਸਾਰੀਏ ਵਡਦਾਤਾ ਜੀ। ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੋ ਨਾ ਸਕੀ, ਜਿਸ ਨੂੰ ਆਪਣੀ ਲਿਵਲਾਵੇ ਆਪਣੀ ਲਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ। ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਸਾਰੀਏ। ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭੇ ਕੋ ਜਿਹੀ ਕਰਤਾ ਕਿ ਦਰਚਾਇਆ, ਜਾਂ ਤਿਸ ਬਾਣਾ ਦਾ ਜੰਮੇ ਆਂਬਰ ਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਆਜਤ ਹਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਨਾ ਲਿਵਲਾ ਕੀ ਦਿਨੇ ਵਿੱਚ ਮਾਇਆ ਪਾਇਆ। ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚ ਰਹੇ ਲੋਕ ਵਿਲਾਏ, ਐਸਾ ਸਤਿਗੁਰ ਜੀ ਮਿਲਿਆ ਤਿਸ ਨੂੰ ਸਿਰ ਸੌਂਪੀਆ ਵਿੱਚ ਆਪ ਜਾਏ, ਜਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰ ਆਪ ਮੁੱਲ ਕਹਿ ਭਗਤ ਨਾ ਕਿ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨੋ ਨਜ਼ਾਰਾ, ਹਰ ਰਾਸ ਮੇਰੀ ਮਨੋ ਨਜ਼ਾਰਾ ਸਤਿਗੁਰ ਦੇ ਰਾਸ ਜਾਣੀ, ਹਰ ਹਰ ਨ ਜਪਿਓ ਜਪਿਓ ਜਿਉ ਲਾ ਖਟਿਓ ਦਿਹਾੜੀ। ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਬਾਣਾ, ਕਹੇ ਨਾਨਕਾ ਰਾਸ ਮੇਰੀ ਮਨ ਹੋਵਾ ਵਣਜਾਰਾ। ਇਹ ਰਸਨਾ ਤੂੰ ਅੰਦਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜੇ ਚਿਰ ਹਰ ਰਸ ਭੱਲੇ ਨਾ ਪਾਏ, ਹਰ ਰਸ ਪਾਏ ਭੱਲੇ ਪੀਏ, ਹਰ ਰਸ ਬੌੜਨਾ ਦਿਸ਼ਾ ਲਾ ਕੇ ਆਏ। ਇਹ ਹਰ ਰਸ ਗਰਮੀ ਪਾਈ ਹੈ ਸਤਿਗੁਰ ਮਿਲੈ ਜਸ ਆਏ, ਕਹੇ ਨਾਨਕ ਹੋਰ ਅੰਦਰਸਾ ਬਿਸਰੇ ਯਾਰ ਵਸੈ ਮਨ ਆਏ। ਇਹ ਸ੍ਰੀ ਰਾਮ ਮੇਰੇ ਹਰ ਤੂੰ ਮੈਂ ਜੋਤ ਰੱਖੀ ਦਾਤੂ ਜਗ ਮੈਂ ਆਇਆ, ਹਰ ਜੋਤ ਰੱਖੀ ਦੁੱਧ ਵਿੱਚ ਦਾਤੂ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀ ਹੋ ਪਾਏ ਜਲ ਦਿਖਾਇਆ। ਗੁਰਪ੍ਰਸਾਦੀ ਪੁੱਜਿਆ ਤਾਂ ਜਲਤ ਹੋਵਾ ਜਲਤ ਨਦਰੀ ਆਇਆ, ਕਹੇ ਨਾਨਕ ਸ੍ਰੇਟਕਾ ਮੂਦ ਰਚਿਆ ਜੋਤ ਰਾਖੀ ਦਾਤੂ ਜਗ ਮੈਂ ਆਇਆ। ਮਨ ਚਾਓ ਭਇਆ ਪ੍ਰਭਾਗ ਨੂੰ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨੇ ਸਖੀ ਸੁਖ ਦੁਖ ਨਾ ਵਿਆਪੇ, ਗੁਰਚਰਨ ਲਾ ਕੇ ਜਨ

ਵਾਜਾ ਪਵਣ ਵਜਾਇਆ। ਇਹ ਸਾਚਾ ਸੁਹਿਲਾ ਸੱਚੇ ਕਰ ਗਾਓ, ਗਾਵਤ ਸੁਹਿਲੇ ਕਰ ਜਾਵੇ, ਸਤੁ ਜਾਵੇ ਜਾਣ ਪਾਵੇ, ਗੁਰਮੁਖ ਨਾ ਬਜਾਵੇ। ਇਹ ਸਾਖ ਸਭਨਾ ਕਾ ਖਾਸਮ ਹੈ ਜਿਸ

ఆశ్రయించి

नानक नाम रतिया बल जाओ। पौड़ी से हर भगत से हर

0: ਦਿਲੀਪ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3875.

ਪੌੜੀ ਕਪਟ ਉਪਸਵਾਉਣਾ, ਛੱਡਣੀਆਂ ਅੰਦਰ ਜਾਉਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ, ਹੁਕਮ ਕੀ ਮਨ ਭਾਂਵਦੇ ਰਾਹੀਂ ਪੀੜੇ ਅੱਗੇ ਜਾਉਣਾ, ਨੰਗਾ ਦੁੱਧ ਚੱਲਿਆ ਤਾਂ ਦਿਸੇ ਖਰਾ ਡਰਾਉਣਾ।

0: ਸਗਨ ਤੁੱਟੀ ਜੇ ਤੱਕ ਹੋਏ ਜੋਰ ਨਾਇ ਮਨੇ ਪਤ ਉਪਦੇਸਾ ਲਾਈ ਸਤੂ ਸਰਗੇਂਦਰ ਪਾਈਏ ਤਗਨ ਝੂਠ ਪੂਤ ਮਹੱਲਾ ਪਹਿਲਾ
1: ਤਗਨੇਂਦਰੀ ਤਗਨੇ ਵਾਰੀ ਪਲਕੇ ਧੁੱਪ ਨੇ ਦਾੜੀ ਤਗਨੇ ਨਾ ਕਰੀ ਤਗਨਾ ਤਗਨ।

ਪੌੜੀ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡਿਆਂ ਵਡਿਆਈਆਂ ਸਹਿ ਮੇਲੇ ਧਾਨ ਦਰੀ ਆਈਆਂ ਜਾਂ ਤਿਸ ਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਘਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੋਲ ਜਤਾਈਆਂ।

呢，我们这些是拜耶稣才是要管理，给大半夜不要擦干净的就管理，我当初那几岁在那边那边哈里，就塞翁拉拉一边。

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੌੜੀ ਸੁਖਮਨੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਗੁਰ ਏਨਮ ਹੈ ਜਵਾਦ ਗੁਰ ਏਨਮ ਹੈ ਸਤਿਗੁਰ ਏਨਮ ਹੈ ਸ਼੍ਰੀ ਗੁਰਦੇਵ ਏਨਮ ਹੈ ਅਸ਼ਟਪਦੀ ਸਿਮਰੋਂ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਸਿਮਰੋਂ ਜਸ ਬਸੁੰਦਰ ਏਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਣ ਸਿਮਰਤ ਸੋਦਾਖਿਰ ਕਿਨ ਰਾਮ ਨਾਮ ਇਕ ਆਖਿਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨ ਆਵੈ ਕਾਂਖੇ ਇਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨੰਦ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਸਿੱਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੋਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੇ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾ ਕੈਲਾ ਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦੈ ਮੁੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੁਛ ਪੁਜੈ ਪ੍ਰਭ ਕੈ ਸਿਮਰਨ ਨਾਹੀਂ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਹਿ ਸਮਾਏ ਪ੍ਰਭ ਕੀ ਬਸ ਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਸਨ ਦਸਨਾ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਅਵਨਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕੋ ਸਿਮਰਹਿ ਤਨ ਸਦ ਬਲਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤਨ ਸੁਖ ਬਿਹਾਵੇ ਪ੍ਰਭ ਕੋ ਸਿਮਰਹਿ ਤਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਨ ਅੰਧ ਘਨੇਰੇ ਪ੍ਰਭ ਕੋ ਸਿਮਰਹਿ ਬਸ ਹੈ ਹਰ ਨੇਰੇ ਸੰਤ ਕਿਰਪਾ ਤੇ ਅਨੰਦਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂਮਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੇ ਪ੍ਰਭ ਕੈ ਸਿਮਰਨ ਸਚ ਸਮਾਨੇ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਦ ਨਾ ਪਾਰ ਸਿਮਰਹਿ ਸੇ ਜਨ ਜਨ ਕੋ ਪ੍ਰਭ ਮਾਇਆ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਾ ਭਗਤ ਭਗਤਾਏ ਹਰ ਸਿਮਰਨ ਲਗ ਬੇਰ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਜ ਚਹੋਂ ਕੁੰਟ ਜਾਤੇ ਹਰ ਸਿਮਰਨ ਤਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਿਹ ਮਹਾਂ ਭਿਆਨ ਦੂਤ ਚਮਦਾ ਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜਿਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਰ ਮਹਿ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਕਰੇ ਹਰ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਪ ਦੁਖ ਹਨੇਰੇ ਸਗਲ ਸਿਸਕੋ ਰਾਜਾ ਦੁਖੀਆ ਹਰ ਕੋ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਹਿ ਰੰਗ ਤਿਕਨ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜਿਹ ਮਾਰ ਕੇ ਹੋ ਜਾਤ ਅਕੇਲਾ ਤਹਿ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨਸ ਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਬਿਰਮ ਜਹ ਆਏ ਸਿੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਹਉ ਮੈਲਾ ਮਰ ਕਬੂਨ ਭੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜਹ ਮਾਰਗ ਕੇ ਗਨ ਜਾਹੇ ਨ ਕੋਸਾ ਹਰ ਕਾ ਨਾਮ ਊਹ ਸੰਗ ਤੋਸਾ ਜਹ ਪੈਂਡੈ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਜਿਆਰਾ ਜਹ ਪੰਥ ਤੇਰਾ ਕੋ ਨ ਸੁਝਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ ਜਹ ਮਹਾ ਭਿਆਨ ਤਪਤ ਬਹੁ ਕਾਮ ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤਖਾਵਨ ਤੂੰ ਜਾ ਕਰ ਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਨ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਤ ਹਰ ਕਾ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਰ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਸ਼ ਨਾਹਿ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਉਠ ਸਤਾਣੀ ਹਰ ਪ੍ਰਤਾਪ ਜੀ ਨੇ ਵਰਨ ਗਿਆਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਜਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇ ਤੇ ਤਰੇ ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣ ਤੋ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤਰ ਦਵਸਾਏ ਸੰਤ ਪ੍ਰਤਾਪ ਦੁਰਖ ਸਭ ਨਸਾਏ ਸੰਤ ਕਾ ਸੰਗਵੜ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੋੜ ਕਸ਼ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਵ ਢੰਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਭਕਿਆਨ ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤਿਆਗ ਬਨ ਮਤ ਦੇਖ ਰਿਹਾ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ ਸਰੀਰ ਚਾਹੇ ਹੋਮੈ ਕਰ ਰਾਤੀ ਵਰਤਨੇ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ ਨਾਉ ਖੰਡ ਪ੍ਰਥਮੀ ਫਿਰੈ ਤਰਜੀਵੈ ਮਹਾ ਉਦਾਸ ਸ਼ਰਥੀ ਵੈ ਅਗਨ ਮਾਹੇ ਹਮੁਤ ਪੁਰਾਨ ਕਨਕ ਅਸਵ ਹੈਵਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤੋ ਵੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਜੁਟੈ ਗਰਭ ਗੁਮਾਨ ਨ ਮਨ ਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਬਹੂ ਨ ਵਿਖਿਆ ਕਰੈ ਜਲ ਧੋਵੈ ਬਹੁ ਦੇਹ ਅਨੀਤ ਸ਼ੁੱਧ ਕਹਾਂ ਹੋਏ ਕਾਛੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਨੂੰ ਧਰਾਪੈ ਭੇਖ ਅਨੇਕ ਅਗਨਿ ਬੁਝੈ ਕੋਟ ਉਪਾਵ ਦਰਗਹਿ ਨਿਸੀਜੈ ਛੂਟ ਸੁਨਾਹੀ ਉਪ ਪਿਆਲ ਮੁਹਿਦਿਆ ਪਹਿਵਾਇਆ ਜਾਲ ਅਵਰ ਕਰਤੂਤ ਸਗਲੇ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਸਾਰ ਪਦਾਰਥ ਜੇ ਕੋ ਮੰਗੈ ਸਾਰ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਰ ਸੰਗ ਹੈ ਹੋ ਮੈਂ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਰ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮਹਾਂਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਬਣਿਆ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸਿਖ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕੋ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਧਨ ਤੇ ਰੋਨਾ ਨਿਛਾਵੇਂ ਕੋ ਨਾਉ ਤੇਰਾ ਥਾਉ ਮਾਨੇ ਕੋ ਪ੍ਰਭ ਤੇ ਰੋਮਾਨ ਸਗਲ ਕਟਾਂਕੋ ਦੇ ਬਹੁਦਾਨ ਕਰਨ ਕਰਾਮਨ ਹਾਰ ਸੁਆਮੀ ਸਗਲ ਕਟਾਂਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਰਿਆ ਮੈਂ ਉਤਮ ਕਰਿਆ ਸਾਧ ਸੰਗ ਦੁਰਮਤ ਮਲ ਹਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਆਰ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੇ ਅਤਿ ਸੁਚੇ।

ਸਵਰ ਸਾਰ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵ ਸੰਗਰਚਨਾ ਐਸੇ ਧੂਖ ਮੂੜ ਅੰਧ ਵਿਆਪੇ ਨਾਨਕ ਉਕਾਰ ਲਿਓ ਪ੍ਰਵਿਆਪੇ ਆਦਿਅੰਤ ਜੋ ਰੱਖਣ ਹਾਰ ਕਿਸ ਕਿਉ ਪ੍ਰੀਤ ਨਾ ਕਰੈ ਗਵਾਰ ਜਾਕੀ ਸੇਵਾ ਨਾ ਮਨਦ ਪਾਵੈ ਤਾ ਸਿਉ ਮੂੜਾ ਮਨ ਹਿਲਾਵੇ ਜੋ ਠਾਕੁਰ ਸਰਸ ਦਾ ਹਜੂਰੇ ਤਾ ਕੋ ਅੰਧਾ ਜਾਣਤ ਦੂਰੇ ਜਾਕੀ ਟਹਿਲ ਪਾਵੈ ਦਰਗਹਿਮਾਨ ਤਿਸੇ ਵਿਸਾਰੇ ਮੁਗਧ ਅਜਾਨ ਸਦਾ ਸਦਾ ਇਹ ਭੂਲਣ ਹਾਰ ਨਾਨਕ ਰੱਖਣ ਹਾਰੇ ਪਾਰ ਤਨ ਤਿਆਗ ਕੌੜੀ ਸੰਗ ਰਚਾਏ ਸਾਚ ਛੋੜ ਝੂਠ ਸੰਗ ਮਚਾਏ ਜੋ ਚਰਣਾ ਸੋ ਅਸਥਿਰ ਕਰਮਾਨੈ ਜੋ ਹੋਣ ਸੋ ਦੂਰ ਪੁਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਵਿਪਰੀਤ ਭਸਮ ਸੰਗ ਹੋਏ ਅੰਧਕੂਟ ਨਹਿ ਤਤ ਬਕਰਾਲ ਨਾਨਕ ਉਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਸ਼ਬਦ ਸੁਨਾਹੀ ਕਛ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਮਾਨ ਅੰਤਰ ਅਗਨ ਬਾਹਰ ਤਨ ਸੁਹਾ ਗੜ ਪਾਥਰ ਕੈਸੇ ਤਰੇ ਅਸਹਾ ਜਾ ਕੇ ਅੰਤਰ ਵਿਸ਼ਾ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਹੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੂ ਓੜ ਨਿਭਾਵੈ ਕਹਾਂ ਬੁਜਾਰ ਤੂਜੈ ਡੋਰਾ ਨਿਸਪੇਹ ਤੋਂ ਸਮਝੈ ਭੋਰਾ ਕਹਾਂ ਬਿਸ਼ਨ ਪਦ ਗਾਵੈ ਗੋਂਗੂ ਯਤਨ ਕਰੋ ਤੋ ਵਿਸ਼ੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਊਹਾਂ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੁਆਵੈ ਨਚੀਤ ਜੋ ਬਹਿਰਾਈ ਤਾਂ ਸਿਉਪ੍ਰੀਤ ਬਲੂਆ ਕੇ ਗਹਿ ਪਿੱਤਰ ਬਸੈ ਅੰਧ ਕੇ ਲਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨਹ ਪ੍ਰਤੀਤ ਕਾਰਨ ਆਵੈ ਮੂੜੇ ਚੀਤ ਬੈਰ ਬੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧ੍ਰੋਹੋ ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਨਾ ਸੁਖ ਹਨੇਰੇ ਕੋਈ ਨਾ ਜਾਣਾ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੁ ਤਰਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗ ਆਨ ਸੁਆਏ ਨਾਨਕ ਕਹੂੰ ਨਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ ਇੱਕ ਵਸਤ ਕਾਰਨ ਰਿਕੋਡ ਗਵਾਵੈ ਇੱਕ ਵੀ ਨੰਦੇ ਦਸ ਵੀ ਹਿਰ ਲੈ ਤਉ ਮੂੜਾ ਕਹੁ ਕਹਾਂ ਕਰੇ ਜਿਸ ਤਾ ਕੋ ਸੁਣਾ ਹੀ ਚਾਰਾ ਤਾ ਕੋ ਪੂਜਾ ਸਭ ਨਮਸਕਾਰ ਹੈ ਚੱਕ ਮਨ ਲਗਾ ਪ੍ਰਭ ਮਿੱਠਾ ਸਰਬ ਸੁਖ ਤਾਂ ਹੋਵਣ ਬਿਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਨ ਪਾਇਆ ਅਗੰਤ ਸਾਹੋ ਆਪਣੀ ਦੇਰਾਸ ਖਾਤ ਪੀਤ ਵਰਤੈ ਅਣਬ ਉਲਾਸ ਆਪਣੀ ਇਮਾਨ ਕਛਬਾ ਸਾਹੋ ਰੇ ਅਗਿਆਨੀ ਮਨਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਾਹੁਰ ਉਸਕਾ ਵਿਸ਼ਵਾਸਨ ਹੋਵੇ ਜਿਸ ਕੀ ਵਸਤ ਤੁਸ ਆਗਿਆ ਰੱਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਡ ਮਾਇਆ ਕੇ ਹੇਤ ਸਰਪ੍ਰ ਹੋਵਤ ਜਾਣ ਅਨੇਤ ਬਿਰਸਤੀ ਛਾਇਆ ਸਿਉਂ ਰੰਗ ਲਾਵੇ ਉਹ ਬਿਨਸੈ ਉਹ ਮਨ ਪਛਤਾਵੈ ਜੋ ਦਿਸ਼ਾ ਸੋ ਚਾਲਣ ਹਾਰ ਲਪਤ ਰਹੋ ਤਹ ਅਨੰਧਾਰ ਬਟਾਓ ਸਿਉਂ ਜਲਾਵੈ ਨਹੀਂ ਤਾਂ ਕਉ ਹਾਸਨ ਆਵੈ ਕਹੇ ਮਾਨੋ ਹਰ ਕੇ ਨਾਮ ਕੀਰਤੀ ਸੁਤਾਈ ਕਰ ਕਿਰਪਾ ਨਾਨਕਾ ਪਲੈ ਰਾਈ ਮਿੱਥਿਆ ਤਨ ਧਨ ਕੁਟੰਬ ਵਿਸਬਾਇਆ ਮਿੱਥਿਆ ਹਉਮੈ ਮਮਤਾ ਮਾਇਆ ਮਿੱਥਿਆ ਰਾਜ ਤੋਬਨ ਧਨ ਮਾਲ ਮਿੱਥਿਆ ਕਾਮ ਕ੍ਰੋਧ ਬਕਰਾਲ ਮਿੱਥਿਆ ਰਸ ਹਸਤੀ ਅਸਲ ਵਸਤਰਾ ਮਿੱਥਿਆ ਰੰਗ ਸੰਗ ਮਾਇਆ ਤੇ ਖਸਤਾ ਮਿਥਿਆ ਤ੍ਰੋਹ ਮੋਹ ਅਭਮਾਨ ਮਿਥਿਆ ਆਪ ਸੁਪ੍ਰਕਰਤ ਗੁਮਾਨ ਅਸਥਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀ ਦਾ ਹਰ ਕੇ ਚਰਨ ਮਿਥਿਆ ਸਰਵਨ ਪਰਨੰਦਾ ਸੁਣ ਹੈ ਮਿਥਿਆ ਹਸਪੁਰ ਦਰਬ ਕੋ ਹਿਰ ਹੈ ਮਿਥਿਆ ਨੇਤਰ ਮਿਥਿਆ ਨੇਤਰ ਬੇਖਤ ਪਰਤੈ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵ ਹੈ ਮਿਥਿਆ ਮਨ ਪਰ ਲੋਭ ਲੁਭਾਵ ਹੈ ਮਿਥਿਆ ਤਾਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਬੇਕਾਰਾ ਬੇ ਬੂਝੇ ਮਿੱਥੇ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਗਤ ਕੀ ਯਾਰ ਜਾ ਸਚ ਬਿਨਾ ਕਹਿ ਹੋਵਤ ਸੁਚਾ ਬਿਰਥਾ ਨਾ ਬਿਨਾ ਤਨ ਅੰਧ ਮੁਕਾਬਲਤਾ ਕਰ ਦੁਰਗੰਧ ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਿਨ ਕੇ ਨਿਰਾਰਥ ਰਾਮ ਧਨ ਧਨ ਤੇ ਜਨ ਜੰਗੜ ਬਸਿਓ ਹਰਨਾਉ ਨਾਨਕ ਤਾ ਕਹਿ ਬਲਬਲ ਜਾਉ ਰਹਿਤ ਅਵਰ ਕਸ਼ ਅਵਰ

मावत मरण प्रीत मुख हूँ गंड लावत जानन हार प्रभु पर बेहन बाहर देखन काहूँ बेहन और उपदेश अपन कर आवत जावत जन्म मरे जिसके अंतर प्रसन्न रंकार जिसकी सिख त्रै संसार जो तुम पानी तन प्रभु जाता नानक उन जान चरण पराता करो बेनती पार ब्रह्म सब जाने अपना किया आप है माने आप है आप करतन बेरा कसा दुर्ज नावत कसा बुझावत नेरा उपाव स्यान सकल तेरा है तो सब कह जाने तुम की रहत जिस भाव है तिस लय लड़ लाए थान थनंतर रह समाए सो सेवक जिस कृपा करी निमख निमख जप नानक हरी सलोक काम क्रोध अर लोभ मोहु बिनस जाय अहमेव नानक प्रभु शरणागति कर प्रसाद गुरुदेव अष्टपरी जय प्रसाद सतहि अमृत खाहे तिस ठाकर कौ रख मन माहे जय प्रसाद सुगंध ततन लावे हैं तिस वसमत परमगत पावे हैं जय प्रसाद बसे सुख मंदर तिस त्याय सदावन अंदर जय प्रसाद गह संग सुख बसना आठ कह समरोत सरसना जय प्रसाद रंग सुभोग नानक सदा त्यागिया त्यावन जोग जय प्रसाद पाट पटम रंडावे हैं तिसे त्याग कत अवर लुभावे हैं जय प्रसाद सुख से जिस विजय बनाठ पह ताका जस का विजय जय प्रसाद तुझ सब को मान मत्ता को जस सरसन बखाने जय प्रसाद तेरु रहता धर्म मन सदा ध्यान केवल पार ब्रह्म प्रभु जी जप तो दर गह मान पावे है नानक परसति कर जावे है जय प्रसाद अरोग कंचन देहि लिवलावो तिसाम स्नेहि जय प्रसाद तेरा ओला रह तो मन सुख पावहि हर हर जस कहत जय प्रसाद तेरे सकल सिदर ढाके मन शरणि पर ठाके प्रभु ताके जय प्रसाद तुझ को न कहूँ चय मन सास सास सिमर प्रभु चय जय प्रसाद पाई दुर्लभ देहे नानक ताकि भगत करे जय प्रसाद अपूखन पहरी जय मन तिस स्मृति को आड़स पी जय जय प्रसाद असो हस्त सवारी मन तिस्तव को कभुना विसारी जय प्रसाद बाग बनपत तना राज पुरे प्रभ अपने मना जिन तेरी मन बंत बनाई उठत बैठत सद तिस त्याई तिस त्याय जो एक अलख है इहा उहा नानक तेरी रख है जय प्रसाद करहें पुन बहुदान मन अठ पहर का तिसका ध्यान जय प्रसाद तू आचार व्यवहारी तिस प्रभु कौ सास सास चितारी जय प्रसाद कर सुंदर रूप सो प्रभ सिमर सदा अनूप जय प्रसाद तेरी निकी जात सो प्रभ सिमर सदा निरात जय प्रसाद तेरी पत्र है गुर प्रसाद नानक जस कह जय प्रसाद सुनह करना नाद जय प्रसाद कृष्ण विस्माद जय प्रसाद बोल है मत रसना जय प्रसाद सुख है जय बसना जय प्रसाद हस्त का चल है जय प्रसाद संपूर्ण फल है जय प्रसाद परम गत पाव है जय प्रसाद सुख सा इस्तेमाल है ऐसा प्रभु त्यागर गत लग हो गुर प्रसाद नानक मन जाग हो जय प्रसाद तू प्रगट संसार तिस प्रभु को मूल मन विस्तार जय प्रसाद तेरा प्रताप पूरे मैं मूर्त तक हो जाप जय प्रसाद तेरे कार्य पूरे तिसे जान मन सदा जूरे जय प्रसाद तू पावे साच रे मन मेरे तू का सुराज जय प्रसाद सब की गत होए नानक जाप जपै जप सोए आप जपै जपै सुनाओ आप गवाए सो हर गुण गाओ प्रभु कृपा तो होए प्रगास प्रभु दया ते कमल विकास प्रभु सो प्रसन्न प्रसन्न सोए प्रभु दया ते मत उत्तम होए सर्व निधान प्रभु तेरी माया आप हो कछु न किन्हो लाया जित जित लाभ हो तित लग है हर नाथ नानक इनके कछु न हाथ सलोक अगम अगाध पार ब्रह्म सोए जो जो कह समुक्ता होए सुन मीता नानक बिनवंता साध जना की अचरज कथा अष्टपदी साध का संग मुख उज्जल होत साध संग मर सकली खोत साध का संग मिटै अभिमान साध का संग प्रगट सो ज्ञान साध का संग बुझै प्रभु नेरा साध संग सब होत नबेरा साध के संग पाए नाम रतन साध के संग एको प्रजतन साध के महिमा वर्ण कौन प्राणी नानक साध की शोभा प्रभु महिमानी साधक संग अगोचर मिलाए साधक संग सता प्रफुलाए साधक संग आवे बस पंचा साध संग अमृत पंचा साध संग सब की रेन साधक संग मनोहर बैन साधक संग कथम पावे साधक संग अस्तित्व मन पावे
ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਹੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਮੇਤ, ਸਾਧੂ ਕੈ ਸੰਗ ਮਹਾਪਨੀਤ। ਸਾਧ ਸੰਗ ਕਿਸ ਚੋ ਨਹੀਂ ਬੈਰ, ਸਾਧਕ ਸੰਗ ਨਵੀਗਾ ਪੈਰ। ਸਾਧਕ ਸੰਗ ਨਹੀਂ ਕੁਮੰਦਾ, ਸਾਧ ਸੰਗ ਜਨੇ ਪਰਮਾਨੰਦਾ। ਸਾਧਕ ਸੰਗ ਨਹੀਂ ਹਉ ਤਾਪ, ਸਾਧਕ ਸੰਗ ਤੇ ਜਸ ਵਿਆਪ। ਆਪੇ ਜਾਣੇ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਣਿਆਈ। ਸਾਧਕ ਸੰਗਨ ਕਬ ਹੁਣ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ। ਸਾਧ ਸੰਗ ਵਸਤ ਅਗੋਚਰ ਲਹੈ, ਸਾਧੂ ਕਾ ਸੰਗ ਅਜਸ ਹੈ। ਸਾਧਕ ਸੰਗ ਬਸੈ ਧਨ ਉੱਚੈ, ਸਾਧੂ ਕਾ ਸੰਗ ਮਹਿਲ ਪਹੁੰਚੈ। ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਰ ਬ੍ਰਹਮ। ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਾ ਕੁਰਬਾਨ। ਸਾਧਕ ਸੰਗ ਸਭ ਕੋਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕਾ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰਦੇਵਾ। ਸਾਧੂ ਕਾ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧਕ ਸੰਗ ਸਰਬ ਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ। ਸਾਧਕ ਸੰਗ ਨਹੀਂ ਕਸ਼ਕਾਲ, ਦਸਮ ਭੇਟ ਤੋਂ ਹੋਤ ਨਿਹਾਲ। ਸਾਧਕ ਸੰਗ ਕੁਲਹੁਤ ਹਰੇ, ਸਾਧਕ ਸੰਗ ਨਰਕ ਪਹਾਏ। ਸਾਧਕ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਵਿਸ਼ਵਰਤ ਹਰ ਮੇਲਾ। ਜੋ ਇੱਛਾ ਸੋਈ ਫਲ ਪਾਵੇ, ਸਾਧਕ ਸੰਗ ਨਿਰਸਾ ਜਾਵੇ। ਪਰ ਬ੍ਰਹਮ ਸਾਧ ਰਤ ਬਸੈ, ਨਾਨਕ ਕੁਦਰਾ ਸਾਧ ਸੁੰਦਰ ਸੁਨ ਰਸੈ। ਸਾਧਕ ਸੰਗ ਸੁਨੋ ਹਰ ਨਾਓ, ਸਾਧ ਸੰਗ ਹਰ ਕੇ ਗੁਣ ਗਾਓ। ਸਾਧਕ ਸੰਗ ਨਮਨ ਤੇ ਬਿਸਰੈ, ਸਾਧ ਸੰਗ ਸਿਰ ਪਰ ਨਿਸਤਰੈ। ਸਾਧਕ ਸੰਗ ਉਲਗਾ ਪਰਮੇਠਾ, ਸਾਧੂ ਕਾ ਸੰਗ ਘੜ ਘਟ ਦੀਠਾ। ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗ ਗਤ ਪਈ ਹਮਾਰੀ। ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ। ਸਾਧ ਕੀ ਮਹਿਮਾ ਵੇਦ ਨ ਜਾਣੇ ਹੈ, ਜੇਤਾ ਸੁਣੇ ਤੇਤਾ ਬਖਿਆਨੇ ਹੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੇ ਭਰਪੂਰ। ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧ ਕੀ ਸ਼ੋਭਾ ਸਦਾ ਬੇਅੰਤ। ਸਾਧ ਕੀ ਸ਼ੋਭਾ ਉੱਚ ਤੇ ਉੱਚੇ, ਸਾਧ ਕੀ ਸ਼ੋਭਾ ਮੂਚ ਤੇ ਮੂਚੇ। ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪਿਖੈ ਏਕ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਿਧਾਨਰ ਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਿਧਾਨਰ ਦੋਖ, ਜੈਸੇ ਸੋ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕੈ ਧੀਰ ਏਕ, ਜਿਉਂ ਬਸੁਦਾ ਕੋ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਓ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਣ ਲਾਗ ਲਾਗੈ ਜਲਾ। ਬ੍ਰਹਮ ਗਿਆਨੀ ਕਿਆ ਮੋਹ ਪ੍ਰਕਾਸ਼, ਜੈਸੇ ਧਾਰੀ ਉਪਰ ਆਕਾਸ਼। ਬ੍ਰਹਮ ਗਿਆਨੀ ਕਾ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਾ ਨਹੀਂ ਮਾਨ। ਬ੍ਰਹਮ ਗਿਆਨੀ ਉਸਤੇ ਉੱਚਾ, ਮਨੇ ਆਪਣੇ ਹਿਸਾਬ ਤੇ ਨੀਚਾ। ਬ੍ਰਹਮ ਗਿਆਨੀ ਸਹਿਜਨ ਭਏ, ਨਾਨਕ ਜਨ ਪ੍ਰਵਿਆਪ ਕਰੇ। ਬ੍ਰਹਮ ਗਿਆਨੀ ਸ਼ਗਲ ਕਰੇ, ਨਾਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਾਇਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੇ ਨਿਰਮਲ ਯੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਇੱਕ ਉਪਿਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕੇ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਪੁਕਾਰ ਮਾਹਾ। ਬ੍ਰਹਮ ਗਿਆਨੀ ਕਾ ਨਹੀਂ ਧੰਦਾ, ਬ੍ਰਹਮ ਗਿਆਨੀ ਲਈ ਧਾਵਤ ਬੰਦਾ। ਬ੍ਰਹਮ ਗਿਆਨੀ ਕਾ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲੇ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕਾ ਇਹ ਕੈ ਰੰਗ, ਬ੍ਰਹਮ ਗਿਆਨੀ ਕਾ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਕਾ ਨਾਮ ਆਧਾਰ, ਬ੍ਰਹਮ ਗਿਆਨੀ ਕਾ ਨਾਮ ਪਰਿਵਾਰ। ਬ੍ਰਹਮ ਗਿਆਨੀ ਸਦਾ ਸਭ ਜਾਗਤ, ਬ੍ਰਹਮ ਗਿਆਨੀ ਅਹਮਬੁੱਧ ਤਿਆਗਤ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਾਹਿ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਾ ਬੇਟਾ, ਬ੍ਰਹਮ ਗਿਆਨੀ ਇੱਕ ਸੰਘੇਤਾ। ਬ੍ਰਹਮ ਗਿਆਨੀ ਕਾ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰੇ ਪ੍ਰਵਿਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈ ਗਏ, ਬ੍ਰਹਮ ਗਿਆਨੀ ਕੋ ਬਲ ਬਲ ਜਾਈ ਗਏ। ਬ੍ਰਹਮ ਗਿਆਨੀ ਕੋ ਖੋਜਾ ਹਮੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਾ ਸਗਲ ਮਲ ਮਾਹੇ। ਬ੍ਰਹਮ ਗਿਆਨੀ ਕਾ ਕੌਣ ਜਾਣਾ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼।
ब्रह्म ज्ञानी का कथे अनुजादि आखिर ब्रह्म ज्ञानी सर्व का ठाकुर ब्रह्म ज्ञानी की मत कौन बखान है ब्रह्म ज्ञानी की गत ब्रह्म ज्ञानी ज्ञान है ब्रह्म ज्ञानी का अंत न पार नानक ब्रह्म ज्ञानी को सदा नमस्कार। ब्रह्म ज्ञानी सब सृष्टि का करता ब्रह्म ज्ञानी सब जीव है नहीं मरता ब्रह्म ज्ञानी मुक्त जुगत जी का दाता ब्रह्म ज्ञानी पूर्ण दुख विधाता ब्रह्म ज्ञानी अनाथ का नाथ ब्रह्म ज्ञानी का सब ऊपर हाथ ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का तनी सलोक और धार है जो अंतर नाम सर्व में पेख है भगवान निमुख निमुख ठाकर नमस्कार है नानक ओह अपरस सगल निस्तार अष्टपरी मिथ्या नाही रसना परस मन मह प्रीत निरंजन तरस परत रूपन अपेक्षा नेत्र साध के टहल संसंग हेत करन न सुने काहू की निंदा सब ते जन पुष्प मंदा गुर प्रसाद विख्या प्रहर मन की वासना मन ते तर इंद्री जित पंच दुख ते रहत नानक कोट मध्य को ऐसा अपरस वैष्णो सो जिस ऊपर सो प्रसन्न विष्णु की माया तो हे भिन्न कर्म कर तो हो वह नहीं कर्म तिस वैष्णो का निर्मल धर्म का हूँ फल की इच्छा नहीं भाषा केवल भगत कीर्तन संग्राचय मान तन अंतर स्मरण गोपाल सब ऊपर होवत कृपाल आप दृढ़ अवरह नाम जपावे नानक ओह वैष्णो परमगत पावे भगवती भगवंत भगत का रंग सगल त्याग दुष्ट का संग मन ते बिन सह सगला भरम कर पूजा सगल पार ब्रह्म साध संग पापा मुड़ होवै तिस भगवती कीमत उत्तम होवै भगवंत की टहल करे नितनीत मन तन अर्पय विष्ण प्रीत हर के चरण हृदय बसावै नानक ऐसा भगवती भगवंत को पावै सो पंडित जो मन पर बहु दय राम नाम आत्म में सो दय राम नाम सार रस पीवै उस पंडित के उपदेश जग जीवै हर की कथा हृदय बसावै सो पंडित पर जो न आवै वेद पुराण सिमरत पूजा मूल सुख मह जाने अस्थूल चह वरना को दे उपदेश नानक उस पंत को सदा आदेश बीज मंत्र सर्व को ज्ञान चह वरना मह जपे को नाम जो जो जपत की गत होए साध संग पावै जन कोय कर कृपा अंतर उधारै पशु प्रेत मुक्त पाथर को तारै सब लोग का औखद नाम कल्याण रूप मंगल गुण गाम काहू जुगत कतन पाइया धर्म नानक तस मिला जिस लिखिया तुर कर्म जिसके मन पार ब्रह्म का निवास तिसका नाम सत रामदास आत्म राम तस्मदनी आया दास दसन दम पाए तन पाया सदा निकट निकट हर जान सो दास वर्ग है प्रवान अपने दास को आप कृपा करे तिस दास को सब सूझी परे सगल संग आत्म उदास ऐसे जुगत नानक रामदास प्रभ की आज्ञा आत्म हितावै जीवन मुकुत सुख हावै तैसा हर चै उस सुख तैसा उस सोग उस दानव तहने वियोग तैसा स्वर्ण तैसी उस माटी तैसा मृत तैसी विखाटी तैसा मान तैसा अपमान तैसा रंक तैसा राजान जो वरताए साई जुगत नानक ओह पुरुष कहिया जीवन मुकुत पार ब्रह्म के सगले ठाव जित जित कर रखे तैसा तेरा नाम अपे कर्म करावन जोग प्रभु पावे सोई सुन हो पसरियो आप होए अनंत तरंग लखे नगाहे पार ब्रह्म के रंग जैसी मत दे तैसा प्रकाश पार ब्रह्म करता अविनाश सदा सदा सदा दयाल सिमर सिमर नानक भय निहाल। श्लोक उस्तत कर है अनेक जन अंत न पारावार नानक रचना प्रभ रची बहु विद अनक प्रकार अष्टपरी कई कोट होए पुजारी कई कोट आचार बिहारी कई कोट भय तीर्थवासी कई कोट बन परम उदासी कई कोट वेद के श्रोते कई कोट तपीश्वर होते कई कोट आत्म ध्यान धार है कई कोट कब काल विचार है कई कोट नव नाम त्याव है नानक करते कंत न पाव है कई कोट भय अभिमानी कई कोट अंध अज्ञानी कई कोट कृपन कठोर कई कोट अपेक आत्म ने कोर कई कोट परद्रव को हर है कई कोट प्रदूषण कर है कई कोट माया शर्म माहे कई कोट परदेश पर माहे जित जित लाभ हो तित तित लगना नानक करते की जाने करता रचना कई कोट सिद्ध जति जोगी कई कोट राज्य रस भोगी कई कोट पंखेश्वर के उपाय कई कोट पाथर विष्णु जाए कई कोट पवन पानी बैसंतर कई कोट देश भूमंडल कई कोट शशियर सूर नक्षत्र कई कोट देवदान इंद्र श्री छत्र
ਸਗਲ ਸਮਗਰੀ ਆਪਣਾ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਕਈ ਕੋਟ ਰਾਜਸਤ ਤਾਮਸ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਤ ਅਰਸ਼ਾਸਤ, ਕਈ ਕੋਟ ਕੀਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀ ਚਰਜੀਵੇ, ਕਈ ਕੋਟ ਗ੍ਰਿਮਿਰ ਸਵਰਨ ਸੀਵੇ, ਕਈ ਕੋਟ ਜਖ ਕਿੰਦਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸ਼ੁਕਰ ਨਿਰਗਾਚ, ਸਭ ਤੇ ਨੇੜੇ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਜੀਵ ਹਮਰ ਹੈ, ਕਈ ਕੋਟ ਬਹੁਤ ਨਿਫਿਰ ਹੈ, ਕਈ ਕੋਟ ਬੈਠਤ ਹੀ ਸਾਹੇ, ਕਈ ਕੋਟ ਕਾਲ ਹੈ ਥਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿਚੰਤ, ਜਹ ਜਹ ਪਾਣਾ ਤਹਿ ਤਹਿ ਰਾਖੇ, ਨਾਨਕ ਸਭ ਕੁਛ ਪ੍ਰਭ ਕੇ ਹਾਥੇ। ਕਈ ਕੋਟ ਭੈ ਬੈਰਾਗੀ, ਰਾਮ ਨਾਮ ਸਗ ਤਿਲਨ ਲਾਗੀ, ਕਈ ਕੋਟ ਪ੍ਰਭ ਕੋ ਖੋਜਨ ਤੇ, ਆਤਮ ਮਹਿ ਪਾਰ ਬ੍ਰਹਮ ਲਹਾਂਤੇ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਤੁਨ ਕੋਮਲ ਭਰਵ ਬਿਨਾਸ, ਕੋਈ ਕੋਟ ਮੰਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਕਈ ਕੋਟ ਖਾਣੀ ਅਰਖੰਡੇ, ਕਈ ਕੋਟ ਆਕਾਸ਼ ਬ੍ਰਹਿਮੰਡੇ, ਕਈ ਕੋਟ ਹੋਏ ਅਵਤਾਰੇ, ਕਈ ਜੂਤ ਚੁਨੰਦੀ ਸਾਰੇ, ਕਈ ਵਾਰ ਪਸਰੇ ਪਾਸਾਰ, ਸਦਾ ਹੋਇਆ ਇੱਕ ਇੰਕਾਰ। ਕਈ ਕੋਟ ਕਿਨ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਸਮਾਤ, ਤਾਕਾਂਤਰ ਜਾਣਾ ਕੋਈ ਆਪੇ ਆਪ ਨਾਲ ਪ੍ਰਭ ਸੋਏ, ਕਈ ਕੋਟ ਪਰ ਬ੍ਰਹਮ ਕੇ ਦਾਸ, ਤੁਨ ਹੋਵਤਾ ਤੁਮ ਪ੍ਰਗਾਸ। ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰ ਹੈ ਕੋ ਨਿਤਰੇ, ਕਈ ਕੋਟ ਨਾਮ ਰਸ ਪੀਵ ਹੈ, ਵਰ ਭਏ ਸਾਧ ਸਾਧ ਹੀ ਜੀਵ ਹੈ, ਕਈ ਕੋਟ ਨਾਮ ਗੁਣ ਗਾਵੈ ਹੈ, ਆਤਮ ਰਾਸ ਸੁਖ ਸਹਿਜ ਸਮਾਵੈ ਹੈ। ਆਪਣੇ ਜਨ ਕੋ ਸਾਸ ਸਾਸ ਸੁਮਾਰੇ, ਨਾਨਕ ਓਏ ਪਰਮੇਸ਼ਰ ਕੇ ਪਿਆਰੇ। ਸਲੋਕ ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਣ ਜਲ ਥਲ ਮਹੀਅਲ ਸੋਏ। ਅਸ਼ਟਪਦੀ ਕਰਨ ਕਰਾਵਨ ਕਰਨ ਜੋਗ, ਜੋਤ ਸੁਭਾਵੈ ਸੋਈ ਹੋਗ, ਖਿਰ ਮਹਿਤਾ ਪੋਤਾ ਪਣਹਾਰਾ, ਅੰਤਨੇ ਸਿਪਾਰਾ ਵਾਰਾ, ਹੁਕਮੇ ਧਾਰ ਅਦਰ ਵਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਉਚ ਨਿਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖ ਆਪਣੀ ਵਡਿਆਈ, ਨਾਨਕ ਸਭ ਮਹਿ ਸਮਾਈ। ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸਤ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਪਾਖੈ, ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਆਪ ਕਰੈ ਆਪਣ ਵਿਚਾਰੈ, ਦੋਹਾਂ ਸਰਿਆ ਕਾ ਆਪ ਸੁਆਮੀ, ਖੇਲੈ ਵਿਖਸੈ ਅੰਤਰ ਜਾਮੀ, ਜੋ ਭਾਵੈ ਸਵਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰਨ ਆਵੈ। ਕਹੋ ਮਾਨੁਖ ਤੇ ਕਿਆ ਹੋਏ ਆਵੈ, ਜੋ ਸੁਭਾਵੈ ਸੋਈ ਕਰਾਵੈ, ਇਸ ਕਹਿ ਹਾਥ ਹੋਏ ਤਾਂ ਸਭ ਖਿਲੇ, ਜੋ ਸੁਭਾਵੈ ਸੋਈ ਕਰੇ। ਅਣਜਾਣਤ ਵਿਖਿਆ ਮਹਿਰ ਚੈ, ਜੇ ਜਾਣਤ ਆਪਣਾ ਆਪ ਬਚੈ, ਭਰਮੇ ਭੂਲਾ ਦਹ ਦਿਸਤਾਵੈ, ਨਿਮਖ ਮਾਹੇ ਚਲ ਕੁੰਡ ਫਰਿਆਵੈ, ਕਰ ਕਿਰਵਾਜੀ ਆਪਣੇ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ। ਖਿਨ ਮਹਿਨੀ ਕੀਟ ਕੋ ਰਾਜ, ਪਰ ਬ੍ਰਹਮ ਗਰੀਬ ਨਿਵਾਜ, ਜਾ ਕਰ ਦ੍ਰਿਸ਼ ਕਛੂ ਨਾ ਆਵੈ, ਤਿਸ ਤਤਕਾਲ ਦਹ ਦਿਸ ਪ੍ਰਗਟਾਵੈ। ਚਾਕੋ ਆਪਣੀ ਕਰੈ ਬਖਸੀਸ, ਤਾਕਾ ਲੇਖਾ ਨਾ ਕਰੈ ਜਗਦੀਸ਼, ਜੀਵ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਵਡਾਈ, ਇਸ ਕਾ ਬਲ ਨਾ ਹੀ ਇਸ ਹਾਥ, ਕਰਨ ਕਰਾਵਨ ਸਭ ਕੋ ਨਾਥ। ਆਗਿਆਕਾਰੀ ਬਪਰਾਜੀਓ, ਜੋਤਿਸ ਭਾਵੈ ਸੋਈ ਪੁੰਥੀਓ, ਕਬਹੂੰ ਊਚ ਨੀਚ ਮੈਂ ਬਸੈ, ਕਬਹੂੰ ਸੋਗ ਹਰਖ ਰੰਗ ਹੱਸੈ, ਕਬਹੂੰ ਨਿੰਦ ਚਿੰਦ ਵਿਵਹਾਰ, ਕਬਹੂੰ ਉਭ ਆਕਾਸ ਪਿਆਲ, ਕਬਹੂੰ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ। ਕਬਹੂੰ ਨਿਰਤ ਕਰੈ ਦੁਹ ਭਾਂਤ, ਕਬਹੂੰ ਸੋਇ ਰਹਿ ਦਿਨ ਰਾਤ, ਕਬਹੂੰ ਮਹਾਂਕ੍ਰੋਧ ਵਿਕਰਾਲ, ਕਬਹੂੰ ਸਰਬ ਜੀ ਹੋਤਰਵਾਲ, ਕਬਹੂੰ ਹੋਏ ਬਹਿ ਬੜਰਾਜਾ, ਕਬਹੂੰ ਭੇਖਾਰੀ ਨੀਚ ਕਾ ਸਾਜਾ, ਕਬਹੂੰ ਅਪ ਕੀਰਤਨ ਆਵੈ, ਕਬਹੂੰ ਭਲਾ ਭਲਾ ਕਹਾਵੈ। ਜਿਉਂ ਪ੍ਰਭ ਰਾਖੇ ਤਿਵੇਂ ਹੀ ਰਹੇ, ਗੁਰਪ੍ਰਸਾਦ ਨਾਨਕ ਸੱਚ ਕਹੇ, ਕਬਹੂੰ ਹੋਏ ਪੰਡਿਤ ਕਰੇ ਬਖਿਆਨ, ਕਬਹੂੰ ਮੋਨ ਤਾਰੀ ਲਾਵੇ ਧਿਆਨ, ਕਬਹੂੰ ਤਟ ਤੀਰਥ ਇਸ਼ਨਾਨ, ਕਬਹੂੰ ਸਿੱਧ ਸਾਧਕ ਮੁਖ ਗਿਆਨ, ਕਬਹੂੰ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਪਰਮੈ ਪਰਮਈਆ, ਨਾਨਾ ਰੂਪ ਜੋ ਸੰਗ ਦਿਖਾਵੈ, ਜਿਉਂ ਪ੍ਰਭ ਭਾਵੈ ਤਿਵੇਂ ਚਾਵੈ, ਜੋ ਤੁਸੀਂ ਭਾਵੈ ਸੋਈ ਹੋਏ, ਨਾਨਕ ਦੂਜਾ ਵਰਨਾ ਕੋਏ। ਕਬਹੂੰ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬਹੁਰਨ ਆਵੈ, ਅੰਤਰ ਹੋਈ ਗਿਆਨ ਪ੍ਰਗਾਸ, ਉਸ ਅਸਥਾਨ ਕਨਹਿ ਵਿਨਾਸ। ਮਨ ਤਨ ਨਾ ਮਰਤੇ ਇੱਕ ਰੰਗ, ਸਦਾ ਬਸਹੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸਲੋਕ
सुखी बसै मस्कीनिया आप नवार तले बड़े बड़े अहंकारिया नानक गर्भ गले अष्टपदी जिसके अंतर राज अभिमान सोंदक पाती होत स्वान जो जाना मैं जो बनवंत सो होत पिस्ता का जंत आप सुको कर्ममंत कहावे जन्म मरै बहु जुन परमावे तन भूमिका जो करे गुमान सुमूर्ख अंधा ज्ञान कर कृपा जिसके हृदय गरीबी बसावे नानक इहां मुकत आगे सुख पावे तनवंता हुए कर गरबावे चरण समान कश संगन जावे बहु लश्कर मान को ऊपर करे आस पल पीतरता का हुए विनाश सब ते आप जने बलवंत खिन में है हो जाए पसमंत कैसन बदे आप अहंकारी धर्म रायत करे कुवारी गुरु प्रसाद जाकर मिटे अभिमान सो जन नाग दरगह प्रवान कोड़ कर्म करे हों तारे सर्व पावे सगले बरसारे अनक तपस्या करे अहंकार मृग सुर्ग फिर फिर अवतार अनक जतन कर आत्म में हिंदर वह हादर गह को कैसे गवे आप सको जो भला कहावे किसे भलाई निकटन आवै सर्व किरण जा कामन होए कहो नानक ताके निर्मल सोए जब लग जाना मजते कछ होए तब इसको सुख नाही कोए जब यह जाना नक्श करता तब लग गर्व जोन में सरता जब तारे को बैरी मीत तब लग नहीं चलना है चीत जब लग मोहबुगन संगमाए तब लग धर्म राए देश जाए प्रभु कृपा ते बंधन टूटे गुरु प्रसाद नानक हौं छूटे सहस खटे लख का उठ तावे तृप्त न आवे माया पश्य पावे अनक भोग बिखा के करे नहीं तृप्तावे खप खप मराए बिना संतोख नहीं को राजा सपन नोट बरते सब का जाए नाम रंग सर्व सुख होए गुड़ भाग्य किसा प्राप्त होए करण करावन आपे आप सदा सदा नानक हर जाप करण करावन करने हार इसके हाथ कहाँ विचार जैसे दृष्ट करे तैसा होए आपे आप बर्फ सोए जो किनु सपने रंग सब जो दूर सब हूं का संग बुझे देख करे विवेक आप है अनेक मरे न बिन सह आवे न जाए नानक सद ही रहे समाए आप उपदेश समझाए आप रचा सब कैसा हो आप दिनों अपन विस्तार सब कुछ उसका करने हार उसते भिन्न कहो किस होए थान थान पर एक सोए अपन चल चाप करने हार कौतुक करे रंग पार मन में आप मन अपने माहे नानक कीमत कह न जाए सत सत सत प्रभु सामने गुरु प्रसाद किने विख्याने सच सच सच सब कीना कोट मदे किने बिरला चीना भला भला भला तेरा रूप अत सुंदर है पारे नूप निर्मल निर्मल निर्मल तेरी बाणी घट घट सुनी सवन बख्याणी पवित्र पवित्र पवित्र पुनीत नाम जपै नानक मन प्रीत सलोक संत शरण जो जन परै सो जन उदरन हार संत की निंदा नानका बहु बहुर अवतार अष्टपदी संत का दुखन आर जा कटाए संत का दुखन जमते नहीं छुटाए संत का दुखन सुख सब जाए संत का दुखन नरक में पाए संत का दुखन मत हो मलिन संत का दुखन सो बाते ही न संत के हते को रखन कोई संत का दुखन थान प्रष्ट होए संत कृपाल कृपा जी करे नानक संत संग निंदक भी तरै संत का दुखन ते मुख पावै संतन का दुखन कागजों लवै संतन का दुखन सर्व जुन पाए संत का दुखन त्रिग जुन करमाए संतन का दुखन तृष्णा मह जलाए संत का दुखन सब कुछ चलाए संत का दुखन ते सब जाए संत का दुखन निगनी चाहे संत दुखी का थाओ को नाहे नानक संत पावे तो भी गत पाहे संत का नंदक महा अतताई संत का नंदक खेन टेकन न पाई संत का नंदक महा हत्यारा संत का नंदक परमेश्वर मारा संत का नंदक राज तेहीन संत का नंदक दुखिया अर्दीन संत का नंदक कौशल रोग संत का नंदक गोसला विजोग संत के निंदा दुख में दुख नानक संत भावै ता उसका भी हो मोख संत का दुखी सदा पवित संत का दुखी कशा का नहीं मेते संत के दुखी का उड़ान ला गए संत के दुखी को सब जा गए संत का दुखी महा अहंकारी संत का दुखी सदा विकारी संत का दुखी जन्म मरे संत की दुख न सुख ते टरे संत के दुखी को ना ही ठाओ नानक संत पावे ता लाए मिलाए संत का दुखी अद बिचे टूटे संत का दुखी कितै काज न पहुंचे संत के दुखी को जन परमाइए संत का दुखी जुड़ पाइए संत का दुखी अंत ते थो ठाज में शास्त्र नंबर ते की लो था
संत के दुख के दोखी की जड़ किसना है, आपन बीज आपे ही खा है। संत के दोखी को और न रखन हार, नानक संत पावे ता लायो बार। संत का दोखी इं बिललाए, ज्यों जल बिहून मछली तड़फड़ाए। संत का दोखी भूखा नहीं राजाए, ज्यों पावक ईंधन नहीं त्रापे। संत का दोखी छुटाए केला, ज्यों बुआर तेल खेत महें दुहेला। संत का दोखी धर्म ते रहे ते, संत का दोखी सदम से क्या है ते। करतनंद का तो ही पया, नाम जोर से पावक सोई थिया। संत का दोखी बिगड़ू रूप हो जाए, संत के दोखी कौदा गहमड़ा से जाए। संत का दोखी सदा सहकाई है, संत का दोखी नाम रहे ना जीवाई है। संत के दोखी की पूजन आस्था, संत का दुख फुसल निराशा। संत का दुख अंतष्ट को जैसा पावे तैसा कोई होए, पया करतन मिटै कोई, नानक जाने सच्चा सोए। सब घर तिसके हो करने हार, सदा सदा तिस को नमस्कार। सब की उस्तत करो दिन रात, तिस त्यागो सात ग्रास। सब कुछ करता तिसका पिया, जैसा करे तैसा को छिया। अपना खेर आप करने हार, दूसर कौन कहे विचार। जिसनु कृपा कर तिसे अपना नाम दे, बड़ भागी नानक जन से। हलो तजो सियानप सुरजन हो, सिमर हो हर हर राय। एक आस हर मन रख हो, नानक दुख परम पहु जाए। अष्टपदी मानुख की तेक विरथी सब जान, देवन को एक भगवान। जिस कह दिया रह गाये, बहुत न लग आए। मारे रखे एको आप, मानुख कह कृष्णा ही हास। जिसका हुकुम सुख होए, जिसका नाम रह कंठ परोए। सिमर सिमर सिमर प्रभ सोए, नानक बिगड़ न लगे कोए। उस्त मन में कर निरंकार, करमन मेरे सत व्यवहार। निर्मल रचना अमृत पियो, सदा सुहेला कर रह जियो। नैनो पेख थका ठाकुर का रंग, सार संग बिन सह सब संग। नैनो पेख ठाकुर का रंग, सार संग बिन सह सब संग। चरण चलो मार्ग गोबिंद, मिटह पाप जपिय हर बिंद। कर हर कर्म सर्वन हर कथा, हर गहन कुजल मथा। बड़ भागी ते जन जग माहे, सदा सदा के गुण गाहे। राम नाम जो करे विचार, से तनवत करी संसार। मान तान मुख बोल है हर मुखी, सदा सदा जानू तो सुखी। एको एक एक पहचान, इत उत की उसो जी जाने। नाम संग जिसका मन मानिया, नानक तिन्ह नरंजन जानिया। गुर प्रसाद अपने आप सूझे, तिसकी जानो तृष्णा बूझे। साध संग हर हर जस कहे, ते सब रोग ते ओहो हर जन रहते। आंदन कीर्तन केवल भुख्यान, ग्रसमय सोई निर्वाण। एक ऊपर जिस जन की आशा, तिसकी कटे जन की फासा। पार बहु की स्मरण भूख, नानक ते सहना लागे दुख। जिस कहो हर प्रभमन चित्यावे, सो संत सुहेला नहीं बुलावे। जिस पर अपना कृपा करे, सो सेवक कहो किसते डरे। जैसा सा तैसा दृष्टाया, अपने कार्य में हर समाया। सोदत सोदत सोदत सीजिया, गुर प्रसाद तब सब बुझिया। जब देखो तब सब किस मूड़, नानक सो सुख मुसो स्थूल। नह किस जन्म नह किस मरे, अपन चल चाप ही करे। आमन जम दृष्ट अंदृष्ट, आज्ञाकारी तारी सब सृष्ट। आपे आप सकल में आप, अनक जुग तज थाप उथाप। अवनाशी नह किस खंड, तारन तार रहो ब्रह्मांड। अलख अपे पुरुष प्रताप, आप जपाए तनानक जाप। जिन प्रभ जाता सो सोभावंत, सगल संसार उदर तनमंत। प्रभ के सेवक सगल उदाहरण, प्रभ के सेवक दुख विसारण। आपे मेल लय कृपाल, गुरु का सब जब पय निहाल। उनकी सेवा सोई लागे, जिसनु कृपा करह बड़ भागे। नाम जपत पाल हम विश्राम, नानक तिन पुरुष गौतम करमान। जो कुछ करे सो प्रभ के रंग, सदा सदा बसे हर संग। सहज सुभाय होवे सो हुए, करने हर पछाणे सोए। प्रभ का किया जन मिठ लगाना, जैसा सा तैसा दृष्टाना। जिससे उपजे तिस्मह समाये, ओ सुख निदान उन्हों बनाए। आपस को आप दीनो मान, नानक प्रभ जन एको जान। सलोक सर्व कला पर पूर प्रभ, बिरथा जनन हार। जा कैसे मरण उदये, नानक तिस बलहार। अष्टपदी टूटी गंडन हार गोपाल, सब जिया पे प्रतपाल। सकली चिंता जिस मन माहे, तिस तिगरता कोई ना है।
ਰੇ ਮਨ ਮੇਰੇ ਸਦਾ ਹਰ ਜਾਪ, ਅਵਿਨਾਸ਼ੀ ਪ੍ਰਭ ਆਪੇ ਆਪ, ਆਪਣ ਕੀਆ ਕਛੁ ਨਾ ਹੋਏ, ਜਸੋ ਪ੍ਰਭ ਨੇ ਲੋਚਾ ਕੋਇ, ਤਿਸ ਬਿਨ ਨਾਹੀ ਤੇ ਕਿਛੁ ਕਾਮ, ਗਤ ਨਾਨਕ ਜਪੇ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਗੜ ਸੋ ਹੈ, ਧਨਵੰਤਾ ਹੋਏ ਕਿਆ ਕੋ ਗਰ ਬੈ, ਜਨ ਸਭ ਕੁਛ ਤਿਸਕਾ ਦੀ ਆਦਰ ਬੈ, ਅਪ ਸੂਰਜ ਕੋ ਉਪਹਾਰੈ, ਪ੍ਰਭ ਕੀ ਕਲਾ ਬਿਨਾ ਕਹੰਤਾਵੈ, ਜੇ ਕੋ ਹੋਏ ਬਹਿ ਦਾਤਾਰ, ਤਸਤੇ ਨਿਹਾਰ ਜਾਣੇ ਗਵਾਰ, ਜਿਸ ਗੁਰ ਪ੍ਰਸਾਦ ਤੂੰ ਤੈ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ, ਜੋ ਮੰਦਰ ਕੋ ਥਮੈ ਥਮਨ, ਤਿਉਂ ਗੁਰ ਕਾ ਸ਼ਬਦ ਮੈਂ ਅਸਥਮਨ, ਜੋ ਪਾਖਾਣ ਨਾਮ ਚੜ੍ਹਤ ਰਹਿ ਪ੍ਰਾਣੀ, ਗੁਰ ਚਰਨ ਲਗਤ ਨਿਸਤਰ ਹੈ, ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇ ਹੋਣ ਹੋਏ ਵਿਗਾਸ, ਜੋ ਮਹਾਂ ਉਦਿਆਨ ਮਹਿਮਾਰਗ ਪਾਵੈ, ਤੂੰ ਸਾਧੂ ਸੰਗ ਜੋ ਭਗਤਾਵੈ, ਤਿੰਨ ਸੰਤਨ ਕੀ ਬਾਸ਼ਾਂ ਤੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਰਲਾਈਐ, ਪ੍ਰਭ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤੁਸੈ ਚਿਤਾਰ, ਜੋ ਕੁਛ ਕਰੈ ਸੋਈ ਸੁਖ ਮਾਨ, ਭੁੱਲਾ ਕਾਹੇ ਫਿਰੇ ਅਜਾਨ, ਕੌਣ ਬਸਤ ਆਈ ਤੇਰੇ ਸੰਗ, ਲਪਟਾ ਰਹੇ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੀ ਘਰ ਜਾਹੇ, ਜਿਸ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਮਾਲ ਹੋ ਮਨ ਮੋਲ, ਰਾਮ ਨਾਮ ਹਿਰਦੇ ਮਹਿ ਤੋਲ, ਲਾਦ ਖੇਪ ਸੰਤ ਸੰਚਾਲ, ਅਵਰ ਤਿਆਗ ਵਿਖਾ ਜੰਜਾਲ, ਧਨ ਧਨ ਕਹਿ ਸਭ ਕੋਇ ਮੁਖ, ਜਲ ਹੰਦਰ ਕਹਿ ਸੋ ਇਹ ਵਪਾਰ, ਵਿਰਲਾ ਵਪਾਰੇ, ਨਾਨਕ ਤਾ ਕਹਿ ਸਦ ਬਲਹਾਰੇ, ਚਰਨ ਸਾਧਕੇ ਧੋਏ ਧੋਏ ਪੀਓ, ਅਰਪ ਸਾਧਕੋ ਆਪਣਾ ਜੀਓ, ਸਾਧ ਕੀ ਤੂਰ ਕਰੋ ਇਸਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾਵੜ ਭਾਗੀ ਪਾਈਐ, ਸਾਧ ਸੰਗਤ ਕੀਰਤਨ ਗਾਈਐ, ਅਨਕ ਬਿਗਨ ਤੇ ਸਾਧੂ ਰਾਖੈ, ਹਰ ਗੁਣ ਗਾਇ ਤਰਸ ਚਾਖੈ, ਹੁੜ ਗਏ ਸੰਤ ਹਜ਼ਰ ਆਇਆ, ਸਰਬ ਸੁਖ ਨਾ ਉਤੇ ਪਾਏ, ਮਿਰਚਕ ਕੋ ਜੀ ਵਾਲਣ ਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਦਾਨ ਜਾ ਕੇ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲੈਣਾ ਪਾਏ, ਸਭ ਕੁਛ ਤਿਸਕਾ ਹੋ ਕਰਨਾ ਯੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦੰਦਾਣੀ, ਸਭ ਤੇ ਉਚਨ ਬੜੇ ਕਰਨੇ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭਚੇਤ, ਭਗਤ ਭਗਤ ਹੁਣੀਐ ਤਿਹ ਲੋਏ, ਜਾ ਕੈ ਹਿਰਦੈ ਇਕ ਹੋਏ, ਸੱਚ ਕਰਣੀ ਸੱਚਤਾ ਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ, ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ, ਸਲੋਕ ਰੂਪ ਨਰੇਖ ਨਰੰਗ, ਕਿਸ ਤ੍ਰਿਗੁਣ ਤੇ ਪ੍ਰਭ ਭਿੰਨ, ਕਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ, ਅਸ਼ਟਪਦੀ ਅਵਿਨਾਸੀ ਪ੍ਰਭ ਮਨ ਨਰਾਖ, ਮਨ ਪ੍ਰੀਤ ਤਿਆਗ, ਤਿਸਤੇ ਪਰ ਕਿਸੇ ਕੋਏ, ਸਰਵਗ੍ਰੰਥ ਕੋ ਸੋਏ, ਆਪੇ ਬਿਨਾ ਆਪੇ ਦਾਨਾ, ਗਰਗੀ ਸੁਜਾਨਾ, ਪਰ ਬ੍ਰਹਮ ਪਰਮੇਸ਼ਵਰ ਗੋਬਿੰਦ, ਕਿਰਪਨ ਦਾਨ ਦਿਆ ਬਖਸ਼ੰਦ, ਸਾਧ ਤੇਰੇ ਕੀ ਚਰਨੀ ਪਾਉ, ਨਾਨਕ ਕੈ ਮਨ ਇਹੋ ਅਮਰਾਓ, ਮਨਸਾ ਪੂਰਨ ਸਰਣਾ ਜੋਗ, ਜੋ ਕਰਪਾਇਆ ਸੋਈ ਹੋਗ, ਹਰਨ ਭਰਨ ਜਾ ਕੇ ਨੇਤਰ ਹੋਰ, ਤਿਸਕਰਮ ਤਰਨ ਜਾਣੇ ਹੋਰ, ਅਣਦ ਰੂਪ ਮੰਗਲ ਸਰ ਜਾ ਕੇ, ਸਰਬ ਥੋਕ ਸੁਣੀਆਂ ਕਰਤਾ ਕਹਿ, ਰਾਜ ਮਹਿ ਰਾਜ, ਜੋਗ ਮਹਿ ਜੋਗੀ, ਤਤ ਮਹਿ ਤਪੀਸ਼ਰ, ਗ੍ਰਸਤ ਮਹਿ ਭੋਗੀ, ਧਿਆਏ ਧਿਆਏ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਨੈਂਤਨ ਪਾਇਆ, ਜਾ ਕੀ ਲੀਲਾ ਕੀ ਮਿਤ ਨਾਹੀ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕਜਾਨਾ ਭੂਤ, ਸਗਲ ਪ੍ਰੋਜ ਆਪਣਾ ਸੂਤ, ਸੁਮਤ ਗਿਆਨ ਧਿਆਨ ਜਨ ਦੇ ਜਾਂਦਾ ਸਰਾਮ ਧਿਆਨ ਹੈ, ਤੇਹ ਗੁਣ ਮੈਂ ਜਾ ਕੋ ਭਰਮਾਏ, ਜਨਮ ਮਰੈ ਫਿਰ ਆਵੈ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਪੇਖ ਰਹਿ ਕੇ ਰੰਗ, ਨਾਨਾ ਬਿਲਕੁਲ ਵਿਸਥਾਰ, ਪ੍ਰਭ ਬਿਨਾਸੀ ਕੰਕਾਰ, ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਰਹੋ ਪੂਰਨ ਸਭ ਥਾਏ, ਨਾਨਾ ਬਿਲਕੁਲ ਬੰਤ ਬਣਾਏ, ਆਪਣੀ ਕੀਮਤ ਆਪੇ ਪਾਈ, ਸਭ ਘਰ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ, ਨਾਮ ਕਿਤਾਰੇ ਸਗਲੇ ਜੰਤ, ਨਾਮ ਕਿਤਾਰੇ ਖੰਡ ਬ੍ਰਹਿਮੰਡ, ਨਾਮ ਕਿਤਾਰੇ ਸਿਮਰਤ ਵੇਦ ਪੁਰਾਣ, ਨਾਮ ਕਿਤਾਰੇ ਸੁਣਨ ਗਿਆਨ ਧਿਆਨ, ਨਾਮ ਕਿਤਾਰੇ ਆਗਾਸ ਪਤਾਲ, ਨਾਮ ਕਿਤਾਰੇ ਸਗਲ ਆਕਾਰ, ਨਾਮ ਕਿਤਾਰੇ ਪੁਰੀਆ ਸਭ ਪਾਵਨ, ਨਾਮ ਕੈ ਸੰਗ ਦੁਰੇਸ਼ਨ ਸਰਨ ਕਰ ਕਿਰਪਾ, ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜਨਗਤ ਪਾਏ, ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਭ ਮਹਿਸ਼ਮਾਣੀ, ਸਤ ਕਰਮ ਜਾ ਕੇ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਣੀ ਨਿਰਮਣ ਦਿਨ ਬਲੇ, ਜਿਸੇ ਬੁਝਾਏ ਤਿਸੇ ਸਭ ਭਲੇ, ਸਤ ਨਾਮ ਪ੍ਰਭ ਕੈ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ,
ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕਰਦਾ ਉਪਦੇਸ਼, ਸਤਨਤ ਬੂਝਾ ਜਾ ਕੋਏ, ਨਾਮ ਜਪਤ ਸਾਖੀ ਗਤ ਹੋਏ, ਆਪ ਸਤ ਕਿਆ ਸਭ ਸਤ ਆਪ ਜਨ ਆਪਣੀ ਮਤ ਗਤ, ਜਿਸ ਕੇ ਸ੍ਰਿਸ਼ਟ ਕਰਨ ਹਾਰ ਅਵਰਨ ਬੂਝ ਕਰਤ ਵਿਚਾਰ, ਕਰਤੇ ਕਿਵੇਂ ਤੁਮ ਜਾਣਿਆ ਕੀਆ, ਨਾਨਕ ਜੋਤ ਸਾਲ ਸੋ ਵਰਤੀਆ, ਬਿਸਮਨ ਬਿਸਮ ਭਾਈ ਬਿਸਮਾਦ, ਜਿਨ ਬੂਝਿਆ ਤਸ ਆਇਆ ਸਵਾਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰੂ ਕੈ ਬਜਨ ਪਦਾਰਥ ਲਹੇ, ਓਏ ਦਾਤੇ ਦੁੱਖ ਘਟ ਨਹਾਰ, ਚਾਕੈ ਸੰਗ ਤਰੈ ਸੰਸਾਰ, ਚੰਕਾ ਸੇਵਕ ਸੁਵੜ ਭਾਗੇ, ਜਨ ਕੈ ਸੰਗ ਇਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾ।

सच है वे सच नानक होशी वे सच। अष्टपदी चरण सत सत परसनहार, पूजा सत सत सेवदार, दर्शन सत सत पेखनहार, नाम सत सत ध्यान हार, आप सत सत सबधारी, आपे गुण आपे गुणकारी, शब्द सत सत प्रभु भगता, सुरत सत सत जस सुनता, भुजन हर कौ सत सब होए, नानक सत सत प्रभु सोए, सत स्वरूप हृदय जनमान्या, करण करावण तरमूल पछान्या, जा करदा विश्वास प्रभु आया, तत् ज्ञान तस मन पुरताया, भय ते इंद्र भाव होए बसाना, जिस उपजत समय समाना, बस समय लगे तो बयान कह न जाई, बूझा बुझण हार विवेक, नारायण मिले नानक एक, ठाकुर का सेवक आज्ञाकारी, ठाकुर का सेवक सब जारी, ठाकुर के सेवक का मन प्रतीत, ठाकुर के सेवक नमल रीत, ठाकुर को सेवक जाना संग, प्रभु का सेवक नाम करांगे सेवक को प्रभु पालन हारा, सेवक की राखे निरंकारा, सो सेवक जिस दया प्रभु धारे, नानक सो सेवक सास सास संभारे, अपने जन का पर्दा ढकै, अपने सेवक की सर पर रखाए, अपने दास को देव डाई, अपने सेवक को नाम जपाई, अपने सेवक की आप पत रखाए, ताकि गतमत कोई न लखाए, प्रभु के सेवक को कोई न पहुंचाए, प्रभु के सेवक ऊंचे ऊंचे, जो प्रभु अपने सेवा लाया, नानक सो सेवक दह दिस प्रगटाया, नीके कीरी मह कल रखे, पसंद कर लश्कर कोट रखा, जिसका शासन करते आप, ताको रेख वस्त्र देकर हाथ, मानस यत्न करत भात, तिसके करतब बिरख जात, मारे न रखे अवर्ण कोय, सर्व जिय का राखा सोए, काहे सोच कर हरे प्राणी, जप नानक प्रभु अलख विदानी, बारम बार बार प्रभु जपिया पी, अमृत इहो मान तंत्र पिया, नाम अमृतन जन गुरमुख पाया, तिसके शरण में दृष्टाया, नाम धन नाम रूप रंग, नाम सुख हर नाम का संग, नाम रस जो जन तृप्ताने, मन तन नाम मैं नाम समाने, उठत बैठ पोवत नाम, कहो नानक जन कैसर काम, बोलो जस जे बद नरात, प्रभ अपने जन की नींदात, करह भगत आत्म का चाय, प्रभ अपने सो रह समाये, जो हुआ होवत हो जाने, प्रभ अपने का हुक्म बिछाना, तिसकी महिमा कौन बखाना, तिसका कौन कहे कन जाना, आठ पहर प्रभ बसे हैं जूरे, कहो नानक से जन पूरे, मन मेरे तन की ओट लेहे, मन तन अपना तन जन देहे, जिन जने अपना प्रभु पिछाता, हो जन सर्व सुख का दाता, तिसकी शरण सर्व सुख पाव है, तिसका दर्श सब पाप मिटाव है, अवर स्याण सगली साढ़, तिस जन की तू सेवा लाग, आवन जान होवी तेरा, नानक तिस जन के पूजो सद पैरा, सलोक सत पुरुख जिन जाने, सतगुर तिसका नाओ, तिसका संग सिख उदय, नानक हर गुण गाओ, अष्टपदी सतगुरु सिख की करे प्रतपाल, सेवक को गोसदा दयाल, सिख की गोदर मत मड़ हरे, गुरु बचनी हर नाम उचरै, सतगुरु सिख के बंधन काटै, गुरु का सिख विकार ते हटै, सतगुरु सिख को नाम तन दे, गुरु का सिख विभागी है, सतगुरु सिख का हल पलत सवारै, नानक सतगुरु सिख कहो जी नाल सुमारै, गुरु कै ग्रह से एक जो रहे, गुरु की आज्ञा मन में अच्छा है, आप लिखो का कछ न जनावे, हर हर नाम वृदा सब ध्यावे, मन बेचे सतगुरु के पास, और तिस सेव के कई कार दरास, सेवा कर तो होने कामी, तिसको होत प्राप्त स्वामी, अपनी कृपा ईशा करे, नान सो सेव गुरु की मत ले, बेस बेस गुरु का मन माने, सो से परमेश्वर की गत जाने, सो सतगुरु जिस हृदय हर नाओ, अनक बार गुरु को बढ़ जाओ, सरदन राम जी का दाता, आठ पहर पार ब्रह्म रंग राता, ब्रह्म मह जान जन मह पार ब्रह्म, एक है अपने श्री परम, सह सयाण पलया न जाइए, नानक ऐसा गुर बड़भागी पाइए, सफल दर्शन पेष्ट पुनीत, पर सत्कार नंगा चंदन मिल रही ते, भेटत संग राम गुण रवे, पार ब्रह्म की दृ गह गवे, सुनकर भजन करन अगाने, मन संतोख आत्म पतिया ने, पूरा गुर अखियो जाका मंत्र, अमृत दृश्य पेख्या हुए संत, गुण बेअंत कीमत नहीं पाए, नानक इस भागत खिलाए मिलाए, जिहबा एक उस्तत अनेक, सत पुरुख पूर्ण विवेक, काहू बोल न पहुंचित प्राणी, अगम अगोचर प्रभ निरबानी, निराहार निरवैर सुखदाई, ताकि कीमत कर न पाई, अनक भगत बंधन नित कर है, चरण कमल हृदय सुमर सतबुलहारे, सतगुरु अपने नानक जिस प्रसाद आशा प्रभु जपने, एहो हर रस पावे जन कोए, अमृत पीवे अमृत सो होए,
ਉਸ ਪੁਰਖ ਕਾ ਨਾਹੀ ਕਦੇ ਬਿਨਾਸ, ਜਾ ਕੈ ਮਨ ਪ੍ਰਗਟੇ ਗੁਣਤਾਸ। ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕੋ ਦੇ, ਮੋਹ ਮਾਇਆ ਕੈ ਸੰਗ ਨ ਲੇਪ, ਮਨ ਮਹਿਰਾ ਕੈ ਹਰ ਹਰੇਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤਹਿਤੇ ਨਾਸੇ। ਤਬ ਤੁਮਾਹੇ ਠਾਂਡ ਵਰਤਾਈ, ਅੰਧ ਭਿਆ ਦੁਖ ਨਾਠੇ ਪਾਈ, ਜਨਮ ਮਰਨ ਕੇ ਮਿਠੇ ਅੰਦੇਸ਼ੇ, ਸਾਧੂ ਕੇ ਪੂਰਨ ਉਪਦੇਸ਼ੇ, ਪਾਉ ਚੁਕਾ ਨਰ ਪਾਉ ਹੋਏ ਬਸੇ, ਸਕਲ ਵਿਆਦਮਨ ਤੇ ਕਹਿਣੇ ਸੇ, ਜਿਸ ਕਾ ਸਾਧਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮਰਾਰੀ, ਸਿੱਤ ਪਾਈ ਚੂਕੇ ਭਰਮ ਗਵਨ, ਸੁਣ ਨਾਨਕ ਹਾਰ ਹਰ ਜਸ ਸਰਵਨ, ਦਰਗੁਣਾ ਸਰਗੁਣ ਵੀ ਉਹੀ, ਕਲਾ ਧਾਰ ਜਨ ਸਕਲੀ ਮੋਹੀ, ਆਪਣੇ ਕਿਰਤ ਪ੍ਰਵਿਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿੰਦੂ ਜਾਂ ਨਾਹੀ ਕੋਏ, ਸਰਬਤੰਤਰ ਏਕੋ ਸੋਏ, ਓਤ ਪੋਤਰ ਵੈਰੂ ਪ੍ਰੰਗ, ਭੈ ਪ੍ਰਗਾਸ ਸਾਧ ਕੈ ਸੰਗ, ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਹਾਰੀ। ਸਲੋਕ ਸਾਥ ਨ ਚੱਲੈ ਬਿਨ ਭਜਨ, ਵਿਖਿਆ ਸਗਲੀ ਸਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹੋ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰਨਾਮ ਆਧਾਰ, ਔਰ ਉਪਾਵ ਸਮੀਰ ਵਿਚਾਰੋ, ਚਰਨ ਕਮਿਲ ਹਰਧਾਰੋ, ਕਰਨ ਕਾਰਨ ਸੁਪਰਾ ਸਮਰੱਥ, ਦ੍ਰਿੜ ਕਰ ਗਹ ਹੋ ਨਾਮ ਹਰਵਥ, ਇਹ ਧਨ ਸੰਚ ਹੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸਰਾ ਕੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕਹੋ ਚਰ ਕੁੰਠ ਉਸਤਾਵ ਹੈ, ਸੋ ਧਨ ਹਰ ਸੇਵਾ ਤੇ ਪਾਵ ਹੈ, ਜਿਸ ਸੁਖ ਕੌਣ ਤਬਾਸ਼ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ, ਅੰਕੁ ਪਾਵੇ ਰੋਗ ਨ ਜਾਏ, ਰੋਗ ਮਿਟੈ ਹਰ ਵਖਤ ਲਾਏ, ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰਗ ਹੈ ਪ੍ਰਵਾਨ, ਮਨ ਪ੍ਰਭੋ ਦੋਹ ਹਰ ਕੈ ਨਾਇ, ਦਹ ਜਿਸ ਧਾਰ ਤਿਆ ਬੈਠਾਏ, ਤਾ ਕੋ ਵਿਰਣਾ ਲਾਗੈ ਕੋਈ, ਜਾ ਕਰਦੇ ਵਿਚਾਰ ਸੋ ਹਰ ਸੋਏ, ਕਲ ਤਾ ਤੀਠਾਂ ਦਾ ਹਰਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਭਉ ਬਿਨ ਸਹਿ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ, ਤਿਤ ਘਰ ਜਾਏ ਵਿਸ਼ੈ ਅਵਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹਿ ਜਨ ਸਾਚਾ, ਜਨਮ ਵਰੈ ਸੋਕਾ ਚੋਕਾਚਾ, ਆਵਾ ਗਮਨ ਮਿਟੈ ਪ੍ਰਭ ਸੇਵ, ਆਪ ਤੈਗ ਸ਼ਰਨ ਗੁਰਦੇਵ, ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਉਧਾਰ, ਅਨੁਕ ਪਾਵਨ ਛੂਟਣ ਹਾਰੇ, ਸਿਮਰਤ ਸਾਹਿਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਸ਼ਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰਾ ਧਨਾ, ਤੂੰ ਕਿਆ ਲਪਟਾਵ ਹੈ, ਮੂਰਖ ਮਨਾ ਸੋਤ ਮੀਤ, ਕੁਟਾਂ ਵਾਲਾ ਬਣਤਾ ਇੰਤੇ ਕਹੋ, ਤੂੰ ਕਵਣ ਸਨਾਥਾ, ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਵਣ ਛੁਟਕਾਰ, ਅਸ ਹਸਤੀ ਰਥ ਅਸਵਾਰੇ, ਝੂਠਾ ਡੰਫ ਝੂਠ ਪਾਸਾਰੇ, ਜਨ ਦੀਵੇ ਤਿਸ ਬੁਜਨ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲਹਿ ਇਆਨੇ, ਭਗਤ ਬਿਨਾ ਬਹਦੂਬੇ ਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰੱਖੋ ਮਨ ਮਾਹੇ, ਜਨਮ ਜਨਮ ਕੇ ਕਲਯੁਗ ਜਾਹੇ, ਆਪ ਜਪਹੋ ਅਵਰਾ ਨਾਮ ਜਪਾਵ ਹੋ, ਸੁਮਤ ਕਹਿਤ ਰਹਿਤ ਗਤ ਪਾਵ ਹੋ, ਸਾਰ ਭੂਤ ਸਤ ਹਰ ਕੋ ਨਾਉ, ਸਹਿਜ ਸੁਭਾਏ ਨਾਨਕ ਗੁਣ ਗਾਓ, ਗੁਣ ਗਾਵਤ ਤੇਰੀ ਉਤਰ ਸੁਮੈਲ, ਬਿਨ ਸਜਾਏ ਹੋਮੈ ਬਿਫੈਲ, ਹੋਏ ਇਕਿੰਤ ਵਿਸ਼ੈ ਸੁਖ ਨਾਲ, ਸਾਸ ਗ੍ਰਾਸ ਹੋ ਹਰ ਨਾਮ ਸੰਭਾਲ, ਸਿਆੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੈ ਸਹੀ ਤਨਾ, ਹਰ ਪੂੰਜੀ ਸੰਤ ਗੁਰੂ ਵਿਵਹਾਰ, ਇਹਾਂ ਸੁਖ ਦਰਗਾ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੈ ਮਸਤ ਕਲੇਖ, ਏਕੋ ਜਬ ਏਕੋ ਸਾਲਾ ਹੈ, ਏਕ ਸਿਮਰ ਏਕੋ ਮਨ ਆਹੇ, ਏਕ ਸਿਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿ ਪ੍ਰਭ ਵਿਆਪ, ਅਨਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪ੍ਰਸ਼ਟ ਗਏ, ਮਨ ਤਨ ਅੰਤਰ ਏਕ ਪ੍ਰਵਰਾਤਾ, ਗੁਰਪ੍ਰਸਾਦ ਨਾਨਕ ਇੱਕ ਜਾਤਾ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇਵ ਹੋ ਹਰਨਾਮ, ਸਰਜਣਾ ਕੀ ਮਾਗੋ ਧੂਰ, ਪਰ ਬ੍ਰਹਮ ਮੇਰੀ ਸ਼ਰਧਾ ਪੂਰ, ਸਦਾ ਸਦਾ ਪ੍ਰਭੇ ਕੋ ਗਾਵਾਂ, ਸਾਸ ਸਾਸ ਪ੍ਰਭਤ ਮੈਂ ਧਿਆਵਾਂ, ਚਰਨ ਕਮਲ ਸੁਣ ਲਾਗੈ ਪ੍ਰੀਤ, ਭਗਤ ਕਰੂ ਪ੍ਰਭ ਕੀ ਨਿਤਨੇਤ, ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾ ਪ੍ਰਭ ਸਾਰ, ਪ੍ਰਭ ਦੀ ਦ੍ਰਿਸ਼ਟ ਮਹਾਂਸੁਖ ਹੋਏ, ਹਰ ਰਸ ਪਾਵੇ ਬਿਰਲਾ ਕੋਏ, ਜਲ ਚਾਖਿਆ ਸੀ ਜੰਤਰ ਤਾਨੇ, ਪੂਰਨ ਪੁਰਖ ਨੇ ਡੋਲਾਨੇ, ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਓ ਸਾਧ ਕੇ ਸੰਗ, ਪਰੇ ਸ਼ਰਨੇ ਆਨ ਸਭ ਤਿਆਗ, ਅੰਤ ਪ੍ਰਗਾਸ ਅਨ ਦਿਨ ਲਿਵਲਾਗ, ਬੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਵਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀ ਨੂੰ ਸਦਾ ਨਿਹਾਲ,
ਬੰਧਨ ਕਾਟ ਮੁਕਤ ਜਨ ਪਾਇਆ ਜਨਮ ਮਰਨ ਤੂੰ ਪਰਮ ਗਾਇ ਪਰਮੇਸ਼ਰ ਦਾ ਸਭ ਪੂਰੀ ਰਵ ਰਿਹਾ ਸਤਸੰਗ ਹਜ਼ੂਰੀ ਜਿਸਕਾ ਸਾਥ ਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰਾ ਜੇ ਘਾਲ ਨ ਪਾਨੈ ਸੋ ਕਿਉਂ ਬਿਸਰਾ ਜੇ ਕੀਆ ਜਾਨੈ ਸੋ ਕਿਉਂ ਬਿਸਰਾ ਜੇ ਸਭ ਕੁਛ ਜੀਆ ਸੋ ਕਿਉਂ ਬਿਸਰਾ ਜੇ ਜੀਵਨ ਜੀਆ ਸੋ ਕਿਉਂ ਬਿਸਰਾ ਜੇ ਅਗਨ ਮੈਂ ਰਾਖਾ ਹੈ ਗੋ ਬਸਾਲ ਤੂੰ ਦੁਰਲਾ ਲਾਖਾ ਹੈ ਸੋ ਕਿਉਂ ਬਿਸਰਾ ਜੇ ਬਿਖਤੇ ਕੱਢ ਹੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੁਰਾ ਤਤ ਇਹ ਬੁਝਾਇਆ ਰਵ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਣ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹ ਨਾਮ ਜਪਾਵੋ ਭਗਤ ਪਾਏ ਤਰੀਆ ਸੰਸਾਰ ਬਿਨ ਭਗਤੀ ਤਨੋ ਸਿਸ਼ਾਰ ਸਰਵ ਕਲਿਆਣ ਕਲਿਆਣ ਸੁਖ ਨਿਧਨਾ ਪੂਰਜਤ ਪਾਏ ਬਿਸਰਾਮ ਸਗਲ ਦੁਖ ਕੋ ਉਪਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਹੀ ਸੁਆਓ ਨੇਤਰੋ ਪੇਖ ਦਰਸ਼ਕ ਹੋਏ ਮਨ ਬਖਸ਼ਾਏ ਸਾਰ ਚਰਨ ਧੋਏ ਭਗਤ ਜਿਨਾ ਕਹਿ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀ ਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਭ ਤਾਂ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਪਾਏ ਲਾਇਆ ਮਨ ਹੀਤ ਹਮ ਨਿਰਗੁਣ ਯਾਰਨੀ ਚ ਅਜਾਨ ਨਾਨਕ ਤੁਮਰੀ ਸਰਣ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਏ ਏਕ ਨਿਮਖ ਹਰ ਕੇ ਗੁੰਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰਨੀ ਤੇ ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਿਸੈ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਇਹੋ ਕਸ਼ਨ ਦ੍ਰਿਸ਼ਟੇ ਤਾ ਪਾਪ ਪੁਣ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਦ ਤਬ ਬੈਰ ਵਿਰੋਧ ਕਿਛ ਸੰਗ ਕਮਾਤ ਜਬ ਇਸਕਾ ਵਰਨ ਚਹਿਣ ਨਾ ਜਾਪਤ ਤਬ ਹਰ ਸੁਖ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਰ ਬ੍ਰਹਮ ਤਬ ਮੁਖ ਸੋਤ ਪਰਮ ਆਪਣ ਕੇ ਲਿਆ ਪੁਰਤੀ ਜਾ ਨਾਨਕ ਕਰਨ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਬਨੀ ਜਬ ਇਕ ਹੈ ਹਰ ਅਗਮ ਅਪਾਰ ਤਬ ਨਰਕ ਸੁਖ ਕਹੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਾਹਿਬ ਸੁਭਾਏ ਤਬ ਸ਼ਿਵ ਸਕਤ ਕਹੋ ਕੁਤ ਠਾਏ ਜਬ ਆਪ ਹੈ ਆਪ ਆਪਣੇ ਜੋਤ ਧਰੇ ਤਬ ਕਵਨ ਡਰ ਕਵਨ ਕਤ ਡਰੇ ਆਪਣ ਚਲ ਤਿਆਗ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਬ ਨਾਸ਼ੇ ਸੁਖ ਆਪਣ ਆਸਨ ਤਹ ਜਨਮ ਮਰਨ ਕਹੋ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਬਗਤ ਅਗੋਚਰ ਪ੍ਰਭੇਖਾ ਤਬ ਚਿੱਤਰ ਗੁਪਤ ਕਿਸ ਪੁਸ਼ਟ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਦੀ ਤਬ ਕੌਣ ਛੁਟੇ ਕੌਣ ਬੰਧਨ ਬਾਂਧੇ ਆਪਣ ਆਪ ਆਪ ਹੀ ਅਚਰ ਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾ ਨਿਰਬਾਨ ਤਹ ਕੌਣ ਕੁਮਾਨ ਕੌਣ ਉਪਮਾਨ ਜਹ ਸਰੂਪ ਕੇਵਲ ਜਗਦੀਸ਼ ਤਹ ਚਲ ਚਿੰਦਰ ਲਗਤ ਕਹੁ ਕੇਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸਹਿ ਭੂ ਕਵਨ ਤ੍ਰਪਤਾਵੈ ਕਰਨ ਕਰਾਮਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸ਼ਮਾਰ ਜਬ ਆਪਣੀ ਸੁਭ ਆਪਣ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਭਾਈ ਜਹ ਸਰਬ ਕਲਾ ਪਹਿ ਪਰਵੀਨ ਤਹ ਬਿਰ ਤੇ ਕਹਾਂ ਕਉ ਚੀਨ ਜਬ ਆਪਣੇ ਆਪ ਆਪ ਉਭਾਰੇ ਤੋ ਸਗਨ ਅਪਸਗਨ ਕਹਾਂ ਵਿਚਾਰੇ ਚਹ ਆਪਣੇ ਉੱਚ ਆਪਣੇ ਆਪਣੇ ਰਾਤ ਹੈ ਕੌਣ ਠਾਕੁਰ ਕੌਣ ਕਹੀਆ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਕਤ ਜਨ ਹੋ ਆਪ ਚਹ ਅਛਲ ਅਛੇਦ ਭੇਦ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪ ਹੈ ਆਦੇਸ਼ ਤਹ ਗੁਣ ਕਾ ਨਾਹੀਂ ਪ੍ਰਵੇਸ਼ ਜਹ ਇੱਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿਤ ਪਿਛਲਾ ਗਚਨਤਾ ਜਹ ਆਪਣੇ ਆਪ ਆਪ ਪਤਿਆਰਾ ਤਹ ਕੌਣ ਕਥੈ ਕੌਣ ਸੁਣਨ ਹਾਰਾ ਬਹੁ ਬੇਅੰਤ ਊਚ ਤੇ ਉੱਚਾ ਨਾਨਕ ਆਪਸ ਕੋ ਆਪਹਿ ਪਹੁੰਚਾ ਜਹ ਆਪ ਰਚੋ ਪ੍ਰਪੰਚ ਆਕਾਰ ਤਹ ਗੁਣ ਨ ਕਿਨੂੰ ਵਿਸਥਾਰ ਪਾਪ ਪੁਨ ਤਹ ਪਈ ਕਹਾਵਤ ਕੋ ਨਰਕ ਕੋ ਸੁਰਗ ਬੰਸ਼ਾਵਤ ਆਲ ਜਾਲ ਮੈ ਜੰਜਾਲ ਹੋਮੈ ਮੋਹ ਭਰਮ ਪੈ ਪਾਰ ਦੁਖ ਸੁਖ ਮਾਨ ਅਪਮਾਨ ਅਨਪ੍ਰਕਾਰ ਕਿਉਂ ਬਖਿਆਨ ਆਪਣ ਖੇਲ
ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਏਕੈ ਜਹਿ ਅਵਗਤ ਭਗਤ ਤਹਿ ਆਪ ਜਹਿ ਪਸੈ ਪਸਾਰ ਸੰਤ ਪ੍ਰਤਾਪ ਤੂੰ ਪਾਹਕਾ ਪਹਿਤਾਣੀ ਨੂੰ ਕੀ ਸੋਭਾ ਨੂੰ ਬਣੀ ਆਪ ਹੈ ਕੌਤਕ ਕਰ ਅੰਦ ਚੋਜ ਆਪ ਹੈ ਰਸ ਭੋਗਨ ਨਰਜੋਗ ਜਿਸ ਭਾਵੈ ਤਿਸਾ ਪ੍ਰਣਾਇ ਲਾਵੈ ਜਿਸ ਭਾਵੈ ਤਿਸ ਖੇਲ ਕਲਾਵੈ ਬੇਸ਼ੁਮਾਰ ਅਥਾ ਅਗਣਤ ਅਤੁਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰ ਆਪ ਹੈ ਏਕ ਆਪ ਵਿਸਥਾਰ ਜਾਂ ਤੇ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਬਿਨ ਨਹੀਂ ਕੁਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀਵਾ ਬੁਝਾਏ ਸਚ ਨਾਮ ਸੋਈ ਜਨ ਪਾਏ ਹੋ ਸੁੰਦਰ ਸੀ ਤਤ ਕਵਿਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤੱਕ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨ ਮਾਰੈ ਸੋ ਮੂੰਹ ਆ ਜਿਸ ਮਨੁ ਵਿਸਾਰੈ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਰਿੰਦਰਾਏ ਜੀ ਕੀ ਜੁਗਤ ਜਾ ਕਾ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਕੁੰਡ ਨਿਧਾਨ ਬੇਅੰਤੇ ਪਾਰ ਨਾਨਕ ਦਾਸ ਸਦਾ ਬਲਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹੇ ਵਿਆਪ ਪਰਤ ਪਾਲੈ ਦੀ ਅਨੁਭਵ ਭਾਂਤ ਜੋ ਜੋ ਰਚਿਓ ਸੋ ਤਿਸ ਇਤਿਹਾਤ ਜਿਸ ਭਾਵੈ ਤਿਸਲੈ ਮਿਲਾਏ ਭਗਤ ਕਰਹੇ ਹਰ ਕੇ ਗੁੰਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਨਾਏ ਕਿਸ ਕੀ ਆਸ ਨਾ ਬਿਰਥੀ ਜਾਏ ਸੇਵਕ ਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਿਚਾਰ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅਣਜਨ ਪੂਜਾ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲ ਕਰ ਹੋ ਆਨੰਦ ਗੁਣ ਗਾਵ ਹੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਹੁ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਉ ਪ੍ਰਾਣ ਤਰਨ ਕਾ ਇਹ ਸੁਭਾਉ ਆਠ ਪਹਿਰ ਪ੍ਰਭੇ ਖੁਮਨੇਰਾ ਮਿਟ ਅਗਿਆਨ ਬਿਨ ਸਹਿ ਅੰਧੇਰਾ ਸੁਨ ਉਪਦੇਸ਼ ਹਿਰਦੈ ਵਸਾਵ ਹੋ ਮਨ ਇੱਛੇ ਨਾਨ ਫਲ ਪਾਵ ਹੋ ਹਲਤ ਪਲਤ ਦੇ ਲਿਓ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਵਿਖਾ ਤੇ ਸਾਜ ਪ੍ਰੀਖਿਆ ਮਨ ਤਨ ਨਾਮ ਚ ਪੁਹਲ ਵਿਲਾਏ ਦੁਖ ਦਰਦ ਮਨ ਤੇ ਪਹੁ ਜਾਏ ਸੱਚ ਵਪਾਰ ਕਹੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਨ ਆਵਹਿ ਜਾਹੇ ਤਿਸ ਤੇ ਦੂਰ ਕਹਾਂ ਕੋ ਜਾਏ ਉਭਰੈ ਰੱਖਣ ਹਾਰ ਤੇ ਆਏ ਨਿਰ ਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ ਸ੍ਰੀ ਉੱਪਰ ਠਾਡਾ ਗੁਰਸੂਰਾ ਨਾਨਕ ਦਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁਣਦਾ ਹਰ ਰੂਪ ਤਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਤ ਮਨ ਬਸੈ ਸੁਹੂਤ ਨਿਹਾਲ ਤਾ ਕਰ ਨਿਕਟ ਨ ਆਵਤ ਕਾਲ ਅਮਰ ਪਹੇ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗਿਨ ਪ੍ਰਭ ਦੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਅਖਿਤ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ ਕਾ ਵਿਸਰਾਮ ਸੁਨ ਸਮਾਦ ਅਨ ਤਹਿਨਾਦ ਕਹਿਣ ਲਈ ਚਰਜ ਬਿਸਮਾਦ ਤਿਣ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ।

ਪ੍ਰਮੁਖਾ ਨਾਸ ਨਾਨਕ ਧਰਮ ਹੈ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਇਹੋ ਦੇ ਸਭ ਧਰਮ ਸੰਤ ਜਨਾ ਸੁਣੇ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਵਜਨ ਸਾਧੂ ਸਭ ਕਹਿ ਤੇ ਜੋ ਜੋ ਹੋਏ ਸੋਈ ਸੁਖ ਮਾਨੈ ਕਰਮ ਕਰਮ ਹੱਥ ਹੋ ਜਾਣੈ ਅੰਤਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇ ਸਭ ਮੋਹੀ ਆਪ ਸਤ ਕੀ ਆ ਸਭ ਸਤ ਕਿਸ ਪ੍ਰਭਤੇ ਸਗਲੀ ਉਤਪਾਤ ਤਿਸ ਭਾਵੇ ਤਾਂ ਕਰੇ ਵਿਸਥਾਰ ਜਿਸ ਭਾਵੇ ਤਾਂ ਇਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵਤ ਸਲੈ ਮਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪਿਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨ ਆਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਵਿਖਣਹਾਰਾ ਸਕਲ ਸਮਗਰੀ ਜਾਕਾ ਤਨ ਆਪ ਜਸਿਆ ਤੁਸੀਂ ਸੁਣਾ ਆਵਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕਹਿ ਮਤ ਅਲਪ ਤੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਵੇ ਤਾਂ ਲੈ ਸਮਾਏ ਇਸ਼ਤੇ ਹੋਏ ਸੁਣਾ ਹੀ ਬੁਰਾ ਉਰੇ ਕਹੋ ਕਿਨੇ ਕਛ ਕਰਾ ਆਪ ਭਲਾ ਕਰਤੂਤ ਅਤਨੇ ਕੀਆ ਪੈ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਚ ਤਾਂ ਕੇ ਗਤ ਮਤ ਕਹੀ ਨਾ ਜਾਏ ਦੁਸ ਹੋਏ ਤਾਂ ਸੋ ਜੀ ਪਾਏ ਇਸਕਾ ਕੀ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਓ ਜਨ ਕੈ ਸੰਗ ਚ ਤਿਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਹੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰ ਚਿੰਦ ਆਸ ਅਨਿਤ ਚਗ ਹੋਤਰੰਗ ਸੰਤ ਜਨਾਂ ਕੀ ਧੁਰ ਮਨ ਮੰਗ ਆਪ ਛੋੜ ਬੇਨਤੀ ਕਰ ਹੋ ਸਾਧ ਸੰਗਾ ਕੰਸਾ ਗਤਰ ਹੋ ਹਾਰ ਧਨ ਕੇ ਭਰ ਲਿਓ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਭਜਨ ਪੁਰਮ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਦਾ ਇਹ ਆਧਾਰ ਉੱਤਮ ਸਲੋਕ ਸਾਧਕੇ ਬਚਨ ਅਮਲੇਖ ਲਾਲ ਇਹ ਰਤਨ ਸੁਣਤ ਕੁਮਾਰਤ ਹੋਤ ਉਧਾਰ ਆਪ ਤੇ ਲੋਕਹਿ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਜੈ ਸੁਣ ਸੁਣ ਅੰਧ ਕਰੇ ਪ੍ਰਭ ਗਜ ਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਕੁਦਰੇ ਤਨ ਕੈ ਸਾਥੇ ਸਰਨ ਜੋਗ ਸੁਣ ਸਰਨ ਹੀ ਆਏ ਕਰ ਕਿਰਪਾ ਪ੍ਰਵਿਆਪ ਮਿਲਾਏ ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆੜ ਜੰਜਾਲ ਵਿਕਾਰਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖ ਮਨੇ ਸਹਿਜੁਗ ਬਿੰਦ ਗੁਣ ਨਾਮ ਜਿਸ ਮਨ ਵਸੈ ਸੋਹੋ ਤੰਦਾਨ ਸਰਬੀਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਾਹਰ ਹੋਵੇ ਆਵਣ ਜਾਣ ਹਰ ਧਨ ਘਾਟ ਚਲਾ ਜਾਣ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ

ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਹ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਵਿਸ਼ਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਗ ਕੈ ਮਸਤਕ ਕਰਮ ਪ੍ਰਭ ਪਾਏ ਸਾਧ

ਐ ਹਰ ਪ੍ਰਭ ਚੀਤ, ਜਨਮ ਮਰਨ ਤਾਕਾ ਦੁਖ ਨਿਵਾਰੈ, ਦੁਲਭ ਦੇਹ ਤਤਕਾਲ ਉਧਾਰੈ, ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ, ਏਕ ਨਾਮ ਮਨ ਮਹੇ ਸਮਾ।

0: ਚਯੂਚਤ ਕਿਸ ਬਾਬਨੀ ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. Sahib Sri Guru Granth Sahib Ji Pavan Pavitra Granth.

0: ਮਾਧਿਅਮ ਰਾਹੀਂ ਟੀਵੀ ਮਾਧਿਅਮ ਰਾਹੀਂ ਦੂਰ ਦੁਰਾਡ ਬੈਠ ਕੇ ਗੁਰਦੁਆਰਾ ਅੰਦਰ ਬੈਠ ਕੇ ਸ਼ਬਦ ਦੇ ਵਿਚਾਰ ਸਰਵਣ ਕਰ ਰਹੇ ਗੁਰੂ ਪਿਆਰੀ ਗੁਰੂ ਪਿਆਰੀ ਸੰਗਤ ਜੀਓ ਪਿਆਰ ਸਹਿਤ ਗੁਰੂ ਫਤਿਹ ਨਾਲ ਸੰਗ ਪਾਓ ਤੇ ਇੱਕੋ ਵਾਰੀ ਆਖੋ ਤੇ ਸਾਰੇ ਹੀ ਜੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆਂ ਦੇ ਵਿੱਚ ਦੁਨੀਆਂ ਨੂੰ ਫੇਰ ਦੇਣ ਵਾਲੇ ਦੋ ਆਗੂ ਮੰਨੇ ਗਏ ਨੇ, ਇੱਕ ਰਾਜਨੀਤਿਕ ਆਗੂ ਤੇ ਇੱਕ ਧਾਰਮਿਕ ਆਗੂ। ਰਾਜਨੀਤਿਕ ਆਗੂਆਂ ਨੇ ਸਾਫ ਸੁਥਰਾ ਪ੍ਰਬੰਧ ਦੇਣਾ ਤੇ ਧਾਰਮਿਕ ਆਗੂਆਂ ਨੇ ਅਲੱਗੂ ਗੁਣਾਂ ਦੀ ਜਾਚ ਸਿਖਾਉਣੀ ਜਾਂ ਇਹਦੇ ਸੰਬੰਧ ਅੰਦਰ ਸਾਨੂੰ ਉਹਨਾਂ ਨੇ ਦੱਸਣਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਇਹ ਦੋਨੋਂ ਹੀ ਧਾਰਮਿਕ ਔਰ ਰਾਜਨੀਤਿਕ ਆਪਣੇ ਆਪ ਨੂੰ ਅਪਾਉਣ ਵਾਲੇ ਆਗੂ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦੀਆਂ ਨੀਹਾਂ ਤੋਂ ਲੈ ਚੁੱਕੇ ਸਨ। ਸਤਿਗੁਰਾਂ ਦੀ ਬਾਣੀ ਨੂੰ ਜਦੋਂ ਵਿਚਾਰਦੇ ਹਾਂ ਪੜ੍ਹਦੇ ਹਾਂ ਜਿੱਥੇ ਰਾਜਨੀਤਿਕ ਆਗੂਆਂ ਦੇ ਇੱਕ ਨਾ ਚੰਗੇ ਇਖਲਾਕ ਦੀ ਝਲਕ ਮਿਲਦੀ ਹੈ ਉੱਥੇ ਸਾਨੂੰ ਧਾਰਮਿਕ ਆਗੂਆਂ ਦੀ ਗੈਰ ਜ਼ਿੰਮੇਵਾਰੀ ਵੀ ਲੱਭਦੀ ਹੈ। ਇਹਦਾ ਅਰਥ ਇਹ ਨਹੀਂ ਕਿ ਉਹਨਾਂ ਗੈਰ ਜ਼ਿੰਮੇਦਾਰ ਧਾਰਮਿਕ ਆਗੂਆਂ ਦੀ ਗੱਲ ਕਰ ਲਈਏ ਕਿ ਅੱਜ ਇਹ ਸਾਡੇ ਉੱਤੇ ਗੱਲ ਨਹੀਂ ਟੁੱਟਦੀ। ਸਤਿਗੁਰਾਂ ਦੀ ਬਾਣੀ ਦੀ ਇਹੋ ਮਹਾਨਤਾ ਹੈ ਕਿ ਇਹ ਵਰਤਮਾਨ ਜੀਵਨ ਦੇ ਅੰਦਰ ਸਾਨੂੰ ਸੁਚਿਆਰ ਬਣਾਉਣ ਦਾ ਯਤਨ ਕਰ ਰਹੀ ਹੈ। ਪਰ ਜਿਹੜੀ ਸਾਡੀ ਵਿਆਖਿਆ ਹੈ ਜਾਂ ਤਾਂ ਜਨਮ ਤੋਂ ਪਹਿਲਾਂ ਦੀ ਹੈ ਅਤੇ ਜਾਂ ਜਨਮ ਤੋਂ ਬਾਅਦ ਦੀ ਹੈ। ਵਰਤਮਾਨ ਜੀਵਨ ਦੇ ਅੰਦਰ ਗੁਰਬਾਣੀ ਦੇ ਵਿਚਾਰ ਨੂੰ ਆਪਣੇ ਉੱਤੇ ਧਾਰਮਿਕ ਆਗੂਆਂ ਉੱਤੇ ਜਾਂ ਰਾਜਨੀਤਿਕ ਨੇਤਾ ਜਨ ਉੱਤੇ ਅਸੀਂ ਕਦੇ ਵੀ ਲਿਆਉਣ ਦਾ ਯਤਨ ਨਹੀਂ ਕਰਦੇ। ਅਸੀਂ ਕਹਿੰਦੇ ਵੀ ਉਦੋਂ ਹੁੰਦੀ ਸੀ। ਗੁਰੂ ਸਾਹਿਬ ਜੀ ਨੇ ਜਿੱਥੇ ਵੱਖ ਵੱਖ ਮੁੱਦਿਆਂ ਦੇ ਉੱਤੇ ਵਿਚਾਰ ਸਾਡੇ ਸਾਹਮਣੇ ਰੱਖੇ ਨੇ ਉੱਥੇ ਉਸ ਸਮੇਂ ਦੇ ਜਿਹੜੇ ਤਿੰਨ ਧਾਰਮਿਕ ਆਗੂ ਸੀ ਉਹਨਾਂ ਦੇ ਸੰਬੰਧ ਅੰਦਰ ਜਾਂ ਉਹਨਾਂ ਦੇ ਅੰਦਰਲੇ ਕਿਰਦਾਰ ਨੂੰ ਸਾਡੇ ਸਾਹਮਣੇ ਰੱਖਿਆ। ਧਨਾਸੀ ਰਾਜ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਬੜਾ ਪਿਆਰਾ ਵਾਕ ਹੈ, ਕਾਲੀ ਕੂੜ ਬੋਲ ਮਲ ਖਾਏ ਬ੍ਰਾਹਮਣ ਆਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ ਕਿੰਨੇ ਉਜਾੜੇ ਦਾ ਬੰਦ। ਉਜਾੜਾ ਕੀ ਹੈ? ਫਸਲ ਕਿਸਾਨ ਨੇ ਬੀਜੀ ਹੈ, ਖਾਦ ਪਾਈ ਹੈ, ਖਿੱਟਾ ਨਿਕਲਿਆ, ਪੱਕਣ ਲਈ ਤਿਆਰ ਹੈ ਕਿ ਮੱਝਾਂ ਖੇਤ ਵਿੱਚ ਪੈ ਜਾਣ ਅਤੇ ਉਸ ਖੇਤ ਨੂੰ ਉਜਾੜ ਦਿੰਦੀਆਂ ਨੇ। ਉਜਾੜ ਦਾ ਅਰਥ ਹੈ ਹਰੇ ਭਰੇ ਖੇਤ ਨੂੰ ਉਜਾੜ ਦੇਣਾ। ਇੱਥੇ ਉਜਾੜ ਦਾ ਅਰਥ ਹੈ ਕਿ ਰੱਬ ਦੀ ਬਣਾਈ ਹੋਈ ਦੁਨੀਆਂ, ਸੁਹਾਵਣੀ ਦੁਨੀਆਂ, ਸੋਹਣੀ ਦੁਨੀਆ ਅੰਦਰ ਇਹਨਾਂ ਧਾਰਮਿਕ ਆਗੂਆਂ ਨੇ ਵਸਦੀ ਰਸਦੀ ਹਰਿਆ ਹਰੀ ਫਸਲ ਨੂੰ ਇਹਨਾਂ ਨੇ ਆਪਣੇ ਕਰਮ ਕਾਂਡਾਂ ਨਾਲ ਉਜਾੜਿਆ ਹੋਇਆ ਹੈ। ਉਜਾੜਦਾ ਹੈ ਵਸਦਾ ਸ਼ਹਿਰ, ਸ਼ਹਿਰ ਉਜਾੜ ਦੇਣਾ, ਖਤਮ ਕਰ ਦੇਣਾ। ਪਹਿਲਾ ਤਾਂ ਧਾਰਮਿਕ ਆਗੂ ਹੈ ਕਾਜੀ, ਹੁਣ ਗੁਰੂ ਪਿਆਰ ਵਾਲੇ ਅੱਜ ਸ਼ਬਦ ਦੀ ਵਿਚਾਰ ਹੋ ਰਹੀ ਹੈ ਗੁਰਦੁਆਰੇ ਵਿੱਚ, ਨਾ ਤੇ ਵਿਚਾਰਾ ਕਾਜੀ ਬੈਠਾ ਤੇ ਨਾ ਜੋਗੀ ਬੈਠਾ ਤੇ ਨਾ ਭਰਾ ਸਾਡਾ ਬ੍ਰਾਹਮਣ ਬੈਠਾ। ਇਹ ਵੀ ਮਹਿਸੂਸ ਹੁੰਦਾ ਹੈ ਕਿ ਇਹ ਤਿੰਨੇ ਹੀ ਉਸ ਸਮੇਂ ਦੀਆਂ ਜਿਹੜੀਆਂ ਗਿਰਾਵਟਾਂ ਸੀ ਉਹ ਸਾਡੇ ਜੀਵਨ ਦੇ ਵਿੱਚ ਜਾਂ ਸਾਡੀ ਪ੍ਰਚਾਰਕ ਸ਼੍ਰੇਣੀ ਵਿੱਚੋਂ ਲੱਭ ਸਕਦੀਆਂ, ਦੇਖੀਆਂ ਜਾ ਸਕਦੀਆਂ ਨੇ। ਕਾਜ਼ੀ ਜਿਹਨੂੰ ਕਾਜ਼ੀ ਵੀ ਕਿਹਾ ਹੈ, ਕਾਜ਼ੀ ਦਾ ਅਰਥ ਹੈ ਕਜ਼ੀ ਨਿਬੇੜਨ ਵਾਲਾ। ਇਹਦੇ ਕੋਲ ਦੋ ਮਹੱਤਵ ਨੇ, ਇੱਕ ਆਗੂ ਹੈ, ਇੱਕ ਧਰਮ ਦੀ ਰਹਿਨੁਮਾ ਵੀ ਕਰਦਾ ਹੈ। ਤੇ ਸਾਰਾ ਨੂੰ ਆਪਣੇ ਅਨੁਸਾਰ ਸੁਣਾਉਂਦਾ, ਝੂਠ ਬੋਲਦਾ, ਕਾਲੀ ਕੂੜ ਬੋਲ ਮਰ ਖਾਏ। ਮਰਨਾ ਨਹੀਂ, ਆਪਣੀ ਕਿਰਤ ਨਹੀਂ, ਬਦਾਨਾ ਧੰਨ ਹੈ। ਝੂਠ ਬੋਲ ਕੇ ਮਾਰ ਖਾ ਰਿਹਾ, ਭਾਵ ਲੋਕਾਂ ਕੋਲ ਵੱਢੀ ਲੈ ਰਿਹਾ। ਹੁਣ ਇਹਦਾ ਕੀਰਤਨ ਕਰ ਦਈਏ, ਮੈਂ ਕਥਾ ਕਰਦੇ ਹਾਂ ਵੀ ਕੰਮ ਨਿਬੜ ਜਾਊ। ਇਸ ਨੂੰ ਆਪਣੇ ਤਾਣੇ ਬਾਣੇ ਸਮਾਜ ਵਿੱਚ ਲੈ ਕੇ ਆਈਏ। ਇਹ ਗੱਲ ਇੱਕ ਜੱਜ ਉੱਤੇ ਵੀ ਲਾਗੂ ਹੁੰਦੀ ਹੈ, ਅਤੇ ਧਾਰਮਿਕ ਆਗੂ ਉੱਤੇ ਵੀ ਗੱਲ ਲਾਗੂ ਹੁੰਦੀ ਹੈ। ਕਾਲੀ ਕੂੜ ਬੋਲ, ਤੂੰ ਸੱਚ ਨੂੰ ਸੱਚ ਕਹਿਣਾ ਸੀ, ਪਰ ਪੈਸੇ ਦੇ ਬੋਲ ਥੱਲੇ ਦੱਬਿਆ ਗਿਆ ਆ। ਸੱਚ ਨੂੰ ਸੱਚ ਨਹੀਂ ਕਹਿ ਰਿਹਾ, ਬਲਕਿ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰ ਰਿਹਾ। ਕਾਲੀ ਕੂੜ ਬੋਲ ਮਰ ਖਾਏ, ਜਿਹੜੇ ਬੰਦੇ ਨੇ ਤੈਨੂੰ ਇਹ ਵੱਢੀ ਦਿੱਤੀ ਹੈ, ਇਹ ਕੋਈ ਕਿਰਤ ਨਹੀਂ ਹੈ, ਇਹ ਤੂੰ ਮੈਲ ਖਾ ਰਹੇ ਹੈ, ਗੰਦਗੀ ਖਾ ਰਹੇ ਹੈ, ਪਰਾਇਆ ਹੱਕ ਖਾ ਰਹੇ ਹੈ। ਕਾਲੀ ਕੂੜ ਬੋਲ ਮਰ ਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ। ਦੂਸਰਾ ਧਾਰਮਿਕ ਆਗੂ ਸਾਡੇ ਮੁਲਕ ਦੇ ਅੰਦਰ, ਜਿਸ ਨੂੰ ਗੁਰਬਾਣੀ ਵਿੱਚ ਬ੍ਰਾਹਮਣ ਕਿਹਾ, ਗੁਰੂ ਪਿਆਰ ਵਾਲੇ ਅਕਸਰ ਕਥਾ ਦੇ ਅੰਦਰ ਇਹ ਵਿਚਾਰ ਸੰਗਤ ਦੇ ਸਾਹਮਣੇ ਰੱਖੀ ਜਾਂਦੀ ਹੈ ਕਿ ਜਦੋਂ ਗੁਰਬਾਣੀ ਵਿੱਚ ਬ੍ਰਾਹਮਣ ਸ਼ਬਦ ਆਉਂਦਾ, ਕਾਜ਼ੀ ਆਉਂਦਾ, ਤੇ ਸਮੁੱਚੀ ਕੌਮ ਵਾਸਤੇ ਨਹੀਂ ਹੁੰਦਾ। ਇਹ ਸ਼ਬਦ ਹੈ ਧਾਰਮਿਕ ਆਗੂਆਂ ਲਈ। ਉਹਨਾਂ ਧਾਰਮਿਕ ਆਗੂਆਂ ਵਿੱਚ ਅਸੀਂ ਉੱਥੇ ਹੀ ਖੜੇ ਹਾਂ। ਜੇ ਅਸੀਂ ਤੁਹਾਨੂੰ ਕਰਮ ਕਾਂਡ ਦੱਸ ਰਹੇ ਹਾਂ ਤੇ ਅਸੀਂ ਤੁਹਾਡੇ ਬ੍ਰਾਹਮਣ, ਫਰਕ ਤੇ ਕੋਈ ਨਹੀਂ। ਤੇ ਬ੍ਰਾਹਮਣ ਦਾ ਕਰਮ ਕੀ ਹੈ? ਇਨਸਾਨੀਅਤ ਨੂੰ ਚਾਰ ਭਾਗਾਂ ਵਿੱਚ ਵੰਡਿਆ, ਆਪ ਸ੍ਰੇਸ਼ਟ ਹੈ, ਖੱਤਰੀ, ਵੈਸ ਤੇ ਸ਼ੂਦਰ। ਚਾਰ ਸ਼੍ਰੇਣੀਆਂ ਵਿੱਚ ਵੰਡਣ ਵਾਲਾ ਇਨਸਾਨ ਧਾਰਮਿਕ ਸਥਾਨਾਂ ਤੇ ਜਾ ਕੇ ਇਸ਼ਨਾਨ ਕਰ ਰਿਹਾ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਇਹ ਕੋਈ ਤੇਰਾ ਵਧੀਆ ਕਰਮ ਨਹੀਂ ਹੈ। ਬ੍ਰਾਹਮਣ ਨਹਾਵੇ ਜੀਆਂ ਘਾਏ, ਔਰ ਸ਼ੂਦਰਾਂ ਵਿੱਚ ਰਹੇ ਨੇ ਤੇ ਕੋਈ ਜਨੇਊ ਪਾਉਂਦਾ ਜਾਂ ਅਧਿਕਾਰ ਨਹੀਂ ਦੇ ਰਿਹਾ। ਹੁਣ ਇਸ ਪ੍ਰਕਿਰਿਆ ਨੂੰ ਆਪਣੇ ਵਿੱਚ ਲੈ ਕੇ ਆਈਏ। ਜਰਾ ਸਿੱਖੀ ਦੇ ਵਿੱਚ ਵੀ, ਸਿੱਖੀ ਵਿੱਚ ਸਾਡੇ ਬਹੁਤ ਸਾਰੇ ਧਾਰਮਿਕ ਆਗੂ, ਜਿੱਥੇ ਖਾਸ ਤੌਰ ਤੇ ਦਲਿਤ ਵਰਗ ਨੂੰ ਤਿਆਗ ਨਹੀਂ ਕੀਤਾ, ਉਹਨਾਂ ਨੂੰ ਅੰਮ੍ਰਿਤ ਨੂੰ ਹੋਰ ਢੰਗ ਦੇ ਨਾਲ ਛਕਾਇਆ, ਔਰ ਪੰਗਤ ਵਿੱਚ ਵੀ ਉਹਨਾਂ ਨੂੰ ਬੈਠਣ ਲਈ ਅਸੀਂ ਆਗਿਆ ਨਹੀਂ ਦਿੱਤੀ। ਹੋਰ ਅੱਗੇ ਚੱਲੇ, ਇਹਨ ਇਤਨੇ ਸ੍ਰੇਸ਼ਟ ਸਿੱਖ ਪੈਦਾ ਹੋ ਗਏ ਕਿ ਉਹਨਾਂ ਨੇ ਬਣਿਆ ਹੋਇਆ ਲੰਗਰ ਵੀ ਛਕਣਾ, ਔਰ ਬਣਿਆ ਹੋਇਆ ਕੜਾ ਪ੍ਰਸ਼ਾਦ ਵੀ ਲੈਣਾ, ਜਿਹੜਾ ਚੰਗਾ ਨਹੀਂ ਸਮਝਿਆ ਜਾ ਰਿਹਾ। ਬਿਮਾਰੀ ਅੱਜ ਵੀ ਉੱਥੇ ਹੈ। ਬ੍ਰਾਹਮਣ ਨਹਾਵੇ ਜੀਆਂ ਘਾਏ, ਜੋ ਵੀ ਜੁਗਤ ਨਾ ਜਾਣੇ ਅੰਗ ਤਿੰਨੀ ਉਜਾੜੇ ਤਾਂ ਬੰਦ। ਜੋ ਵੀ ਕੰਨਾਂ ਵਿੱਚ ਮੁੰਦਰਾਂ ਪਾ ਲਈਆਂ, ਸਰੀਰ ਤੇ ਸਵਾਹ ਮਰ ਲਈ, ਜਟਾਂ ਵਧਾ ਲਈਆਂ, ਨਹੁੰ ਵਧਾ ਲਏ, ਤੇ ਬੰਦਗੀ ਦੇ ਨਾਂ ਦੇ ਉੱਤੇ ਪਹਾੜਾਂ ਦੀਆਂ ਕੰਧਰਾਂ ਵਿੱਚ ਜਾ ਬੈਠਾ ਕਿ ਮੈਂ ਨਾਮ ਜਪ ਰਿਹਾ, ਤੇ ਆਪਣਾ ਯੋਗ ਮਤ ਅੱਗੇ ਤੋਰਨ ਲਈ ਆਪ ਦ੍ਰਿਸ਼ਟੀ ਨਹੀਂ ਹੈ। ਦ੍ਰਿਸ਼ਟੀਆਂ ਦੀਆਂ ਘਰਾਂ ਵਿੱਚੋਂ ਬੱਚਿਆਂ ਨੂੰ ਉਕਸਾ ਕੇ ਆਪਣੇ ਨਾਲ ਜੋੜ ਰਿਹਾ ਹੈ, ਆਪ ਦ੍ਰਿਸ਼ਟੀ ਨਹੀਂ ਹੈ। ਇਸ ਲਈ ਇਸ ਨੂੰ ਜ਼ਿੰਦਗੀ ਜੀਣ ਦੀ ਜਾਂਚ ਨਹੀਂ ਹੈ, ਤੇ ਜੋ ਵੀ ਦ੍ਰਿਸ਼ਟੀ ਨਹੀਂ। ਅੱਜ ਸਿੱਖੀ ਦੇ ਅੰਦਰ ਵੀ ਕੁਝ ਅਜਿਹੇ ਸਾਧ ਨੇ ਜਿਹੜੇ ਕਹਿੰਦੇ ਵੀ ਅਸੀਂ ਦ੍ਰਿਸ਼ਟੀ ਨਹੀਂ ਹੈਗੇ, ਅਸੀਂ ਬੇਹੰਗਮ ਹੈ। ਮੈਨੂੰ ਇਹ ਗੁਰਦੁਆਰਾ ਵਿੱਚ ਜਾਣ ਦਾ ਮੌਕਾ ਬਣਿਆ, ਉੱਥੇ ਪੰਗਤ ਵੱਖਰੀ ਲਈ ਹੈ, ਇਹ ਬੇਹੰਗਮਾਂ ਦੀ ਪੰਗਤ ਹੈ। ਇਹਦਾ ਅਰਥ ਹੈ ਜ਼ਿੰਦਗੀ ਜਿਉਣ ਦੀ ਜਾਂਚ ਉਹਨਾਂ ਨੂੰ ਨਹੀਂ ਆਈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਤਿੰਨ ਧਾਰਮਿਕ ਆਗੂਆਂ ਦੇ ਕਿਰਦਾਰ ਨੂੰ ਦੁਨੀਆਂ ਦੇ ਸਾਹਮਣੇ ਰੱਖਿਆ, ਇੱਕ ਉਦੋਂ ਰੱਖਿਆ ਨਾ, ਪਰ ਗੁਰਬਾਣੀ ਵਰਤਮਾਨ ਜੀਵਨ ਵਿੱਚ ਵੀ ਸਾਡੇ ਤੇ ਲਾਗੂ ਹੁੰਦੀ ਹੈ। ਇਸ ਲਈ ਦੇਖਿਆ ਗਿਆ ਹੈ ਕਿ ਅੱਜ ਵੀ ਧਾਰਮਿਕ ਆਗੂਆਂ ਵਿੱਚ ਜਿੱਥੇ ਰਾਜਨੀਤਿਕ ਆਗੂਆਂ ਵਿੱਚ ਕਮਜ਼ੋਰੀਆਂ ਨੇ, ਉੱਥੇ ਧਾਰਮਿਕ ਆਗੂਆਂ ਵਿੱਚ ਵੀ ਕਮਜ਼ੋਰੀਆਂ ਨੇ। ਇਸ ਲਈ ਗੁਰਬਾਣੀ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜਾ ਪਿਆਰਾ ਜਿੱਥੇ ਸੰਦੇਸ਼ ਦਿੰਦਿਆਂ ਸਾਨੂੰ ਸਮਝਾਇਆ ਹੈ, ਉੱਥੇ ਇਹ ਗੱਲ ਆਖੀ ਹੈ, ਸੱਚ ਸੁਣਾਏ ਸੀ ਸੱਚ ਕੀ ਬੇੜਾ। ਸਮੇਂ ਅਨੁਸਾਰ ਸੁਣਾਇਆ ਹੋਇਆ ਜਿਹੜਾ ਸੱਚ ਹੈ ਉਹੀ ਲਾਭਦਾਇਕ ਹੈ। ਆਪਣੀ ਬੈਠ ਕੇ ਸੱਚ ਬੋਲ ਸਕਦਾ, ਰਸੋਈ ਵਿੱਚ ਬੈਠ ਕੇ ਸੱਚ ਬੋਲ ਸਕਦਾ, ਡਾਇਨਿੰਗ ਟੇਬਲ 'ਤੇ ਬੈਠ ਕੇ ਸੱਚ ਬੋਲ ਸਕਦਾ, ਪਰ ਜਦੋਂ ਸੱਚ ਬੋਲਣ ਦਾ ਵੇਲਾ ਆਇਆ ਉਦੋਂ ਬੰਦਾ ਹੱਸ ਕੇ ਸਮਾਂ ਗਵਾ ਲੈਂਦਾ, ਮੈਂ ਤਾਂ ਜੀ ਦੇਖਿਆ ਹੀ ਨਹੀਂ ਸੀ, ਮੈਂ ਤਾਂ ਸੁਣਿਆ ਹੀ ਨਹੀਂ ਸੀ। ਇਹ ਵੀ ਬੰਦਾ ਓਨਾ ਹੀ ਗੁਨਾਹਗਾਰ ਹੈ ਜਿਹੜਾ ਗੁਨਾਹ ਨੂੰ ਦੇਖਦਾ ਹੋਇਆ ਸਮੇਂ ਅਨੁਸਾਰ ਸੱਚ ਨਹੀਂ ਬੋਲਦਾ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਪਿਆਰ ਦੇ ਨਾਲ ਦੁਨੀਆਂ ਨੂੰ ਸੁਨੇਹਾ ਦਿੱਤਾ ਵੀ ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਕੂੜੀ ਰਾਸ ਕੈਪੀਟਲ ਕੀ ਹੈ? ਝੂਠ ਦਾ। ਅਤੇ ਜੇ ਕੈਪੀਟਲ ਝੂਠ ਦਾ, ਰਾਸ ਜਿਹੜੀ ਹੈ ਝੂਠ ਦੀ ਹੈ, ਇਹ ਵਪਾਰ ਵੀ ਉਹਦਾ ਤਾਂ ਝੂਠ ਦਾ ਹੀ ਹੋਣਾ। ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ, ਦੁਕਾਨ ਵੀ ਝੂਠੀ, ਦੁਕਾਨ ਵਿੱਚ ਸੌਦਾ ਵੀ ਝੂਠਾ, ਦੁਕਾਨਦਾਰ ਦੁਕਾਨਦਾਰ ਵੀ ਝੂਠਾ, ਔਰ ਜਿਹੜਾ ਵਿਹਾਰ ਕਰ ਰਿਹਾ ਉਹ ਵੀ ਉਹਦਾ ਝੂਠਾ। ਸ਼ਰਮ ਧਰਮ ਕਾ ਡੇਰਾ ਦੂਰ, ਦੋਨੋਂ ਗੱਲਾਂ, ਇਖਲਾਕ ਵੀ ਦੂਰ ਚਲਾ ਗਿਆ ਕਿ ਜਿਹੜੀ ਕਿਰਤ ਕਮਾਈ ਸੀ ਉਹ ਵੀ ਦੂਰ ਚਲੇਗੀ ਇਹਦੇ ਮਨ ਦੇ ਵਿੱਚੋਂ। ਕੂੜ ਬੋਲ ਕਰੇ ਆਹਾਰ, ਸ਼ਰਮ ਕਾ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਵਿਸ਼ਰਾਮ ਲਾਵਾਂਗੇ, ਨਾਨਕ ਕੂੜ ਨਹੀਂ, ਨਾਨਕ ਦੇ ਵਿਸ਼ਰਾਮ ਲਾਵਾਂਗੇ। ਗੁਰੂ ਸਾਹਿਬ ਕਹਿੰਦੇ ਨੇ ਇਹ ਝੂਠ ਸਾਰੇ ਸੰਸਾਰ ਦੇ ਵਿੱਚ ਆਪਣੀ ਪ੍ਰਧਾਨਗੀ ਲਈ ਬੈਠਾ ਹੈ। ਤੋ ਸਮੇਂ ਅਨੁਸਾਰ ਸੁਣਾਏ ਹੋਏ ਸੱਚ ਨੂੰ ਹੀ ਸੱਚ ਕਿਹਾ ਜਾ ਸਕਦਾ ਹੈ। ਆਪਣੇ ਕਮਰੇ ਵਿੱਚ ਬੋਲਿਆ ਹੋਇਆ ਆਪਣੇ ਲਈ ਸੱਚ ਇੰਨਾ ਲਾਭਦਾਇਕ ਨਹੀਂ ਹੈ। ਇਹੋ ਹੀ ਵਿਚਾਰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਸਾਡੇ ਸਾਹਮਣੇ ਰੱਖੇ ਨੇ। ਅਤੇ ਸੰਤ ਨੇ ਚਾਰ, ਸੰਤ ਨੇ ਚਾਰ ਪਦੇ ਨੇ। ਅਤੇ ਪਹਿਲੇ ਪਦੇ ਅੰਦਰ ਗੁਰਦੇਵ ਪਿਤਾ ਜੀ ਨੇ ਸਾਨੂੰ ਦੱਸਿਆ ਵੀ ਤੂੰ ਆਪਣੇ ਆਪ ਨੂੰ ਧਰਮੀ ਦਾ ਅਖਵਾਉਂਦਾ ਹੈ, ਪਰ ਤੂੰ ਮੌਨ ਧਾਰੀ ਹੋਈ ਹੈ, ਇਸ ਲਈ ਮੈਂ ਨਹੀਂ ਕਹਿ ਸਕਦਾ ਕਿ ਤੂੰ ਧਰਮੀ ਹੈ। ਦੂਸਰੇ ਬੰਦ ਅੰਦਰ ਗੁਰੂ ਸਾਹਿਬ ਨੇ ਇਹ ਦੱਸਣ ਦਾ ਯਤਨ ਕੀਤਾ ਹੈ, ਸਮਝਾਇਆ ਹੈ ਸਾਨੂੰ ਕਿ ਮੌਨ ਇਸ ਵਾਸਤੇ ਤੂੰ ਧਾਰੀ ਹੈ ਕਿ ਤੂੰ ਮੋਹ ਦੇ ਵਿਕਾਰਾਂ ਦੀ ਨੀਂਦ ਵਿੱਚ, ਆਪਣੇ ਸਵਾਰਥ ਦੀ ਨੀਂਦ ਵਿੱਚ ਸੁੱਤਾ ਪਿਆ। ਅਤੇ ਤੀਸਰੇ ਬੰਦ ਵਿੱਚ ਗੁਰੂ ਸਾਹਿਬ ਨੇ ਦੱਸਿਆ ਵੀ ਸੁੱਤਾ ਤੂੰ ਇਸ ਲਈ ਹੈ ਕਿ ਜਿਹੜਾ ਤੇਰਾ ਆਲਾ ਦੁਆਲਾ ਔਰ ਜਿਹਨਾਂ ਦੇ ਜਿਹੜੇ ਤੇਰੇ ਚਮਚਾਗਿਰੀ ਕਰਦੇ ਨੇ ਉਹਨਾਂ ਨੇ ਤੈਨੂੰ ਗੁਮਰਾਹ ਕੀਤਾ ਹੋਇਆ। ਅਤੇ ਚੌਥੇ ਬੰਦ ਵਿੱਚ ਗੁਰਦੇਵ ਪਿਤਾ ਮਹਾਰਾਜ ਨੇ ਸਾਨੂੰ ਸਮਝਾਇਆ ਹੈ ਕਿ ਇਹ ਕੋਈ ਸਮੱਸਿਆ ਔਖੀ ਨਹੀਂ, ਜੇ ਗੁਰੂ ਦੇ ਗਿਆਨ ਨੂੰ ਲੈ ਲਈਏ ਤੇ ਰੱਬੀ ਗੁਣਾਂ ਬਾਰੇ ਸਾਨੂੰ ਸਮਝ ਆ ਸਕਦੀ ਹੈ ਤੇ ਅਸੀਂ ਸੱਚ ਸਮੇਂ ਅਨੁਸਾਰ ਬੋਲ ਸਕਦੇ ਹਾਂ। ਇਹ ਚਾਰ ਬੰਦਾਂ ਦੇ ਅੰਦਰ ਗੁਰੂ ਸਾਹਿਬ ਮਹਾਰਾਜ ਜੀ ਨੇ ਬੜੇ ਪਿਆਰ ਨਾਲ ਇੱਕ ਸਬਜੈਕਟ ਸਾਡੇ ਸਾਹਮਣੇ ਰੱਖਿਆ ਹੈ। ਸਹਿਬ ਜੀ ਕੀ ਫਰਮਾ ਰਹੇ ਨੇ?
1: ਬੋ ਧਰਮ ਲਿਆ ਮੌਨ
0: ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲਿਆ, ਉਂਝ ਵੀ ਤੂੰ ਜੇ ਦੇਖਿਆ ਜਾਵੇ ਸਾਰੀਆਂ ਜੂਨਾਂ ਵਿੱਚ ਤੂੰ ਸਰਦਾਰ ਹੈ, ਸਿਰਮੋਹਰ ਹੈ। ਤੇਰੇ ਦੋ ਹੱਥ ਕੰਮ ਕਰਦੇ ਨੇ, ਤੇਰੀਆਂ ਅੱਖਾਂ ਦੇਖਦੀਆਂ ਨੇ, ਬਾਕੀ ਜੂਨਾਂ ਦੀਆਂ ਵੀ ਅੱਖਾਂ ਦੇਖਦੀਆਂ ਨੇ, ਪਰ ਤੇਰੀਆਂ ਅੱਖਾਂ ਦੇਖ ਕੇ ਚੰਗੇ ਔਰ ਭਲੇ ਦਾ ਖਿਆਲ ਜਿਹੜਾ ਹੈ ਮਨ ਵਿੱਚ ਪ੍ਰਗਟ ਕਰ ਲੈਂਦੀਆਂ ਨੇ। ਤੇਰੇ ਹੱਥ ਕੰਮ ਕਰਦੇ ਨੇ, ਤੇਰੇ ਪੈਰ ਚੱਲਦੇ ਨੇ, ਪੈਰ ਤੇ ਬਾਕੀ ਜੀਵਨ ਦੇ ਵੀ ਚੱਲਦੇ ਨੇ, ਪਰ ਉਹਨਾਂ ਨੂੰ ਸਮਝ ਨਹੀਂ ਹੈ। ਉਸੇ ਹੀ ਤਲਾਜ ਖਲੋ ਕੇ ਪਾਣੀ ਪੀ ਲੈਂਦੇ ਨੇ, ਉਸੇ ਸਰੀਰ ਦਾ ਮਲ ਮੂਤਰ ਵੀ ਖੁੱਲ ਦਿੰਦੇ ਨੇ, ਇਸ ਲਈ ਉਹਨਾਂ ਨੂੰ ਸਮਝ ਨਹੀਂ। ਬੋਲ ਤੇ ਧਰਮ ਲਿਆ ਮੂਨ ਕਟ ਧਾਰੀ ਰਾਮ, ਤੂੰ ਚੁੱਪ ਕਿਉਂ ਧਾਰਨ ਕੀਤੀ ਹੋਈ ਹੈ? ਤੂੰ ਨੇਤਰੀ ਦੇਖ ਚੱਲਿਆ ਮਾਇਆ ਬੁਹਾਰੀ ਰਾਮ। ਆ ਦੇਖੋ ਗੁਰੂ ਪਿਆਰ ਵਾਲੇ ਹੋਏ ਨੇ, ਇਹਨਾਂ ਦੋ ਟੋਕਾਂ ਦੀ ਵਿਆਖਿਆ ਕਰਨ ਨੂੰ ਉਹਦੇ ਸਮਾਂ ਲੱਗ ਜਾਣਾ। ਤੂੰ ਸਭ ਕੁਝ ਆਪਣੀਆਂ ਅੱਖਾਂ ਦੇ ਨਾਲ ਦੇਖ ਰਿਹਾ ਮਾਇਆ ਬਿਹਾਰੀ, ਪਰ ਤੇਰੀ ਜੀਵ ਵਿੱਚ ਮਾਇਆ ਪੈ ਗਈ, ਸਰੋਤਾ ਪੈ ਗਿਆ, ਤੂੰ ਚੁੱਪ ਕਰਕੇ ਚਲਾ ਗਿਆ। ਤੇਰੇ ਸਾਹਮਣੇ ਗੁਰੂ ਦਾ ਸਿਧਾਂਤ ਟੁੱਟਦਾ ਤੇ ਟੁੱਟ ਜਾਵੇ, ਤੈਨੂੰ ਕੋਈ ਸਮੱਸਿਆ ਨਹੀਂ, ਇੱਥੇ ਰੋਕਾਂਗਾ, ਇੱਥੇ ਰੋਕੇ ਸ਼ਬਦ ਦੀ ਵਿਚਾਰ ਕਰਾਂਗੇ। گرو پیار والے یہ بار بار کہنے کی ضرورت نہیں کہ گردوارا اتحاسک استھان بنگلہ صاحب کو ٹی وی ماجم راہی دور دراز اندر سکھ سدھان کی نیارے خالسا پن کی جی وچارا سنگت پیش ہوئی ہے اور سنگت نے واقعی یہ گل سمجھی ہے کہ گرو گرنتھ صاحب مہاراج جی کا جڑا نیارا رستہ ہے وہ سانو اس استھان کو پلی بھانت پتا لگا ہے پنڈا میں جان کا موقع بنے لگ بھگ کئی ملکوں میں جان کا موقع بنے ہر تھان کے اتنے اس استھان سے کیتی ہوئی شبد کی وچار دوارا ایک نمی جاگرتی جی ہے وہ قوم کے آئی ہے ہوں گرو صاحب مہاراج جی نے ابھی سارے سامنے گل سپشٹ کیتی ہے دور سے دھرمڑیا مون تک دھاری رام تیتنی دیکھ چلیا مایا بہاری رام تکھان ویخنا پر بولتا نہیں کیوں تین لفافا مل گیا سروپا مل گیا تپ کر گیا تیرے سامنے گرو نانک پاتشاہ سدھان کے پاؤں کا تو پائی جائے بس آپ وچار کر لیے اس وچار ہور سمجھن لئی آسا راج کبیر صاحب جی کا ایک واق لواں گے کبیر صاحب جی کا بڑا پیارا واق آم سنگت لگ پگ زبانی آتا ہے پاتی تیرا مالنی پاتی پاتی جیو جس پاہن کو پاتی توڑے سو پاہن لگ جیو پولی مالنی ہے ایو سرگر جاگتا ہے دے رہا برہم پاتی بشن داری پھول شنکرا دے پھول شنکر دے تین دے پر تک توڑے کریں کس کی سو پخان گڑ کے مول کی دے کے شاتی پاؤں جو اے مد شاتی ہے تو گدن ہارے کھاؤ پاٹ کہے کر لاسی کر کرا کسار بھوجن ہارے بھوگیا اس مورت کے مکھ شار مالی پولی جگ پلانا ہم پلانے نہیں کہو کبھی ہم رام راکھے کرپا کر ہر رائے گرمت گیان مشری کالے نے سدگروں کی بانی وچار کے سامنے ایک سدھانت لیا ہے کہ ایک مکمل شبد میں لیا جائے تو شبد کی وچار کی جائے عام کر کے پہلے سمے سے یہ ہوں کہ ایک توک پڑھ لینی تو مڑ کے پرانے گرنتھوں کی متحاسک صافیاں کہانیاں ساخیاں بنا کے سنائی جانا ان کتھا سمجھا گیا اصل یتن کیا ہے نریتلا کہ ایک مکمل شبد کی وچار سنگت کے سامنے رکھی جائے ایک سلوک لیا جائے ایک مکمل سلوک کی وچار سنگت کے سامنے رکھی جائے ادھریاں ادھریاں گلیں کرنے والوں ایک شبد وہ اکھریاں سے وہ بھاو ارتھ سنگت کے سامنے رکھا جائے تاکہ دنیا میں پتا لگ سکے سدگران کا اپدیش کتنا مہان ہے جس کی اسی اجے تک ورتوں جیون دے وچ نہیں کیتی اس شبد دوارا اسی یہ دیکھنا ہے کہ آیا سارے دھارمک استھان سارے گھر کے کسی وہ سناتنی مت برہمنی کرم کانڈ نہیں آ گیا بس آ دیکھنا جی آ گیا کہ دھارمک آگے کیوں نہیں بول دے اتنے کیوں مون کر رہی ہے اتنے کیوں جا رہے ہیں اتنے جا کے جرم کی گل کیوں نہیں کر رہے بلکہ مر چکے بابیاں دیا سونے گا کے واپس آپ آم کر کے جڑے دھارمک آگو نے وہ آ رہے ہیں اس شبد اندر جڑے کوئی نقطے نے وہ آج سنگت سانجے کرنے کا یتن کیا جا رہا ہے پاتی توڑ ہے مالنی پاتی پاتی جیو جس پاہن کو پاتی توڑے سو پاہن اور جیو پولی مالنی ہے ان سرگر جاگتا ہے جو مالن کا اچھا ہے دھارمک آگو دھارمک آگے درخت ہے وہ پیچھے چلنے والے وہ لوگ مالی فل توڑ دیے فل توڑ کے پتھر کر کے بنائے ہوئے مورت وہ اگے رکھ رہی ہے تو جی ہوں فلوں کی گل نہیں لے لیے کہ پگ روزار صاحب کے شبد کی وچار کرنی تو جی سم آئے گا وہ بھی وچار بھی کریں گے تو جی میرے کو فل نہ ہوں تو میں رب کی بندگی نہیں کر سکتا تو مالن نے فلوں میں توڑیا پر مالن یہ بھول گئی ہے کہ جی میں فل توڑے ہیں یہ تو لگ بھگ پنڈے جوڑ کے نہیں کیونکہ سارے ملک کے اندر رب کے تین حضور منے گئے ہیں. گربانی نے آخر بھی رب ایک ہے جو جنم دینا ان برہما کیا گیا ہے, جو روزی دینا وہ مشن پوان کیا گیا ہے, جو موت دینا وہ مشر کیا گیا. ہوں قوت کبیر صاحب جی بھی ایک پرماتما منگتے ہیں. قوت کبیر صاحب کی وچارا گرو نانک پاتشاہ کی وچارا ملتی ہے. اس واسطے گرو صاحب نے یہاں تمام وچارداراؤں ایک تھان دے کے اکٹھیا کیا ہے. گرو صاحب مہاراج جی کے در کی یہ وڈیائی ہے کہ جنہوں نے مندروں میں وڑن کا ادھکار نہیں سی, گرو صاحب مہاراج جی نے سنگھاسن سے بٹھایا, دنیا متھے ٹیک دی ہے. گرو نانک دیو جی نے مندر پکے گئے, گرو نانک پاتشاہ اپنے نام بٹھایا. جتنے اسی گرو نانک پاتشاہ نمسکار کر رہے ہیں اتنے اِسی بھگت نام دیو صاحب, بھگت کبیر صاحب, بھگت رویداس صاحب جی سارے نمسکار کر رہے ہیں. یہ دنیا اندر اس گرنتھ کی ایک ولکھنتا ہے اور ایک مہانتا ہے. پولی مالی ہے این سرگر جاگتا ہے جو میرا سرگر جاگتا ہے, بھاو پرماتما زرے زرے ویاپک ہے. جہاں جہاں دیکھوں تین حضور دور تک ہونا جائے. پرماتما سر ویاپک ہے, پرماتما جاگتا ہے. مالی پھولی جگ پلانا ہم پلانے نہ ہی اخیر نے تو کہاں پاتی تیرے مالی پاتی پاتی جیو, جس پاہن کو پاتی تیرے سو پاہن میں جیو. پاہن میں پتھر, جس پتھر میں بھگوان سمجھ کے دیوتا سمجھ کے جس واسطے پتیاں توڑ رہی ہیں پھل توڑ رہی ہیں وہ تو دو جان ہے. پاتی تیرے مالی پاتی پاتی جیو, کلے کلے پھول کر جا کے پتیاں توڑ دی ہے, پا پھل توڑ دی ہے. جس پاہن کو جس بھگوان لے جس پتھر لے تو پھول توڑ دی سو پاہن لگی ہے, وہ تو جان کوئی نہیں. پر دوسرے پاس جنہ پھولوں توڑ رہی انہوں نے جان ہے. پیسہ بھائی ویر سنگھ نے بڑا پیارا لکھا ہے, ڈالی نالوں توڑنا سانوں اساں ہٹ مہک دی لائی. فل توڑ دے پھر سک جا ہے, ختم ہو جاتا ہے. ٹانیاں لگیا جنہ چر تک وہ جوب نہیں وہ کھلتا ہے, پر ان جوب میں کی توڑ دے سک جا ہے, پتا توڑ دے سک جا ہے. ٹانیاں لگیا ہوا ہر ہے, ٹانیاں لگیا ہوا اپنی عمر بتیت کر کے ٹانیاں ٹوٹے گا, پر اصل ان عمر تو پہلے توڑ دیں. کبیر صاحب نے سمجھاؤ کا یتن کیا ہے کہ جس پروان واسطے تم پتے فل پو رہی ہیں ان فلان پتیاں رکھ جان ہاں, پر جڑا تم بنایا ہوا بھگوان ہے وہ دو جان ہے. ایک کسی پرکار کا بنایا ہے, ایک بت کھاڑے کا بنایا ہے. ہوں آپ ذرا اپنے گھر دیکھ لیے, 500 پروان تو رہت مریادا کے انسار تصویر کی کوئی مہانتا نہیں, پر سارے دھارمک آم گردوار کے باہر لگ بھگ کئی چترکار دیا کئی چترکاریاں گئی نے, تو گرو کے روح کے فوٹو روح کے ویچیاں جا رہی ہیں, جو گھر لیا گیا فل بھی چڑھائے جا رہے تھے. چاہیے کہ اس گرو گرنتھ صاحب مہاراج جی کے شبدارتھ پے ہوں, گرو گرنتھ صاحب مارے سٹیج پے ہوں, اتہاس پیا ہوں, پر کہانی اج بھی اتے کی ہے. گھران مورتیاں مورتیاں جو ہار سے ہار دے جی تور سے جھول دے جی یا دیوا بھی جلد ہے جنہیں جیب کیا جاتا ہے. پاٹی تیرے مالنی پاٹی پاٹی جی, جس پاہن کو پاٹی تیرے سو پاہن نرجیے, پولی مالنی ہے این سرگر جاگتا ہے جی. یہ بچاری مالن بھاؤ پجاری تو پجاری کے پیچھے چلنے والے کوئی لوگ ڈھلے ہوئے ہیں. تو ارتھ کی ہے, میرے پاس میرا بٹوا ہے اور میں گھر رکھا ہے, پر میں رکھا کتنے سے چیتا بھول گیا. ایک ایسا سامان میرے کو ہے پر میں رکھا کتنے میں چیتا بھول گیا. گرو صاحب کا سدھان سارے کول تو ہے پر اسی بھلے ہوئے ہیں. گرو پیار والے انہوں بھولیا نہ آخر پنجابی کا محاورہ جڑا شام گھر آ جائے. بس گربانی سان یہی سمجھاؤں ہے, پائے منور کنچن ہو ہوئے جو گر ملے کنہا, لوہا ساڑ جائے تو کسی کام نہیں آؤں گا, ਤੇ ਜੇ ਬੰਦੇ ਦੇ ਵਿੱਚ ਔਗਣ ਆ ਗਏ ਨੇ, ਗੁਰੂ ਵਾਲੇ ਪਾਸੇ ਮੋੜੇ ਆਵੇ, ਗੁਰੂ ਦੀ ਸਿੱਖਿਆ ਲੈ ਲਵੇ, ਔਗਣ ਛੱਡ ਦੇਵੇ, ਤੇ ਉਹਨੂੰ ਭੁੱਲਿਆ ਹੋਇਆ ਨਹੀਂ ਕਿਹਾ ਜਾ ਸਕਦਾ। ਉਹਨੂੰ ਸਮਝ ਆ ਗਈ ਕਿ ਮੇਰੇ ਮਨ ਵਿੱਚ ਗੁਰੂ ਦੀ ਇੱਕ ਸਿੱਖਿਆ ਵੀ ਮਤ ਵਿੱਚ ਰਤਨ ਜਵਾਹਰ ਮਾਨਕ ਜੋ ਇੱਕ ਗੁਰਕੀ ਸਿੱਖ ਸੁਣੀ, ਇੱਕ ਸਿੱਖਿਆ ਨੂੰ ਧਿਆਨ ਨਾਲ ਸੁਣ ਲਈਏ। ਅੱਜ ਗੁਰੂ ਸਾਹਿਬ ਜੀ ਨੇ ਧਾਰਮਿਕ ਆਗੂਆਂ ਦਾ ਨਾਂ ਲੈ ਕੇ ਉਹਨਾਂ ਨੂੰ ਇਹ ਗੱਲ ਸਮਝਾਈ ਹੈ ਵੀ ਤੁਸੀਂ ਸਮੇਂ ਅਨੁਸਾਰ ਸੱਚ ਬੋਲਣਾ ਸੀ, ਪਰ ਇੱਥੇ ਮੌਨ ਧਾਰੀ ਹੈ। ਕਿਉਂ ਮੌਨ ਧਾਰੀ ਹੈ? ਕਿਉਂਕਿ ਮਾਇਆ ਦਾ ਵਿਹਾਰ ਕੀਤਾ, ਮਾਇਆ ਮਿਲ ਗਈ, ਇਸ ਵਾਸਤੇ ਚੁੱਪ ਕਰ ਗਏ। ਤੇ ਦੱਸਣ ਦਾ ਯਤਨ ਕੀਤਾ ਜਾ ਰਿਹਾ ਕਿ ਜਿਹੜੀਆਂ ਗੁਰਬਾਣੀ ਸਾਨੂੰ ਸਿੱਖਿਆਵਾਂ ਦਿੰਦੀ ਹੈ, ਗਿਆਨ ਦਿੰਦੀ ਹੈ, ਉਹਦੇ ਉਲਟ ਵਿੱਚ ਜੇ ਗੁਰੂ ਗ੍ਰੰਥ ਸਾਹਿਬ ਦੇ ਕੋਈ ਕੁਝ ਹੋ ਰਿਹਾ ਹੋਵੇ ਤੇ ਆਪਾਂ ਦੇਖ ਕੇ ਅੱਖਾਂ ਮਿਲ ਜਾਈਏ, ਤੇ ਇਹਦਾ ਅਰਥ ਇਹ ਹੈ ਕਿ ਇਹ ਚੀਜ਼ਾਂ ਸਾਡੇ ਉੱਤੇ ਵੀ ਲਾਗੂ ਹੁੰਦੀਆਂ ਨੇ। ਸ਼ਬਦ ਆਪ ਸੰਗਤ ਨਾਲ ਕਬੀਰ ਸਾਹਿਬ ਦਾ ਸਾਂਝਾ ਕੀਤਾ ਜਾ ਰਿਹਾ ਹੈ ਕਿ ਪਾਤੀ ਤੋਰੇ ਮਾਲਮੀ ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰੇ ਸੋ ਪਾਹਣ ਨੇ ਜੀਓ, ਭੂਲੀ ਮਾਲਮੀ ਹੈ ਇਹਨੂੰ ਸਰਗੁਰ ਜਾਗਤਾ ਹੈ ਜੋ। ਬ੍ਰਹਮ ਪਾਤੀ ਵਿਸ਼ਨ ਦਾਰੀ ਸੂ ਸ਼ੰਕਰ ਦੇਵ ਤੀਨ ਦੇਵ ਪ੍ਰਤੱਖ ਤੋਰੇ ਕਰੇ ਕਿਸ ਕੀ ਸੂ। ਇਹਨਾਂ ਤੋਂ ਕਹਿੰਦੇ ਬਹੁਤ ਬਰੀਕ ਅਰਥ ਨੇ, ਅਖਰੀ ਅਰਥ ਹੈ ਬ੍ਰਹਮ ਪਾਤੀ। ਬ੍ਰਹਮ ਰੂਪੀ ਪੱਤਰ ਟਾਣੀਆਂ ਵਿਸ਼ਨੂੰ ਰੂਪੀ ਤੇ ਫੁੱਲ ਸ਼ਿਵ ਰੂਪੀ, ਤਿੰਨ ਦੇਵ ਤੇ ਕੋਈ ਪ੍ਰਤੱਖ ਤੋਰ ਰਹੀ ਹੈ। ਜਿਸ ਤਰ੍ਹਾਂ ਬ੍ਰਹਮਾ ਦਾ ਅਰਥ ਹੈ ਜਨਮ ਦੇਣ ਵਾਲਾ ਦੇਵਤਾ, ਵਿਸ਼ਨੂੰ ਭਗਵਾਨ ਦਾ ਅਰਥ ਹੈ ਰੋਗੀ ਦੇਣ ਵਾਲਾ ਦੇਵਤਾ, ਤੇ ਸ਼ਿਵ ਜੀ ਦਾ ਅਰਥ ਹੈ ਮੌਤ ਦਾ ਦੇਵਤਾ। ਹੁਣ ਬ੍ਰਹਮ ਪਾਤੀ ਜ਼ਮੀਨ ਦੇ ਵਿੱਚ ਬੀਜ ਬੀਜਿਆ ਜਾਂਦਾ ਹੈ, ਪੱਤੇ ਬਾਹਰ ਆਉਂਦੇ ਨੇ, ਜਨਮ ਹੋਇਆ, ਟਾਣੀ ਲੱਗਦੀ ਹੈ, ਟਾਣੀ ਵਾਲਾ ਖੁਰਾਕ ਮਿਲੀ, ਫੁੱਲ ਹੋਇਆ, ਪੱਤੇ ਵੀ ਤੋੜ ਲਏ, ਟਾਣੀ ਰੋਗੀ ਦੇਣ ਵਾਲੀ ਉਹ ਵੀ ਤੋੜ ਲਈ, ਫੁੱਲ ਜਿਵੇਂ ਇੱਕ ਆਪਣਾ ਜੀਵਨ ਆਪਣਾ ਖਿਲ ਕੇ ਉਮਰ ਬਤੀਤ ਕਰਨੀ ਸੀ ਉਹ ਵੀ ਤੋੜ ਲਈ, ਤੇ ਤਿੰਨ ਜੀਂਦੇ ਜਾਗਦੇ ਦੇਵਤੇ ਤੋੜ ਕੇ ਦੇਹ ਜਾਣ ਪੱਥਰ ਦੇ ਅੱਗੇ ਰੱਖ ਰਹੀ ਹੈ, ਤੀਨ ਦੇ ਪ੍ਰਤੱਖ ਤੋੜੇ। ਬ੍ਰਹਮ ਪਾਤੀ ਬੜਾ ਬਰੀਕ ਸਵਾਲ ਹੈ ਔਰ ਬੜੇ ਬਰੀਕ ਅਰਥ ਹਨ। ਬ੍ਰਹਮ ਪਾਤੀ ਵਿਸ਼ਨਦਾਰੀ ਸੂ ਸ਼ੰਕਰ ਦੇ ਤੀਨ ਦੇ ਪ੍ਰਤੱਖ ਤੋੜੇ ਕਰੇ ਕਿਸ ਕੀ ਸੋ। ਤਿੰਨ ਦੇਵ ਤੇ ਪ੍ਰਤੱਖ ਤੋੜ ਤੇ ਜਨਮ ਵਾਲਾ ਵੀ ਤੋੜ ਲਿਆ,

0: کرے جا رہے ہیں, کریں اس کی سیوت سیوت بھی کر رہی ہیں. پاخان گڑھ کے مرغ چینی دے کے ساتھی پاؤں, جی مرغ ساتھی ہے تو گرن ہارے اٹھاؤں. پاخان گڑھ کے پتھر کے اوپر پیر رکھ کے بت کھاڑے نے پتھر میں تراشیا تو مورت بنا لیتی, جو کہ چھاتی پاؤں بھی چھاتی کے پیر رکھا بھی آ چھاتی بن گئی. پہان گڑ کے مورت کی نہیں دے کے چھاتی پاؤں, جو یہ مورت چھاتی ہے تو گرن ہارے کھاؤں. گرو پیار والے گربانی کتنی پیاری کتنی مٹھی ہے اور سانو کتنا پیارا اپدیش دلی ہے کہ دھارمک کرم کانڈ نبھا رہے بندے پرماتما کے نال جوڑے ہیں. جس پتھر کے اتنے پیر رکھ کے شانی کے نال ہتھوڑی نال پتھر گھڑیا تو بت منا تھا یہ رب جی ہے. تو کبیر صاحب نے سوال کیا بھی جن بھگوان مانتے ہو جی واقعی بھگوان ہے کہ جس بت گھڑے نے بھی گھڑیا ان موت کھا جاتی, میرا پیر چھل دیتا, میرا متھا چھل دیتا, میرے ہاتھ چھل دیتے. جی وہ موت ساچی ہے تو گدن ہارے اٹھاؤں. ہوں گرو نانک پاتشاہ کے جگجی سال نے سمجھ کی بجائے چترکار نے گرو نانک پاتشاہ دیا بناتی مورتیاں, انہوں مورتیاں کے سر پہ پاتی ماڑا, انگوٹھے کی پاتی ماڑا, گل کی پاتی ماڑا. ہوں گرو نانک پاتشاہ مہاراج جی کی بانی اس گل میں منع کرتی ہے. سال گرام بت تج منا سوکھ تلسی ماڑا, سات گرام کی بانی پڑھ کے دیکھ لو, پنچ پرمانت رہن مریادا پڑھ کے دیکھ لو. مالا نے کوئی مانتا دیتی نہیں, پر چترکار نے گرو نانک پاتشاہ مہاراج جی دیا جنیاں مورتیاں بنائی نے وہ مورتیاں مالا تو رہت نہیں ہیں. پر مالا جی اسی پوری مانتا کر رہے ہیں, پانچ سو سات سو ہزار روپئے کی فوٹو خرید رہے ہیں, پر گرو گرنتھ صاحب مہاراج کی کبھی خریدنے لیے تیار اسی نہیں ہوں گے. پخان گڑھ کے مورت کی نہیں دے کے چھاتی پاؤں, جو مرغ ساتھی ہے تو گدن ہارے کھاؤں. پاک تحت اور لاپسی کر کرا کے ساتھ بھوگن ہارے بھوگیا اس مورت کے مکھ شار. پاک چور تحت دار لاپسی میں پتلا کرا کر کرا میں نے خستہ ہاس کی خال کی تندوری بڑی ودیا تندوری کہ بادام تیاد پے ہوئی لوگوں نے سنیہا دیتا بھگوان بھوک لگتی ہے اس واسطے چول بنا کے لیاؤ, ودیا دال ہوے تڑکے والی, نہ کڑاہ پچھاڑی ہوے بھگوان نے میٹھا منہ نہیں کرنا, اور پنیری بھی ہوے. تو گرو پیار والے شردا بھاونا نال پچھے چلن والے لوگ لیا ہی رہے ہیں. پات ہت اور لاپسی کر کرا کسار بھوگن ہارے بھوگیا کن بھوگیا تیاری نے. ہوں من لو کلو مٹھائی تھی لے کے آئے ہو, ایک پیس چک کے بھگوان کے منہ نہیں لاتا نبڑیا کام, تو باقی سارا آپ کھا گیا پروار کھا گیا. بھوگن ہارے بھوگیا اس مورت کے مکھ شار, اس مورت نے ملیا کی شار کا کھلا سوا کوئی نہ ملیا. ہوں آج تو پانچ سو سال پہلے جب کبیر صاحب نے خیال دیتے ہوں گے لوگوں نے سنے ہوں گے, گسا کوئی نہیں کیتا ہوئے گا, پر اج اجے خیال سنا لگا گردوارے بھی یہ گل سننی پی گئی. بھائی صاحب جی یہ گل نہ کرے لوگ ناراض ہوتے ہیں. اور گرو پیار والے انہوں کا آدھار بنایا یہ ساریا کمزوریاں بھی سکھ قوم کے آ گئی ہیں. ہوں پروفیسر صاحب سنگھ جی نے گرو گرنتھ صاحب مہاراج جی کا سپیچ کر دیا, ایک فٹ نوٹ دیتا ہے کرانے کی سن رہے ہو, اس فٹ نوٹ میں ضرور پڑھنا ہے. جس میں آنا چاہوں گا سی جی وچار آپ سنکھا کرنی چاہوں گا سی, بول سو دھرمڑیا مون کت دھاری رام, تو نیتری دیش چلیا مایا بہاری رام. تو اکھا نال دیکھ رہے ہیں مایا کا وپار کیا, پیسے مل گئے پیٹا مل گئی, پر تین یہ کرم کانڈ کرن کو روکیا نہیں, پھر تو دھرمی ہوں لگ گئی ہے. پروفیسر صاحب سنگھ نے بڑے پیارے ارتھ کیتے ہیں. نوٹ ہے کہ اج کچھ سکھ ਭੁਲੇਖੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਵੀ ਭੋਗ ਲਗਾ ਰਹੇ ਨੇ। ਆ ਪੰਥ ਨੇ ਸ਼ਬਦ ਪ੍ਰਵਾਨ ਕੀਤਾ ਵੀ ਕੜਾਹ ਪ੍ਰਸ਼ਾਦ ਪ੍ਰਵਾਨ ਹੋਵੇ, ਕਿਉਂਕਿ ਤਰ੍ਹਾਂ ਤਰ੍ਹਾਂ ਦੇ ਪਕਵਾਨ ਕਾਲੇ ਚਨੇ ਸ਼ਨਿਸ਼ਰਵਾਲ ਨੂੰ ਗੁਰਦੁਆਰਿਆਂ ਵਿੱਚ ਚੜ੍ਹਦੇ ਨੇ, ਔਰ ਵੀਰਵਾਲ ਨੂੰ ਬਦਾਮਾ ਬਦਾਨਾ ਚੜ੍ਹਦਾ, ਔਰ ਤੀਆ ਪ੍ਰਸ਼ਾਦ ਚੜ੍ਹਦਾ। ਪੰਥ ਨੇ ਫੈਸਲਾ ਕੀਤਾ ਬਾਕੀ ਵਸਤੂਆਂ ਕੋਈ ਪ੍ਰਵਾਨ ਨਹੀਂ, ਲੰਗਰ ਵਿੱਚ ਲੈ ਜਾਓ, ਕੇਵਲ ਅਤੇ ਕੇਵਲ ਕੜਾਹ ਪ੍ਰਸ਼ਾਦ ਹੀ ਦਰ ਪ੍ਰਵਾਨ ਹੋ ਗਈ। ਬੜਾ ਪਿਆਰਾ ਨੁਕਤਾ ਸਾਡੇ ਪੁਰਖਿਆਂ ਸਾਨੂੰ ਸਮਝਾਇਆ, ਪਰ ਅੱਜ ਉਹ ਦਰ ਪ੍ਰਵਾਨ ਛੱਡ ਕੇ ਅਸੀਂ ਵੱਖ ਵੱਖ ਪ੍ਰਕਾਰ ਦੇ ਭੋਜਨ ਜਿਹੜੇ ਨੇ ਉਹ ਹੁਣ ਲਾਓ ਭੋਗ ਹਾਰ ਰਹੇ ਦਾ ਸ਼ਬਦ ਨਾਲ ਪੜ੍ਹਦੇ ਹਾਂ। ਪ੍ਰੋਫੈਸਰ ਸਾਹਿਬ ਸਿੰਘ ਜਿਹੜੇ ਲੋਕ ਲਿਖਿਆ ਹੈ ਕਿ ਲੰਗਰ ਤਿਆਰ ਹੁੰਦਾ, ਲੰਗਰ ਤਿਆਰ ਕਰਕੇ ਥੋੜ੍ਹਾ ਥੋੜ੍ਹਾ ਪੌਲੀਆਂ ਵਿੱਚ ਪਾ ਕੇ, ਥਾਲੀ ਵਿੱਚ ਪਾ ਕੇ, ਚਮਚੇ ਰੱਖ ਕੇ, ਗਲਾਸ ਰੱਖ ਕੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲੈ ਗਏ ਹੁੰਦੇ, ਅਤੇ ਸ਼ਬਦ ਪੜ੍ਹਿਆ ਜਾਂਦਾ ਹੁਣ ਲਾਓ ਭੋਗ ਹਰ ਰਾਏ। ਉਹਨਾਂ ਨੇ ਲਿਖਿਆ ਵੀ ਭੋਲੇ ਭਾਅ ਸਿੱਖਾਂ ਵਿੱਚ ਨਵੀਂ ਰੀਤੀ ਆ ਰਹੀ ਹੈ, ਆ ਗਈ ਹੈ। ਹੁਣ ਗੁਰੂ ਪਿਆਰ ਵਾਲੇ ਇਕੱਲਾ ਮੈਂ ਨਹੀਂ ਕਹਿ ਰਿਹਾ, ਪ੍ਰੋਫੈਸਰ ਸਾਹਿਬ ਸਿੰਘ ਜੀ ਜਿਨ੍ਹਾਂ ਨੇ ਸਤਿਗੁਰਾਂ ਦੀ ਬਾਣੀ ਦੇ ਅਰਥ ਕੀਤੇ ਨੇ, ਇਕੱਲੇ ਇਕੱਲੇ ਅੱਖਰ ਦਾ ਅਰਥ ਭਾਵ ਅਰਥ ਅੱਖਰੀ ਅਰਥ ਸਾਡੇ ਸਾਹਮਣੇ ਰੱਖਿਆ ਹੈ, ਉਹਨਾਂ ਦਾ ਫੋਟੋ ਜ਼ਰੂਰ ਪੜ੍ਹ ਲੈਣਾ। ਭਲੇ ਭੋਲ ਭੁਲੇਖੇ ਅੱਜ ਗੁਰੂ ਦੇ ਪਿਆਰ ਵਾਲੇ ਸਿੱਖ ਵੀ ਜਦੋਂ ਲੰਗਰ ਤਿਆਰ ਹੁੰਦਾ ਥੋੜ੍ਹਾ ਥੋੜ੍ਹਾ ਭੋਰਾ ਭੋਰਾ ਪਾ ਕੇ ਥਾਲੀਆਂ ਦੇ ਗੁਰੂ ਗ੍ਰੰਥ ਸਾਹਿਬ ਲੈ ਕੇ ਆਉਂਦੇ ਨੇ, ਅਤੇ ਪਿੰਡਾਂ ਦੇ ਅਖੰਡ ਪਾਠ ਸਾਹਿਬ ਜਦੋਂ ਹੁੰਦਾ ਨਾ ਉਹ ਜੋ ਥਾਲੀ ਚੁੱਕਣ ਦਾ ਚੇਤਾ ਹੀ ਭੁੱਲ ਜਾਂਦਾ, ਉੱਥੇ ਥਾਲੀ ਰਹਿ ਜਾਂਦੀ ਹੈ। ਪਰ ਇਹ ਆਮ ਸਿੱਖੀਏ ਅਤੇ ਜਿਹੜੇ ਡੇਰੇ ਬਣ ਚੁੱਕੇ ਨੇ ਉਹਨਾਂ ਵਿੱਚ ਮਰਿਆਦਾ ਜਿਹੜੀ ਹੈ ਕਿ ਆ ਚੁੱਕੀ ਹੈ, ਔਰ ਅਗਾਂਹ ਸਾਡਿਆਂ ਘਰਾਂ ਤੱਕ ਵੀ ਆ ਗਏ। ਹੁਣ ਇੱਥੇ ਸਾਡੇ ਧਾਰਮਿਕ ਆਦਮੀਆਂ ਨੂੰ ਜੇ ਸੱਜਿਆ ਗਿਆ ਤਾਂ ਘੱਟੋ ਘੱਟ ਇਹ ਤਾਂ ਕਹਿ ਲੈਂਦੇ ਵੀ ਗੁਰੂ ਪਿਆਰੇ ਕੇਵਲ ਅਤੇ ਕੇਵਲ ਕੜਾਹ ਪ੍ਰਸ਼ਾਦੀ ਦਰ ਪ੍ਰਵਾਨ ਹੁੰਦਾ, ਇਸ ਤਰ੍ਹਾਂ ਲੰਗਰ ਦੀ ਜਿਹੜੀ ਅਰਦਾਸ ਹੈ ਲੰਗਰ ਵਿੱਚ ਵੀ ਖਲੋ ਕੇ ਕੀਤੀ ਜਾ ਸਕਦੀ ਹੈ, ਔਰ ਥੋੜ੍ਹਾ ਥੋੜ੍ਹਾ ਲਿਆਉਣ ਦੀ ਲੋੜ ਨਹੀਂ ਹੈ। ਇਸ ਵਾਸਤੇ ਦਰਬਾਰ ਹਾਲ ਵਿੱਚ ਵੀ ਅਰਦਾਸ ਕੀਤੀ ਜਾ ਸਕਦੀ ਹੈ ਵੀ ਉਹ ਲੰਗਰ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਛਕਾਉਣਾ ਅਤੇ ਫਿਰ ਸੰਗਤ ਛਕੀ, ਇਹ ਜਿਹੜੀ ਭਾਵਨਾ ਹੈ ਇਹ ਗੁਰਮਤ ਦੀ ਭਾਵਨਾ ਗੁਰਮਤ ਦਾ ਸਿਧਾਂਤ ਨਹੀਂ ਹੈ। ਅਤੇ ਕਈ ਥਾਵਾਂ 'ਤੇ ਇਹ ਵੀ ਸੁਣਨ ਵਿੱਚ ਆਉਂਦਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਪ੍ਰਗਟ ਹੋ ਕੇ ਲੰਗਰ ਛਕਿਆ ਹੈ, ਅਤੇ ਗੁਰੂ ਪਿਆਰ ਵਾਲੇ 35 ਗੁਰਵਿਅਕਤੀਆਂ ਦੀ ਬਾਣੀ ਹੈ, 10 ਗੁਰੂ ਸਾਹਿਬਾਨ ਨੇ, ਫਿਰ ਇਕੱਲਿਆਂ ਗੁਰੂ ਸਾਹਿਬ ਜੀ ਨੇ ਲੰਗਰ ਛਕਿਆ, ਬਾਕੀਆਂ ਨਹੀਂ ਛਕਿਆ। ਤੋ ਅਜਿਹੀਆਂ ਜਿਹੜੀਆਂ ਗੱਲਾਂ ਨੇ ਗੁਰੂ ਪਿਆਰ ਵਾਲੇ ਇਹ ਗੁਰਮਤ ਸਿਧਾਂਤ ਦੀਆਂ ਨੇ, ਇਹ ਕਰਮਕਾਂਡ ਦੀਆਂ ਗੱਲਾਂ ਨੇ, ਪਰ ਕੋਈ ਬੰਦਾ ਕਰਨ ਵਾਸਤੇ ਤਿਆਰ ਨਹੀਂ ਹੈ। ਇਸ ਵਾਸਤੇ ਦੇਸ਼ ਧਰਮ ਲਿਆ ਮੂਨ ਕਦ ਧਾਰੀ ਰਾਮ, ਡੇਰਿਆਂ 'ਤੇ ਜ਼ਰੂਰ ਜਾ ਰਹੇ ਹਾਂ ਪਰ ਡੇਰਿਆਂ ਨੂੰ ਤੋਂ ਜਾ ਕੇ ਗੱਲ ਕਰਨ ਲਈ ਤਿਆਰ ਨਹੀਂ। ਇੱਥੇ ਰੋਕਾਂ ਦਾ ਇੱਕ ਨੁਕਤਾ ਹੋਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਮਾਲਵੇ ਦੇ ਬਹੁਤ ਸਾਰੇ ਪਿੰਡਾਂ ਦੇ ਵੀ ਜਾਣ ਦਾ ਮੌਕਾ ਬਣਦਾ ਰਹਿੰਦਾ, ਅਗਾਂਹ ਵੀ ਬਣੇਗਾ। ਅੱਜ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਦੋਨਾਂ ਸਾਈਡਾਂ ਉੱਤੇ ਜਿਸ ਤਰ੍ਹਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੈ, ਇਸ ਤਰ੍ਹਾਂ ਸੋ ਕਾਰਡ ਜਿਹੜੇ ਪ੍ਰਬੰਧਕ ਜਾਂ ਜਿਹੜੀ ਪਿੰਡ ਦੇ ਲੋਕ ਬਾਬਿਆਂ ਨੂੰ ਮੰਨਦੇ ਨੇ ਉਹਨਾਂ ਬਾਬਿਆਂ ਦੀਆਂ ਤਸਵੀਰਾਂ ਵੀ ਉਸੇ ਤਰ੍ਹਾਂ ਸਜਾਈਆਂ ਗਈਆਂ ਨੇ। ਮੈਂ ਨਾਮ ਦੱਸ ਸਕਦਾ ਪਿੰਡਾਂ ਦੇ ਵੀ ਦੱਸ ਸਕਦਾ ਜਿੱਥੇ ਅੱਜ ਵੀ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇਹ ਤਸਵੀਰਾਂ ਪਈਆਂ ਹੋਈਆਂ ਨੇ, ਉੱਤੇ ਰੁਮਾਲਾ ਵੀ ਰੱਖਿਆ ਹੋਇਆ, ਗਲ ਹਾਰ ਵੀ ਪਾਇਆ, ਅੱਗੇ ਕੌਲੀ ਵੀ ਰੱਖੀ ਹੋਈ ਹੈ। ਹੁਣ ਇਹ ਆਮ ਡੇਰਿਆਂ ਦੇ ਜਾਂ ਸਾਡਿਆਂ ਪਿੰਡਾਂ ਵਿੱਚ ਵੀ ਗੱਲ ਆ ਗਈ, ਪਰ ਪ੍ਰਚਾਰਕ ਜਾਣਦੇ ਨੇ ਕਦੇ ਵੀ ਉਹਨਾਂ ਨੇ ਇਹ ਗੱਲ ਕਰਨ ਦਾ ਯਤਨ ਨਹੀਂ ਕੀਤਾ ਕਿ ਭਲੇ ਗੁਰੂ ਸਾਹਿਬ ਦਾ ਸਤਿਕਾਰ ਕਰ ਰਹੇ ਹੋ ਅਤੇ ਬੇਅਦਬੀ ਵੀ ਕਰ ਰਹੇ ਹੋ। ਇਸ ਵਾਸਤੇ ਕਬੀਰ ਸਾਹਿਬ ਮਹਾਰਾਜ ਨੇ ਸਾਡੇ ਸਾਹਮਣੇ ਬੜਾ ਪਿਆਰਾ ਨੋਟਾ ਜੇ ਰੱਖਿਆ ਹੈ ਕਿ ਭਾਤ ਤਹਿਤ ਅਰ ਲਾਪਤੀ ਕਰ ਕਰਾ ਕਸਾਰ, ਭੋਜਨ ਹਾਰੇ ਭੋਜਿਆ ਇਸ ਮੂਰਤ ਕੇ ਮੁਖ ਸਾਰ, ਮਨ ਭੁੱਲੀ ਜਗ ਭੁਲਾਨਾ ਹਮ ਭੁਲਾਨੇ ਨਾਹੀਂ। ਕਿ ਪੁਜਾਰੀ ਭੁੱਲ ਗਏ ਅਤੇ ਪਿੱਛੇ ਚੱਲਣ ਵਾਲੇ ਲੋਕ ਵੀ ਭੁੱਲੇ, ਪਰ ਮੈਂ ਨਹੀਂ ਭੁੱਲਿਆ। ਕਿਉਂ? ਕਿਉਂਕਿ ਮੇਰੀ ਇੱਕ ਪਰਮਾਤਮਾ ਦੇ ਨਾਲ ਸਾਂਝ ਬਣ ਗਈ ਹੈ। ਤੋ ਇਸ ਵਾਸਤੇ ਅੱਜ ਇਹਨਾਂ ਡੇਰਿਆਂ ਉੱਤੇ ਧਾਰਮਿਕ ਆਗੂ ਰਾਜਨੀਤਿਕ ਨੇਤਾ ਜਾਂ ਜਾਂਦੇ ਜ਼ਰੂਰ ਨੇ, ਪਰ ਉਹਨਾਂ ਨੂੰ ਕਦੇ ਵੀ ਇਸ ਕਰਮਕਾਂਡ ਵੱਲੋਂ ਕਹਿ ਕੇ ਆਉਣਗੇ ਨਹੀਂ। ਕਿਉਂ? ਕਿਉਂਕਿ ਗੁਰਬਾਣੀ ਸਾਨੂੰ ਸਮਝਾ ਰਹੀ ਹੈ ਤੂੰ ਨੇਤਰੀ ਦੇਖ ਚੱਲਿਆ ਮਾਇਆ ਪਿਆਰੀ ਰਾਮ, ਤੈਨੂੰ ਧੋਖਾ ਮਿਲ ਗਈ, ਲਿਫਾਫਾ ਮਿਲ ਗਿਆ, ਤੈਨੂੰ ਕੀ ਲੋੜ ਆ ਹੁਣ ਬੋਲਣ ਦੀ। ਦੋਸ ਧਰਮ ਮੌਨ ਕਤਾਰੀ ਰਾਮ, ਆਪਣੇ ਆਪ ਨੂੰ ਧਰਮੀ ਸੁਣਾਉਣ ਵਾਲਿਆ, ਪ੍ਰਚਾਰਕ ਸੁਣਾਉਣ ਵਾਲਿਆ, ਤੇਰੀਆਂ ਅੱਖਾਂ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਹੋ ਰਿਹਾ ਆ। ਪੰਡ ਪ੍ਰਵਾਨ ਰਹਿਣ ਮਰਿਆਦਾ ਅੰਦਰ ਲਿਖਿਆ ਗੁਰੂ ਗ੍ਰੰਥ ਸਾਹਿਬ ਤੋਂ ਕਿਸੇ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਤੂੰ ਨੇਤਰੀ ਦੇਖ ਚੱਲੋ, ਅੱਜ ਕਿਹਾ ਜਾਂਦਾ ਬਈ ਚੁੱਪ ਕਰ ਦੋ, ਮੈਂ ਚੱਲਦਾ ਸਾਰਾ ਕੁਝ ਚੱਲਦਾ ਠੀਕ ਠਾਕ ਹੈ ਜੀ, ਤੁਹਾਨੂੰ ਵੀ ਲੋੜ ਹੈ। ਇਸ ਵਾਸਤੇ ਗੁਰੂ ਪਿਆਰੇ, ਤੁਸੀਂ ਜ਼ਿੰਮੇਵਾਰੀ ਸਮਝੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨਿਆਰਾ ਪੰਥ ਜਿਹੜਾ ਹੈ, ਨਿਰਮਲ ਪੰਥ ਹੈ, ਉਹਦੀ ਗੱਲ ਕੀਤੀ ਜਾਵੇ। ਸੰਗ ਤੇਰਾ ਕਛ ਨਾ ਚੱਲ ਬਿਨਾ ਗੋਬਿੰਦ ਮਾਮਾ, ਤੇਰੇ ਨਾਲ ਕੋਈ ਵਸਤੂ ਜਾਣੀ ਨਹੀਂ, ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ। ਕੀ ਪਰਮਾਤਮਾ ਦਾ ਨਾਮ ਹੈ? ਨਿਰਭਉ, ਨਿਰਵੈਰ, ਰੱਬ ਨਿਰਭਉ ਹੈ। ਤੂੰ ਨਿਰਭਉ ਹੋ ਕੇ ਇਹ ਗੱਲ ਕਹੋ ਕਿ ਭਾਈ ਗੁਰੂ ਸਾਹਿਬ ਦੇ ਬੈਠ ਕੋਲ ਬੈਠ ਕੇ ਕਰਮ ਕਰਨ ਦੀ ਕਰਨੀ ਲੋੜ ਨਹੀਂ। ਦੇਸ਼ਵਰਨ ਰੂਪਾ ਸਗਲ, ਦੇਸ਼ ਵਿਦੇਸ਼ ਵਿੱਚ ਅੰਦਰ ਤੇ ਬਾਹਰ, ਉਹ ਕੰਮ ਦੇਸ਼ ਤੇ ਉਹ ਜਿਹੜੇ ਦੇਸ਼ ਵਿੱਚ ਗਿਆ ਉਹਦਾ ਵੇਸ ਧਾਰਨ ਕੀਤਾ, ਭਾਵ ਜਿਹੜੇ ਦੇਸ਼ ਵਿੱਚ ਚਲਾ ਗਏ ਉਹਨਾਂ ਦੀ ਬੋਲੀ ਬੋਲ ਲਈ। ਸਵਰਨ ਰੂਪਾ ਸੋਨਾ ਚਾਂਦੀ ਦੇ ਕੇ ਤੇਰੇ ਕੇ ਕਮਜ਼ੋਰੀ ਆ ਗਈ ਤੇ ਉਹ ਬਣ ਗਏ, ਕਿਉਂ? ਉਹਨਾਂ ਨੂੰ ਕਰਮ ਕਾਂਡ ਕਰਨ ਤੋਂ ਵੀ ਰੋਕਿਆ ਨਹੀਂ ਹੈ। ਪੁੱਤਰ ਕਲੋਤਰ ਨਾ ਸੰਗ ਸੋਭਾ ਹਸਤ ਤੋਰ ਉਤਾਰੀ, ਤੇ ਉਹਨਾਂ ਦੇ ਕੋਲ ਸਿਧਾਂਤ ਵੇਚ ਕੇ ਜਿਹੜੀ ਮਾਇਆ ਲਿਆਂਦੀ ਹੈ ਪੁੱਤਰਾਂ ਵਾਸਤੇ, ਧੀਆਂ ਵਾਸਤੇ, ਪਰਿਵਾਰ ਵਾਸਤੇ, ਘੋੜੇ ਲੈ ਲਏ, ਕਾਰਾਂ ਲੈ ਲਈਆਂ, ਤੇ ਸਿਧਾਂਤ ਵੇਚ ਆਇਆ ਨਾ, ਇੱਕ ਕਿਸੇ ਕੰਮ ਨਹੀਂ ਹੈ। ਠੀਕ ਹੈ, ਦੋ ਕਾਰਾਂ ਹੋਰ ਵੀ ਆ ਜਾਣਗੀਆਂ, ਤਿੰਨ ਕਾਰਾਂ ਹੋਰ ਵੀ ਆ ਜਾਣਗੀਆਂ, ਦੋ ਕੋਠੀਆਂ ਹੋਰ ਵੀ ਬਣ ਜਾਣਗੀਆਂ, ਪਰ ਸਿਧਾਂਤ ਵੇਚ ਆਇਓ ਨਾ, ਤੇ ਲਾਭ ਨਹੀਂ ਹੈ। ਬਿਨਵੰਤ ਨਾਨਕ ਬਿਨ ਸਾਧ ਸੰਗਮ, ਗੁਰੂ ਨਾਨਕ ਪਾਤਸ਼ਾਹ ਭਾਗ ਪੰਜਵੀਂ ਜੋਰ ਗੁਰੂ ਅਰਜਨ ਪਾਤਸ਼ਾਹ ਜੀ ਸਮਝਾ ਰਹੇ ਫਰਮਾ ਰਹੇ ਨੇ। ਬਿਨਵੰਤ ਮੈਨੂੰ ਬੇਨਤੀ ਕਰਨੀ, ਬਿਨ ਸਾਧ ਸੰਗਮ, ਸਾਧ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ, ਸੰਗਮ ਮੈਨੂੰ ਇਹਦਾ ਗਿਆਨ, ਸੰਤ ਸੰਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗਿਆਨ ਤੋਂ ਬਿਨਾਂ ਇਹਦੀ ਲੋਹ ਵਿੱਚ ਚੱਲਣਾ ਪਰਮਾਤਮਾ ਨਾਲ ਮਿਲਾਪ ਹੈ, ਪਰ ਇਹਦੀ ਲੋੜ ਨੂੰ ਗਿਆਨ ਨੂੰ ਛੱਡ ਕੇ ਜਿਹੜੇ ਕਰਮ ਕਾਂਡ ਕਰ ਰਹੇ ਹਾਂ ਉਹ ਮਿਥਿਆ ਸੰਸਾਰੀ ਦਾ ਅੱਛਾ ਕਰਮ ਕਾਂਡ ਨੇ, ਉਹਨਾਂ ਵਿੱਚ ਲਾਭ ਨਹੀਂ ਹੈ। ਇਹ ਕਿਉਂ ਹੋਇਆ ਹੈ? ਗੁਰੂ ਸਾਹਿਬ ਜੀ ਨੇ ਇਹ ਇਸ ਲਈ ਹੋਇਆ ਕਿ ਤੂੰ ਸੁੱਤਾ ਹੋਇਆ। ਰਾਜਨ ਧਿਆਨ ਦਿਓ, ਜਿਹੜਾ ਬੰਦਾ ਸੁੱਤਾ ਹੋਇਆ ਨਾ ਉਹਨੂੰ ਜਗਾਇਆ ਜਾ ਸਕਦਾ ਹੈ, ਜਿਵੇਂ ਝੋਖੜ ਮਾਰੀ ਹੋਵੇ ਨਾ ਉਹਨੂੰ ਵੀ ਜਗਾਇਆ ਜਾ ਸਕਦਾ। ਅਸੀਂ ਸੋਚੇ ਹੋਏ ਨੀ, ਅਸੀਂ ਝੋਖੜ ਮਾਰੀ ਹੋਈ ਹੈ, ਸਾਨੂੰ ਪਤਾ ਹੈ। ਰਾਜਨ, ਰਾਜਨ ਦਾ ਅਰਥ ਆ ਹੇ ਸ੍ਰੇਸ਼ਟ ਮਨੁੱਖ, ਆਗੂ ਮਨੁੱਖ, ਹੇ ਧਰਮ ਦਾ ਪ੍ਰਚਾਰ ਕਰਨ ਵਾਲੇ, ਹੇ ਰਾਜਨੀਤਿਕ ਨੇਤਾ ਜਨ, ਕਿਉਂ ਸੋਇਆ ਤੂੰ? ਕਿਉਂ ਰੂੜੀ ਨੇ ਮੈਨੂੰ ਸੋਤਾ ਪਿਆ ਆ? ਜਾਤ ਕਤਨਾ ਨਾਮੀ ਰਾਮ, ਤੂੰ ਪਰਮਾਤਮਾ ਦੇ ਗੁਣਾਂ ਵੱਲ ਜਾਗਦਾ ਕਿਉਂ ਨਹੀਂ? ਮਾਇਆ ਤੂੰ ਰੁਦਣ ਕੇਤੇ ਬੁਲਾਹੀ ਰਾਮ, ਇਸ ਮਾਇਆ ਦੀ ਖਾਤਰ ਤੂੰ ਕਿੰਨੇ ਤਰਲੇ ਲੈ ਰਿਹਾ? ਮਾਇਆ ਦੀ ਖਾਤਰ ਕਿੰਨੇ ਤਰਲੇ ਲੈ ਰਹੇ ਹੈ? ਸਾਡੇ ਵਿੱਚ, ਸਾਡੀ ਸ਼੍ਰੇਣੀ ਵਿੱਚ ਕੋਈ ਸ਼ਬਦ ਕਰਕੇ ਦੇ ਰਿਹਾ ਜੀ ਦੋ ਪੈਸੇ ਆ ਜਾਣ, ਕੋਈ ਘਰਾਂ ਦੇ ਜਾ ਕੇ ਉੱਥੇ ਸਿੱਧੇ ਕਰਮ ਕਰਮ ਦੱਸ ਰਿਹਾ ਜੀ ਇਸ ਤਰ੍ਹਾਂ ਕਰ ਲਓ ਤਾਂ ਤੁਹਾਡੇ ਆਹ ਘਰ ਗਰੀਆਂ ਸਿੱਧੀਆਂ ਆ ਸਕਦੀਆਂ ਨੇ। ਜੇ ਸਭ ਕਹਿੰਦੇ ਕੋਈ ਤਰਲੇ ਰਹਿ ਲੈ ਰਹੇ ਹਾਂ। ਬੋਲਾਨੀ ਮਹਾਮਾਨ ਬਿਨ ਨਾਮ ਹਰ ਕੋ ਸੁੱਖ ਨਹੀਂ। ਗੁਰੂ ਸਾਹਿਬ ਜੀ ਦੇ ਬੰਦਿਆ ਧਿਆਨ ਦੇ, ਇਹਨਾਂ ਤਰਲਿਆਂ ਦੇ ਨਾਲ ਕੋਈ ਸੁੱਖ ਦੀ ਪ੍ਰਾਪਤੀ ਨਹੀਂ ਹੈ, ਇਹਨਾਂ ਤਰਲਿਆਂ ਦੇ ਨਾਲ ਤੇ ਕਰਮ ਕਾਂਡਾਂ 'ਚ ਵਾਧਾ ਹੋ ਸਕਦਾ ਹੈ। ਜੇ ਸੁੱਖ ਲੈਣਾ ਤੇ ਪ੍ਰਭੂ ਦੇ ਨਾਮ ਵਿੱਚੋਂ, ਪਾਵ ਦੇ ਗੁਣਾਂ ਵਿੱਚੋਂ। ਸਹਿਜ ਸੁਣ ਉਪਾਵ ਠਾਕੇ ਜਾਂ ਪਾਵ ਤੂੰ ਪੈ ਜਾਹੀ, ਤੇਰੀਆਂ ਜਿਹੜੀਆਂ ਚਲਾਕੀਆਂ ਨੇ ਨਾ, ਤੇਰੀਆਂ ਜਿਹੜੀਆਂ ਸਿਆਣਪਾਂ ਨੇ ਨਾ, ਇਹ ਕਿਸੇ ਕੰਮ ਨਹੀਂ ਆਉਣੀਆਂ। ਕਦੇ ਨਾ ਕਦੇ ਜ਼ਰੂਰ ਦੁਨੀਆਂ ਵਿੱਚ ਤੇਰੀਆਂ ਚਲਾਕੀਆਂ ਪ੍ਰਗਟ ਹੋ ਜਾਣਗੀਆਂ। ਧਿਆਨ ਦੇਣ ਦੀ ਲੋੜ ਹੈ। ਗੁਰੂ ਸਾਹਿਬ ਸਾਨੂੰ ਸਮਝਾ ਨੇ ਭਲਿਆ ਰੱਬੂ ਗੁਣਾਂ ਨੂੰ ਆਪਣੀ ਹਿਰਦੇ ਚ ਵਸਾਉਣ ਦਾ ਯਤਨ ਕਰ। ਆਦ ਅੰਤ ਮਦ ਪੂਰਨ ਸਰਬਤ ਕਟ ਕਟ ਆਹੀ ਬਿਗਨੇ ਪੁਆਇੰਟ ਤੋਂ ਪਹਿਲਾਂ ਵੀ ਹੁਣ ਵੀ ਆਉਣ ਵਾਲੇ ਸਮੇਂ ਅੰਦਰ ਵੀ ਉਹ ਪਰਮਾਤਮਾ ਸਰਵ ਵਿਆਪਕ ਹੈ। ਘੱਟ ਘੱਟ ਮੈਂ ਹਰੇਕ ਸਰੀਰ ਵਿੱਚ ਹੈ, ਮੇਰੇ ਵਿੱਚ ਵੀ ਹੈ, ਤੁਹਾਡੇ ਵਿੱਚ ਵੀ ਹੈ। ਇਹਨਾਂ ਗੁਣਾਂ ਦੀ ਅਸੀਂ ਕਿੰਨੀ ਵਰਤੋਂ ਕਰਦੇ ਹਾਂ ਇਹ ਸਾਡੇ ਦਾ ਨਿਰਭਰ ਕਰਦੀ ਹੈ। ਇਹਨਾਂ ਗੁਣਾਂ ਦਾ ਪਤਾ ਕਿੱਥੋਂ ਲੱਗੇਗਾ ਸਾਨੂੰ? ਗੁਰੂ ਗ੍ਰੰਥ ਸਾਹਿਬ ਜੀ ਵਿਚਾਰ ਵਿੱਚੋਂ ਕਿ ਗੁਰੂ ਸਾਹਿਬ ਮਹਾਰਾਜ ਜੀ ਨੇ ਤੀਸਰੇ ਬੰਦ ਵਿੱਚ ਜਿਹੜੀ ਸਾਡੀ ਸਮੱਸਿਆ ਸਾਡੇ ਸਾਹਮਣੇ ਰੱਖੀ ਹੈ ਕਿ ਬੰਦਾ ਸਮਝਣ ਲਈ ਕਿਉਂ ਨਹੀਂ ਤਿਆਰ, ਬੰਦਾ ਸਮਝਣ ਲਈ ਇਸ ਲਈ ਤਿਆਰ ਨਹੀਂ ਕਿ ਧਰਮੀ ਬੰਦੇ ਨੇ ਜਿਹਨੇ ਸਮਝਾਉਣਾ ਸੀ ਉਹ ਸਮਝੌਤਾ ਕਰ ਚੁੱਕਾ ਸਮੇਂ ਦੇ ਨਾਲ। ਉਹਨੇ ਆਲੇ ਦੁਆਲੇ ਆਪਣੇ ਸੇਵਕ ਆਪਣਾ ਆਲਾ ਦੁਆਲਾ ਏਦਾਂ ਦਾ ਪੈਦਾ ਕਰ ਲਿਆ ਕਿ ਜਿਹੜੇ ਉਹਦੀ ਵਡਿਆਈ ਕਰਦੇ ਰਹਿਣ, ਜਿਹੜੇ ਇਹ ਕਹੀ ਜਾਣ ਮਹਾਰਾਜ ਤੁਹਾਡੇ ਬੂਟ ਬੜੇ ਕਮਾਲ ਦੇ ਆ, ਮਾਰੇ ਤੁਹਾਡਾ ਕਮੀਜ ਬੜਾ ਕਮਾਲ ਦਾ, ਆਲੇ ਦੁਆਲੇ ਚਮਚੇ ਚਮਚੇ ਇਕੱਠੇ ਕਰ ਲਏ। ਇਸ ਵਾਸਤੇ ਇਹ ਗੁਰੂ ਦੀ ਗੱਲ ਜਾਂ ਅਸਲੀਅਤ ਨੂੰ ਸੁਣਨ ਲਈ ਤਿਆਰ ਨਹੀਂ, ਚਾਹੇ ਰਾਜਨੀਤਿਕ ਨੇਤਾ ਜੀ ਨਾ ਚਾਹੇ ਧਾਰਮਿਕ ਆਗੂ, ਉਹ ਅਸਲੀਅਤ ਵੱਲੋਂ ਅੱਖਾਂ ਮੀਲ ਚੁੱਕੇ ਆ। ਨਰਪਤ ਜਾਣ ਨਰਪਤ ਹੁੰਦਾ ਰਾਜਾ, ਰਾਜਾ ਦਾ ਕੀ ਅਰਥ? ਰਾਜਨੀਤਿਕ ਨੇਤਾ ਜਨ, ਇਹਨੇ ਆਪਣੇ ਦੁਆਲੇ ਏਦਾਂ ਦੇ ਸੇਵਾਦਾਰ ਇਕੱਠੇ ਕਰ ਲਏ, ਆਪਣਾ ਆਲਾ ਦੁਆਲਾ ਏਦਾਂ ਇਕੱਠਾ ਕਰ ਲਿਆ, ਜਿੱਦਾਂ ਕਹਿੰਦੇ ਨੇ ਕਿਸੇ ਬਾਦਸ਼ਾਹ ਬਤਾਉਣ ਵਾਲੇ ਖੇਤਾਂ ਦੇ ਵਿੱਚੋਂ ਵੀ ਲੰਘਿਆ, ਲਾਗੋਂ ਲੰਘਿਆ, ਬੂਟੇ ਬੜੇ ਪਿਆਰੇ ਆ। ਵਜ਼ੀਰ ਨੂੰ ਕਹਿੰਦਾ ਵੀ ਆ ਦੇਸ਼ ਬਤਾਉਣ ਕਹਿੰਦੇ ਵਧੀਆ, ਕਹਿੰਦੇ ਜਾਂ ਆਪਣਾ ਕਿਆ ਕਾਲਾ ਰੰਗ, ਕਿੰਨੇ ਸੋਹਣੇ ਪੱਤੇ, ਨਿੱਕੇ ਨਿੱਕੇ ਕੰਡੇ, ਦੇਖੋ ਕਿੰਨਾ ਵਧੀਆ ਪਿਆਰਾ ਬੂਟਾ। ਕਹਿੰਦੇ ਮਾਰੇ ਭੜਥਾ ਵੀ ਬੜਾ ਵਧੀਆ ਬਣਦਾ, ਕਹਿੰਦੇ ਬਣਾਓ ਆਲੂ ਦਾ ਭੜਾ, ਬਤਾਊਆਂ ਦਾ ਭੜਥਾ ਬਣਾ ਲਓ, ਤਸੀਰ ਗਰਮ ਹੈ, ਕੱਟ ਕੇ ਆਲੂ ਪਾ ਖਾ ਲਓ ਤਸੀਰ ਹੋਰ ਹੈ। ਭੜਥਾ ਬਣਾਇਆ, ਸਵਾਦ ਜ਼ਿਆਦਾ ਬਣ ਗਿਆ, ਜ਼ਿਆਦਾ ਖਾਧਾ ਗਿਆ, ਪੇਟ ਖਰਾਬ ਹੋ ਗਿਆ। ਚਾਰ ਪੰਜਾਂ ਦਿਨਾਂ ਬਾਅਦ ਫਿਰ ਰਾਜਾ ਦਰਬਾਰ ਵਿੱਚ ਆਇਆ, ਕਹਿਣ ਲੱਗੇ ਵੀ ਉਹ ਸਬਜ਼ੀ ਵਧੀਆ ਨਹੀਂ ਸੀ। ਉਹ ਵਜ਼ੀਰ ਕਹਿਣ ਲੱਗਾ ਜਾ ਆਪਣਾ ਜਿਹੜਾ ਰੰਗ ਸਾਰਾ ਉਹਦੀ ਸਬਜ਼ੀ ਖਾਕ ਬਣਨੀ। ਕਹਿੰਦਾ ਪਰਸੋਂ ਤੁਸੀਂ ਕਹਿੰਦਾ ਸੀ ਬੜਾ ਵਧੀਆ, ਤੇ ਕਹਿੰਦਾ ਮੈਂ ਤੁਹਾਡਾ ਨੌਕਰ ਹਾਂ, ਬਤਾਉਣ ਦਾ ਨੌਕਰ ਨਹੀਂ। ਗੁਰੂ ਸਾਹਿਬ ਨੇ ਨਰਪਤ ਜਾਣ ਗ੍ਰਹਿ ਸੇਵਕ ਸਿਆਣੇ ਰਾਮ, ਆਪਣੇ ਸੇਵਕਾਂ ਵਿੱਚ ਆਪਣੇ ਆਲੇ ਦੁਆਲੇ ਲੋਕਾਂ ਵਿੱਚ ਘਿਰਿਆ ਹੈ। ਸਰਪਰ ਮੋਹੇ ਸਰਪਰ ਨੂੰ ਜ਼ਰੂਰ ਇਹਨਾਂ ਸੇਵਕਾਂ ਨੇ ਐਸੀਆਂ ਦਲੀਲਾਂ ਦੇ ਕੇ ਮਨ ਘੜਤ ਕਿ ਇਸ ਬੰਦੇ ਨੂੰ ਅਸਲੀਅਤ ਵੱਲੋਂ ਤੋੜਿਆ ਹੋਇਆ ਹੈ। ਜੇ ਅਸਲੀਅਤ ਦਾ ਪਤਾ ਲੱਗਦਾ, ਗੁਣਾ ਉਗਣਾ ਦੇ ਵਿਚਾਰ ਦਾ ਪਤਾ ਲੱਗਦਾ, ਤੇ ਫਿਰ ਬੰਦਾ ਪਛਤਾਉਂਦਾ ਕਿ ਮੈਂ ਇਹ ਕੰਮ ਕਿਉਂ ਕੀਤਾ। ਹਰ ਚੰਦੌੜੀ ਦੇਖ ਪੂਲਾ ਕਹਾਇਆ ਸੁੱਖ ਪਾਇਆ, ਹਰ ਚੰਦੌੜੀ ਮੈਨੇ ਅਸਮਾਨ ਦੇ ਵਿੱਚ ਬਦਲੀ ਸ਼ਹਿਰ ਹੈ। ਤੁਸੀਂ ਦੇਖੋ ਨਾ ਕਈ ਵਾਰੀ ਬਦਲ ਹੋਣ ਆਪਾਂ ਦੇਖ ਲੈਂਦੇ ਹਾਂ ਕਿ ਆਹ ਸ਼ਹਿਰ ਬਣ ਗਿਆ, ਆਹ ਕੁੱਤਾ ਬਣ ਗਿਆ, ਘੋੜਾ ਬਣ ਗਿਆ, ਸਾਡੇ ਖਿਆਲ ਨੇ। ਉਹ ਜਿਵੇਂ ਹਵਾ ਦੇ ਨਾਲ ਬਦਲ ਚੱਲਦੇ ਨੇ, ਤਿਵੇਂ ਤਿਵੇਂ ਉਹ ਸ਼ਹਿਰ ਨਗਰ ਉਜੜਦੇ ਵੀ ਜਾਂਦੇ, ਬਣਦੇ ਵੀ ਜਾਂਦੇ ਆ, ਉਹ ਸਬੂਤ ਕਾਲ ਨਹੀਂ। ਇਸ ਤਰ੍ਹਾਂ ਇਹ ਸੇਵਕਾਂ ਦੇ ਵਿੱਚ ਬੰਦਾ ਫਸ ਗਿਆ ਤੇ ਬੰਦਿਆਂ ਨੇ ਉਹਨੂੰ ਹਰ ਚੰਦੌੜੀ ਭਾਵ ਅਸਮਾਨ ਵਾਲੇ ਘਰ ਦਿਖਾ ਦਿੱਤੇ ਜਿਹੜੇ ਆਸਤ ਨਹੀਂ ਸੀ ਹੈਗੇ। ਜਾਣੀ ਬੰਦਾ ਅਸਲੀਅਤ ਨੂੰ ਟੁੱਟ ਕੇ ਉਹਨਾਂ ਨਾਲ ਜੁੜ ਗਿਆ। ਜਿਨ ਨਾਮ ਹਰ ਜ਼ਿੰਮੇਵਾਰੀ ਭੁੱਲ ਗਿਆ, ਆਪਣਾ ਜਨਮ ਗਵਾ ਲਿਆ ਪਰਮਾਤਮਾ ਦੇ ਨਾਮ ਤੋਂ ਬਿਨਾਂ। ਹਉ ਹਉ ਕਲਪਨਾ ਕੁਸ਼ਨ ਬੂਝੇ, ਮੈਂ ਕਰਦਿਆਂ ਕਦੇ ਕ੍ਰਿਸ਼ਨਾ ਖਤਮ ਨਹੀਂ ਹੋ ਸਕਦੀ, ਨਾ ਹੀ ਜ਼ਿੰਦਗੀ ਦਾ ਮੁਕੰਮਲ ਕਾਲਜ ਰਾਜ ਸਕਦਾ। ਬਿਨਵੰਤ ਨਾਨਕ ਬਿਨ ਨਾਮ ਹਰ ਕੇ ਕੀਤੀਆਂ ਪਛਤਾਨੀ, ਗੁਰੂ ਸਾਹਿਬ ਜੀ ਬੇਨਤੀ ਕਰ ਰਹੇ ਹਨ ਕਿ ਰੱਬ ਦੇ ਨਾਮ ਤੋਂ ਬਿਨਾਂ ਬੰਦੇ ਨੂੰ ਸੰਸਾਰ ਵਿੱਚ ਪਛਤਾਉਣਾ ਪੈਂਦਾ ਹੈ, ਅਤੇ ਨਾਮ ਤੋਂ ਬਿਨਾਂ ਬੰਦੇ ਦਾ ਕਲਿਆਣ ਨਹੀਂ। ਨਾਮ ਦਾ ਅਰਥ ਹੈ ਗੱਡੀ ਗੁਣ ਅਸਲੀ ਨੇ ਤੁਕਾਂ
1: ਰਾਮ।
0: ਜਿਸ ਮਨੁੱਖ ਨੇ ਪਰਮਾਤਮਾ ਦੇ ਦਇਆ ਵਾਲੇ ਗੁਣ ਨੂੰ ਅਪਣਾ ਲਿਆ ਹੈ, ਉਹਦਾ ਪਰਮਾਤਮਾ ਨਾਲ ਮਿਲਾਪ ਹੈ।
1: ਤੁਜਾ
0: ਮੈਨੂੰ ਬਾਂਹ ਬਾਂਹ ਦਾ ਅਰਥ ਉਪਦੇਸ਼, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਪਦੇਸ਼ ਨੂੰ ਜਿਸ ਸਿੱਖ ਨੇ ਲੈ ਲਿਆ, ਜਿਸ ਮਨੁੱਖ ਨੇ ਲੈ ਲਿਆ, ਉਹਦਾ ਜੀਵ ਸਫਲ ਹੈ।
1: ਪਾਰ ਸੰਗਮ ਹਰ ਰਾਤੇ ਸਗਲ ਕਾਲ ਮਲ ਦੁਖ ਜਾਵੇ।
0: ਸਾਧ ਮਣੇ ਗੁਰੂ ਗ੍ਰੰਥ ਸਾਹਿਬ ਜੀ ਸੰਗਮ ਨੇ ਗਿਆਨ, ਤੇ ਇਸ ਗਿਆਨ ਵਿੱਚ ਕੀ ਆ ਪਰਮਾਤਮਾ ਹਰ ਅਰਾਧੇ ਪਰਮਾਤਮਾ ਦੇ ਗੁਣ, ਫਿਰ ਕਹਿੰਦਾ ਕਲਮਲ ਮਣੇ ਮਨ ਦੀ ਦਿਮਾਗ ਦੀ ਮਲੀਨ ਸੋਚ ਪਾਪ ਦੁੱਖ ਜਿਹੜੇ ਇਹ ਮਲੀਨ ਪਾਪ ਜਿਹੜੇ ਨੇ ਜਲ ਜਾਂਦੇ ਆ, ਸੜ ਜਾਂਦੇ ਆ, ਖਤਮ ਹੋ ਜਾਂਦੇ ਆ।
1: ਮਹਾਤਮ ਸੋਦਾਨ ਚਲਿਆ, ਮਹਾਤਰਮ ਸੋਦਾਨ ਚਲਿਆ।
0: ਧਰਮ ਦਾ ਆਪਣੇ ਫਰਜ਼ੀ ਪਛਾਣ ਕਰਨੀ, ਜਦੋਂ ਆਪਣੇ ਫਰਜ਼ੀ ਪਛਾਣ ਕਰਕੇ ਰੱਬੀ ਗੁਣਾਂ ਨੂੰ ਤੂੰ ਨਾਲ ਲੈ ਲਿਆ ਨਾ, ਫਿਰ ਹੈ ਗੁਰ ਮੇਰੇ ਸੰਗ ਸਦਾ ਹੈ ਨਾਲ। ਰਸਨਾ ਆਰਾ ਕੇ ਇਸ ਸਵਾਨ ਨੂੰ ਫਿਰ ਤੇਰੀ ਜ਼ਬਾਨ ਵੀ ਇਹੀ ਕਹੇਗੀ, ਮੈਂ ਹੋਰ ਕਰਮ ਕਾਂਡ ਨਹੀਂ ਕਰਨੇ, ਕਿ ਰੱਬ ਦੇ ਗੁਣਾਂ ਦੀ ਹੀ ਵਿਚਾਰ ਕਰਨੀ।
1: ਰਸਨਾ ਆਰਾ ਕੇ ਇਸ ਸਵਾਮੀ ਹਰ ਨਾਮ ਮਨ ਤਨ ਤੀਨਾ,
0: ਮਨ ਤੇ ਤਨ ਮੈਣੇ ਰੱਬੀ ਗੁਣਾਂ ਨਾਲ ਬੰਦਾ ਭਰਪੂਰ ਹੋ ਗਿਆ, ਫਿਰ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਹੋ ਜਾਏਗਾ। ਜਿਹਨੂੰ ਗੁਰਬਾਣੀ ਕਹਿੰਦੀ ਹੈ ਜੋ ਵੀ ਹੋ ਸੋ ਉਗਲੇ, ਮੈਨੂੰ ਤਾਂ ਕਿਹਾ ਵਾ
1: ਨਾਨਕ ਜਿਸ ਨੂੰ ਹਰ ਮਿਲਾਏ ਸਰਬ ਗੁਣ ਪ੍ਰਦੀਨਾ,
0: ਪ੍ਰਦੀਨਾ ਮੈਨੂੰ ਸਿਆਣਾ। ਦੇਖੋ ਅਖੀਰਲੀ ਤੋਂ ਚੰਦਰ ਗੁਰੂ ਸਾਹਿਬ ਮਹਾਰਾਜ ਜੀ ਨੇ ਸਾਡੇ ਸਾਹਮਣੇ ਜੋ ਸਾਨੂੰ ਸਿੱਖਿਆ ਦੇ ਦਿੱਤੀ ਹੈ ਕਿ ਹੇ ਭਾਈ ਜਿਹੜਾ ਗੁਰੂ ਨੂੰ ਮਿਲਦਾ ਹੈ ਉਹ ਸਰਬ ਗੁਣਾ ਪ੍ਰਦੀਨਾ, ਉਹ ਰੱਬੀ ਗੁਣਾਂ ਨਾਲ ਭਰਪੂਰ ਹੋ ਕੇ ਸਿਆਣਾ ਬਣ ਜਾਂਦਾ ਹੈ। ਤੋ ਅੱਜ ਦੇ ਇਸ ਲੜੀਵਾਰ ਪਾਠ ਵਿੱਚ ਗੁਰੂ ਸਾਹਿਬ ਮਹਾਰਾਜ ਜੀ ਨੇ ਇੱਕ ਵਿਸ਼ਾ, ਇੱਕ ਸਬਜੈਕਟ ਸਾਡੇ ਸਾਹਮਣੇ ਰੱਖਿਆ ਹੈ ਕਿ ਧਰਮੀ ਨੇਤਾ, ਧਰਮੀ ਲੋਕ ਔਰ ਰਾਜਨੀਤਿਕ ਨੇਤਾ ਜਾਂ ਲੋਕ ਸਮੇਂ ਅਨੁਸਾਰ ਸਾਜੇ ਜਿਹੜੇ ਵੀ ਬੋਲਣ ਦੇ ਆਦੀ ਨਹੀਂ। ਗੁਰੂ ਸਾਹਿਬ ਕਹਿੰਦੇ ਕਿਉਂ ਨਹੀਂ ਆਦੀ, ਕਿਉਂਕਿ ਉਹਨਾਂ ਨੇ ਮਾਇਆ ਦੇ ਨਾਲ ਸਾਂਝ ਪਾ ਲਈ, ਇਸ ਵਾਸਤੇ ਉਹਨਾਂ ਨੇ ਅੱਖਾਂ ਨਾਲ ਦੇਖਦੇ ਹੋਇਆਂ ਨੂੰ ਜੋ ਹੁੰਦਾ ਉਹ ਹੋ ਲੈਣ ਦਿਓ। ਇਹਦੇ ਵਿੱਚ ਇੱਕ ਨੁਕਤਾ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕੀਤਾ ਹੈ ਕਬੀਰ ਸਾਹਿਬ ਜੀ ਦਾ, ਕਿ ਅੱਜ ਗੁਰਦੁਆਰਿਆਂ ਦੇ ਵਿੱਚ ਜੋ ਪੰਥ ਪ੍ਰਵਾਨ ਤੇ ਰਹਿਤ ਮਰਿਆਦਾ ਗੁਰੂ ਗ੍ਰੰਥ ਸਾਹਿਬ ਜੀ ਸਿੱਖਿਆ ਦੇ ਉਹਦੇ ਲਈ ਜਾ ਕੇ ਭੋਗ ਲਵਾਏ ਜਾ ਰਹੇ ਸੀ, ਪਰ ਕੋਈ ਵੀ ਬੰਦਾ ਬੋਲਣ ਲਈ ਤਿਆਰ ਨਹੀਂ। ਅੱਖਾਂ ਨਾਲ ਵੇਖਿਆ ਤਾਂ ਜ਼ਰੂਰ ਹੈ ਪਰ ਅਸੀਂ ਬੋਲਣ ਲਈ ਤਿਆਰ ਨਹੀਂ। ਮੂਰਤੀਆਂ ਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਸਥਾਪਿਤ ਕੀਤਾ ਜਾ ਰਿਹਾ, ਅੱਖਾਂ ਨਾਲ ਦੇਖਿਆ ਜਾ ਰਿਹਾ ਪਰ ਬੋਲਣ ਲਈ ਬੰਦਾ ਤਿਆਰ ਨਹੀਂ। ਸਾਹਿਬ ਅਖੀਰ ਦੇ ਸ਼ਬਦ ਅਖੀਰ ਦੇ ਬੰਦੇ ਸਮਝਾਉਂਦੇ ਨੇ ਜੇ ਗੁਰੂ ਸਾਹਿਬ ਦਾ ਗਿਆਨ ਲੈ ਲਈਏ ਰੱਬੀ ਗੁਣਾਂ ਨਾਲ ਭਰਪੂਰ ਹੋ ਸਕਦੇ ਹਾਂ, ਤੇ ਫਿਰ ਸੱਚ ਸੁਣਾਏ ਸੀ ਸੱਚ ਦੀ ਵੇਲਾ ਵਾਲੀ ਹਾਲਤ ਬੰਦੇ ਦੀ ਹੋ ਸਕਦੀ ਹੈ। ਢੁੱਲਾਂ ਮੇਰੀਆਂ ਨੇ, ਲੜਿਆਈ ਗੁਰੂ ਸਾਹਿਬ ਜੀ ਦੀ ਹੈ, ਪਿਆਰ ਵਿੱਚ ਭੁੱਜੀਏ ਪਾਈ ਅੱਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਕਮਾਲ ਰੂਹਾਨੀਅਤ ਦੇ ਮਾਲਕ ਏਕਤਾ ਦੇ ਮਦਈ ਸਾਂਝੀ ਵਾਲਤਾ ਦੇ ਹਮੀ ਸ਼ਬਦ ਦੇ ਅਵਤਾਰ ਜੁਗੋ ਜੁਗੇ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਦਾ ਨਿੱਕ ਮਾਣ ਰਹੀ ਗੁਰਮੁਖ ਪਿਆਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰਨੀ ਹੈ ਗੁਰਦੇਵ ਦਾ ਬਖਸ਼ਿਆ ਹੋਇਆ ਨਾਰਾ ਬੁਲੰਦ ਕਰਨੇ ਆ ਦੋ ਵਾਰੀ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆ ਜਥੇ ਨੂੰ ਆਸ਼ੀਰਵਾਦ ਦੇਣ ਵਾਸਤੇ ਕਿਰਪਾ ਕਰਨੀ ਰਹਿਮਤ ਕਰਨੀ ਕੁਛ ਕਹਿ ਸਕੀਏ ਤੇ ਗੱਜ ਬੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ ਸੰਧਿਆ ਵੇਲੇ ਰਹਿਰਾਸ ਦੇ ਜਾਪ ਤੋਂ ਬਾਅਦ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ, ਗਿਆਨੀ ਜੀ ਪਾਸੋਂ ਕਥਾ ਸਰਵਣ ਕੀਤੀ ਹੈ ਭਾਈ ਨੰਦ ਲਾਲ ਜੀ ਦੀ, ਕਿਉਂਕਿ ਸਾਧ ਸੰਗਤ ਜੀ ਜਿਹੜਾ ਆਪਣਾ ਆਪ ਗੁਰੂ ਦੇ ਹਵਾਲੇ ਕਰ ਦਿੰਦਾ ਗੁਰੂ ਉਹਦੇ 'ਤੇ ਮਿਹਰਬਾਨ ਹੋ ਜਾਂਦਾ ਕਿਰਪਾ ਕਰ ਦਿੰਦਾ ਤਾਂ ਲੋਕ ਅਤੇ ਪ੍ਰਲੋਕ ਸਾਰਾ ਸੌਰ ਜਾਂਦਾ ਹੈ। ਜਿਹੜਾ ਕਹਿੰਦਾ ਮੇਰਾ ਮੁਝਮੇ ਕੁਛ ਨਹੀਂ ਜੋ ਕੁਛ ਹੈ ਤੋ ਤੇਰਾ, ਤੇਰਾ ਤੁਝਕੋ ਸੌਂਪ ਦੇ ਕਿਆ ਲਾਗੇ ਮੇਰਾ। ਸਾਧ ਸਿੰਘ ਜੀ ਗੱਲ ਸਮਝਣ ਦੀ ਹੈ, ਜਿਹੜੇ ਸਰੀਰ ਨੂੰ ਅਸੀਂ ਕਹਿੰਦੇ ਸਾਡਾ ਸਾਡਾ ਸਰੀਰ ਨਹੀਂ, ਇਹ ਵੀ ਉਸ ਮਾਲਕ ਦਾ ਦਿੱਤਾ ਹੋਇਆ ਏ, ਮਾਲਕੀ ਇਹਨੂੰ ਚਲਾ ਰਿਹਾ ਏ। ਜੇ ਸਾਡਾ ਸਰੀਰ ਹੋਵੇ ਤੇ ਸਾਡੀ ਮਰਜ਼ੀ ਚੱਲੇ। ਕਈ ਵਾਰੀ ਆਪਾਂ ਸੋਚਦੇ ਹਾਂ ਬਈ ਯਾਰ ਗਏ ਸੀ ਉੱਥੋਂ ਪਤਾ ਨਹੀਂ ਕੀ ਗੱਲ ਹੋਈ ਵਾਪਸ ਮੁੜਨਾ ਪਿਆ, ਕਿਉਂਕਿ ਮਾਲਕ ਦੀ ਕਿਰਪਾ ਇਹੋ ਜਿਹੀ ਰਜ਼ਾ ਹੁੰਦੀ ਏ ਸਾਨੂੰ ਰਾਹ ਵਿੱਚੋਂ ਹੀ ਮੋੜ ਲਿਆਉਂਦਾ। ਸਾਡਾ ਸਰੀਰ ਨਹੀਂ ਕੰਮ ਕਰਦਾ, ਕਈ ਵਾਰੀ ਗੋਡੇ ਖੜ ਜਾਂਦੇ ਜਾਂ ਕੋਈ ਹੋਰ ਗੱਲ ਹੋ ਜਾਂਦੀ ਏ। ਜਦੋਂ ਸਾਡੇ ਮਨ 'ਤੇ ਵਿਚਾਰ ਆ ਜਾਏ, ਸਾਡੇ ਮਨ ਦੀ ਦਲੀਲ ਇਹ ਬਣ ਜਾਏ, ਸਾਨੂੰ ਇੰਨੀ ਸਮਝ ਆ ਜਾਏ, ਸਾਨੂੰ ਇੰਨੀ ਸੋਚ ਆ ਜਾਏ ਕਿ ਮਾਲਕ ਦਾ ਹੀ ਹੈ, ਮਾਲਕ ਹੀ ਚਲਾ ਰਿਹਾ ਏ। ਔਰ ਸਾਧ ਸਿੰਘ ਜੀ ਨੇ ਕਿੰਨਾ ਪੈਸਾ ਧੇਲਾ ਕਮਾਉਂਦੇ ਆ, ਰਾਤ ਦਿਨ ਨੀਂਦ ਦੀ ਪਰਵਾਹ ਨਹੀਂ ਕਰਦੇ, ਸਰੀਰ ਦੀ ਜਿਹੜਾ ਮਾਲਕ ਨੇ ਦਿੱਤਾ ਉਹਦੀ ਪਰਵਾਹ ਨਹੀਂ ਕਰਦੇ। ਪਰ ਸਾਧ ਸਿੰਘ ਜੀ ਜਦੋਂ ਜਾਂਦੇ ਆ ਤੇ ਛੱਡ ਜਾਂਦੇ, ਸਭ ਕੁਛ ਇੱਥੇ ਹੀ ਰਹਿ ਜਾਂਦਾ। ਜਿਹਨਾਂ ਲਈ ਕਰਦੇ ਆ, ਕਿਉਂਕਿ ਹਰ ਇੱਕ ਪ੍ਰਾਣੀ ਆਪਣੇ ਧੀਆਂ ਪੁੱਤਾਂ ਲਈ ਬੱਚਿਆਂ ਲਈ ਪਰਿਵਾਰ ਲਈ ਕਰਦਾ, ਪਰ ਸਾਧ ਸਿੰਘ ਜੀ ਪਰਿਵਾਰ ਸਹਾਈ ਨਹੀਂ ਹੁੰਦਾ। ਪਰ ਜੇ ਗੁਰੂ ਲਈ ਕਰੀਏ ਗੁਰੂ ਸਹਾਈ ਹੁੰਦਾ, ਗੁਰੂ ਸਾਨੂੰ ਮਰਨ ਜੰਮਣ ਦੇ ਗੇੜ ਚੋਂ ਕੱਢ ਦਿੰਦਾ। ਕਵੀ ਜਥੇ ਨੇ ਹੁਣੇ ਕੀਤੀ, ਮੈਂ ਤੇਰੇ ਦਰ ਤੇ ਖੜੇ ਹਾਂ, ਕਿਉਂਕਿ ਜਦੋਂ ਉਹਦੀ ਭਿਖਾਰੀ ਹੋ ਕੇ ਇਹਦੇ ਦਰ ਤੇ ਆ ਕੇ ਅਰਦਾਸ ਕਰਾਂਗੇ, ਬੇਨਤੀ ਕਰਾਂਗੇ, ਰਜੋਈ ਕਰਾਂਗੇ, ਸਾਡੀ ਬੇਨਤੀ ਉਹ ਪਰਿਵਾਰ ਹੋ ਜਾਏਗੀ। ਕਿਉਂਕਿ ਗੁਰੂ ਨਾਨਕ ਨੇ ਵੀ ਆਪਣੇ ਆਪ ਨੂੰ ਰੱਬ ਨਹੀਂ ਆਖਿਆ, ਉਹਨਾਂ ਨੇ ਵੀ ਦਾਸ ਹੀ ਆਖਿਆ, ਉਸ ਪਰਮੇਸ਼ਰ ਦਾ ਇੱਕ ਸੇਵਕ ਹੀ ਆਖਿਆ। ਗੱਲ ਇਹ ਆਖੀ ਕਿ ਜੋ ਤੂੰ ਬੁਲਾਵੇਂ ਮੈਂ ਉਹੀ ਬੋਲ ਸਕਦਾ। ਉਹਨਾਂ ਨੇ ਇੱਥੇ ਗੱਲ ਕਹਿਤੀ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਵੇ ਲਾਲੋ, ਮੈਂ ਨਹੀਂ ਕੁਛ ਵੀ ਕਹਿੰਦਾ। ਭਾਈ ਲਾਲੋ,

ਇਹਦੇ ਮਾਲਕ ਦੀ ਪਰਮੇਸ਼ਰ ਦੀ ਜੋ ਦੇਣ ਹੈ ਮੈਂ ਉਹ ਕਹਿ ਦਿੰਦਾ, ਕਿਉਂਕਿ ਜਿਹਨੇ ਸਭ ਕੁਛ ਆਪਣਾ ਆਪ ਉਹਨੂੰ ਅਰਪਣ ਕਰ ਦਿੱਤਾ ਉਹਦੇ ਵੇੜੇ ਪਾਰ ਹੋ ਜਾਂਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿੱਖੀ ਦੀ ਸ਼ੁਰੂਆਤ ਕੀਤੀ ਹੈ, ਉਹਨਾਂ ਦੀ ਪਛਾਣ ਕੀਤੀ ਭਾਈ ਲਹਿਣਾ ਜੀ ਨੇ। ਭਾਈ ਲਹਿਣਾ ਜੀ ਨੇ ਅਸੀਂ ਪਛਾਣ ਕੀਤੀ, ਪਛਾਣ ਉਹੀ ਕਰੇਗਾ ਜਿੱਥੇ ਵੀ ਗੁਰੂ ਦੀ ਰਹਿਮਤ ਹੋਵੇ, ਬਖਸ਼ਿਸ਼ ਹੋਵੇ, ਜਿਹੜਾ ਮਨ ਦਇਆਵਾਨ ਹੋਵੇ, ਜਿਹੜਾ ਮਨ ਪ੍ਰੇਮ ਵਾਲਾ ਹੋਵੇ, ਜਿਹਦੀ ਲਗਨ ਹੋਵੇ ਇਸ ਗੁਰੂ ਘਰ ਦੇ ਨਾਲ, ਪਰਮਾਤਮਾ ਨਾਲ ਹੋਵੇ, ਉਹਦੇ ਨਾਲ ਲਿਵ ਲੱਗੀ ਹੋਵੇ, ਕਿਰਪਾ ਵੀ ਗੁਰੂ ਉਹਦੇ 'ਤੇ ਕਰਦਾ, ਉਹਨੂੰ ਰਸਤਾ ਦਿਖਾ ਦਿੰਦਾ। ਭਾਈ ਲਹਿਣਾ ਜੀ ਰੋਜ਼ ਗਰੀਬਾਂ ਦੀ ਮਦਦ ਕਰਦੇ ਸੀ, ਪਰ ਸਮਾਂ ਆਇਆ ਇੱਕ ਪ੍ਰਾਣੀ ਨੇ ਉਹਨੂੰ ਗਿਆਨ ਦੇ ਦਿੱਤਾ, ਜਿਹਦੇ ਮਗਰ ਲੱਗ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਦਰ ਦਾ ਸੇਵਕ ਬਣ ਗਿਆ। ਗੁਰੂ ਨਾਨਕ ਨੇ ਲੈਣਾ ਤੋਂ ਅੰਗਦ ਕਰ ਦਿਆ, ਅੰਗਦ ਕੀਤਾ ਆਪਣੀ ਛਾਤੀ ਨਾਲ ਲਾ ਕੇ ਆਪਣਾ ਅੰਗ ਬਣਾ ਲਿਆ, ਅੰਗਦ ਤੋਂ ਅੱਲਾ ਬਣ ਗਿਆ ਔਰ ਸਤਸੰਗ ਜੀ ਪਰਮੇਸ਼ਰ ਬਣ ਗਿਆ, ਤਾਂ ਕਿ ਗੁਰੂ ਨਾਨਕ ਦੇ ਹੁਕਮ ਦੀ ਪਾਲਣਾ ਕੀਤੀ, ਸੇਵਾ ਕੀਤੀ, ਉਹਦੇ ਦਰ ਦਾ ਕੂਕਰ ਬਣਿਆ, ਸੇਵਾ ਕਰੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇੰਨੇ ਤੁੱਠੇ ਹੋਏ, ਇੰਨੇ ਪਿਆਰ ਵਿੱਚ ਭਿੱਜ ਗਏ, ਆਖਿਆ ਲੈਣਿਆ ਲੈਣ ਆਇਆ ਸੀ ਤੂੰ ਲੈ ਲਿਆ, ਕਿਉਂਕਿ ਕਿਸੇ ਦਾ ਮਨ ਜਿੱਤੀਏ ਤੇ ਤਦੇ ਕੁਛ ਮਿਲਦਾ। ਜੇ ਕਿਸੇ ਨੂੰ ਆਪਾਂ ਪਿਆਰ ਹੀ ਨਹੀਂ ਕਰਦੇ, ਜੇ ਕਿਸੇ ਨੂੰ ਪਿਆਰ ਨਹੀਂ ਕਰਦੇ ਤੇ ਉਹ ਸਾਡੇ ਵਾਸਤੇ ਰੀਝਦਾ ਕਦੋਂ ਆ। ਔਰ ਸਤਸੰਗ ਜੀ ਇਸੇ ਤਰ੍ਹਾਂ ਤੀਜੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਬਾਬਾ ਅਮਰਦਾਸ ਜੀ ਜਿਨ੍ਹਾਂ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ 10 ਸਾਲ ਛੋਟੇ ਨੇ ਔਰ ਸੇਵਾ ਕੀਤੀ ਹੈ। ਜਿਸ ਪ੍ਰਾਣੀ ਦੀ ਇਹ ਗੱਲ ਹੋ ਜਾਏ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ 2 ਪੁੱਤਰ ਨੇ, ਇੱਕ ਪੁੱਤਰੀ ਬਾਬਾ ਅਮਰਦਾਸ ਜੀ ਮਹਾਰਾਜ ਜੀ ਦੀ ਭਤੀਜ ਨੂੰਹ ਹੈ ਔਰ ਸਤਸੰਗ ਜੀ ਜਿਹੜੀ ਗੁਰੂ ਦਾ ਜਸ ਕਰਦੀ ਹੈ, ਗੁਰੂ ਦੇ ਗੁਣ ਗਾਉਂਦੀ ਏ। ਪੁਰਾਣੇ ਜ਼ਮਾਨੇ ਦੀਆਂ ਬੀਬੀਆਂ ਭੈਣਾਂ ਸਵੇਰ ਨੂੰ ਅੰਮ੍ਰਿਤ ਵੇਲੇ ਜਦੋਂ ਧਾਰ ਰਿੜਕਦੀਆਂ ਸਨ, ਉਹਦੇ ਨਾਲ ਜਪਜੀ ਸਾਹਿਬ ਦਾ ਪਾਠ ਵੀ ਆਰੰਭ ਕਰ ਲੈਂਦੀਆਂ ਸਨ, ਇਹ ਸਮੇਂ ਸਨ। ਔਰ ਸਤਸੰਗ ਜੀ ਜੋ ਤੁਸੀਂ ਰਾਤੀ ਇਹ ਤੀਜੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਇਹ ਦਾਸ ਦਰ ਸਰਵਣ ਕੀਤੀ ਏ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਪੁੱਤਰ ਦਾਤੂ, ਉਹ ਕਿਸੇ ਦਾ ਕਹਿਣਾ ਨਹੀਂ ਬਣਦਾ, ਉਹ ਮਨਮਤੀਆ ਏ। ਦਾਸੂ ਨੂੰ ਮਾਤਾ ਖੀਵੀ ਜੀ ਨੇ ਪ੍ਰੇਰ ਨਾਲ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਾ ਦਿੱਤੀ, ਉਹਦੇ ਮਨ ਤੇ ਜਾਂ ਸਿਰ ਤੇ ਹੱਥ ਰੱਖਿਆ, ਸ਼ਾਂਤੀ ਆ ਗਈ, ਗੁਰੂ ਘਰ ਦਾ ਪ੍ਰੇਮੀ ਬਣ ਗਿਆ। ਔਰ ਸਤਸੰਗ ਜੀ ਇਸੇ ਤਰ੍ਹਾਂ ਦਾਤੂ ਨੂੰ ਵੀ ਬੜਾ ਸਮਝਾਇਆ, ਬੀਬੀ ਖੀਵੀ ਮਾਤਾ ਖੀਵੀ ਜਿਹੜੀ ਬਹੁਤ ਹੀ ਪ੍ਰੇਮ ਨਾਲ ਭਾਵਨਾ ਵਾਲੀ ਆ, ਜਿਹਨੇ ਲੰਗਰ ਇੰਨਾ ਵਧੀਆ ਤਿਆਰ ਕਰਨਾ, ਜਿਹੜੀ ਖੀਰ ਦੀਆਂ ਗੱਲਾਂ ਚਰਚਾ ਹੁੰਦੀਆਂ ਨੇ ਗੁਰੂ ਘਰ ਵਿੱਚ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਲੰਗਰ ਦਾ ਉਹਨਾਂ ਨੂੰ ਚਾਰਜ ਬਣਾ ਕੇ ਲੰਗਰ ਵਾਸਤੇ ਤਿਆਰ ਕਰਨ ਵਾਸਤੇ, ਇਹ ਬੀਬੀਆਂ ਦੀ ਸੇਵਾ ਹੁੰਦੀ ਏ। ਔਰ ਸਤਸੰਗ ਜੀ ਇਹ ਤੇ ਦਰ ਤੇ ਲੱਗ ਗਿਆ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਦਾਸੂ ਤੇ, ਪਰ ਜਿਹੜਾ ਦਾਤੂ ਆ ਉਹ ਈਰਖਾ ਨਾਲ ਭਰ ਗਿਆ, ਉਹਦੇ ਨਾਲ ਜੁੰਡਲੀ ਵੀ ਉੱਦਾਂ ਦੀ ਜੁੜ ਗਈ, ਕਿਉਂਕਿ ਸਤਸੰਗ ਜੀ ਜਿਹੜੇ ਬੰਦੇ ਕਈ ਪ੍ਰੇਮ ਭਰਾ ਵਾਲੇ ਹੁੰਦੇ ਨੇ, ਉਹ ਲੋਕਾਂ ਦੇ ਇਤਫਾਕ ਦੀ ਗੱਲ ਕਰਦੇ ਨੇ, ਕਈ ਜਿਹੜੇ ਹੁੰਦੇ ਜਿਹੜੇ ਘਰ ਨੂੰ ਪਾੜਨਾ ਚਾਹੁੰਦੇ ਨੇ, ਚੁਗਲੀ ਕਰਕੇ ਘਰ ਨੂੰ ਪਾੜ ਦਿੰਦਾ, ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਵੀ ਚੱਲਦੀ ਰਹੀ ਏ। ਪਰ ਦਾਤੂ ਇੱਕ ਗੱਲ ਨੂੰ ਭੁੱਲ ਗਿਆ, ਵਿਸਰ ਗਿਆ ਕਿ ਇਹ ਜਿਹੜੀ ਗੱਦੀ ਹੈ ਇਹ ਸਾਡੀ ਜੱਦੀ ਗੱਦੀ ਨਹੀਂ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮੇਰੇ ਪਿਤਾ ਨੂੰ ਗੱਦੀ ਦਿੱਤੀ ਸੀ ਜਿਹਨਾਂ ਨੇ ਸੇਵਾ ਕੀਤੀ, ਇਸ ਗੱਲ ਨੂੰ ਨਹੀਂ ਵਿਚਾਰਿਆ, ਇਸ ਰਸਤੇ ਤੇ ਨਹੀਂ ਚੱਲਿਆ,

0: गुरु अंगद देव जी महाराज जी दी पर बेखौफ होके कोई मन च भावना नहीं एहो जी अज जे गद्दी दे वारस बने ने ते सेवा ते बने ने और जिहड़ा सिर उपर साल बाद दिता जांदा सी ਉਹ ਵੀ ਸਿਰ ਤੇ ਬਾਬਾ ਜੀ ਲਪੇਟੀ ਰੱਖਦੇ ਸਨ ਕਦੇ ਖੋਲਿਆ ਹੀ ਨਾ ਸੀ ਅਗਲਾ ਕਿੰਨੀ ਪ੍ਰੇਮ ਭਾਵਨਾ ਸੀ ਇੱਕ ਵੇਰੀ ਦੀ ਗੱਲ ਹੈ ਗਾਗਰ ਮੋਢੇ ਤੇ ਲੈ ਕੇ ਤੁਰੇ ਜਾਂਦੇ ਨੇ ਤੁਰੇ ਜਾਂਦੇ ਨੇ ਮਨ ਵਿੱਚ ਵਿਚਾਰ ਆ ਗਈ ਇੱਕ ਕਿ ਮੈਂ ਇਸ਼ਨਾਨ ਪਹਿਲਾਂ ਕਰ ਲੈਂਦਾ ਤੇ ਗੁਰੂ ਵਾਸਤੇ ਜਿਹੜਾ ਜਲ ਆਉਂਦਾ ਉਹ ਬਾਅਦ ਚ ਗਾਗਰ ਚ ਪੈਂਦਾ ਏ ਔਰ ਸਾਧ ਸਿੰਘ ਜੀ ਇਸੇ ਤਰ੍ਹਾਂ ਕਰਕੇ ਨਾਲ ਹੀ ਗਾਗਰ ਦੀ ਚੁੰਬੀ ਲਵਾ ਦੇਣੀ ਤੇ ਨਾਲ ਹੀ ਆਪ ਚੁੰਬੀ ਲਾ ਕੇ ਗਾਗਰ ਵੀ ਭਰ ਜਾਣੀ ਤੇ ਆਪ ਵੀ ਆ ਕੇ ਮੋਢੇ ਤੇ ਲੈ ਕੇ ਗਾਗਰ ਆ ਜਾਣਾ 12 ਸਾਲ ਬੇਨਾਗਾ ਸੇਵਾ ਕੀਤੀ ਏ ਕਿਸੇ ਵਿਛੜੇ ਪੈਂਡੇ ਦੀ ਨਹੀਂ ਪਰਵਾਹ ਕੀਤੀ ਔਖੀਆਂ ਘੜੀਆਂ ਦੀ ਨਹੀਂ ਪਰਵਾਹ ਕੀਤੀ ਅਡੋਲ ਸੇਵਾ ਵਿੱਚ ਅਮੋਲ ਰਹਿ ਕੇ ਇਸ ਗੁਰਗੱਦੀ ਦੇ ਮਾਲਕ ਫਿਰ ਬਣੇ ਨੇ ਪਰ ਦੱਸੂ ਪਰ ਭਾਈ ਦਾਤੂ ਇਸ ਗੱਲ ਨੂੰ ਸਮਝ ਨਹੀਂ ਸਕਿਆ ਕਿ ਜਿਹੜਾ ਗੱਦੀ ਦਾ ਮਾਲਕ ਬਣਿਆ ਇਹਨੇ ਕਿੰਨਾ ਲੰਮਾ ਅਰਸਾ ਸੇਵਾ ਕੀਤੀ ਏ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਕਿਉਂਕਿ ਗੁਰੂ ਅੰਗਦ ਦੇਵ ਜੀ ਨੇ ਤੇ ਸੇਵਾ ਨੂੰ ਮੇਵਾ ਲਾਉਣਾ ਸੀ ਔਰ ਸਾਧ ਸਿੰਘ ਜੀ ਜਦੋਂ ਇਹ ਈਰਖਾ ਵਿੱਚ ਹੋਇਆ ਇਧਰੋਂ ਤੇ ਜਾ ਕੇ ਦਾਸੂ ਨੇ ਨਮਸਕਾਰ ਕਰ ਦਿੱਤੀ ਮਾਤਾ ਦੇ ਕਹਿਣ ਤੇ ਔਰ ਸਾਧ ਸਿੰਘ ਜੀ ਬਾਬਾ ਅਮਰਦਾਸ ਜੀ ਜਿਹੜੇ ਸਨ ਅੱਜ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਦੀ ਧਰਤੀ ਜਿਸ ਗੋਇੰਦਵਾਲ ਦੀ ਵਸੋਂ ਇਹ ਰਚਨਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਹੋਇਆ ਵਸਾਇਆ ਗੋਇੰਦਵਾਲ ਉੱਥੇ ਵਿਰਾਜਮਾਨ ਨੇ ਗੁਰਗੱਦੀ ਦੇ ਉੱਤੇ ਸੰਗਤਾਂ ਆਉਂਦੀਆਂ ਨੇ ਮਿੱਠੇ ਤੇ ਪਿਆਰੇ ਬਚਨ ਸਰਵਣ ਕਰਦੀਆਂ ਨੇ ਔਰ ਸਾਧ ਸੰਗਤ ਜੀ ਇੱਧਰ ਤੇ ਦੀਵਾਨ ਲੱਗਾ ਹੋਇਆ ਸੰਗਤਾਂ ਬੜੇ ਪ੍ਰੇਮ ਵਿੱਚ ਭਿੱਜੀਆਂ ਹੋਈਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਅਮੋਲਕ ਬਚਨ ਸਰਵਣ ਕਰ ਰਹੀਆਂ ਨੇ ਔਰ ਸਾਧ ਸੰਗਤ ਜੀ ਇੱਧਰੋਂ ਈਰਖਾ ਨਾਲ ਭਰਿਆ ਹੋਇਆ ਉਹ ਲੋਕਾਂ ਨੇ ਚੱਕ ਦਿੱਤਾ ਕਿ ਤੁਹਾਡੀ ਗੱਦੀ ਤੇ ਬੈਠ ਕੇ ਅਮਰੂ ਜਿਹੜਾ ਤੁਹਾਡੇ ਘਰ ਦਾ ਨੌਕਰ ਹੈ ਉਹ ਮੌਜਾਂ ਨੂੰ ਟੁਰਿਆ ਗੋਇੰਦਵਾਲ ਸਾਹਿਬ ਤੇ ਤੁਸੀਂ ਇੱਥੇ ਕੀ ਕਰਦੇ ਆ ਉਹ ਚੱਕ ਚ ਉੱਥੋਂ ਚੱਲਿਆ ਏ ਇੱਧਰ ਤੀਜੇ ਪਾਤਸ਼ਾਹ ਗੁਰਗੱਦੀ ਤੇ ਬਿਰਾਜਮਾਨ ਨੇ ਅਤੇ ਉਹ ਲੋਕਾਂ ਨਾਲ ਬਚਨ ਸੰਗਤਾਂ ਨਾਲ ਕਰਦੇ ਨੇ ਇਹ ਦਾਤੂ ਜਾ ਕੇ ਪਹੁੰਚ ਕੇ ਕੀ ਕਾਰੇ ਕਰਦਾ ਉਸ ਮੌਕੇ ਦਾ ਵਾਤਾਵਰਣ ਆਪ ਜੀ ਦੇ ਸਾਹਮਣੇ ਕਵੀ ਜਥਾ ਇੰਝ ਬੇਨਤੀ ਕਰਦਾ
1: ਜੀ ਗੱਦੀ ਉੱਤੇ ਸੋਮਦੇ ਗੁਰਦੇ

0: ਸੁਣ ਕੇ ਗੁਰ ਉਪਦੇਸ਼ ਜੀ ਤਪਦੇ ਦਿਲ ਠਾਰੇ।
1: ਮਿੱਠੇ ਬੋਲਾ ਕੀਲ ਲੈ ਧਰਮੀ ਸਿੱਖ ਸਾਰੇ ਜੀ, ਮਿੱਠੇ ਬੋਲਾ ਕੀਲ ਲੈ ਧਰਮੀ।

0: ਸੰਗਤਾਂ ਦੇ ਬੜੇ ਪ੍ਰੇਮ ਦੇ ਨਾਲ ਪਿਆਰ ਵਿੱਚ ਭਿੱਜੀਆਂ ਹੋਈਆਂ ਸਤਿਗੁਰਾਂ ਦੇ ਬਚਨ ਸਰਵਣ ਕਰ ਰਹੀਆਂ ਸਨ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਹੁਤ ਹੀ ਮਿੱਠੀ ਤੇ ਭਾਵਨਾ ਨਾਲ ਸੰਗਤਾਂ ਦੇ ਜੀਵਨ ਦੀ ਗੱਲ ਕਰ ਰਹੇ ਸਨ ਕਿ ਗੁਰਮੁਖ ਪਿਆਰਿਓ ਜਿਹੜੇ 24,000 ਸਵਾਸ ਮਿਲੇ ਨੇ ਇਹ ਆਪਾਂ ਲੇਖੇ ਵਿੱਚ ਕਿੱਦਾਂ ਲਾਉਣੇ ਨੇ ਕਿ ਉਹ ਸਾਧ ਸਿੰਘ ਜੀ ਹੁਣ ਆਪਾਂ ਜਿੱਦਾਂ ਗੁਰੂ ਘਰ 'ਚ ਬੈਠ ਕੇ ਗੁਰੂ ਦਾ ਜਾਸ ਗੁਰੂ ਦੀ ਮਹਿਮਾ ਗੁਰੂ ਦੀ ਵਡਿਆਈ ਗੁਰੂ ਦੀ ਉਪਮਾ ਗੁਰੂ ਦੇ ਗੁਣ ਸਰਵਣ ਕਰਦੇ ਹਾਂ ਕਿਉਂਕਿ ਸਾਡਾ ਮਨ ਜਿਹੜਾ ਹੋਰ ਪਾਸਿਓਂ ਗੁਰੂ ਦੇ ਚਰਨਾਂ ਨਾਲ ਲੱਗ ਜਾਂਦਾ ਅਤੇ ਇਸੇ ਸਵਾਸਥਾ ਰੂਪੀ ਪੂੰਜੀ ਨਾਮ ਰੰਗ ਵਿੱਚ ਰੰਗੀ ਜਾਂਦੀ ਹੈ ਇੱਥੇ ਨਾਮ ਦੀ ਵਰਖਾ ਹੁੰਦੀ ਹੈ ਕਿਉਂਕਿ ਅਸੀਂ ਸੰਗਤ ਜਾਣੀਏ ਜਿੱਥੇ ਇੱਕੋ ਨਾਮ ਵਿਖਾਣੀ ਹੈ ਇੱਥੇ ਇੱਕੋ ਨਾਮ ਦੀ ਗੱਲ ਹੋਣੀ ਆ ਇੱਕ ਗੁਰੂ ਦੀ ਗੱਲ ਹੋਣੀ ਇੱਕ ਗੁਰੂ ਦੀ ਮਹਿਮਾ ਹੋਣੀ ਹੈ ਗੁਰੂ ਦਾ ਜਸ ਹੋਣਾ ਗੁਰੂ ਅਮਰਦਾਸ ਜੀ ਕਹਿੰਦੇ ਨੇ ਗੁਰਮੁਖ ਪਿਆਰਿਓ ਇਹ ਜਿਹੜੀਆਂ ਸੱਤ ਸੰਗ ਦੀਆਂ ਘੜੀਆਂ ਨੇ ਇਹੀ ਲੇਖੇ ਵਿੱਚ ਲੱਗਣੀਆਂ ਨੇ ਇਹ ਜਿਹੜੇ ਸਾਡੀ ਸਵਾਸਾ ਰੂਪੀ ਪੂੰਜੀ ਹੈ ਇਹੀ ਨਾਮ ਵਿੱਚ ਰੰਗੀ ਜਾਣੀ ਹੈ ਬੜੇ ਪਿਆਰ ਨਾਲ ਸੰਗਤਾਂ ਭਿੱਜੀਆਂ ਹੋਈਆਂ ਨੇ ਕੋਈ ਮਨ ਵਿੱਚ ਖਿਆਲ ਨਹੀਂ ਔਰ ਪ੍ਰੇਮ ਦੇ ਨਾਲ ਸੰਗਤਾਂ ਸਰਵਣ ਕਰ ਰਹੀਆਂ ਨੇ ਕਿਉਂਕਿ ਸਾਧ ਸਿੰਘ ਜੀ ਇਹ ਜਿਹੜੀਆਂ ਸੱਤ ਸੰਗ ਦੀਆਂ ਘੜੀਆਂ ਹੁੰਦੀਆਂ ਨੇ ਇਨਸਾਨ ਦੇ ਜੀਵਨ 'ਤੇ ਇੰਨਾ ਕੁਛ ਕਰ ਜਾਂਦੀਆਂ ਨੇ ਇਨਸਾਨ ਕਿੱਡਾ ਵੀ ਕਰਪਟ ਹੋਵੇ ਕਿੱਡਾ ਵੀ ਬੇਈਮਾਨ ਹੋਵੇ ਕਿੱਡਾ ਵੀ ਧੋਖੇਬਾਜ ਹੋਵੇ ਪਰ ਜੇ ਕਿਤੇ ਸੰਗਤ ਦੀ ਰੰਗਤ ਚੜ ਜਾਏ ਉਹਦੇ ਸਾਰੇ ਦੁੱਖ ਉਹਦੇ ਧੋ ਦਿੰਦੇ ਨੇ ਉਹਦਾ ਮਨ ਸਾਫ ਹੋ ਜਾਂਦਾ ਇਹ ਰੱਬੀ ਬਾਣੀ ਕਿਹੋ ਜਿਹੀ ਬਾਣੀ ਹੈ ਜਿਹੜੀਆਂ ਪਾਪੀਆਂ ਦਿਲਾਂ ਨੂੰ ਕੀ ਲੈਂਦੀ ਏ ਸਭ ਤੋਂ ਵੱਧ ਕਮਾਦੀ ਦਾ ਗੁੜ ਮਿੱਠਾ ਮਿੱਠੀ ਗੁੜ ਤਾਂ ਸ਼ਾਇਦ ਮਖੀਲ ਦੀ ਏ ਮੇਵਾ ਪੁੱਤਰ ਦਾ ਇਸ ਵੱਧ ਮਿੱਠਾ ਜਿਹਦੇ ਵਾਸਤੇ ਜਿੰਦੜੀ ਹੀਲ ਦੀ ਏ ਹੁੰਦਾ ਇਸ ਤੋਂ ਵੀ ਵੱਧ ਗਾਂ ਮਿੱਠਾ ਕਵੀ ਆਖਦਾ ਗੱਲ ਦਲੀਲ ਦੀ ਏ ਪਰ ਬਾਣੀ ਗੁਰੂ ਗ੍ਰੰਥ ਦੀ ਬਹੁਤ ਮਿੱਠੀ ਜਿਹੜੀ ਪਾਪੀਆਂ ਦਿਲਾਂ ਨੂੰ ਕੀਲ ਦੀ ਏ
1: ਰੱਬ ਜੀ ਸਾਹਿਬ ਦੀਆਂ ਹਨ ਪਾਣੀਆਂ ਜੋ ਇਹਨੇ ਪਾਣੀਆਂ ਗੁਰੂ ਧਾਮ ਦੀਆਂ ਹਰ ਇੱਕ ਪਗ ਅੰਦਰ ਹਰ ਇੱਕ ਸ਼ਬਦ ਅੰਦਰ ਉਹ ਭਰੀਆਂ ਹੋਈਆਂ ਨੇ

ਕਿਉਂਕਿ ਬਾਣੀ ਤੁਰੋ ਅਕਾਲ ਨੇ ਆਪ ਭੇਜੀ। ਇਹ ਅਕਾਲ ਪੁਰਖ ਦੀ ਭੇਜੀ ਹੋਈ ਬਾਣੀ ਹੈ, ਇਹ ਕਿਸੇ ਦੀ ਸਿਫਾਰਿਸ਼ ਵਾਲੀ ਗੱਲ ਨਹੀਂ। ਇੱਥੇ ਕੋਈ ਲਾਲਚ ਨਹੀਂ, ਇੱਥੇ ਕੋਈ ਸਿਫਾਰਿਸ਼ ਨਹੀਂ ਆਉਂਦੀ। ਬਾਣੀ ਤੁਰੋ ਅਕਾਲ ਨੇ ਆਪ ਭੇਜੀ ਭੁੱਲੇ ਭਟਕਿਆਂ ਨੂੰ ਰਾਹੇ ਪਾਉਣ ਦੀ। ਬਾਣੀ ਦੁੱਧ ਦੇਵੇ, ਬਾਣੀ ਪੁੱਤ ਦੇਵੇ, ਪਾਣੀ ਦੌਲਤਾਂ ਨਾਲ ਰਜਾਉਂਦੀ ਏ। ਕੌੜਿਆਂ ਰੀਠਿਆਂ ਇਹ ਕਰੇ ਮਿੱਠਾ, ਕੌੜਿਆਂ ਰੀਠਿਆਂ ਇਹ ਕਰੇ ਮਿੱਠਾ, ਇਹ ਤੇ ਆਪਣੇ ਚੋਜ ਵਰਤਾਨ ਦੀ ਏ। ਉਹ ਜਿਸ ਜਿਸ ਨੇ ਇਹਦਾ ਜਾਪ ਕੀਤਾ ਉਹਦੇ ਸਿਰ ਤੇ ਛਤਰ ਚਲਾਉਣ ਦੀ ਏ। ਕਿ ਜਿਹੜਾ ਇਹਦਾ ਬਣ ਗਿਆ, ਜਿਹਨੇ ਆਪਣੇ ਮਨ ਨੂੰ ਗੁਰੂ ਦੇ ਹਵਾਲੇ ਕਰ ਦਿੱਤਾ, ਮਨ ਵਿੱਚ ਸਤਿਗੁਰ ਕੇ ਪਾਤੇ ਸੇਵਕ ਕੇ ਕਾਰਜ ਰਾਸ, ਅਸੀਂ ਆਪਣੇ ਮਨ ਨੂੰ ਗੁਰੂ ਦੇ ਹਵਾਲੇ ਕਰ ਦਈਏ, ਇਹ ਭੱਜਣੋਂ ਹਟ ਜਾਂਦਾ। ਤੇ ਗੁਰੂ ਕਰਦਾ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ, ਇਹ ਮਨ ਨੂੰ ਜਿੱਤ ਲੈਂਦਾ ਗੁਰੂ, ਇੱਥੇ ਕਾਬਜ ਹੋ ਜਾਂਦਾ। ਕਿਉਂਕਿ ਸਾਧ ਸਿੰਘ ਜੀ, ਗੁਰੂ ਆਪਣਾ ਪਹਿਰਾ ਕਰ ਦਿੰਦਾ ਜਦੋਂ ਕਿਸੇ ਚੀਜ਼ ਕਿਸੇ ਦੇ ਹਵਾਲੇ ਕੀਤੀ ਜਾਵੇ, ਉਹਨੂੰ ਉਹ ਕੈਚ ਕਰ ਲੈਂਦਾ। ਕੈਚ ਕਰਨ ਤੋਂ ਬਾਅਦ ਉਹਦੇ ਕੋਲੋਂ ਗਲਤ ਕੰਮ ਨਹੀਂ ਹੁੰਦੇ, ਉਹ ਕਿਤੇ ਇੱਧਰ ਉੱਧਰ ਭਟਕਦਾ ਨਹੀਂ। ਔਰ ਸਾਧ ਸਿੰਘ ਜੀ, ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਗੁਰਗੱਦੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਬਰਾਜਮਾਨ ਕੀਤਾ ਸੀ, ਉਹਨਾਂ ਵਿੱਚ ਸਾਰੀਆਂ ਬਰਕਤਾਂ ਸਨ, ਉਹਨਾਂ ਵਿੱਚ ਸਾਰੇ ਗੁਣ ਸਨ। ਐਵੇਂ ਨਹੀਂ ਗੁਰਗੱਦੀ ਦਿੱਤੀ, ਜਿਨ੍ਹਾਂ ਨੇ ਆਖਿਆ ਸੀ ਨਥਾਵਿਆਂ ਦਾ ਥਾਂ ਗੁਰੂ ਅਮਰਦਾਸ, ਨਿਓਟਿਆਂ ਦੀ ਓਟ, ਨਿਗਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਥਿਰਿਆਂ ਦੀ ਤਿਰ, ਨਥਾਮਿਆਂ ਦਾ ਥਾਂ। ਔਰ ਸਾਧ ਸਿੰਘ ਜੀ ਇੰਨੀਆਂ ਅਨੇਕ ਬਖਸ਼ਿਸ਼ਾਂ ਕਰਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਗੁਰਗੱਦੀ ਦੇ ਬਿਰਾਜਮਾਨ ਕੀਤਾ ਹੀ। ਸਾਧੂ ਬੋਲੇ ਸਹਿ ਸੁਭਾਅ ਸਾਧੂ ਦਾ ਬੋਲਿਆ ਵਿਰਥਾ ਨਾ ਜਾ। ਜੇ ਜਿਨ੍ਹਾਂ ਨੇ ਇਹੋ ਜਿਹਾ ਬਚਨ ਕਹੇ ਹੋਣ, ਉਹਨਾਂ ਉਹ ਕਦੇ ਡੋਲ ਸਕਦੇ ਆ ਤਾਂ ਡੋਲ ਰਹਿੰਦੇ ਨੇ। ਗੱਦੀ ਤੇ ਬਿਰਾਜਮਾਨ ਹੋ ਕੇ ਸੰਗਤਾਂ ਦੇ ਨਾਲ ਮਿੱਠੇ ਮਿੱਠੇ ਬਚਨ ਕਰ ਰਹੇ ਨੇ, ਪਿਆਰ ਦੀਆਂ ਗੱਲਾਂ ਤੇ ਪੀਂਘਾਂ ਪਾ ਰਹੇ ਨੇ, ਗੁਰੂ ਘਰ ਦੀ ਗੱਲ ਕਰ ਰਹੇ ਨੇ। ਕਹਿੰਦੇ ਨੇ ਗੁਰਖ ਪਿਆਰਿਓ, ਇਹ ਦਰ ਉਹ ਆ, ਇਸ ਦਰ ਤੋਂ ਜੀਵਨ ਮਿਲ ਜਾਂਦਾ। ਇੱਥੇ ਜਾਤਾਂ ਪਾਤਾਂ ਨਹੀਂ ਪੁੱਛੀਆਂ ਜਾਂਦੀਆਂ, ਇੱਥੇ ਊਚ ਨੀਚ ਨਹੀਂ ਪੁੱਛੀ ਜਾਂਦੀ, ਇੱਥੇ ਕਿਤੇ ਇਹ ਨਹੀਂ ਪੁੱਛਿਆ ਜਾਂਦਾ ਕਿੰਨੇ ਤੇ ਮਕਾਨ ਬਣਾ ਲੈ, ਕਿੰਨਾ ਤੇਰਾ ਪਰਿਵਾਰ ਹੈ। ਇੱਥੇ ਤਾਂ ਹਮੇਸ਼ਾ ਜਿਹੜੀ 24,000 ਸਵਾਸ ਹੈ ਉਹ ਨਾਮ ਰੰਗ ਵਿੱਚ ਰਹੇ ਜਾਂਦੇ ਨੇ। ਕਿਉਂ ਨਹੀਂ ਬੰਦਿਆਂ ਤੂੰ ਚਿੱਤ ਚ ਵਿਚਾਰਦਾ? ਬੰਦੇ ਨੂੰ ਇੱਕ ਠੋਕਰ ਮਾਰ ਕੇ ਗੱਲ ਕਹਿੰਦੇ ਨੇ। ਕਿਉਂ ਨਹੀਂ ਬੰਦਿਆਂ ਤੂੰ ਚਿੱਤ ਚ ਵਿਚਾਰਦਾ? ਨਿੱਤ ਘਾਟਾ ਪੈਂਦਾ 24,000 ਦਾ, ਖਿਹੜਾ ਛੱਡ ਦੇ ਝੂਠੇ ਸੰਸਾਰ ਦਾ, ਚੜੇ ਡੋਲ ਨਾ ਪਤੰਗ ਤੋਂ ਬਿਨਾਂ ਤੇਰੀ ਮੁਕਤੀ ਨਹੀਂ ਹੋਣੀ, ਸਤ ਸੰਗ ਤੋਂ ਬਿਨਾਂ ਸਤ

0: ਗੁਰੂ ਅਮਰਦਾਸ ਜੀ ਕਹਿੰਦੇ ਪਿਆਰੀ ਸਾਧ ਸੰਗਤ ਜੀ, ਜਦੋਂ ਗੱਡੀ ਮੌਜ ਦਾ ਵਿਗਲ ਹੈ ਵੱਜਣਾ, ਭਾਂਡਾ ਘੜਿਆ ਖੀਰ ਇੱਥੇ ਭੱਜਣਾ, ਚਾਰ ਦੇਣਗੇ ਟਿਕਟ ਬਿਨਾ ਸੱਜੇ ਰਾਹ ਗਾਇਆ ਜਾਮਦਾਰੀ ਸਿੰਧ ਨਿਛੰਗ ਤੋਂ ਬਿਨਾ, ਤੇਰੀ ਮੁਕਤੀ ਨਹੀਂ ਆਉਣੀ ਸਤਸੰਗ ਤੋਂ ਬਿਨਾ। ਕਿਉਂਕਿ ਜਿਹੜੀਆਂ ਸਤਸੰਗ ਦੀਆਂ ਘੜੀਆਂ, ਕਿਉਂਕਿ ਸਤਸੰਗ ਜੀ ਬੰਦਾ ਘਰ ਕਿੰਨਾ ਸਿਮਰਨ ਕਰਦਾ ਹੋਵੇ, ਕਿੰਨਾ ਨਾਮ ਜਪਦਾ ਹੋਵੇ, ਉੱਥੇ ਸਤਸੰਗ ਜੀ ਸੰਗਤ ਵੀ ਜ਼ਰੂਰੀ ਹੈ। ਸਿਮਰਨ ਕਰਨਾ ਉੱਥੇ ਸੰਗਤ ਵੀ ਜ਼ਰੂਰੀ ਹੈ। ਜੇ ਸਿਮਰਨ ਇਕੱਲਾ ਕਰਦੇ ਸੰਗਤ ਨਹੀਂ ਕਰਦੇ ਫਿਰ ਵੀ ਅਧੂਰਾ ਹੈ। ਜੇ ਸਿਮਰਨ ਕਰਦੇ ਹਾਂ ਸੰਗਤ ਕਰਦੇ ਹਾਂ ਫਿਰ ਸਤਸੰਗ ਜੀ ਸੇਵਾ ਨਹੀਂ ਕਰਦੇ ਫਿਰ ਵੀ ਅਧੂਰਾ ਆ। ਕਿਉਂਕਿ ਗੁਰੂ ਘਰ ਇੱਥੇ ਸਿਮਰਨ ਵੀ ਜ਼ਰੂਰੀ ਹੈ, ਸੰਗਤ ਵੀ ਜ਼ਰੂਰੀ ਹੈ ਅਤੇ ਸੇਵਾ ਵੀ ਜ਼ਰੂਰੀ ਹੈ। ਜਦੋਂ ਪ੍ਰਾਣੀ ਇੱਕ ਮਨ ਇੱਕ ਚਿੱਤ ਹੋ ਕੇ ਸਾਰੇ ਕਾਰਜ ਕਰਦਾ, ਉਹਦੀਆਂ ਝੋਲੀਆਂ ਸਤਿਗੁਰ ਭਰ ਦਿੰਦਾ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਕਿਉਂਕਿ ਆਪਣੇ ਗੁਰੂ ਤੋਂ ਲੈਣਾ, ਆਪਣੇ ਕਾਰਜ ਕਰਾਉਣੇ ਆਪਾਂ ਦੇਖਦੇ ਹਾਂ, ਗੁਰੂ ਤੇ ਸਾਡੇ ਕਾਰਜ ਆਪ ਹੀ ਕਰੀ ਜਾਂਦਾ, ਸਾਨੂੰ ਪਤਾ ਹੀ ਨਹੀਂ ਹੈ। ਕਈ ਵਾਰੀ ਆਪਾਂ ਕਹਿ ਦਿੰਦੇ ਨਾ, ਲਵੇ ਅੱਜ ਤੇ ਮਾਲਕ ਦੀ ਕਿਰਪਾ ਹੋ ਗਈ, ਰਹਿਮਤ ਹੋ ਗਈ, ਹੱਥ ਦੇ ਕੇ ਰੱਖ ਲਿਆ। ਹੱਥ ਦੇ ਕੇ ਰੱਖਿਆ ਨਹੀਂ, ਵੇਚੀ ਸੀਗਾ ਕੋਲੀ ਹੈ, ਉਹਦੀ ਜੋਤ ਸਾਡੇ ਵਿੱਚ ਆ, ਤਦੇ ਅਸੀਂ ਤੁਰੇ ਫਿਰਦੇ ਹਾਂ। ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ। ਇਹ ਪੰਜ ਭੂਤਕ ਸਰੀਰ ਵਿੱਚ ਉਸ ਮਾਲਕ ਨੇ ਆਪਣੀ ਜੋਤ ਦਾ ਪ੍ਰਵੇਸ਼ ਕੀਤਾ ਤੇ ਫਿਰ ਸਾਡਾ ਸੰਸਾਰ ਵਿੱਚ ਆਉਣਾ ਹੋਇਆ। ਸਾਡੇ ਮਾਤਾ ਤੇ ਪਿਤਾ ਸਭ ਕੁਛ, ਅਸੀਂ ਮਾਤਾ ਪਿਤਾ ਦਾ ਦੇਣ ਸਾਰੀ ਜ਼ਿੰਦਗੀ ਨਹੀਂ ਦੇ ਸਕਦੇ। ਭਾਵੇਂ ਲੱਖਾਂ ਤੀਰਥਾਂ ਤੇ ਚਲੇ ਜਾਈਏ, ਜੇ ਅਸੀਂ ਆਪਣੀ ਮਾਤਾ ਤੇ ਪਿਤਾ ਦੀ ਸੇਵਾ ਨਹੀਂ ਕਰਦੇ ਤੇ ਉਹ ਸਾਡੇ ਤੀਰਥਾਂ ਤੇ ਗਿਆਂ ਦਾ ਕੋਈ ਆਸਰਾ ਨਹੀਂ, ਪੁੰਨ ਦਾਨ ਕੀਤਿਆਂ ਦਾ ਕੋਈ ਆਸਰਾ ਨਹੀਂ। ਇੱਕ ਸਾਡੇ ਮਾਤਾ ਪਿਤਾ ਹੀ ਹੈ, ਜਿਹੜੀ ਸੇਵਾ ਕਰੀਏ ਤੇ ਸਭ ਮਿਲ ਜਾਂਦੇ ਨੇ। ਕਿਉਂਕਿ ਬੱਚੇ ਦੀ ਜਨਮਦਾਤਾ ਵੀ ਮਾਤਾ ਏ, ਉਹਦੀ ਕਢਾਵੀ ਵੀ ਏ, ਉਹਦੀ ਨਰਸਰੀ ਵੀ ਏ, ਉਹਦੀ ਪ੍ਰਾਇਮਰੀ ਵੀ ਏ, ਉਹਦੀ ਮਿਡਲ ਵੀ ਏ, ਉਹਦਾ ਹਾਈ ਸਕੂਲ ਤੇ ਉਹਦੀ ਕਾਲਜ ਤੇ ਯੂਨੀਵਰਸਿਟੀ ਵੀ ਹੈ। ਆਪਣੇ ਬੱਚੇ ਨੂੰ ਮਾਂ ਜੋ ਚਾਹੇ ਕਰ ਦਿੰਦੀ ਏ। ਔਰ ਸਤਸੰਗ ਜੀ ਇਸੇ ਤਰ੍ਹਾਂ, ਪਰ ਮਾਂ ਨੇ ਸਿੱਖਿਆ ਤਾਂ ਦਿੱਤੀ, ਪਰ ਸਤਸੰਗ ਜੀ ਜਿਹੜਾ ਅੱਕ ਦਾ ਬੂਟਾ ਹੁੰਦਾ ਨਾ, ਕੋਈ ਹਿਸਾਬ ਕਿਤਾਬ ਵੀ ਗੁਰੂ ਸਾਹਿਬ ਨੇ ਦੱਸਿਆ ਪਰ ਇਹਦੇ ਤੇ ਰੰਗਤ ਨਹੀਂ ਚੜ੍ਹਦੀ। ਬੂਟਾ ਅੱਕਦਾ ਕਦੇ ਨਹੀਂ ਅੰਬ ਬਣਦਾ, ਭਾਵੇਂ ਘੋਲ ਕੇ ਮਿਸ਼ਰੀ ਪਾ ਦੇਖੋ, ਜਿੰਨੀ ਮਰਜ਼ੀ ਇਹਨੂੰ ਕਰੀ ਚੱਲੋ, ਇਹਦੀ ਕੜਤਣ ਜਾਂਦੀ ਨਹੀਂ। ਬੂਟਾ ਅੱਕਦਾ ਕਦੇ ਨਹੀਂ ਅੰਬ ਬਣਦਾ, ਭਾਵੇਂ ਘੋਲ ਕੇ ਮਿਸ਼ਰੀ ਪਾ ਦੇਖੋ। ਪੂਛ ਕੁੱਤੇ ਦੀ ਕਦੇ ਨਹੀਂ ਸਿੱਧੀ ਹੁੰਦੀ, 12 ਸਾਲ ਨਾਲ ਹੀ ਭਾਵੇਂ ਪਾ ਦੇਖੋ। ਮਨਮੁਖਾਂ ਨੂੰ ਕਦੇ ਨਹੀਂ ਗਿਆਨ ਹੁੰਦਾ, ਭਾਵੇਂ ਚਾਰੇ ਹੀ ਵੇਦ ਪੜ੍ਹਾ ਦੇਖੋ। ਚੁਗਲ ਚੁਗਲੀਓ ਕਦੀ ਨਹੀਂ ਆਵਾਜ਼ ਆਉਂਦਾ, ਤੱਤੀ ਲੋਹਰੇ ਉੱਪਰ ਲਟਾ ਦੇਖੋ। ਬਦਲ ਸਕਦੀਆਂ ਸੰਗਤੇ ਨਹੀਂ ਆ ਤਾਂ ਕਿੰਨਾ ਮੂਰਖਾਂ ਤਾਈ, ਸਮਝਾ ਦੇਖੋ ਕਿੰਨਾ ਗਿਆਨ ਦੇ ਲਈਏ, ਉਹਨਾਂ ਤੇ ਰੰਗ ਚੜ੍ਹਦਾ ਹੀ ਨਹੀਂ। ਔਰ ਸਤਸੰਗ ਇਸ ਦਾਤੂ ਤੇ ਰੰਗ ਚੜਿਆ ਹੀ ਨਹੀਂ, ਸਮਝਾਉਣ ਵਾਲਿਆਂ ਨੇ ਸਮਝਾ ਬਥੇਰਾ ਦਿੱਤਾ, ਪਰ ਸਤਸੰਗ ਜੀ ਜਿਹੜੇ ਚੱਕਣ ਵਾਲੇ ਸੀ ਉਹਨੇ ਚੱਕ ਵੀ ਬਥੇਰਾ ਦਿੱਤਾ। ਕਿਉਂਕਿ ਪਿਆਰ ਦੀ ਗੱਲ ਸਰਵਣ ਨਹੀਂ ਕੀਤੀ, ਪ੍ਰੇਮ ਦੀਆਂ ਤੰਦਾਂ ਨੂੰ ਸਮਝਿਆ ਨਹੀਂ, ਅਤੇ ਜਿਹੜੇ ਕੌੜੇ ਸੀ ਉਹ ਜ਼ਹਿਰ ਨੂੰ ਉਗੜੀ ਗਿਆ, ਚੜ੍ਹਾਈ ਗਿਆ। ਅਖੀਰ ਆਇਆ ਗੋਇੰਦਵਾਲ ਸਾਹਿਬ ਸਤਿਗੁਰ ਗੱਦੀ ਦੇ ਬਿਰਾਜਮਾਨ, ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ। ਇਸ ਆਉਂਦੇ ਨੇ ਐਸਾ ਕਾਰਾ ਕੀਤਾ, ਕੋਈ ਗੱਲ ਨਹੀਂ ਹੋਈ। ਹੌਲੀ ਹੌਲੀ ਕੋਲ ਦੀ ਤੁਰਿਆ ਆਉਂਦਿਆਂ ਸੰਗਤਾਂ ਨੇ ਦੇਖਿਆ ਇਹ ਵੀ ਨਮਸਕਾਰ ਕਰਨ ਲੱਗਾ, ਅੱਜ ਨਮਸਕਾਰ ਨਹੀਂ ਕੀਤੀ, ਜਿਹੜੀ ਭੈੜੀ ਕਰਤੂਤ ਕਰਨ ਲੱਗਾ। ਉਸ ਮੌਕੇ ਸੋਚਿਆ ਨਹੀਂ, ਸਮਝਿਆ ਨਹੀਂ, ਮੇਰੇ ਗੁਰਦੇਵ ਦੇ ਲੱਤ ਮਾਰੀ ਅਤੇ ਗੱਦੀ ਤੋਂ ਥੱਲੇ ਸੜ ਦਿੱਤਾ। ਔਰ ਸਤਸੰਗ ਜੀ ਸ਼ਾਂਤੀ ਦੇ ਪੁੰਜ ਮਿਹਰਬਾਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਜਦ ਦਾਤੂ ਨੇ ਲੱਤ ਮਾਰੀ, ਮੇਰੇ ਸਾਹਿਬ ਗੱਦੀ ਤੋਂ ਥੱਲੇ ਆ ਗਏ, ਥੱਲੇ ਆ ਕੇ ਆਪਣੇ ਮਖਾਰ ਵਿੰਨ ਤੋਂ ਕੋਈ ਬਚਨ ਨਹੀਂ ਆਇਆ। ਸੰਗਤਾਂ ਇੱਕਦਮ ਉੱਠ ਖੜੋਈਆਂ, ਫਟਾਫਟ ਹੀ ਦਾਤੂ ਵੱਲੋਂ ਆ ਗਈਆਂ ਕਿ ਇਹਨੂੰ ਫੜ ਲਈਏ। ਮੇਰੇ ਗੁਰਦੇਵ ਨੇ ਮਿਹਰਬਾਨ ਇਸ਼ਾਰਾ ਕੀਤਾ, ਨਹੀਂ ਨਹੀਂ, ਕਦੇ ਗੱਲ ਨਹੀਂ ਕਰਨੀ। ਔਰ ਸਤ ਸਿੰਘ ਜੀ ਕੀ ਕਰਦੇ ਨੇ, ਚਰਨ ਫੜ ਲਏ ਨੇ, ਚਰਨ ਫੜ ਕੇ ਅਤੇ ਨਾਲੇ ਘੁੱਟਦੇ ਨੇ ਤੇ ਨਾਲੇ ਕੀ ਆਪਣੇ ਮਖਾਰ ਵਿੰਦ ਚੋਂ ਦਾਤਰੂ ਨੂੰ ਕਹਿ ਰਹੇ ਨੇ ਕਿ ਮੇਰੇ ਗੁਰੂ ਦੇ ਪੁੱਤਰ ਨੇ, ਲਾਡਲੇ ਨੇ। ਔਰ ਸਤ ਸਿੰਘ ਜੀ ਜਰਾ ਤੱਕੀਏ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਇੱਕ ਵੱਜੀ ਹੋਈ ਸੱਟ, ਗੱਦੀ ਤੋਂ ਡਿੱਗੇ ਹੋਏ ਆਪਣੇ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਇਹ ਲਾਲ ਨੂੰ ਕੀ ਆਪਣੇ ਮਖਾਰ ਵਿੱਚੋਂ ਕਹਿ ਰਹੇ ਨੇ, ਉਹਦਾ ਵਾਤਾਵਰਨ ਕਵੀ ਜਥਾ ਇੰਜ ਆਖਿਆ।
1: ਪੁੰਜੀ ਨਿਮਰਤਾ ਦੇ ਸ਼ਾਦ ਚਿੱਤ ਬੋਲੇ, ਪੁੰਜੀ ਨਿਮਰਤਾ ਦੇ

0: ਜਾਂ ਦਾਤੂ ਨੇ ਸੱਚੇ ਪਾਤਸ਼ਾਹ ਦੇ ਲੱਤ ਮਾਰੀ, ਕਹਿੰਦਾ ਰਾਜ ਗੱਦੀ ਦੇ ਮਾਲਕ ਅਸੀਂ ਹੈ, ਉਹ ਤੁਸੀਂ ਨੌਕਰ ਹੋ ਕੇ ਚੌਧਰਾਂ ਕਰਦੇ ਫਿਰਦੇ ਆ। ਗੱਦੀ ਤੋਂ ਥੱਲੇ ਸਿੱਟ ਦਿੱਤਾ, ਆਪ ਗੱਦੀ ਤੇ ਬਹਿ ਗਿਆ। ਸੰਗਤਾਂ ਵਿੱਚ ਹਾਹਾਕਾਰ ਮੱਚ ਗਈ, ਇਕਦਮ ਉੱਠ ਖੜੋਏ। ਸਾਹਿਬ ਸੱਚੇ ਪਾਤਸ਼ਾਹ ਮਿਹਰਬਾਨ, ਧੀਰਜ ਦਿੱਤੀ ਏ, ਇਸ਼ਾਰਾ ਕੀਤਾ ਇਸ਼ਾਰੇ ਨਾਲ, ਨਹੀਂ ਨਹੀਂ ਕੁਛ ਨਹੀਂ ਕਹਿਣਾ, ਗੱਦੀ ਦੇ ਮਾਲਕ ਇਹੀ ਹੈ, ਇਹ ਗੱਦੀ ਇਹਨਾਂ ਦੀ ਹੈ, ਇਹ ਗੱਦੀ ਵਾਕਿਆ ਇਹਨਾਂ ਦੇ ਪਿਤਾ ਦੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ, ਅਤੇ ਨਾਲੇ ਉਹਨਾਂ ਦੇ ਚਰਨ ਘੁੱਟਣ ਲੱਗ ਪਏ ਨੇ। ਸੱਚੇ ਪਾਤਸ਼ਾਹ ਨੇ ਚਰਨ ਫੜੇ ਹੋਏ ਨੇ ਦਾਤੂ ਦੇ, ਦਾਤੂ ਆਪ ਮਹਾੜਾ ਏਦਾਂ ਚੱਲੀ ਜਾ ਰਿਹਾ ਨਾ, ਕਹਿੰਦਾ ਉਹ ਸਾਡੇ ਘਰ ਦੇ ਟੁਕੜ ਖਾ ਖਾ ਕੇ ਪੜ੍ਹਨ ਵਾਲੇ, ਸਾਡੇ ਘਰ ਦੇ ਨੌਕਰ ਚਾਕਰ ਕੰਮ ਕਾਰ ਕਰਨ ਵਾਲੇ, ਦੇਖੋ ਕਿੱਦਾਂ ਦਿਮਾਗ ਇਹਨਾਂ ਦਾ ਹਿੱਲ ਗਿਆ, ਗੱਦੀ ਦੇ ਮਾਲਕ ਬਣ ਗਿਆ ਜਿਹੜੀ ਸਾਡੀ ਗੱਦੀ ਹੈ। ਆਹ ਮਹਾਰਾ ਕਹੀ ਜਾਂਦਾ, ਇਹ ਗੱਦੀਆਂ ਤੇ ਨੌਕਰ ਨਹੀਂ ਸਭਾਏਵਾਨ ਹੁੰਦੇ, ਅਸੀਂ ਸਭਾਏਵਾਨ ਹੋਵਾਂਗੇ, ਮਾਲਕ ਹੈ। ਔਰ ਸਤ ਸੰਗਤ ਜੀ, ਕਿੱਥੇ ਤੇ ਸੱਚੇ ਪਾਤਸ਼ਾਹ ਦੀ ਰਸਨਾ ਤੇ ਕਿੰਨੀ ਮਿਠਾਸ ਹੈ, ਕਿੰਨਾ ਪਿਆਰ ਹੈ, ਕਿੰਨਾ ਸਤਿਕਾਰ ਹੈ, ਕਿੰਨਾ ਮੇਲ ਤੇ ਮਿਲਾਪ ਹੈ, ਤੇ ਕਿੱਥੇ ਗੁਰੂ ਦੇ ਪੁੱਤਰ ਹੰਕਾਰੀ ਦਾਤੂ ਤੇ ਮੂੰਹ ਦੇ ਵਿੱਚੋਂ ਕਿੱਡੀ ਅੱਗ ਨਿਕਲ ਰਹੀ ਹੈ।
1: ਕਿਸੇ ਦਾ ਜੋ ਬੁਰਾ ਚੱਕੇ ਉਸ ਦਾ ਨਾ ਭਲਾ ਹੋਵੇ, ਪੜ ਲੋ ਸ਼ਬਦ ਗੁਰੂ ਨਾਨਕ ਜੀ ਦੀ ਬਾਣੀ ਦੇ, ਕਲੇ ਜਿੱਥੇ ਵਸਦੀ ਹੈ ਬਰਕਤੀ

0: ਵਸਦੇ ਨਾ ਘਰ ਕਦੇ ਕਮਲਿਆਂ ਦੀ ਟਾਣੀ ਦੇ,
1: ਕਿਉਂਕਿ ਜਿਹੜੇ ਘਰ ਕਮਲਾਂ ਦੇ ਹੁੰਦੇ ਨੇ ਉਹ ਵਸਦੇ ਨਹੀਂ ਹੁੰਦੇ, ਕਿਉਂਕਿ ਉਹਨਾਂ ਨੇ ਵਧੀਆ ਗੱਲ ਕਰਨੀ ਕੋਈ ਨਹੀਂ ਹੁੰਦੀ। ਹਮੇਸ਼ਾ ਕੁਦਰਤੀ ਗੱਲ ਹੈ, ਇੱਥੇ ਗੱਲ ਗੁਰਮੁਖ ਤੇ ਮਨਮੁਖ ਦੀ ਇਹੀ ਚੀਜ਼ ਹੈ। ਜਿਹੜਾ ਗੁਰਮੁਖ ਆ ਉਹਨੇ ਗੁਰੂ ਦੀ ਗੱਲ ਕਰਨੀ ਹੈ, ਜਿਹੜਾ ਮਨਮੁਖ ਆ ਉਹਨੇ ਆਪਣੇ ਮਨ ਦੀ ਗੱਲ ਕਰਨੀ ਹੈ। ਤੁਸੀਂ ਆਪ ਦੇਖ ਲਓ ਜਿਹੜੀ ਤੁਹਾਡੀ ਮਨ ਦੀ ਗੱਲ ਹੋਵੇ ਉਹ ਕਿੱਦਾਂ ਦੀ ਹੁੰਦੀ ਹੈ, ਤੇ ਜਿਹੜੀ ਗੁਰੂ ਦੀ ਗੱਲ ਹੈ ਗੁਰੂ ਦੀ ਤੇ ਪ੍ਰੇਮ ਦੀ ਗੱਲ ਹੈ, ਇੱਥੇ ਦੇ ਸਤਿਕਾਰ ਦੀ ਗੱਲ ਹੈ, ਇੱਥੇ ਦੇ ਸ਼ਰਧਾ ਦੀ ਗੱਲ ਹੈ, ਇੱਥੇ ਦੇ ਭਰੋਸੇ ਦੀ ਗੱਲ ਹੈ। ਉਹ ਬੰਦੇ ਨਹੀਂ ਤਰੱਕੀ ਕਰ ਸਕਦੇ ਜਿਹੜੇ ਨੀਂਦ ਨਾਲ ਬਹੁਤ ਪਿਆਰ ਕਰਦੇ। ਉਸ ਦੇਸ਼ ਨੇ ਅੱਗੇ ਨੂੰ ਜਾਵਣਾ ਕੀ, ਆਗੂ ਜਿਸ ਦੇ ਅਤਿਆਚਾਰ ਕਰਦੇ ਬੱਚੇ ਬੁੱਢੇ ਇਸਤਰੀ ਤਿੰਨਾਂ ਉੱਤੇ, ਦਾਨੇ ਸੂਰਮੀ ਕਦੀ ਨਹੀਂ ਵਾਰ ਕਰਦੇ, ਗੇੜ ਚੁਰਾਸੀ ਚੋਂ ਨਿਕਲ ਜਾਂਦੇ ਜਿਹੜੇ ਗੁਰੂ ਤੇ ਪੂਰਾ ਅਤਵਾੜ ਕਰਦੇ। ਕਿਉਂਕਿ ਗੱਲ ਹੁੰਦੀ ਹੈ ਅਤਵਾੜ ਦੀ, ਯਕੀਨ ਦੀ, ਦ੍ਰਿੜਤਾ ਦੇ ਇਰਾਦੇ ਦੀ ਹੁੰਦੀ ਹੈ। ਅੱਜ ਦਾਤੂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਨਹੀਂ ਲੱਗ ਰਹੇ, ਉਹਦੀ ਸੋਚਣੀ ਵਿੱਚ ਉਹਨਾਂ ਦੇ ਘਰ ਦੇ ਨੌਕਰ ਨੇ, ਉਹਦੇ ਚਿੱਤ 'ਚ ਆ ਵੀ ਮੇਰੇ ਪਿਤਾ ਦੀ ਸੇਵਾ ਕਰਦਾ ਕਿ ਨੌਕਰ ਹੈ, ਪਰ ਉਹਨੂੰ ਨਹੀਂ ਇਹ ਨਹੀਂ ਪਤਾ ਵੀ ਮੇਰੇ ਪਿਤਾ ਨੇ ਵੀ ਸੇਵਾ ਕਰਕੇ ਗੁਰਗੱਦੀ ਲਈ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ। ਤੇ ਇਹੋ ਹੀ ਸੇਵਾ ਬਾਬਾ ਅਮਰਦਾਸ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਬਣੇ ਨੇ। ਸੇਵਾ ਨੂੰ ਮੇਵਾ ਲੱਗਦਾ, ਪਰ ਨਹੀਂ ਇਹ ਨਹੀਂ ਸੋਚਿਆ ਤੇ ਈਰਖਾ ਦੀ ਅੱਗ ਦੇ ਵਿੱਚ ਹੀ ਖੜੀ ਜਾਂਦਾ। ਸਾਧਸੰਗੀ ਜਿਹੜਾ ਪਿਆਰ ਵਾਲਾ, ਉਹ ਪਿਆਰ ਦੀ ਭਾਵਨਾ ਦੇ ਨਾਲ ਰਹਿੰਦਾ, ਜਿਹੜਾ ਈਰਖਾ ਵਾਲੀ ਆ ਉਹ ਈਰਖਾ ਦੀ ਅੱਗ ਦੇ ਵਿੱਚ ਸੜੀ ਜਾਂਦਾ। ਗੁਆਂਢੀ ਨੂੰ ਦੇਖ ਕੇ ਜੇ ਆਪਾਂ ਗੱਲ ਕਰਦੇ ਹਾਂ ਸੜਦੇ ਹਾਂ, ਤੇ ਉਹ ਈਰਖਾ ਦੀ ਅੱਗ ਸਾਡਾ ਖੂਨ ਲਾਉਂਦੀ ਹੈ, ਖਤਮ ਕਰਦੀ ਹੈ। ਤੇ ਦਾਤੂ ਇਸੇ ਤਰ੍ਹਾਂ, ਉਹਨੂੰ ਇਹ ਵੀ ਨਹੀਂ ਵਿਚਾਰ ਆਇਆ ਕਿ ਜਿਹੜੇ ਮੈਂ ਲੱਤ ਮਾਰੀ ਹੈ ਉਹ ਤੇ ਮੇਰੇ ਚਰਨ ਘੁੱਟਣ ਡਿਆ ਆ, ਤੇ ਮੈਂ ਉਹਨੂੰ ਕੀ ਕਹਿਣ ਡਿਆ ਵੀ ਇੱਕ ਨੌਕਰ ਉੱਠ ਕੇ ਸਾਡੀ ਗੱਦੀ ਦਾ ਮਾਲਕ ਬਣ ਗਿਆ। ਉਸੇ ਤਰ੍ਹਾਂ ਤੁਰ ਕਹੀ ਜਾਂਦਾ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ, ਮੇਰੇ ਗੁਰੂ ਪੁੱਤਰ ਬੇਟਾ ਮੈਂ ਬਿਰਦਿਆਂ, ਮੇਰਾ ਸਰੀਰ ਬਿਰਧ ਹੋ ਗਿਆ, ਕਿਉਂਕਿ 72-73 ਸਾਲ ਦੀ ਆਯੂ ਦੇ ਵਿੱਚ ਗੁਰਗੱਦੀ ਤੇ ਵਿਰਾਜਮਾਨ ਹੋਏ ਨੇ, ਇਸ ਕਰਕੇ ਜਿਹੜੀ ਇਹਦੇ ਵਿੱਚ ਚਰਬੀ ਉਹ ਤੇ ਖਤਮ ਹੋ ਗਈ, ਹੁਣ ਤੇ ਹੱਡੀਆਂ ਦੀ ਮੁੱਠ ਰਹਿ ਗਈ ਹੈ, ਹੱਡੀਆਂ ਵੀ ਬੜੀਆਂ ਸਖਤ ਹੋ ਗਈਆਂ ਨੇ, ਲੱਕੜ ਵਰਗੀਆਂ ਹੋ ਗਈਆਂ ਨੇ, ਕਿਤੇ ਜਿਹੜੇ ਮੇਰੇ ਲੱਤ ਮਾਰੀ ਹੈ ਦੇਖਾਂ ਕਿਤੇ ਇਹਨੂੰ ਸੱਟ ਨਾ ਲੱਗ ਗਈ ਹੋਵੇ। ਗੱਜ ਕੇ ਆਖੋ ਸਤਨਾਮ ਸ੍ਰੀ ਗੁਰੂ ਕੀ ਕਹਿੰਦਾ ਹੈ, ਗੁਰੂ ਪੁੱਤਰ ਤੇਰੇ ਕਿਤੇ ਸੱਟ ਨਾ ਲੱਗ ਗਈ ਹੋਵੇ ਮੇਰੀ ਹੱਡੀਆਂ ਚੋਂ, ਕਿਉਂਕਿ ਮੇਰੀਆਂ ਹੱਡੀਆਂ ਇਸ ਵੇਲੇ ਲੋਹੇ ਦਾ ਕੰਮ ਕਰਦੀਆਂ, ਲੋਹੇ ਦੀਆਂ ਤਾਂ ਵਾਕਈ ਹੋ ਗਈਆਂ ਸੀ, ਕਿਉਂਕਿ ਸੇਵਾ ਦੀ ਭਾਵਨਾ ਵਿੱਚ ਸੀ। ਇੱਧਰ ਕਰੋਦੀ ਨੇ ਜਦੋਂ ਲੱਤ ਮਾਰ ਕੇ ਕੀਤੀ ਤੇ ਉਹ ਘੁੱਟੀ ਜਾ ਰਹੇ ਨੇ, ਪਰ ਸਾਧ ਸਿੰਘ ਜੀ ਸਾਧੂ ਬੋਲੇ ਸਹਿ ਸਵਾਸ, ਸਾਧੂ ਦਾ ਬੋਲਿਆ ਬਿਰਥਾ ਨਾ ਜਾ। ਦਾਤੂ ਇਹਨੂੰ ਗੱਲ ਨੂੰ ਸਮਝ ਨਾ ਸਕਿਆ, ਪਰ ਸਾਧ ਸਿੰਘ ਜੀ ਤਕਲੀਫ ਵੀ ਹੋਣ ਲੱਗ ਪਈ, ਤੇ ਉਸ ਮੌਕੇ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਸੰਗਤਾਂ ਬੜੀਆਂ ਅਤਾਵਲੀਆਂ ਨੇ ਕਿ ਸੱਤੇ ਪਾਤਸ਼ਾਹ ਤੁਹਾਡੇ ਨਾਲ ਕੀ ਹੋ ਰਿਹਾ ਤੇ ਤੁਸੀਂ ਇਹਦੇ ਨਾਲ ਕੀ ਵਰਤਾਓ ਕਰ ਰਹੇ ਹਾਂ, ਕੀ ਮੇਲ ਮਿਲਾਪ ਕਰ ਰਹੇ, ਕੀ ਮੇਲ ਮਿਲਾਪ ਕਰ ਰਹੇ ਹਾਂ। ਪਰ ਗੁਰੂ ਸਾਹਿਬ ਇਹ ਦੱਸਦੇ ਨੇ ਸੱਚੇ ਪਾਤਸ਼ਾਹ, ਇਹ ਦਰ ਨਿਵਾਣਿਆਂ ਦਾ ਨਿਵਾਣ ਆ, ਇਹ ਨਿਓਟਿਆਂ ਦੀ ਓਟਿਆ, ਇੱਥੇ ਕਿਸੇ ਨਾਲ ਵਧੀਕੀ ਨਹੀਂ ਕਰਨੀ, ਇੱਥੇ ਨਿਮਰਤਾ ਦਾ ਹੀ ਕੰਮ ਹੈ, ਇੱਥੇ ਤੇ ਗੱਲ ਹੈ, ਇੱਥੇ ਤੇ ਪ੍ਰੇਮ ਦੀਆਂ ਗੱਲਾਂ ਨੇ। ਔਰ ਸਾਧ ਸਿੰਘ ਜੀ ਦਾਤੂ ਗੱਦੀ ਤੇ ਵਿਰਾਜਮਾਨ ਹੋ ਗਿਆ ਤੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਉੱਠ ਕੇ ਤੁਰ ਲੱਗੇ ਨੇ ਤੇ ਕਹਿੰਦੇ ਨੇ, ਪੁੱਤਰ, ਗੁਰੂ ਪੁੱਤਰ, ਆ ਤੇਰਾ ਹੀ ਹੱਕ ਆ, ਤੁਸੀਂ ਇਹਦਾ ਮਾਲਕ ਆ। ਆਪਣੇ ਮੁਖਾਰ ਵਿੱਚ ਉਹਨੂੰ ਜੋ ਕੁਛ ਕਹਿੰਦੇ ਨੇ ਉਹ ਕਵੀ ਜਥਾ ਆਪ ਜੀ ਸਾਹਮਣੇ ਲਾਸ਼ ਕਵਿਤਾ ਵਿੱਚ ਸ਼ਰਮਣ ਕਰੋ ਕਿ ਕੀ ਆਖਿਆ ਜਾ ਰਿਹਾ।

0: ਦੱਸ ਕੇ ਸੰਭਵੇ ਦਾ ਬਸ ਆਪਣੀ ਜੈ ਦੱਸ ਕੇ
1: ਬਹਿ ਗਿਆ ਤਖਤ ਤੇ ਸੱਜ ਕੇ ਦਾਤੂ ਬਹਿ ਗਿਆ ਤਖਤ

0: ਮੰਗ ਕੇ ਦਾਤੂ ਦੇ ਕੋਲੋਂ ਛੱਡ ਕੇ ਤਖ਼ਤ ਚੱਲ ਪੈ ਹੱਸ ਕੇ ਸਾਂਭਵੇ ਦਾ ਬਸਤ ਆਪਣੀ ਗੈ ਦੱਸ ਕੇ
1: ਦਾਤੂ ਬਹਿ ਗਿਆ ਤਖ਼ਤ ਤੇ ਸੱਜ ਕੇ ਦਾਤੂ ਬਹਿ ਗਿਆ ਤਖ਼ਤ

0: ਅੱਜ ਅਕਬਰ ਸੇ ਜਿਹਦੇ ਕੋਲ ਨਹੀਂ ਸੇਵਾ ਤੇ ਭਗਤੀ ਕਾਲੇ ਗੁਰੂ ਸੱਜਣ ਚੱਲੀਏ ਲੱਭ ਕੇ ਵੇ ਸੱਚੇ ਗੁਰਾਂ ਦਾ ਡਰ ਮੱਲੀਏ।
1: ਪੀਤੀ ਸੰਗਤ ਸਭ ਉੱਠ ਗਈ ਪਰੀ ਪੀਤੀ ਓ ਸੰਗਤ ਸਭ

ਕਹਿਣ ਲੱਗੇ ਫਿਰ ਲੁਕਾਈ ਮੇਰਾ ਮਨ ਵੀ ਅੱਜ ਬੜਾ ਨਸ਼ੇ ਵਿੱਚ ਸੀ ਬੜਾ ਨਸ਼ਾ ਮੈਨੂੰ ਕਿਸੇ ਨੇ ਪੁੱਛਿਆ ਅੱਜ ਬੜਾ ਮਸਤੀ ਵਿੱਚ ਫਿਰਨਾ ਕੀ ਖਾਧਾ ਮੈਨੂੰ ਨਸ਼ਾ ਆਇਆ ਕਿਸੇ ਨੇ ਵੇਖਿਆ ਉਹ ਵੀ ਅੱਜ ਬੜਾ ਨਸ਼ੇ ਵਿੱਚ ਸੁਭਾਅ ਇਹਦਾ ਵੀ ਹੋਈ ਆਪਣੀ ਮੰਜ਼ਿਲ ਵੱਲ ਵਧਿਆ ਤੁਹਾਨੂੰ ਦਾ ਆਨੰਦਪੁਰ ਛੱਡ ਦਿੱਤਾ ਨਦੀ ਦੇ ਮਹਿਣ ਤੋਂ ਡਰਿਆ ਨੀ ਮਸਤ ਵੀ ਕਦੀ ਡਰਦਾ ਸਰਸਾ ਨਦੀ ਦੇ ਮਹਿਣ ਤੋਂ ਡਰਿਆ ਨੀ ਪਰਿਵਾਰ ਵਿਛੜ ਗਿਆ ਮੱਛ ਵਾਲੇ ਦੇ ਜੰਗਲਾਂ ਦੇ ਕੰਢੇ ਤਾਂ ਚੁੱਕ ਗਏ ਮਸਤ ਵੀ ਹੋਇਆ ਕਿਤੇ ਕਿੰਨੀਆਂ ਚਿੰਨੀਆਂ ਜਾ ਰਹੀਆਂ ਕਿਤੇ ਕੋਈ ਸਰਹੰਦ ਦੇ ਫਤਿਹਗੜ੍ਹ ਸਾਹਿਬ ਦੇ ਠੰਡੇ ਦੁਰਗ ਵਿੱਚ ਪੈ ਪਰ ਮੁਸਕਰਾਣ ਉਹਦੇ ਵਿੱਚ ਵੀ ਸਾਹਿਤ ਕੁਛ ਨਹੀਂ ਦਿਸਦਾ ਇਹਦੇ ਵਿੱਚ ਵੀ ਸਾਹਿਤ ਕੁਛ ਨਹੀਂ ਦਿਸਦਾ ਇਹਦੇ ਸਾਹਿਤ ਤੇ ਕੋਈ ਲਿਆ ਕੇ ਖੜਾ ਕਰ ਦੇਵੇ ਨਾ ਦੁਨੀਆਂ ਦਾ ਰਾਜ ਭਾਵ ਕੋਈ ਧਿਆਨ ਹੀ ਨਹੀਂ ਕਰਦਾ ਬਦਲ ਕੇ ਨਸ਼ੇ ਦਾ ਸੁਭਾਅ ਤਾਂ ਇੱਕੋ ਜਿਹਾ ਨਸ਼ੇ ਵੱਖ ਵੱਖ ਸੁਭਾਅ ਇਸ ਨਸ਼ੇ ਦਾ ਵੀ ਇਹੋ ਸੁਭਾਅ ਹੈ ਕਿ ਸਾਹਿਤ ਤੇ ਤੁਹਾਡੇ ਰਾਹ ਦੇ ਸਾਹਿਤ ਤੇ ਕੋਈ ਆਪ ਦੁਨੀਆਂ ਦਾ ਸਫ਼ਰ ਖੜਾ ਕਰ ਦੇਵੇ ਸੰਸਾਰ ਦਾ ਰਾਜ ਭਾਗ ਖੜਾ ਕਰ ਦੇਵੇ ਤੇ ਤੂੰ ਧਿਆਨ ਦੇ ਕੇ ਤਵੱਜੋ ਦੇ ਕੇ ਇੱਕ ਵਾਰ ਅੱਖ ਚੁੱਕ ਕੇ ਵੀ ਨਾ ਦੇਖੇ ਹੀ ਤੇ ਨਸ਼ਾ ਹੈ ਸਤੰਗ ਨਸ਼ਿਆਂ ਵਾਲੇ ਵੀ ਇਹ ਵੀ ਦਿੱਤੇ ਨੇ ਲੋਰ ਕੋਈ ਆਵਾਜ਼ਾਂ ਪਿਆ ਮਾਰੇ ਕਿਸੇ ਦੀ ਆਵਾਜ਼ ਹੀ ਨਹੀਂ ਖੇਡੇ ਤਾਂ ਬੱਚੇ ਨੂੰ ਪਰਵਾਹ ਹੀ ਨਹੀਂ ਕਰਦੇ ਆ ਕੁਰਸੀ ਦੇ ਮਨ ਦੇ ਨਸ਼ੇ ਵਾਲੇ ਜਿਹੜੇ ਨੇ ਦੌਲਤ ਦੇ ਨਸ਼ੇ ਵਾਲੇ ਜਿਹੜੇ ਨੇ ਅਭਿਮਾਨ ਤੇ ਨਸ਼ੇ ਵਾਲੇ ਜਿਹੜੇ ਨੇ ਉਹਨਾਂ ਦੇ ਸਾਈਡਾਂ ਤੇ ਕੌਮਾਂ ਤਬਾਹ ਹੋ ਜਾਂਦੀਆਂ ਨੇ ਪੱਗਾਂ ਲੈ ਜਾਂਦੀਆਂ ਨੇ ਜ਼ਮੀਰ ਮਰ ਜਾਂਦੀ ਖੇਡੇ ਖਾਂਦੇ ਨੇ ਜੀਵਨ ਉਤਰੇ ਜਾਂਦੇ ਇੱਕੋ ਘੋੜੇ ਸਵਾਰ ਹੈ ਮੈਂ ਇਸ ਤੋਂ ਅਗਲੀ ਕੁਰਸੀ ਲਵਾਂ ਮੈਂ ਇਸ ਤੋਂ ਅਗਲਾ ਮਰਤਬਾ ਲਵਾਂ ਜੇ ਮੈਂ ਹੁਣ ਪ੍ਰਧਾਨ ਹਾਂ ਕੱਲ੍ਹ ਦਾ ਚੀਫ ਮਿਨਿਸਟਰ ਹੋਵਾਂ ਕੱਲ੍ਹ ਦਾ ਚੀਫ ਮਿਨਿਸਟਰ ਹੋਵਾਂ ਪਰਸੋਂ ਦਾ ਪ੍ਰਧਾਨ ਮੰਤਰੀ ਹੋਵਾਂ ਬਸ ਲੋਕ ਸਾਰੀ ਤੇ ਕੁਛ ਵੀ ਹੋਈ ਜਾਂਦਾ ਕੋਈ ਪੀੜਾ ਹੀ ਨਹੀਂ ਨਸ਼ੇ ਦੀ ਆਦਤ ਪਰ ਸਥਿਤੀ ਨਸ਼ਾ ਕੋਈ ਵੀ ਹੋਵੇ ਸੁਭਾਅ ਕੁਝ ਹਰ ਨਸ਼ੇ ਦੀ ਆਦਤ ਕਰਾਂ ਜਿਸ ਨਸ਼ੇ ਦਾ ਗੁਰੂ ਅੱਜ ਇਸ ਸ਼ਬਦ ਰਾਹੀਂ ਜ਼ਿਕਰ ਕਰ ਰਿਹਾ ਸੁਭਾਅ ਉਹਦਾ ਵੀ ਕੋਈ ਉਸ ਨਸ਼ੇ ਵਿੱਚ ਆਨੰਦਪੁਰ ਛੱਡ ਕੇ ਤੁਰਿਆ ਜਾਂਦਾ ਸਰਸਾ ਨਦੀ ਦੇ ਵਹਿਣ ਕਿਸੇ ਨੂੰ ਡਰਾ ਸਕਦੇ ਨੇ ਮਸਤ ਨੂੰ ਕੀ ਨਸ਼ੇ ਵਾਲੇ ਨੂੰ ਪਾਰੋ ਪਰਿਵਾਰ ਵਿਛੜ ਗਏ ਸਾਹਿਬਜ਼ਾਦਿਆਂ ਨੂੰ ਨਿਯਮ ਚੁਣਿਆ ਜਾ ਰਿਹਾ ਧਿਆਨ ਹੀ ਕੋਈ ਤਵੱਜੋ ਤਾਂ ਧਿਆਨ ਹੀ ਨਹੀਂ ਹੈ ਆਪਣੇ ਘੋੜ ਵਿੱਚ ਤੁਰਿਆ ਗਿਆ ਨਸ਼ਾ ਹੀ ਤੋ ਕੋਈ ਮਸਤੀ ਤੁਰਿਆ ਜਿਨ੍ਹਾਂ ਰਾਹਾਂ ਤੋਂ ਤੁਰਿਆ ਜਾਂਦਾ ਉਹਨਾਂ ਰਾਹਾਂ ਤੇ ਕੰਢੇ ਦਿੱਤੇ ਹੋਏ ਨੇ ਮਕਸ਼ ਵਾਲੀ ਦੇ ਜੰਗਲ ਵਿੱਚ ਤੁਰਿਆ ਜਾਂਦਾ ਉਹ ਬੜੀ ਮਸਤੀ ਕੋਈ ਐਸੇ ਨਸ਼ਈ ਕੋਲੋਂ ਪੁੱਛੇ ਜਿਹਦਾ ਬੰਦ ਬੰਦ ਕੱਟਿਆ ਜਾ ਰਿਹਾ ਹੋਵੇ ਤੇ ਉਹ ਮੁਸਕਰਾ ਰਿਹਾ ਹੋਵੇ ਪੀੜਾ ਕੋਈ ਨਹੀਂ ਮੈਂ ਹੁਣ ਸਥਿਤੀ ਸੀ ਆ ਮਰਜ਼ੀ ਦਾ ਇੰਜੈਕਸ਼ਨ ਕਿਉਂ ਲਗਾਉਂਦੇ ਨੇ ਕਿਸੇ ਦਾ ਆਪਰੇਸ਼ਨ ਕਰਨ ਤੋਂ ਬਾਅਦ ਕਿਉਂਕਿ ਨਸ਼ੇ ਵਿੱਚ ਪੀੜਾ ਨਹੀਂ ਹੁੰਦੀ ਆਪਰੇਸ਼ਨ ਕਰ ਦਿੰਦੇ ਦੂਜੇ ਦਿਨ ਪਤਾ ਲੱਗਦਾ ਮੇਰਾ ਆਪਰੇਸ਼ਨ ਹੋ ਗਿਆ ਮੇਰੇ ਤੇ ਕਿਸੇ ਨੇ ਚਾਕੂ ਚਲਾਇਆ ਪਤਾ ਹੀ ਖਿਆਲ ਕਰੋ
ਕੋਈ ਕਿਸੇ ਅਜੀਬ ਬਿਮਾਰੀ ਵਿੱਚ ਹੈ, ਅਜੀਬ ਮਸਤੀ ਵਿੱਚ ਹੈ, ਬੰਦ ਬੰਦ ਕੱਟਿਆ ਜਾ ਰਿਹਾ, ਪਤਾ ਹੀ ਕੋਈ ਨਸ਼ੇ ਦਾ ਸੁਭਾਅ ਗੱਡੀਆਂ ਤੇ ਚੜ ਗਿਆ, ਪਤਾ ਹੀ ਨਹੀਂ ਆ ਰਹੇ ਨੇ, ਕਿਹੜੇ ਜਾ ਰਹੇ ਕੋਈ ਪਤਾ ਹੀ ਨਹੀਂ, ਕੋਈ ਕਿਹੜਾ ਪਰਿਭਾਸ਼ਾ ਕਰਦੇ ਹੋ ਨਾ ਆਪ ਜੋ ਬਈ ਇਹ ਨਸ਼ਾ ਵੀ ਦੁੱਖ ਭੁਲਾ ਦਿੰਦਾ, ਐਡੇ ਦੁੱਖ ਭੁਲਾ ਕੇ ਦਿਖਾ ਕਿਸੇ ਐਸੇ ਮਤਵਾਰੇ ਨੂੰ, ਕਿਸੇ ਐਸੇ ਦੀਵਾਨਗੀ ਵਾਲੇ ਨੂੰ ਪੁੱਛਿਆ ਭਰਿਆ ਤੈਨੂੰ ਕੋਈ ਪੀੜਾ ਨਹੀਂ, ਤੂੰ ਕਿਹਦੀ ਮਸਤੀ ਵਿੱਚ ਤੁਰਿਆ ਜਾਂਦਾ, ਇਹ ਇੰਨੀ ਮਸਤੀ ਇੰਨਾ ਨਸ਼ਾ ਅੱਜ ਤੂੰ ਕੀ ਖਾਧਾ, ਅੱਜ ਤੂੰ ਕੀ ਪੀ ਬੈਠਾ, ਇੰਨਾ ਮਸਤੀ ਵਿੱਚ ਜਵਾਬ ਬੜਾ ਖੂਬਸੂਰਤ ਹੈ ਗੁਰੂ ਕਹਿਣ ਲੱਗੇ, ਉਹੀ ਪੀਓ ਉਹੀ ਪੀਓ ਗੁਰੂ ਜੀਓ ਦਾਨ ਪੀਓ, ਮੇਰੇ ਕੋਲ ਪੁੱਛਣਾ ਮੈਂ ਕੀ ਖਾਧਾ, ਮੈਂ ਉਹ ਖਾਧਾ ਜੋ ਮੈਨੂੰ ਗੁਰੂ ਨੇ ਦਿੱਤਾ, ਮੈਂ ਉਹ ਕੀਤਾ ਜੋ ਮੈਨੂੰ ਗੁਰੂ ਨੇ ਦਿੱਤਾ ਹੈ ਤੇ ਆਰਾਮ ਦੇ ਕੇ ਦਿੱਤਾ ਹੈ, ਅੰਮ੍ਰਿਤ ਪੀਓ ਸਦਾ ਚਿਰ ਜੀਵੋ, ਹਰ ਸਿਮਰਤ ਅਣਗ ਅਨੰਤਾ ਰੰਗ ਤਮਾਸ਼ਾ ਪੂਰਨ ਆਸ਼ਾ, ਕਦੇ ਨਾ ਪਿਆਪੇ ਤੁਸੀਂ ਕੋਈ ਪੀੜਾ ਨਹੀਂ ਰਹੇ, ਮਸਤੀ ਦੇ ਪੀੜਾ ਮਸਤੀ ਦੇ ਇੰਜੈਕਸ਼ਨ ਦਾ ਫਾਇਦਾ ਕੀ ਹੋਇਆ ਜੇ ਡਾਕਟਰ ਦੇ ਚੱਕ ਦਾ ਪਤਾ ਹੀ ਲੱਗ ਗਿਆ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਮ੍ਰਿਤ ਦੇ ਇੰਜੈਕਸ਼ਨ ਦਾ ਪਤਾ ਹੀ ਮਤਲਬ ਹੀ ਕੀ ਰਹਿ ਗਿਆ, ਜੇ ਬੰਦ ਬੰਦ ਕੱਟਣ ਲੱਗਿਆ ਕਿਸੇ ਜਲਾਦ ਦੇ ਟੋਕੇ ਦੀ ਆਵਾਜ਼ ਆ ਜਾਏ, ਜੇ ਮੀਆਂ ਕਰੇ ਕਿਵੇਂ ਜਾਣ ਲੱਗਿਆ, ਕਿਸੇ ਦੇ ਪੇਠੇ ਦੀ ਆਵਾਜ਼ ਕਰਨੀ ਪੈ ਜਾਏ, ਮਸਤੀ ਸੁਭਾਅ ਹਰ ਮਸਤੀ ਦੇ, ਗੁਰੂ ਕਹਿੰਦੇ ਨੇ ਮਾਤੋ ਹਰ ਰੰਗ ਮਾਤੋ, ਉਹੀ ਪੀਓ ਉਹੀ ਪੀਓ ਗੁਰੇ ਪੀਓ ਰਹਿਮਤ ਕਰਕੇ, ਗੁਰੂ ਨੇ ਮੈਨੂੰ ਜੋ ਕੁਝ ਖਵਾਇਆ ਜੋ ਪਿਆਇਆ ਮੈਂ ਤੇ ਉਹੀ ਪੀਤਾ, ਮੈਨੂੰ ਤਾਂ ਨਸ਼ਾ ਹੀ ਹੋਵੇਗਾ, ਗੁਰੂ ਨੇ ਦਾਨ ਕਰ ਦਿੱਤਿਆ, ਉਹ ਅੰਮ੍ਰਿਤ ਦਾ ਦਾਤਾ ਨਹੀਂ ਕਰੋ, ਬਾਰ ਬਾਰ ਇਹ ਗੱਲ ਨਾ ਦੁਹਰਾਇਆ ਕਰੋ, ਪਤਾ ਨਹੀਂ ਇਤਿਹਾਸ ਦੇ ਪੰਨਿਆਂ ਤੇ ਬਹੁਤ ਕੁਛ ਪ੍ਰਚੋਲਣ ਵਾਲਾ, ਮੈਂ ਵਿਰੋਧੀ ਨਹੀਂ ਪਰ ਪ੍ਰਚੋਲਣ ਵਾਲਾ ਜ਼ਰੂਰ ਆ, ਇਤਿਹਾਸ ਦੇ ਪੰਨਿਆਂ ਤੇ ਬਹੁਤ ਕੁਛ ਪ੍ਰਚੋਲਣ ਵਾਲਾ, ਕਈ ਵਾਰ ਕੌਮ ਨੂੰ ਸਧਾਰਨ ਸਿੱਖ ਨੂੰ ਜਜ਼ਬਾਤੀ ਕਰਨ ਲਈ ਅਸੀਂ ਇਤਿਹਾਸ ਦੇ ਪੰਨਿਆਂ ਤੇ ਉਹ ਲਗਭਗ ਉਸ ਕਿਸਮ ਦੇ ਮੋਹ ਪੈਦਾ ਕਰ ਦਿੱਤੇ ਨੇ ਕਿ ਲੋਕ ਜਜ਼ਬਾਤੀ ਜ਼ਰੂਰ ਰਹਿਣ ਪਰ ਗੁਰਮਤ ਦੇ ਕੇ ਹੇਤੋਂ ਬੇਸ਼ੱਕ ਅਜੀਬ ਨਹੀਂ ਕਰ ਸਕਦੇ, ਤੁਸੀਂ ਅਸੀਂ ਆਖਿਆ ਭਾਈ ਦਇਆ ਸਿੰਘ ਕੋਲ ਜਦੋਂ ਗੁਰੂ ਨੇ ਅੰਮ੍ਰਿਤ ਦੀ ਮੰਗ ਕੀਤੀ, ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਅਸੀਂ ਸੀਸ ਦਿੱਤਾ ਐਵੇਂ ਅੰਮ੍ਰਿਤ ਨਹੀਂ ਦਿਆ, ਤੁਸੀਂ ਕੀ ਦਿੰਦੇ, ਇਹਨਾਂ ਕੀ ਪਿੱਛੇ ਤੋਂ ਭਰਿਆ ਭਾਈ ਦਇਆ ਸਿੰਘ ਤੇ ਐਸਾ ਇਲਜ਼ਾਮ ਮੈਲਾ, ਸਿੱਖ ਦੇ ਮਨ ਵਿੱਚ ਕਦੀ ਇਹ ਹਮੇ ਨਹੀਂ ਆਉਂਦੀ ਮੈਂ ਗੁਰੂ ਨੂੰ ਆ ਦਿੱਤਾ, ਜੇ ਚੇਤਾ ਰਹਿ ਗਿਆ ਮੈਂ ਸੀਸ ਦਿੱਤਾ ਹੈ ਐਵੇਂ ਅੰਮ੍ਰਿਤ ਨਹੀਂ ਪਿਆ, ਤੁਸੀਂ ਕੀ ਦਿੰਦੇ ਹੋ, ਗੁਰੂ ਨੇ ਆਖ ਦਿੱਤਾ ਮੇਰੀ ਝੋਲੀ ਅੰਮ੍ਰਿਤ ਪਾਓ ਮੈਂ ਸ਼ਰਮਾ ਸੁਦਾਨ ਕਰਾਂਗਾ, ਫਿਰ ਤਾਂ ਗੁਰੂ ਨੇ ਸੌਦਾ ਕਰ ਲਿਆ, ਫਿਰ ਤਾਂ ਗੁਰੂ ਨੇ ਸੌਦਾ ਕਰ ਲਿਆ, ਤੇ ਸੌਦਾ ਆਸਾਨ ਨਹੀਂ ਹੁੰਦਾ, ਜੇ ਗੁਰੂ ਨੇ ਇਹ ਫੈਸਲਾ ਕਰ ਲਿਆ ਕਿ ਮੈਨੂੰ ਅੰਮ੍ਰਿਤ ਦਿਓ ਤੇ ਮੇਰੇ ਕੋਲੋਂ ਸਰਬੰਸ ਲੈ ਲਓ, ਫਿਰ ਉਹ ਸਰਬੰਸ ਦਾਨੀ ਕਿਵੇਂ ਆਖੋਗੇ, ਦਾਨ ਤਾਂ ਕਦੀ ਸੌਦਾ ਨਹੀਂ ਹੁੰਦਾ, ਗੁਰੂ ਮੈਂ ਅੰਮ੍ਰਿਤ ਦਾਤਾ ਰਿਹਾ ਕਿਉਂਕਿ ਮੈਂ ਸੀਸ ਦਿੱਤਾ ਤੇ ਲਿਆ, ਇੱਥੇ ਵੀ ਸੌਦਾ ਆ ਗਿਆ, ਭਾਈ ਦਇਆ ਸਿੰਘ ਸੌਦਾ ਕਰ ਲਿਆ, ਨਾ ਉਹ ਅੰਮ੍ਰਿਤ ਦਾਤਾ ਰਿਹਾ, ਤੇ ਜੇ ਉਹਨੇ ਅੰਮ੍ਰਿਤ ਲਿਆ ਤੇ ਸਰਬੰਸ ਇੱਕ ਸੌਦੇ ਵਜੋਂ ਦਿੱਤਾ ਤੇ ਫਿਰ ਉਹ ਸਰਬੰਸ ਦਾਨੀ ਵੀ ਨਾ ਰਿਹਾ, ਗੁਰੂ ਨੇ ਵੀ ਬਾਣੀ ਚੱਕ ਕੇ ਗੁਰੂ ਦਿੰਦਾ ਬਖਸ਼ਿਸ਼ ਕਰਦਾ ਜੋ ਕਰਦਾ ਉਹ ਦਾਨ ਵਿੱਚ ਕਰਦਾ ਹੈ, ਉਹ ਦਾਤਾ ਹੈ, ਗੁਰਦਾਤਾ
ईश्वर सपने पानी के लपट करते कहने ओही पियो ओही पियो बुरे पियो दान पियो। मैं तो व्यापार नहीं गया तो फ्री दिया नहीं गुरु को। जो गुरु ने मैंने दिखता है दान तो दिखता है, मैं उसकी कीमत नहीं दे सकता था। मेरे को ऐसी कोई कीमत नहीं कि मैं अमृत के बदले में कोई कीमत दे के गुरु को अमृत खरीद लू। अमृत एक ऐसी बदमूल्य वस्तु है जो जब गुरु बख्शिश करता है बख्शिश करके दान में की देता है। इसलिए तो रोज गुरु को जो मंगते हो दान में ही मंगते हो। सिखा सिखी दान अलहदान कर दी रोज जो बख्शा मंगते हो दान में ही मंगते हो। सिखा सिखी दान केस दान रेत दान बबेक दान दान भरोसा दान सब तुम दान में ही मंगना। किसी चीज मन नहीं खरीदा जा सकता गुरु को। साढ़े कोई कोई कीमत नहीं तो एक कीमत भी गुरु को अभी खरीद सकती मुल दे के खरीद सकती। गुरु दिंदा दान विश्वास रखियो और चीज गुरु ने सानू दान च दिती है। जिस दात जिस दात जिस चीज ने माछी वाले के जंगलों की पीड़ा खत्म कर दी। जिसने जलादा के आरे से जलादा के तोके दिया दर्दा पीड़ा खत्म कर दी। जिन्हें अंदर एक ऐसी मस्ती ले आंदी ऐसी मस्ती के उन्हें राहों के दो पासे जगीरा खिलाड़िया दी है रात आखिर आएगा आखिर तो ध्यान दे देख के सही। फिर बेटा इस शायद जानते हो गुरु दशु पातशाह के पुत्रों एक बार एक निगाह मार के देखो तो राह राज भाग पे है। जो तुम थोड़ा जहा अपने कदम रोक के ऐसे रोक कर लो सारा कुछ मिल सकता है। पर मस्ती है ना मस्ती वाला तो पास देखना ही नहीं मस्ती की नशे का समाज को मस्ती वाला तो साइड से देखता ही नहीं की है। दुनिया के राज भाग में अपनी शक्ति रखने समझने वाला औरंगजेब आपका छाइज तो देखो की है। वजीदा आपका छाइज तो देखो की है। एक बार निगाह से मारो सारे जीवन के सुख में पर तुम मस्त होकर तुरे जाते देखते ही नहीं। जो आप मिलता है तो ही पियो मस्तो हर रंग मस्तो ओही पियो ओही खियो गुरे पियो दान पियो। गुरे दिता तो दान कर लगे वाहू सो मन रखो बस जेड़ा गुरु ने मैंने दान दिता है बख्शिश करके मैं वो पीता वो खादा बस उस मन रंगिया गुरु ने अमृत चो ही पाया है दान विच है बस कोई मैं खादा है ओही मैं पीता है उस का ही नशा है और मन रंगिया गया। ना मैं हूं आस पास कोई मिनिस्ट्री दिसनी है ना आस पास मैं कोई राज भाग भरमा सकता है मेरी दिशा भी कोई ना मैं कोई पीड़ा सता सकती है मैं ना मैं कोई डरा सकता है किसी पीड़ा गुरु कहते हैं।

ઉપલબ્ધને થોડા જાગે ધરાવે કે જેવા અમૃત ગુરુ સાહેબને મંગ્યા એ છે નહીં કે ગુરુ બે અમૃતિયા છે. ગુરુ તો કોઈ કામ ઓ નહીં કરતા જેડા આપણે તે ના સકતા હોય. જે આપ બે અમૃતિયે ને અમૃત છકા દેતા તે અગે ભી નિયમ કેવે બન ગયા કે પંજા પ્યારિયા નું અમૃતકારી હોના જરૂરી હે તાહી અમૃત છકા સકું. આ બે અમૃતિયે કામ ગુરુ અમૃત કા મુજસ્મા અમૃત ઓંદે અંદરો ફૂટદા. ગુરુ બે અમૃતિયા ને સિર્ફ નિયમ બનાયા ਉਹ ਨਿਯਮ ਗੁਰੂ ਦਸਮ ਪਾਤਸ਼ਾਹ ਜੀ ਨੇ ਹੀ ਨਹੀਂ ਬਣਾਇਆ. ਅਸੀਂ ਇੱਕ ਲਾਈਨ ਨੂੰ ਲੈ ਕੇ ਇਹਨੂੰ ਬਦਲਿਆ ਇਤਿਹਾਸ ਨੂੰ ਬੜਾ ਲੰਬਾ ਚੌੜਾ ਕਰਿਆ. ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਦੂਜੇ ਭਾਈ ਗੁਰਦਾਸ ਜੀ ਰਚਨਾ ਵਿੱਚੋਂ ਇੱਕ ਵੱਖਰਾ ਵਿਸ਼ਾ ਹੈ ਜਿਸੇ ਵੇਲੇ ਫਿਰ ਤੁਹਾਡੀ ਔਰ ਸਾਂਝਾ ਕਰਾਂਗਾ. ਮੈਂ ਅੱਜ ਵੀ ਅਰਜ਼ ਕਰ ਰਿਹਾ ਇਸ ਤੁਕ ਨੂੰ ਲੈ ਕੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਦੀ ਮਰਿਆਦਾ ਕੋਈ ਦਸਮ ਪਾਤਸ਼ਾਹ ਜੀ ਵੇਲੇ ਹੀ ਨਹੀਂ ਇਹ ਤਾਂ ਗੁਰੂ ਨਾਨਕ ਤੋਂ ਹੀ ਆਉਂਦੀ ਹੈ. ਗੁਰੂ ਨਾਨਕ ਗੁਰੂ ਸੀ ਸਿੰਘਾਸਨ ਜਦੋਂ ਸਿੰਘਾਸਨ ਤੇ ਗੁਰੂ ਅੰਗਦ ਸਾਹਿਬ ਨੂੰ ਬਿਠਾਇਆ ਗੁਰੂ ਨਾਨਕ ਨੇ ਸਭ ਤੋਂ ਪਹਿਲਾਂ ਨਮਸਕਾਰ ਕੀਤਾ ਕਿ ਪਹਿਲਾ ਸਿੱਖਣਾ ਗੁਰੂ. ਜਦੋਂ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਨੂੰ ਸਿੰਘਾਸਨ ਤੇ ਬਿਠਾਇਆ ਨਮਸਕਾਰ ਪਹਿਲਾਂ ਸਿੱਖਣਾ ਪਹਿਲਾਂ ਪੰਥ ਪੈ ਚੁੱਕੇ ਰਾਜੇ ਰੱਖ ਕੇ ਨਮਸਕਾਰ ਕਰਨ ਦਾ ਸੁਭਾਅ ਆਦਤ ਮਰਿਆਦਾ ਬਣਾਈ ਪਹਿਲਾ ਸਿੱਖਣਾ ਗੁਰੂ ਆਪ ਅੱਗੇ ਨਮਸਕਾਰ ਕਰਦਾ ਹੈ ਤੇ ਆਪਦਾ ਪਹਿਲਾ ਸਿੱਖਣਾ ਹੈ. ਜਦੋਂ ਮਰਿਆਦਾ ਵਿੱਚ ਇਹ ਚੇਂਜ ਲਿਆਂਦੀ ਕਿ ਪੰਥ ਨੂੰ ਗੁਰਿਆਈ ਦਿੱਤੀ ਤੇ ਅੰਮ੍ਰਿਤ ਦਾ ਰੂਪ ਦਿੱਤੀ ਅੰਮ੍ਰਿਤ ਬਖਸ਼ਿਸ਼ ਕਰਕੇ ਦਿੱਤੀ ਉਦੋਂ ਵੀ ਗੁਰਦਸ਼ਮ ਪਾਤਸ਼ਾਹ ਜੀ ਨੇ ਉਸ ਮਰਿਆਦਾ ਨੂੰ ਕਾਇਮ ਰੱਖਿਆ ਤੇ ਆਖਿਆ ਹੈ ਪੰਥ ਰੂਪ ਇਹ ਪੰਜ ਪਿਆਰੇ ਰੂਪ ਗੁਰੂ ਸਾਹਿਬਾਨ ਪਹਿਲਾ ਸਿੱਖਣਾ ਪਹਿਲਾਂ ਮੈਨੂੰ ਕੀ ਗੁਰੂ ਅੰਗਦ ਸਾਹਿਬ ਗੁਰੂ ਨਹੀਂ ਸਰ ਸਿੱਖ ਕਿਉਂ ਬਣ ਇਹਨਾਂ ਕੋਲ ਸਿੱਖ ਬਾਪ ਬਣੀ ਦਾ ਗੁਰੂ ਪਹਿਲਾਂ ਹੋਈ ਮਰਿਆਦਾ ਕਹਿੰਦੇ ਪਹਿਲਾਂ ਸਿੱਖ. ਇਸੇ ਤਰ੍ਹਾਂ ਗੁਰੂ ਦਸਮ ਪਾਤਸ਼ਾਹ ਜੀ ਨੇ ਜਦੋਂ ਪੰਜਾਂ ਪਿਆਰਿਆਂ ਵਿੱਚ ਆਪਾਂ ਰੱਖਿਆ ਤੇ ਅੱਗੇ ਅਧਿਕਾਰ ਦਿੱਤਾ ਸਿੱਖੀ ਸਜਾਣ ਦਾ ਪੰਥ ਸਜਾਣ ਦਾ ਉਦੋਂ ਆਪ ਸਭ ਤੋਂ ਪਹਿਲਾਂ ਖੜੇ ਹੋਏ ਕਹਿਣ ਲੱਗੇ ਪਹਿਲਾਂ ਸਿੱਖ ਪਹਿਲਾਂ ਮਰਿਆਦਾ ਪਰੰਪਰਾ ਮੁਤਾਬਕ ਪੂਰੀ ਆਉਂਦੀ ਹੈ. ਹੁਣ ਦਾ ਮਤਲਬ ਇਹ ਨਹੀਂ ਕਿ ਗੁਰੂ ਬੇ ਅਮਰਤੀਆ ਸੀ ਤੇ ਉਹਨੇ ਆਖਿਆ ਮੇਰੀ ਝੋਲੀ ਅੰਮ੍ਰਿਤ ਪਾ ਦਿਓ ਮੈਂ ਕਿਤੇ ਗੋਬਿੰਦ ਰਾਏ ਹੀ ਨਾ ਰਹਿ ਜਾਵਾਂ ਤੇ ਭਾਈ ਦਾਸ ਜੀ ਨੇ ਆਖਿਆ ਮਹਾਰਾਜ ਅਸੀਂ ਸ਼ੀਸ ਦਿੱਤਾ ਤਾਂ ਅੰਮ੍ਰਿਤ ਲਿਆ ਤੁਸੀਂ ਕੀ ਦੇਂਗੇ. ਕੱਲ੍ਹ ਨੂੰ ਕਈ ਵਾਰ ਅਸੀਂ ਉੱਥੇ ਜਿਹਨਾਂ ਵਿੱਚ ਇਸ ਲਈ ਲੈ ਜਾਂਦੇ ਤਾਂ ਕਿ ਭਾਵਤ ਕੀਤਾ ਜਾ ਸਕੇ. ਵਿਸ਼ਵਾਸ ਕਰਿਓ ਗੁਰੂ ਹੈ ਅੰਮ੍ਰਿਤ ਦਾ ਮੁਜਸਮਾ ਅੰਦਰੋਂ ਫੁੱਟ ਫੁੱਟ ਅੰਮ੍ਰਿਤ ਨਿਕਲਦਾ. ਇਹੋ ਕਾਰਨ ਹੈ ਗੁਰੂ ਜੇ ਬਖਸ਼ਿਸ਼ ਕਰਦਾ ਰਹਿਮਤ ਕਰਦਾ ਸਿੱਖੀ ਦੀ ਝੋਲੀ ਦਾਨ ਵਜੋਂ ਅੰਮ੍ਰਿਤ ਪਾਉਂਦਾ. ਗੁਰੂ ਨੇ ਰਹਿਮਤ ਕਰਕੇ ਜਦੋਂ ਅੰਮ੍ਰਿਤ ਸਾਡੀ ਝੋਲੀ ਪਾਇਆ ਹੋਵੇ ਜਿਸ ਕਿਸੇ ਨੇ ਗੁਰੂ ਕੋਲੋਂ ਦਾਨ ਰੂਪੀ ਬਖਸ਼ਿਸ਼ ਰੂਪੀ ਅੰਮ੍ਰਿਤ ਲਿਆ ਉਹਦੇ ਜੀਵਨ ਵਿੱਚ ਇੰਨਾ ਨਸ਼ਾ ਇੰਨੀ ਮਸਤੀ ਆ ਜਾਣੀ ਚਾਹੀਦੀ ਹੈ ਕਿ ਨਾ ਉਹਨੂੰ ਸੰਸਾਰ ਦੇ ਕੋਈ ਰਾਜ ਭਾਗ ਦੁਨੀਆਂ ਦੇ ਪਦਾਰਥ ਪ੍ਰਭਾਵ ਸਕਣ ਇੱਕ ਵੇਗ ਵਿੱਚ ਮਸਤੀ ਨਾਲ ਤੁਰਿਆ ਜਾਏ ਨਾ ਉਹਨੂੰ ਸੰਸਾਰ ਦੇ ਕਿਸੇ ਸ਼ਕਤੀਵਾਨ ਤਾਕਤਵਾਨ ਸੱਤਾਧਾਰੀ ਦੀ ਕਿਸੇ ਦੀ ਸ਼ਕਤੀ ਦੇ ਸਾਹਮਣੇ ਝੁਕਣ ਦਾ ਡਰ ਭਰੇ ਆਵੇ ਕਿ ਮੈਨੂੰ ਕਿਸੇ ਹਥਿਆਰ ਨਾਲ ਕਤਲ ਕੀਤਾ ਜਾ ਸਕਦਾ ਕਿਸੇ ਜੇਲ੍ਹ ਖਾਨੇ ਵਿੱਚ ਬੰਦ ਕਰਕੇ ਸਤਰਾਇਆ ਜਾ ਸਕਦਾ. ਇਹ ਸਾਰੀਆਂ ਪੀੜਾ ਵੀ ਖਤਮ ਹੋ ਜਾਣ ਜੇ ਬੰਦ ਬੰਦ ਕੱਟੇ ਜਾਣ ਦੀ ਪੀੜਾ ਨਹੀਂ ਰਹਿੰਦੀ ਤੇ ਸੱਚ ਜਾਣਿਓ ਕਿਸੇ ਹੀ ਮਸਤੀ ਨਾਲ ਨਹੀਂ ਰਹਿੰਦੀ ਜਿਹਦੇ ਬਾਰੇ ਸੱਚ ਨੂੰ ਕਹਿੰਦੇ ਨੇ.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਦੀਨ ਦੁਨੀਆਂ ਦੇ ਮਾਲਕ, ਕਰੋੜਾਂ ਬ੍ਰਹਿਮੰਡਾਂ 'ਤੇ ਕਿਰਪਾ ਕਰਨ ਵਾਲੇ, ਤਨ ਤਨ ਸਤਿਗੁਰੂ ਨਾਨਕ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਆਪਾਂ ਕਈ ਵਾਰ ਬਿਜਲੀ ਦੇ ਖੰਭਿਆਂ ਦੀ ਕੋਲ ਦੀ ਲੰਘਦੇ ਹਾਂ ਨਾ, ਉਹਨਾਂ ਖੰਭਿਆਂ 'ਤੇ ਲਿਖਿਆ ਹੁੰਦਾ ਡੇਂਜਰ। ਉਸ ਬਿਜਲੀ ਵਿਭਾਗ ਵਾਲੇ ਵੀਰਾਂ ਨੇ ਸਾਨੂੰ ਸੁਚੇਤ ਕੀਤਾ, ਪਿਆਰਿਆ ਤੂੰ ਖੰਭੇ ਦੇ ਕੋਲ ਦੀ ਲੰਘਣ ਲੱਗਾ ਤੇ ਸਾਵਧਾਨ ਹੋ ਕੇ ਲੰਘੀ, ਖਤਰਾ ਹੈ। ਇਸੇ ਪ੍ਰਕਾਰ ਮੇਰਾ ਆਪਣਾ ਅੰਦਾਜ਼ਾ ਜੋ ਗੁਰੂ ਪਾਤਸ਼ਾਹ ਨੇ ਲੜਾਇਆ ਹੈ, ਸਤਿਗੁਰੂ ਪਾਤਸ਼ਾਹ ਨੇ ਅੱਡ ਦੇ ਪਾਵਨ ਪਵਿੱਤਰ ਹੁਕਮਨਾਮੇ ਦੇ ਵਿੱਚ ਸਾਨੂੰ ਇਸ ਖਤਰੇ ਤੋਂ ਸੁਚੇਤ ਕੀਤਾ, ਖਤਰੇ ਤੋਂ ਕਿ ਪਿਆਰਿਆ ਡੇਂਜਰ ਹੈ, ਪਿਆਰਿਆ ਖਤਰਾ ਹੈ ਅਤੇ ਸੰਭਲ ਕਰਕੇ ਲੰਘ। ਜਿਵੇਂ ਬਿਜਲੀ ਦੇ ਕਰੰਟ ਨਾਲ ਬੰਦੇ ਦੀ ਮੌਤ ਹੋ ਜਾਂਦੀ ਹੈ, ਇਸੇ ਪ੍ਰਕਾਰ ਇਹ ਮਾਇਆ ਦਾ ਕਰੰਟ ਤੇਰੇ ਜੀਵਨ ਦਾ ਕਿਤੇ ਅੰਤ ਨਾ ਕਰਦੇ। ਔਰ ਉਸ ਖਤਰੇ ਤੋਂ ਬਚਣ ਲਈ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ ਹੈ। ਆਪਾਂ ਇਹ ਵੀ ਦੇਖਦੇ ਹਾਂ, ਰੱਬ ਕਿਰਪਾ ਕਰੇ, ਵਾਹਿਗੁਰੂ ਰਹਿਮਤ ਕਰੇ, ਕਿਤੇ ਮੰਦਭਾਗੀ ਘਟਨਾ ਵਾਪਰੇ ਨਾ। ਪਰ ਜੇ ਕਿਤੇ ਅਚਾਨਕ ਜਾ ਕੇ ਘਟਨਾ ਵਾਪਰਦੀ ਹੈ ਨਾ, ਜਿਹੜਾ ਕੋਲ ਖਲੋਤਾ ਬਾਈ ਭਾਈ ਹੁੰਦਾ ਹੈ, ਜਦੋਂ ਉਸ ਬੰਦੇ ਨੂੰ ਲੱਕੜ ਲਾ ਦੇ, ਬਿਜਲੀ ਛੱਡ ਜਾਂਦੀ ਹੈ। ਕਈ ਵਾਰ ਕਰੰਟ ਪੈ ਜੇ ਚਾਨ ਚੱਕੀ ਤੇ ਦੋ ਬੰਦੇ ਹੋਣ ਜਾਂ ਤਿੰਨ, ਜਿਹਨੂੰ ਕਰੰਟ ਪੈਂਦਾ ਬੌਂਦਲ ਜਾਂਦਾ, ਉਹਦੀ ਹੋਸ਼ ਉੱਡ ਜਾਂਦੀ ਹੈ। ਲੇਕਿਨ ਜਿਹੜਾ ਕੋਲ ਦੋਸਤ ਮਿੱਤਰ ਖਲੋਤਾ ਜੀ, ਉਹਨੂੰ ਲੱਕੜ ਲਾਦਾ ਤੇ ਬਿਜਲੀ ਆਪਣੇ ਆਪ ਨੂੰ ਛੱਡ ਦਿੰਦੀ ਹੈ। ਇਸੇ ਪ੍ਰਕਾਰ ਗੁਰਦੇਵ ਕਹਿੰਦੇ, ਗੁਰਮੁਖਾ ਜਿਹੜੀ ਇਹ ਮਾਇਆ ਨਾ, ਇਹਦਾ ਬਿਜਲੀ ਵਰਗਾ ਕਰੰਟ ਹੈ, ਹੋ ਸਕਦਾ ਤੇਰੇ ਜੀਵਨ ਦਾ ਖਾਤਮਾ ਕਰ ਦੇ। ਇਸ ਕਰੰਟ ਤੋਂ ਬਚਣ ਲਈ ਜਿਹੜੇ ਪਰਮੇਸ਼ੁਰ ਦੇ ਪਿਆਰੇ ਨੇ, ਉਹਨਾਂ ਦੀ ਸੰਗਤ ਕਰ ਤੇ ਪੂਰਨ ਤੌਰ 'ਤੇ ਤੈਨੂੰ ਗਰੰਟੀ ਦਿੰਦੇ ਹਾਂ, ਤੂੰ ਇਸ ਮਾਇਆ ਦੀ ਪਕੜ ਤੋਂ ਬਚ ਜਾਏਗਾ। ਔਰ ਇਸੇ ਕਾਰਨ ਕਰਕੇ ਸ਼ਬਦ ਦਾ ਜੋ ਸੈਂਟਰਲ ਆਈਡੀਆ ਹੈ, ਹੋਂ ਕੁਰਬਾਨੇ ਜਾਓ ਮਿਹਰਬਾਨਾ, ਹੋਂ ਕੁਰਬਾਨੇ ਜਾਓ, ਹੋਂ ਕੁਰਬਾਨੇ ਜਾਓ, ਤਿੰਨਾਂ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿੰਨਾਂ ਕੇ ਹੋਂ ਸਭ ਕੁਰਬਾਨੇ ਜਾਓ। ਹੇ ਵਾਹਿਗੁਰੂ, ਹੇ ਪਰਿਪੂਰਨ ਪਰਮਾਤਮਾ, ਜਿਹੜੀਆਂ ਰੂਹਾਂ, ਜਿਹੜੇ ਗੁਰਮੁਖ ਮਾਈ ਭਾਈ ਤੇਰੇ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਤੋਂ ਵਾਰਨੇ ਫੇਰਨੇ ਜਾਣਾ, ਮੈਂ ਉਹਨਾਂ ਤੋਂ ਸਦਕੇ ਜਾਣਾ, ਮੈਂ ਉਹਨਾਂ ਤੋਂ ਕੁਰਬਾਨ ਜਾਣਾ। ਕਾਰਨ, ਉਹਨਾਂ ਦੇ ਅੰਦਰ ਨਾਮ ਦਾ ਦੀਵਾ ਜਗਦਾ, ਨਾਮ ਦਾ। ਅਸੀਂ ਕਈ ਵਾਰ ਜਦੋਂ ਗੁਰੂ ਘਰ ਦੇ ਰਾਗੀ ਸਿੰਘ, ਗ੍ਰੰਥੀ ਸਿੰਘ, ਸਿੰਘ ਸਾਹਿਬਾਨ ਜਦੋਂ ਕਿਤੇ ਵਿਚਰਦੇ ਨਾ, ਤੇ ਆਪਾਂ ਅਕਸਰ ਅਰਧ ਦੇ ਨਾਲ ਉਹਨਾਂ ਦੇ ਅੱਗੇ ਹੱਥ ਜੋੜ ਕੇ ਤੇ ਸਿਰ ਝੁਕਾ ਦਿੰਦੇ ਹਾਂ। ਭਾਵੇਂ ਗੁਰੂ ਘਰ ਦੇ ਕੀਰਤਨੀ ਵੀਰ ਹੋਣ, ਭਾਵੇਂ ਗ੍ਰੰਥੀ ਸਿੰਘ ਹੋਣ, ਉਹਦਾ ਕਾਰਨ ਇਹ ਹੈ, ਅਸੀਂ ਉਹਨਾਂ ਦੇ ਸਰੀਰ ਨੂੰ ਮੱਥਾ ਨਹੀਂ ਟੇਕਦੇ। ਉਹਨਾਂ ਦੀ ਜ਼ਬਾਨ ਤੋਂ ਗੁਰਬਾਣੀ ਦਾ ਉਚਾਰਨ ਹੁੰਦਾ, ਗੁਰਬਾਣੀ ਨਿਕਲਦੀ ਹੈ, ਅਤੇ ਉਸ ਗੁਰਬਾਣੀ ਦੇ ਉਚਾਰਨ ਕਰਕੇ ਅਸੀਂ ਉਹਨਾਂ ਦੇ ਰਾਹੀਂ ਗੁਰਬਾਣੀ ਨੂੰ ਮੱਥਾ ਟੇਕਦੇ ਹਾਂ, ਉਹਨਾਂ ਨੂੰ ਨਹੀਂ। ਉਦਾਹਰਨ,
और कई बार आप वेखते हैं छोटे छोटे बच्चे कीर्तन करते ने अजिवें कथा होती है तो कथा करने वाला भावें कड्डे भी उच्चे उदे तो हो खब्बे पासे बैंदा ये पिछे भाव है कोई तात्पर्य है जिहड़ा सज्जे पासे बैंदा ना असीं अपने समाजिक नियमों के मुताबिक उन्हूं नंबर एक कहिंदे आ जिहड़ा खब्बे पासे बैंदा घट नहीं लेकिन उहदा नंबर दो है जस्ट लाइक असीं बच्चे बच्चियां दे आनंद कारज करदे हां ਵਿਆਹ ਵਾਲਾ ਕਾਕਾ ਸੱਜੇ ਪਾਸੇ ਬੈਠਦਾ ਅਤੇ ਬੱਚੀ ਸਾਡੀ ਖੱਬੇ ਪਾਸੇ ਬੈਠਦੀ ਹੈ ਦੋਵੇਂ ਗੁਰੂ ਕੀ ਚਰਨ ਛੱਦ ਵਿੱਚ ਆਏ ਨੇ ਲੇਕਿਨ ਮਨੁੱਖ ਨੂੰ ਵੱਧ ਮਾਣ ਦਿੱਤਾ ਬੀਬੀ ਨੰਬਰ ਦੋ 'ਤੇ ਜਦੋਂ ਬੱਚੇ ਕੀਰਤਨ ਕਰਦੇ ਨੇ ਆਪਾਂ ਅਚੇਚੇ ਤੌਰ 'ਤੇ ਉਹਨਾਂ ਨੂੰ ਉੱਚੇ ਥਾਂ 'ਤੇ ਬਿਠਾਉਂਦੇ ਹਾਂ ਕਿਸੇ ਤਖ਼ਤ ਪੋਸ਼ ਉੱਪਰ ਜਾਂ ਕਿਸੇ ਥੜੇ ਉੱਪਰ ਜਾਂ ਥੱਲੇ ਗੱਦੇ ਵਿਛਾ ਕੇ ਉਹਦਾ ਮੇਨ ਕਾਰਨ ਅਸੀਂ ਗੁਰਬਾਣੀ ਦਾ ਅਦਬ ਕਰਦੇ ਉਹਨਾਂ ਦੇ ਸਰੀਰ ਦਾ ਨਹੀਂ ਬੰਦਾ ਕਥਾ ਕਰਦਾ ਗਿਆਨੀ ਸਿੰਘ ਭਾਵੇਂ ਉਹ ਵੱਧ ਵਿਦਵਾਨ ਹੈ ਲੇਕਿਨ ਪਾਠੀ ਦੇ ਖੱਬੇ ਪਾਸੇ ਬੈਠਦਾ ਸੱਜੇ ਨਹੀਂ ਭਾਵੇਂ ਪਾਠੀ ਸਿੰਘ ਕਥਾ ਵਾਜਕ ਨਾ ਹੋਵੇ ਲੇਕਿਨ ਨੰਬਰ ਇੱਕ ਦੇਣੇ ਉਹਨੂੰ ਉਹਦਾ ਕਾਰਨ ਇਹ ਹੈ ਉਹ ਗੁਰੂ ਕਾ ਲਾਲ ਗੁਰੂ ਕਾ ਬਖਸ਼ਿਆ ਗੁਰੂ ਕਾ ਪਿਆਰਾ ਗੁਰਸਿੱਖ ਗ੍ਰੰਥੀ ਸਿੰਘ ਉਹ ਰੋਲ ਗੁਰਬਾਣੀ ਪੜ੍ਹਦਾ ਅਤੇ ਗੁਰਬਾਣੀ ਗਲਤ ਨਹੀਂ ਗੁਰਬਾਣੀ ਰੋਲ ਅੰਮ੍ਰਿਤ ਰੂਪ ਹੈ ਕਥਾ ਕਰਨ ਵਾਲਾ ਕਿੱਡਾ ਵੱਡਾ ਵਿਦਵਾਨ ਹੋਵੇ ਉਹਦੀ ਇੱਕ ਅੱਧੀ ਗੱਲ ਗੁਰਮੁਖੋਂ ਕੱਚੀ ਹੋਵੇਗੀ ਢਿੱਲੀ ਰਹਿ ਜਾਂਦੀ ਹੈ ਕਿਉਂਕਿ ਬੰਦਾ ਗੁਰਬਾਣੀ ਦੇ ਬਰਾਬਰ ਨਹੀਂ ਜਿਹੜਾ ਕਥਾ ਕਰਨ ਵਾਲਾ ਨਾ ਕਿੱਡਾ ਵੱਡਾ ਸਕਾਲ ਹੋਵੇ ਕਿੱਡਾ ਵੱਡਾ ਵਿਦਵਾਨ ਹੋਵੇ ਕਿੰਨੇ ਗ੍ਰੰਥ ਪੜ੍ਹੇ ਹੋਣ ਕਿੰਨਾ ਖੋਜੀ ਹੋਵੇ ਲੇਕਿਨ ਜਦੋਂ ਉਹ ਗੁਰਬਾਣੀ ਦੀ ਕਥਾ ਕਰਦਾ ਅਤੇ ਉਹਦੀ ਬਾਣੀ ਕੱਚੀ ਵੀ ਨਾਲ ਉਹਦੇ ਆਪਣੇ ਨਿੱਜੀ ਵਿਚਾਰ ਵੀ ਨੇ ਅਤੇ ਨਿੱਜੀ ਵਿਚਾਰ ਗਲਤ ਵੀ ਹੋ ਸਕਦੇ ਨੇ ਇਸ ਕਰਕੇ ਗੁਰਬਾਣੀ ਦੇ ਬਰਾਬਰ ਉਹ ਮਨੁੱਖ ਨਹੀਂ ਕਿਉਂਕਿ ਉਹਦੇ ਵਿੱਚ ਕੱਚੀ ਵੀ ਰਲੀ ਹੈ ਇਹ ਪਿਓਰ ਅਮਰ ਦੀਆਂ ਘੁੱਟਾਂ ਨੇ ਰੋਹ ਵਿਚਾਰ ਤਨ ਤਨ ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਭਾਈ ਮੈਂ ਉਹਨਾਂ ਗੁਰੂ ਕੇ ਪਿਆਰਿਆਂ ਤੋਂ ਵੀ ਸਦਕੇ ਜਾਣਾ ਜਿਹੜੇ ਤੇਰੇ ਨਾਮ ਲੈਂਦੇ ਨੇ ਜਿਹੜੇ ਤੈਨੂੰ ਚੇਤੇ ਕਰਦੇ ਨੇ ਔਰ ਇਹਦੇ ਤੋਂ ਪਹਿਲਾਂ ਜਿਵੇਂ ਸਤਿਗੁਰੂ ਪਾਤਸ਼ਾਹ ਸਾਨੂੰ ਮਾਇਆ ਦੇ ਬਾਰੇ ਜਾਣਕਾਰੀ ਦਿੰਦੇ ਨੇ ਮਾਇਆ ਹੈ ਕਿ ਮਾਇਆ ਤੋਂ ਵੱਢਣਾ ਕਿਵੇਂ ਹੈ ਮਾਇਆ ਮਨੁੱਖ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਆਪਾਂ ਸਰਵਣ ਕਰੀਏ ਅਤੇ ਗੁਰਮੁਖ ਅੱਜ ਕੱਲ੍ਹ ਸਾਉਣ ਭਾਦੋਂ ਦਾ ਮਹੀਨਾ ਹੈ ਨਾ ਅੱਜ ਕੱਲ੍ਹ ਜਾਮ ਨੂੰ ਨਹੀਂ ਰਹਿ ਅੱਗੇ ਬਹੁਤ ਹੁੰਦੇ ਸਨ ਅਤੇ ਜਦੋਂ ਕੋਈ ਬੰਦਾ ਉਹ ਜਾਮ ਨੂੰ ਦੇ ਬੂਟੇ ਨੂੰ ਹਲੂਣਦਾ ਅਤੇ ਥੱਲੇ ਬੱਚੇ ਕੋਈ ਨਾ ਕੋਈ ਝੋਲੀ ਕਰਦੇ ਅਤੇ ਉਹ ਜਾਮ ਨੂੰ ਮਿੱਟੀ ਨਹੀਂ ਲੱਗਦੀ ਉਹ ਫਿਸਤਾ ਤੇ ਟੁੱਟਦਾ ਨਹੀਂ ਇਸੇ ਪ੍ਰਕਾਰ ਗੁਰਮੁਖੋ ਆਪਾਂ ਗੁਰੂ ਦੇ ਦਰਬਾਰ ਰਹਿਮਤਾਂ ਲੈਣ ਲਈ ਆਉਂਦੇ ਹਾਂ ਆਪਾਂ ਝੋਲੀ ਅੜੀਏ ਤਾਂ ਕਿ ਉਹ ਰਹਿਮਤਾਂ ਸਾਡੀ ਝੋਲੀ 'ਚ ਪੈ ਜਾਣ ਅਤੇ ਝੋਲੀ ਕਿਵੇਂ ਅੱਡਣੀ ਹੈ ਅਰਦਾਸ ਕਰੋ ਬੋਲੋ ਸਤਿਨਾਮ।

0: ਰਾਗ ਮਾਲਾ ਦੇ ਵਿੱਚ ਪਲੰਗੀ ਕਰਕੇ ਲਿਖਿਆ ਰਾਗ ਨਹੀਂ। ਵੈਸੇ ਸਤਿਗੁਰੂ ਪਾਤਸ਼ਾਹ ਨੇ ਪਲੰਗ ਰਾਗ ਕਿਹਾ ਔਰ ਪੁਰਾਤਨ ਪੋਥੀਆਂ ਵਿੱਚ ਪੜ੍ਹਨ 'ਤੇ ਮੈਂ ਬਰੀਕੀ ਨਾਲ ਇਹਦਾ ਨਿਖੇੜ ਨਹੀਂ ਕਰ ਸਕਦਾ, ਮੈਨੂੰ ਆਪ ਖੁਦ ਸੋਝੀ ਨਹੀਂ। ਬਹੁਤ ਸਾਰੇ ਇਲਾਕਿਆਂ ਦੇ ਨਾਮ ਰਾਗਾਂ ਦੇ ਉੱਪਰ ਨਾਮ ਪੋਪੜ ਸਨ। ਅਸੀਂ ਜਨਮ ਸਾਖੀ ਪੜ੍ਹਦੇ ਹਾਂ ਪੁਰਾਤਨ, ਅੱਜ ਕੱਲ੍ਹ ਸਾਡੇ ਕੋਈ ਟਾਈਮ ਨਹੀਂ ਜਨਮ ਸਾਖੀਆਂ ਪੜ੍ਹਨ ਦਾ। ਆ ਝੂਠੇ ਡਰਾਮੇ, ਝੂਠੇ ਸੀਰੀਅਲ, ਨਾ ਕੋ ਦਾ ਮੁੱਢ, ਨਾ ਕੋ ਲੱਤ, ਨਾ ਬਾਂਹ। ਅਸੀਂ ਆਪਣੀ ਜ਼ਿੰਦਗੀ ਦਾ ਬਹੁਤ ਟਾਈਮ ਇਹਨਾਂ ਗੱਲਾਂ 'ਚ ਬਰਬਾਦ ਕਰ ਦਿੰਦੇ ਹਾਂ। ਪੁਰਾਣੇ ਤੁਸੀਂ ਗ੍ਰੰਥ ਪੜ੍ਹੋ, ਜਨਮ ਸਾਖੀਆਂ ਪੜ੍ਹੋ, ਤੁਹਾਨੂੰ ਕੁਝ ਨਾ ਕੁਝ ਸਿੱਖਿਆ ਮਿਲੇਗੀ, ਲਾਜ਼ਮੀ ਮਿਲੇਗੀ। ਉਹਨਾਂ ਜਨਮ ਸਾਖੀਆਂ ਦੇ ਵਿੱਚ ਤਲੰਗ ਦੇਸ਼ ਦਾ ਜ਼ਿਕਰ ਵੀ ਆਇਆ। ਉੱਥੇ ਆਉਂਦਾ ਸਾਖੀ ਤਲੰਗ ਦੇਸ਼ ਕੀ ਚੱਲੀ, ਆਸਾ ਦੇਸ਼ ਕੀ ਚੱਲੀ, ਸੋਖ ਦੇਸ਼ ਕੀ ਚੱਲੀ। ਹੋ ਸਕਦਾ ਵੀ ਇਟ ਮੇ ਬੀ, ਪਰ ਜ਼ਰੂਰੀ ਨਹੀਂ। ਇਹ ਰਾਗ ਉਸ ਇਲਾਕੇ ਦਾ ਮਨ ਭਾਉਂਦਾ ਰਾਗ ਹੋਵੇ। ਜਿਸ ਤਰ੍ਹਾਂ ਅਸੀਂ ਰਾਮਕਲੀ ਰਾਗ ਪੜ੍ਹਦੇ ਹਾਂ ਨਾ, ਇਹਦੇ ਵਿੱਚ ਜ਼ਿਆਦਾਤਰ ਸਤਿਗੁਰੂ ਪਾਤਸ਼ਾਹ ਨੇ ਯੋਗੀਆਂ ਦੇ ਪ੍ਰਥਾਇਕ ਗੁਰਬਾਣੀ ਚਾਰੀ ਹੈ ਜ਼ਿਆਦਾਤਰ। ਤਲੰਗ ਰਾਗ ਵਿੱਚ ਸਤਿਗੁਰੂ ਪਾਤਸ਼ਾਹ ਨੇ ਇਸਲਾਮ ਨਾਲ ਸੰਬੰਧ ਰੱਖਣ ਵਾਲੇ ਪ੍ਰਭੂ ਦੇ ਪਿਆਰਿਆਂ ਦੇ ਪ੍ਰਥਾਇਕ ਗੁਰਦੇਵ ਨੇ ਬਾਣੀ ਉਚਾਰਨ ਕੀਤੀ ਹੈ। ਔਰ ਇਸ ਰਾਗ ਦੇ ਵਿੱਚ ਇਹ ਤੀਸਰਾ ਸ਼ਬਦ ਹੈ ਜੋ ਧੰਨ ਧੰਨ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ 721 ਅੰਗ 'ਤੇ ਸਵਾਇਮਾਨ ਹੈ। ਤਲੰਗ ਰਾਗ ਵਿੱਚ ਪਹਿਲੇ ਪਾਤਸ਼ਾਹ ਮਹਾਰਾਜ ਤੀਸਰੇ ਘਰ ਸੁਰਤਾਲ ਵਿੱਚ ਸਾਨੂੰ ਸਿੱਖਿਆ ਦੇ ਰਹੇ ਹਨ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ
0: ਪਿਆਰਿਆ, ਦੇਸ਼ ਜਾ ਪ੍ਰਦੇਸ਼ ਜਾ, ਪਰਿਵਾਰ ਦੋ ਨਹੀਂ ਪਰਮਾਤਮਾ ਇੱਕ ਹੈ। ਅਮਰੀਕਾ ਦਾ ਰੱਬ ਹੋਰ ਨਹੀਂ, ਜਪਾਨ ਦਾ ਰੱਬ ਹੋਰ ਨਹੀਂ, ਹਿੰਦੁਸਤਾਨ ਦਾ ਰੱਬ ਉਹ ਹੋਰ ਨਹੀਂ। ਗੁਰਦੇਵ ਕਹਿੰਦੇ ਗੁਰਮੁਖਾ ਪਰਮਾਤਮਾ ਇੱਕ ਹੈ, ਹੈ ਵੀ ਉਹ ਦਵੈਤ ਤੋਂ ਰਹਿਤ। ਔਰ ਉਸ ਇੱਕ ਪਰਮਾਤਮਾ ਦਾ ਦਰਵਾਜ਼ਾ ਕਦੇ ਬੰਦ ਨਹੀਂ ਹੁੰਦਾ। ਔਰ ਜੋ ਵੀ ਗੁਰਮੁਖ ਪਿਆਰੇ ਉਸ ਪਰਮਾਤਮਾ ਦਾ ਨਾਮ ਲੈਂਦੇ ਨੇ, ਉਹਨਾਂ ਦੀ ਪੁਕਾਰ ਨੂੰ ਉਹ ਸੁਣਦਾ। ਅਸੀਂ ਗੁਰੂ ਕੀ ਬਾਣੀ ਦੇ ਵਿੱਚ ਭਗਤਾਂ ਦੀ ਪਾਵਨ ਰਸਨਾ ਦੇ ਦੁਆਰਾ ਸਲੋਕ ਪੜ੍ਹਦੇ ਹਾਂ। ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਏ ਆਸਾਰ, ਰਾਹ ਦਿਸ ਕੇ ਕੂਕਨੇ ਕਬਹੂ ਕਿਸਨੇ ਪੁਕਾਰ। ਪਿਆਰਿਆ ਆਵਾਜ਼ਾਂ ਮਾਰੀ ਚੱਲ, ਮਾਂ ਪ੍ਰਸ਼ਾਦਾ ਪਾਣੀ ਪੁਕਾਰੀ ਹੈ, ਆਟਾ ਗੁੰਨਦੀ ਹੈ, ਸਬਜ਼ੀ ਚੀਰਦੀ ਹੈ, ਸਬਜ਼ੀ ਧਰੀ ਹੈ, ਘਰ ਵਿੱਚ ਹੋਰ ਕੋਈ ਹੈ ਨਹੀਂ, ਅਤੇ ਬੱਚੇ ਨੂੰ ਮਾਂ ਨੇ ਭੂੜੇ 'ਤੇ ਪਾਇਆ ਜਾਂ ਕਿਸੇ ਮੰਜੀ 'ਤੇ ਪਾਇਆ, ਬੱਚਾ ਰੋਂਦਾ। ਅਤੇ ਜਿਸ ਮੌਕੇ ਬੱਚਾ ਬਹੁਤਾ ਰੋਂਦਾ ਹੈ ਨਾ, ਅਤੇ ਮਾਂ ਆਪਣੇ ਰੁਝੇਵਿਆਂ ਨੂੰ ਸਮੇਟ ਕੇ ਇਕਦਮ ਆਪਣੇ ਬੱਚੇ ਨੂੰ ਛਾਤੀ ਨਾਲ ਲਾ ਕੇ ਅਤੇ ਕਹਿੰਦੀ, ਮੇਰੇ ਪੁੱਤਰ ਨੂੰ ਇੰਨਾ ਰੋਣ, ਉਹਨੇ ਕੰਮ ਛੱਡ ਦਿੱਤੇ। ਕੰਮ ਛੱਡੇ ਕਦੋਂ? ਜਦੋਂ ਬੱਚੇ ਨੇ ਵਿਰਾਗ ਕੀਤਾ, ਜਦੋਂ ਬੱਚੇ ਦੇ ਅੰਦਰੋਂ ਮਮਤਾ ਪ੍ਰਗਟ ਹੋਈ। ਬਾਬਾ ਕਬੀਰ ਜੀ ਕਹਿੰਦੇ, ਉਹ ਪਿਆਰਿਆ ਪਰਮਾਤਮਾ ਮਾਂ ਵਰਗਾ ਹੈ, ਕਦੇ ਪਰਮਾਤਮਾ ਰੂਪੀ ਮਾਂ ਨੂੰ ਆਵਾਜ਼ ਮਾਰ, ਅਤੇ ਜੇ ਮਾਰੇਗਾ ਤਾਂ ਬਾਬਾ ਕਬੀਰ ਜੀ ਕਹਿੰਦੇ ਵੀ ਮੈਂ ਤੈਨੂੰ ਵਾਅਦਾ ਦੇਣਾ, ਇਹ ਆਵਾਜ਼ ਤੇਰੀ ਉਸ ਮਾਂ ਤੱਕ ਪਹੁੰਚੇਗੀ, ਤੈਨੂੰ ਛਾਤੀ ਨਾਲ ਲਾ ਲਏਗਾ, ਤੈਨੂੰ ਪਰਮਾਤਮਾ ਰੂਪੀ ਮਾਂ ਆਪਣੀ ਛਾਤੀ ਨਾਲ ਲਾ ਲਏਗੀ। ਇਹ ਓਅੰਕਾਰ ਦਾ ਖੁੱਲ੍ਹਾ ਹੋੜਾ ਸਾਨੂੰ ਇਸ ਗੱਲ ਦਾ ਸੰਕੇਤ ਦਿੰਦਾ ਪਿਆਰਿਆ, ਦੁਨੀਆਂ ਦੇ ਘਰ ਭਾਵੇਂ ਬੰਦ ਹੋ ਜਾਣ ਪਰ ਪਰਮਾਤਮਾ ਦਾ ਦਰਵਾਜ਼ਾ ਬੰਦ ਨਹੀਂ ਹੁੰਦਾ, ਉਹਦਾ ਦਰਵਾਜ਼ਾ ਖੁੱਲ੍ਹਾ। ਉਪਰਾਲਾ ਕਰ ਉਹਦੇ ਘਰ ਵਿੱਚ ਪ੍ਰਵੇਸ਼ ਕਰਨ ਦਾ, ਅਤੇ ਨਾਲ ਇਹ ਗੱਲ ਦਾ ਖਿਆਲ ਰੱਖੀ, ਜਾਵੇਂਗਾ ਗੁਰੂ ਦੇ ਰਸਤੇ ਸਤਿਗੁਰ ਪ੍ਰਸਾਦ, ਜੇ ਸਤਿਗੁਰੂ ਪਾਤਸ਼ਾਹ ਕਿਰਪਾ ਕਰ ਰਹਿਮਤ ਕਰਨ ਤਾਂ ਤੈਨੂੰ ਦਾਤ ਮਿਲੇਗੀ। ਕਿਸੇ ਫੇਰ ਦਿਨ ਆਪਾਂ ਖੁਲਾਸਾ ਕਰਾਂਗੇ ਪ੍ਰਸਾਦ ਬਾਰੇ, ਪਰ ਇੱਕ ਥੋੜ੍ਹੀ ਜਿਹੀ ਗੱਲ ਕਹਿ ਕੇ ਮੈਂ ਅੱਗੇ ਚੱਲਾਂ। ਜਿਹੜਾ ਪ੍ਰਸ਼ਾਦ ਹੈ ਨਾ ਆਪਾਂ ਲੈਂਦੇ ਹਾਂ, ਪ੍ਰਸ਼ਾਦ ਵਿੱਚ ਕੋਈ ਵੀ ਚੀਜ਼ ਵਾਧੂ ਨਹੀਂ। ਆਪਾਂ ਕੇਲੇ ਖਾਂਦੇ ਹਾਂ, ਕੇਲਿਆਂ ਦੀ ਛਿਲ ਸੁੱਟਦੇ ਨੇ ਅਤੇ ਗੁੱਦਾ ਖਾਂਦੇ ਹਾਂ, ਅੰਬ ਚੂਪਦੇ ਉਹਦੀ ਛਿਲ ਵੀ ਸੁੱਟ ਦਿੰਦੇ ਹਾਂ, ਗਿੜਕ ਵੀ ਸੁੱਟਦੇ ਨੇ ਅਤੇ ਆਪਾਂ ਗੁੱਦਾ ਖਾਂਦੇ ਹਾਂ, ਉਹਦਾ ਗੁੱਦਾ ਕੀਮਤੀ ਹੈ। ਜਾਮਨੂ ਨੇ ਅੱਜ ਕੱਲ੍ਹ ਜਾਮਨੂ ਦੀ ਆਪਾਂ ਛਿੱਲ ਖਾਂਦੇ ਹਾਂ ਅਤੇ ਜਿਹੜਾ ਗਿੜਕ ਸੁੱਟ ਦਿੰਦੇ ਹਾਂ ਉਹਦੇ 'ਚ ਕੁਝ ਨਾ ਕੁਝ ਵਾਧੂ ਹੈ। ਲੇਕਿਨ ਕੜਾਹ ਪ੍ਰਸ਼ਾਦ ਗੁਰੂ ਪਾਤਸ਼ਾਹ ਨੇ ਇਹ ਬਣਾਇਆ ਕਿ ਕੜਾਹ ਪ੍ਰਸ਼ਾਦ ਦੀ ਗੁਰਮੁਖੋ ਨਾ ਗਿੜਕ ਹੈ ਅਤੇ ਨਾ ਛਿੱਲ, ਸਾਰਾ ਖਾਣ ਯੋਗ ਹੈ। ਇਹ ਪ੍ਰਸ਼ਾਦ ਸਾਨੂੰ ਇਹ ਸੰਕੇਤ ਦਿੰਦਾ ਗੁਰਮੁਖਾ, ਪਰਮਾਤਮਾ ਦੀ ਕਿਰਪਾ ਵਾਧੂ ਨਹੀਂ, ਪਰਮਾਤਮਾ ਦੀ ਕਿਰਪਾ ਵਿੱਚ ਕੋਈ ਗੱਲ ਫਜ਼ੂਲ ਨਹੀਂ। ਇਸ ਪ੍ਰਸ਼ਾਦ ਨੂੰ ਬੁੱਕ ਲੈ ਕੇ ਲੈਣਾ ਕਰ, ਬੁੱਕ ਲੈਣਾ, ਬੁੱਕ ਲੈ ਬੁੱਕ ਕਰਕੇ ਪ੍ਰਸ਼ਾਦ ਕਿੱਡੀ ਕੀਮਤੀ ਚੀਜ਼ ਹੈ। ਜਿਸ ਮੌਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਦਿੱਤੀ ਨਾ ਸਾਨੂੰ, 30 ਮਾਰਚ, 1 ਵਿਸਾਖ 1699 ਨੂੰ, ਅਤੇ ਬਾਜਾਂ ਵਾਲੇ ਨੇ ਪਹਿਲਾਂ ਅੰਮ੍ਰਿਤ ਸੰਚਾਰ ਕੀਤਾ, ਅੰਮ੍ਰਿਤ ਦੀ ਦਾਤ ਵੰਡੀ, ਅੰਮ੍ਰਿਤ ਛਕਾਇਆ ਅਤੇ ਕੜਾਹ ਪ੍ਰਸ਼ਾਦ ਬਣਾਇਆ ਖੁੱਲ੍ਹਾ। ਮੇਰੇ ਪਾਤਸ਼ਾਹ ਨੇ ਕਮਰ ਕਸਾ ਕੀਤਾ ਅਤੇ ਸਾਰੀ ਸੰਗਤਾਂ ਨੂੰ ਬਾਜਾਂ ਵਾਲੇ ਨੇ ਆਪ ਪ੍ਰਸ਼ਾਦ ਵੰਡਿਆ ਆਪ। ਅਤੇ ਹੁਣ ਤਾਂ ਗੁਰੂ ਪਿਆਰੋ ਆਪਾਂ ਬਾਹਰ ਜਾਈਦਾ ਨਾ ਦੇਸਾਂ ਪ੍ਰਦੇਸਾਂ 'ਚ, ਆਪਾਂ ਆਪਣੇ ਹੱਥਾਂ ਵਿੱਚ ਕੋਈ ਕਾਗਜ਼ ਲੈਂਦੇ ਹਾਂ, ਪਤਾ ਲੈਂਦੇ ਹਾਂ। ਮੈਂ ਇਹ ਗਿਆਨੀ ਜੀ ਤਾਂ ਕਰਦਾ ਵੀ ਮੇਰੇ ਹੱਥ ਠੰਡੇ ਨਾ ਹੋ ਜਾਣ। ਕਿੱਡੇ ਸ਼ਕੀਨ ਹੋ ਗਏ ਸੀ, ਕਿੱਡੇ ਸ਼ਕੀਨ ਹੋ ਗਏ ਹਾਂ। ਉਹ ਭੋਲਿਆ ਪ੍ਰਸ਼ਾਦ ਤਾਂ ਹੀ ਲੈਣਾ ਅਤੇ ਤੇਰੇ ਅੰਦਰੋਂ ਕਦੇ ਖੁਸ਼ਕੀ ਨਿਕਲ ਜਾਏ ਖੁਸ਼ਕੀ। ਅਤੇ ਫਿਰ ਆਪਾਂ ਕਹਿੰਦੇ ਵੀ ਮੈਨੂੰ ਰੰਚਕ ਮਾਤਰ ਦਿਆ ਜੇ ਭੋਲਿਆ, ਜੇ ਪ੍ਰਸ਼ਾਦ ਵੀ ਘੱਟ ਲੈਣਾ ਤਾਂ ਲੈਣਾ ਕੀ ਹੈ। ਜਿੰਨਾ ਵੀ ਮਿਲ ਜਾਏ ਇਹ ਗੁਰੂ ਦੀ ਰਹਿਮਤ ਹੈ। ਕਈ ਕਹਿੰਦੇ ਗਿਆਨੀ ਜੀ ਤੁਹਾਨੂੰ ਪਤਾ ਨਹੀਂ ਮੈਂ ਸ਼ੂਗਰ ਦਾ ਮਰੀਜ਼ ਹਾਂ, ਮੈਂ ਤਾਂ ਨਹੀਂ ਲੈਂਦਾ, ਤੁਹਾਨੂੰ ਨਹੀਂ ਪਤਾ। ਉਹ ਗੁਰਮੁਖਾ ਪ੍ਰਸ਼ਾਦ ਨਾਲ ਤੈਨੂੰ ਕੋਈ ਰੋਗ ਰਹਿ ਗਿਆ, ਤੂੰ ਤਾਂ ਕਹਿੰਦਾ ਵੀ ਮੇਰਾ ਰੋਗ ਵੱਧ ਜਾਏਗਾ। ਜੇ ਪ੍ਰਸ਼ਾਦ ਨਾਲ ਰੋਗ ਵਧਿਆ ਤਾਂ ਪ੍ਰਸ਼ਾਦ ਹੈ ਕੀ ਚੀਜ਼। ਜਿੰਨੇ ਵੀ ਕੋਈ ਇਸ ਪੱਖ ਦੇ ਰੋਗੀ ਨੇ ਨਾ, ਮੈਂ ਬੇਨਤੀ ਕਰਾਂਗਾ ਗੁਰੂ ਦੇ ਪ੍ਰਸ਼ਾਦ ਨਾਲ ਕੋਈ ਖਤਰਾ ਨਹੀਂ, ਰੱਬ ਨਾ ਕਰੇ। ਅਗਰ ਜੇ ਖਤਰਾ ਵੀ ਹੈ ਤੇ ਸਾਡੀ ਪ੍ਰਸ਼ਾਦ ਨਾਲ ਮੌਤ ਹੋ ਜੇ, ਅਸੀਂ ਲੈਣਾ ਕੀ ਹੈ, ਮਰਨਾ ਤਾਂ ਹੈ, ਮਰਨਾ ਤਾਂ ਹੈ। ਪਰ ਜਿਹੜਾ ਬੰਦਾ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਮਰ ਜੇ ਉਹ ਮਰਦਾ ਨਹੀਂ, ਉਮਰ ਹੋ ਜਾਂਦਾ ਹੈ। ਜਿਹੜਾ ਸਾਡੇ ਵੱਡੇ ਵਡੇਰੇ ਕਿੰਨੇ ਮਰੇ ਕਿੰਨੇ ਮਰੇ, ਆਪਾਂ ਜਿਹਨਾਂ ਦੀ ਰਾਹ ਦਾ ਨਾ ਕਦੇ ਦੁਨੀਆਂ ਵਿੱਚ ਸਨ, ਅੱਜ ਉਹ ਨਹੀਂ ਰਹੇ। ਬਾਬਾ ਫਰੀਦ ਜੀ

0: ਸਾਰਿਆਂ ਨੂੰ ਆਪੋ ਆਪਣੀ ਵਾਰੀ ਤੇ ਜਾਣਾ ਪਏਗਾ। ਇਹ ਗੱਲ ਮੈਨੂੰ ਪ੍ਰਸਾਦ ਤੋਂ ਚੇਤੇ ਆ, ਗੁਰਮੁਖਾ ਪ੍ਰਸ਼ਾਦ ਲਿਆ ਕਰ ਗੁਰੂ ਕਾ। ਇਹ ਬਾਜਾਂ ਵਾਲੇ ਨੇ ਆਪ ਖੁਦ ਵੰਡਿਆ ਪ੍ਰਸ਼ਾਦ ਦੀ ਬਹੁਤ ਲੰਮੀ ਚੌੜੀ ਵਾਕਿਆ, ਕਿਉਂਕਿ ਆਪਾਂ ਮਾਇਆ ਦੇ ਬਾਰੇ ਵੀ ਵਿਚਾਰ ਕਰਨੀ, ਫਿਰ ਕਿਤੇ ਕਰਾਂਗੇ। ਹਜ਼ੂਰ ਕਿਰਪਾ ਕਰਨ, ਇੱਕ ਓਂਕਾਰ ਸਤਿਗੁਰ ਪ੍ਰਸਾਦ ਤੋਂ ਭਾਵ ਪਰਮਾਤਮਾ ਇੱਕ ਹੈ, ਇਹ ਸੱਚਾ ਗੁਰੂ ਕਰੇ ਕਿਰਪਾ ਮੇਰ ਕਰੇ ਤਾਂ ਅਸੀਂ ਉਸ ਇੱਕ ਪਰਮਾਤਮਾ ਨੂੰ ਜਾਣ ਸਕਦੇ ਹਾਂ।
1: ਇਹੋ ਤਨ ਮਾਇਆ ਪਾਇਆ ਪਿਆਰੇ,
0: ਜਿਹੜੀ ਇਹ ਪੰਕਤੀ ਗੁਰਮੁਖ ਪਿਆਰਿਆਂ ਨੇ ਪੜ੍ਹੀ ਹੈ ਨਾ, ਬਹੁਤ ਸੂਖਮ, ਬਹੁਤ ਬਰੀਕ। ਬਰੀਕ ਤਾਂ ਕਿਹਾ, ਇਹੋ ਤਨ ਮਾਇਆ ਪਾਇਆ ਪਿਆਰੇ, ਹੇ ਪਿਆਰਿਆ ਇਹ ਸਰੀਰ ਨੂੰ ਮਾਇਆ ਕੱਪੜੇ ਪਾਏ ਨੇ, ਮੈਨੂੰ ਤਾਂ ਕਿਤੇ ਮਾਇਆ ਲੱਗੀ ਦਿਸਦੀ ਨਹੀਂ। ਤੁਸੀਂ ਇਹ ਪੰਕਤੀ ਕਿਵੇਂ ਪੜ੍ਹਦੇ ਸੀ, ਇਹ ਬਾਣੀ 'ਚ ਕਿਵੇਂ ਆ ਗਿਆ? ਮੈਂ ਸਵੇਰੇ ਨਹਾ ਧੋ ਕੇ ਆਇਆ, ਸਾਫ਼ ਸੁਥਰੇ ਕੱਪੜੇ ਪਾਏ ਨੇ, ਅਤੇ ਦੱਸੋ ਮੈਨੂੰ ਕਿੱਥੇ ਮਾਇਆ ਲੱਗੀ ਹੈ? ਤਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਤੇਰੇ 'ਚ ਇਹੋ ਕਮਜ਼ੋਰੀ ਹੈ ਕਿ ਤੂੰ ਕਾਹਲਾ ਬੜਾ ਪੈਂਦਾ, ਕਾਹਲਾ, ਅਤੇ ਕਾਹਲੀ ਦੇ ਵਿੱਚ ਬੰਦੇ ਨੂੰ ਅਸਲੀਅਤ ਦਾ ਪਤਾ ਨਹੀਂ ਚੱਲਦਾ। ਧਰਮ ਦੀ ਦੁਨੀਆਂ ਦੇ ਵਿੱਚ ਗੁਰਦੇਵ ਨੇ ਵਾਰ ਵਾਰ ਸਾਨੂੰ ਸੰਕੇਤ ਦਿੱਤਾ, ਸਹਿਜ ਸਹਿਜ ਸਹਿਜ। ਸਹਿਜ ਦਾ ਭਾਵ ਹੈ ਪਿਆਰਿਆ ਕਾਹਲਾ ਨਾ ਪਾਇਆ, ਕਾਹਲੀ ਨੁਕਸਾਨਦਾਇਕ ਹੈ। ਇਹੋ ਤਨ ਮਾਇਆ ਪਾਇਆ ਤੋਂ ਭਾਵ ਇਹ ਹੈ, ਸਾਡੇ ਗੁਰਮੁਖ ਪਿਆਰੋ ਤਿੰਨ ਸਰੀਰ ਨੇ, ਤਿੰਨ ਵਿਦਵਾਨਾਂ ਦੇ ਕਹਿਣ ਮੁਤਾਬਕ। ਗਿਆਨੀ ਜੀ ਉਹ ਦੱਸੋ ਉਹ ਤਿੰਨ ਕਿਵੇਂ ਦੇ ਹੁੰਦੇ ਨੇ, ਕਿਸ ਤਰ੍ਹਾਂ ਹੁੰਦੇ ਨੇ? ਆਹ ਬਦਾਮ ਹੈ ਨਾ, ਬਦਾਮ ਤੇ ਆਪਾਂ ਵੇਖਦੇ ਹਾਂ ਵੀ ਉਹਦੀ ਪਹਿਲੀ ਛੇਰ ਲੈਂਦੀ ਹੈ, ਫਿਰ ਮੁੜ ਕੇ ਬਿਲਕੁਲ ਪਤਲੀ ਜੀ ਬਰੀਕ ਗੰਢੇ ਦੀ ਛੇਰ ਵਰਗੀ ਥੱਲੇ ਛਿੱਲ, ਜਿਹੜਾ ਮੁੜ ਕੇ ਗੋਲ ਜੀ ਗਿਰੀ ਹੁੰਦੀ ਚਿੱਟੇ ਰੰਗ ਦੀ, ਉਹਦੇ ਵਿੱਚ ਬਦਾਮ ਰੋਗਣਾ ਹੈ। ਬਾਲੀ ਛਿੱਲ ਵਿੱਚ ਬਦਾਮ ਰੋਗਣ ਨਹੀਂ, ਤੇ ਕੀਮਤ ਬਦਾਮ ਰੋਗਣ ਦੀ ਹੈ, ਛਿੱਲਾਂ ਦੀ ਨਹੀਂ। ਹਾਂ ਇਹ ਜ਼ਰੂਰ ਹੈ ਵੀ ਜੇ ਉਹ ਛਿੱਲ ਨਾ ਹੋਵੇ ਤੇ ਨਾ ਗਰੀ ਬਣੇਗੀ ਨਾ ਬਦਾਮ ਰੋਗਨ ਬਣੇਗਾ। ਬਾਹਰਲੀ ਛਿੱਲ ਭਾਵੇਂ ਕੀਮਤੀ ਨਹੀਂ ਪਰ ਹੈ ਬੜੀ ਜ਼ਰੂਰੀ, ਕਿਉਂਕਿ ਉਹ ਛਿੱਲ ਤੋਂ ਬਿਨਾਂ ਨਾ ਅੰਦਰ ਦੀ ਗਿੜਕ ਸੇਫ ਹੈ ਅਤੇ ਨਾ ਬਦਾਮ ਰੋਗਨ। ਇਸੇ ਪ੍ਰਕਾਰ ਗੁਰਮੁਖ ਸਾਡੀਆਂ ਤਿੰਨ ਦੇਹਾਂ ਕਹਿੰਦੇ ਸਿਆਣੇ ਲੋਕ, ਇਹ ਕਾਰਨ ਦੇ ਹੈ, ਇੱਕ ਸੂਖਮ ਦੇਹ ਹੈ ਅਤੇ ਤੀਜਾ ਸੂਲ ਦੇ, ਜਿਹੜੀ ਆਪਾਂ ਨੂੰ ਦਿਸਦੀ, ਜਿਹੜੀ ਆਪਾਂ ਵੇਖਦੇ ਹਾਂ। ਸੂਲ ਦੇ ਬਦਾਮ ਦੀ ਗਿਰੀ ਵਾਂਗੂ ਉੱਪਰਲੀ ਛਿੱਲ ਹੈ, ਅਤੇ ਜੇ ਇਹ ਨਾ ਆਵੇ ਤਾਂ ਸੂਖਮ ਸਰੀਰ ਕਿੱਥੇ ਰਹੇਗਾ? ਕੀਮਤੀ ਸੂਖਮ ਸਰੀਰ ਹੈ, ਲੇਕਿਨ ਸੂਖਮ ਸਰੀਰ ਦੇ ਰਹਿਣ ਲਈ ਸੂਲ ਸਰੀਰ ਵੀ ਚਾਹੀਦਾ ਹੈ। ਮੇਰੇ ਪਾਤਸ਼ਾਹ ਕਹਿੰਦੇ ਵੀ ਜਿਹੜੀ ਉਹ ਸੂਖਮ ਦੇਹ ਹੈ ਨਾ, ਤਨ ਦਾ ਨਾਮ ਹੈ ਦੇਹ, ਇਹੋ ਤਨ ਮਾਇਆ ਪਾਇਆ ਪਿਆਰੇ। ਇਹ ਪਿਆਰਿਆ ਜਿਹੜਾ ਸੂਖਮ ਸਰੀਰ ਦੇਹ ਹੈ, ਸੂਖਮ ਸਰੀਰ ਹੈ, ਸੂਖਮ ਕਾਇਆ, ਇਹਨੂੰ ਮਾਇਆ ਦੀ ਮਾਂਡੀ ਲੱਗ ਗਈ, ਮਾਇਆ ਦੀ ਪਾਹ ਚੜ੍ਹ ਗਈ। ਮਾਇਆ ਦੀ ਗੁਰਮੁਖੋ ਵਿਆਖਿਆ ਕਰਨੀ ਗਿਆਨੀਆਂ ਦੇ ਵੱਸ ਦੀ ਬਾਤ ਨਹੀਂ, ਜਿੰਨਾ ਮਰਜ਼ੀ ਕਹੀ ਜਾਣ, ਲੇਕਿਨ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗਿਆਨੀ ਸਿੰਘ ਓ, ਮੈਂ ਤੁਹਾਨੂੰ ਸਚੇਤ ਕਰਦਾ, ਜਿੰਨਾ ਮਰਜ਼ੀ ਮਗਜ਼ਮਾਰੀ ਕਰ ਲਓ, ਜਿੰਨਾ ਮਰਜ਼ੀ ਕਿਤਾਬਾਂ ਪੜ੍ਹ ਲਓ, ਘੋਟੇ ਲਾ ਲਓ, ਤੁਸੀਂ ਰੱਬ ਦੀ ਮਾਇਆ ਦਾ ਅੰਤ ਨਹੀਂ ਪਾ ਸਕਦੇ, ਪਰਮਾਤਮਾ ਦਾ ਅੰਤ ਕਿਵੇਂ ਪਾਲੋਗੇ? ਆਪਣਾ ਧਿਆਨ ਜਪਜੀ ਸਾਹਿਬ ਅਥਵਾ ਜਪ ਸਾਹਿਬ ਦੀ ਬਾਹਵੀਂ ਪੌੜੀ ਵੱਲ ਜਾਓ। ਪੌੜੀ ਹੈ ਪਤਾਲਾਂ ਪਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਪਾਲ ਥੱਕੇ, ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਾ ਕਹਿਣ ਕਤੇਬਾਂ।

0: ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਣਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਇਹ ਜਿਹੜੀ ਪੰਕਤੀ ਇਸ ਪੰਕਤੀ ਨਾਲ ਰਿਲੇਟਡ ਹੈ ਨਾ ਸੰਬੰਧਿਤ ਹੈ ਉਹ ਹੈ ਸੈਸ 18 ਕਹਿਣ ਕਿਤੇਬਾਂ ਅਸਲੂ ਇੱਕ ਧਾਤ। ਇਸ ਪੰਕਤੀ ਦੇ ਵਿਦਵਾਨ ਗੁਰਮੁਖ ਪਿਆਰੇ ਨੇ ਅਰਥ ਕੀਤੇ ਨੇ 18 ਪੁਰਾਣ ਹਜ਼ਾਰਾਂ ਗ੍ਰੰਥ ਕਿਤੇਬਾਂ। ਗੁਰਦੇਵ ਨੇ ਕੇਵਲ ਗੋਲ ਇਸ਼ਾਰਾ ਕੀਤਾ ਕਿ ਜਿੰਨੀਆਂ ਵੀ ਇਸਲਾਮ ਜਾਂ ਈਸਾਈ ਧਰਮ ਦੇ ਗ੍ਰੰਥ ਨੇ ਨਾ ਹਿੰਦੂ ਧਰਮ ਦੇ ਗ੍ਰੰਥ ਨੇ ਉਹ ਕਹਿੰਦੇ ਨੇ ਕੀ ਕਹਿੰਦੇ ਨੇ ਅਸਲੂ ਇੱਕ ਧਾਤ। ਅਸਲੂ ਜਿਹੜਾ ਸ਼ਬਦ ਹੈ ਇਹ ਦੋ ਸ਼ਬਦਾਂ ਦਾ ਮਿਲਾਪ ਹੈ। ਅਸ ਕਹਿੰਦੇ ਨੇ ਘੋੜੇ ਨੂੰ, ਲੂ ਕਹਿੰਦੇ ਰੋਮ ਨੂੰ ਜਿਹਨੂੰ ਆਪਾਂ ਵਾਲ ਕਹਿੰਦੇ ਹਾਂ, ਲੂ ਰੋਮ ਵਾਲ ਅਸ ਦਾ ਮਤਲਬ ਘੋੜਾ। ਸਤਿਗੁਰੂ ਨਾਨਕ ਪਾਤਸ਼ਾਹ ਮੇਰੇ ਵਾਲ ਕਹਿੰਦੇ ਗੁਰਮੁਖੋ ਕਿਸੇ ਘੋੜੇ ਦਾ ਬੰਦਾ ਕੋ ਰੋਮ ਪੁੱਟ ਕੇ ਆਖੇ ਵੀ ਘੋੜਾ ਕਿੱਡਾ ਕੁ ਵੱਡਾ ਤਾਕਤਵਰ ਹੈ ਤੇ ਘੋੜੇ ਦੀ ਤਾਕਤ ਦਾ ਬੰਦਾ ਵਾਲ ਤੋਂ ਅੰਦਾਜ਼ਾ ਕਿਵੇਂ ਲਾ ਲੇਗਾ। ਇੱਕ ਬਹੁਤ ਵੱਡਾ ਘੋੜਾ ਹੈ, ਉਸ ਘੋੜੇ ਦੇ ਪਿੰਡੇ ਤੇ ਕੋਈ ਬੰਦਾ ਹੱਥ ਫੇਰੇ ਖਰਕਣਾ ਫੇਰੇ ਤੇ ਮਨੁੱਖ ਦੇ ਹੱਥ ਨੂੰ ਉਹ ਘੋੜੇ ਦਾ ਵਾਲ ਲੱਗ ਜਾਏ, ਰੋਮ ਲੱਗ ਜਾਏ ਤੇ ਬੰਦਾ ਉਸ ਰੋਮ ਤੋਂ ਘੋੜੇ ਦੀ ਤਾਕਤ ਦਾ ਅੰਦਾਜ਼ਾ ਨਹੀਂ ਲਾ ਸਕਦਾ। ਘੋੜਾ ਬਹੁਤ ਵੱਡਾ ਹੈ। ਇਸ ਪੰਕਤੀ ਦੇ ਅਰਥ ਨੇ ਅਸਲੂ ਇੱਕ ਧਾਤ ਦੇ ਆਸ ਨਾਮ ਘੋੜੇ ਦਾ, ਲੂ ਨਾਮ ਰੋਮ ਦਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਿਆਰਿਓ ਜਿਵੇਂ ਘੋੜੇ ਦੇ ਇੱਕ ਰੋਮ ਤੋਂ ਅਸੀਂ ਘੋੜੇ ਦੀ ਤਾਕਤ ਦਾ ਅੰਦਾਜ਼ਾ ਨਹੀਂ ਲਾ ਸਕਦੇ, ਇਸ ਪ੍ਰਕਾਰ ਇਹ ਮਾਇਆ ਪਰਮਾਤਮਾ ਦੇ ਇੱਕ ਰੋਮ ਦੇ ਬਰਾਬਰ ਹੈ। ਤੇ ਜੇ ਆਪਾਂ ਰੋਮ ਦਾ ਅੰਤ ਨਹੀਂ ਪਾ ਸਕਦੇ ਤੇ ਪਰਮਾਤਮਾ ਦਾ ਕਿਵੇਂ ਪਾਵਾਂਗੇ। ਇਸ ਮਾਇਆ ਦੀ ਵਿਆਖਿਆ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਰਦੇ ਨੇ, ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਇਉਂ ਕਹਿ ਸਕਦੇ ਵੀ ਇਹ ਮਾਇਆ ਦਾ ਫਾਰਮੂਲਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਅਨੰਦ ਸਾਹਿਬ ਦਰਜ ਕੀਤਾ ਹੈ। ਮਾਇਆ ਦਾ ਫਾਰਮੂਲਾ ਮਾਇਆ ਹੈ ਕਿ ਇਹ ਮਾਇਆ ਕਿਹੜੀ, ਜਿੱਤ ਹਰ ਵਿਸਰੈ, ਜਿਹਦੇ ਨਾਲ ਵੀ ਸਾਨੂੰ ਪਰਮਾਤਮਾ ਭੁੱਲ ਜਾਏ, ਮੋਹ ਉਪਜਾਏ ਭਾਉ ਦੂਜਾ ਲਾਇਆ। ਮੋਹ ਉਪਜੇ ਤੋਂ ਭਾਵੇਂ ਸਾਡੇ ਮਨ ਵਿੱਚ ਪਕੜ ਵੱਧ ਜਾਏ, ਉਹਦੀ ਪਕੜ ਇੰਨੀ ਪ੍ਰਬਲ ਹੋ ਜਾਏ, ਇੰਨੀ ਹਾਵੀ ਹੋ ਜਾਏ ਕਿ ਸਾਨੂੰ ਪਰਮਾਤਮਾ ਦਾ ਖਿਆਲ ਹੀ ਨਾ ਰਹੇ। ਜਿਹੜੀ ਘਟਨਾ, ਜਿਹੜਾ ਕੰਮ, ਜਿਹੜੀ ਵਸਤੂ ਸਾਨੂੰ ਪਰਮਾਤਮਾ ਨਾਲੋਂ ਤੋੜਦਾ ਹੈ ਉਹਨੂੰ ਮਾਇਆ ਕਹਿੰਦੇ ਨੇ। ਭਾਵੇਂ ਕੁਝ ਵੀ ਹੋਵੇ, ਹਰ ਚੀਜ਼ ਮਾਇਆ। ਫਾਰ ਐਗਜ਼ਾਂਪਲ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਦਾਤ ਪਿਆਰੀ ਵਿਸਰਿਆ ਦਤਾਰਾ। ਸਾਡੇ ਬੱਚੇ ਦੇ ਘਰ ਦੇਰ ਨਾਲ ਬੱਚਾ ਆਇਆ ਤੇ ਆਪਾਂ ਉਸ ਪੋਤੇ ਨੂੰ ਆਪਣੇ ਮੰਜੇ 'ਤੇ ਪਾ ਕੇ ਨਾਲੇ ਲਾੜ ਕਰਦੇ ਹਾਂ, ਖੜਾਉਂਦੇ ਹਾਂ ਤੇ ਨੂੰਹ ਰਾਣੀ ਨੂੰ ਕਹਿੰਦੇ ਪੇਤੀ ਗਏ ਤੂੰ ਆਪਣਾ ਕੰਮ ਕਰ। ਸਾਡਾ ਕੋਈ ਮਿੱਤਰ ਆਇਆ, ਆਪਾਂ ਕਹਿੰਦੇ ਵੀ ਬੜੀ ਗੁਰੂ ਨੇ ਕਿਰਪਾ ਕੀਤੀ ਹੈ, ਹੋਈ ਤਾਂ ਦੇਰ ਨਾਲ ਹੈ ਪਰ ਗੁਰੂ ਦਾ ਫਿਰ ਵੀ ਧੰਨਵਾਦ ਹੈ ਕਿ ਗੁਰੂ ਨੇ ਜੜ ਲਾ ਦਿੱਤੀ। ਆ ਪੋਤਾ ਆਇਆ, ਪੋਤਾ ਉਧਰੋਂ ਨਿਤਨੇਮ ਦਾ ਟਾਈਮ ਹੈ, ਉਧਰੋਂ ਨੂੰਹ ਰਾਣੀ ਮੰਜੇ 'ਤੇ ਪੋਤਾ ਪਾ ਗਈ, ਬੱਚਾ ਪਿਆਰਾ ਲੱਗਦਾ ਹੈ, ਆਪਾਂ ਲਾੜ ਕਰਦੇ ਹਾਂ ਤੇ ਆਪਾਂ ਕਹਿੰਦੇ ਧੀਏ ਕੋਈ ਨਾ ਤੂੰ ਨਚਾਕ ਹੋ ਕੇ ਕੰਮ ਕਰ, ਨਿਤਨੇਮ ਸ਼ਾਮ ਨੂੰ ਕਰ ਲਾਂਗੇ। ਪਰ ਸਾਨੂੰ ਇਹ ਨਹੀਂ ਪਤਾ ਵੀ ਸ਼ਾਮ ਆਉਣੀ ਕਿ ਨਹੀਂ ਆਉਣੀ,
1: ਇਹ ਦਾਵਾ ਨਹੀਂ।
0: ਤਾਂਹੀਓ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਨੈ ਬਲੰਬ ਧਰਮੰ ਬਲੰਬ ਪਾਪੰ। ਗੁਰਮੁਖਾ ਦੇਰੀ ਕਰ ਮਾੜਾ ਕੰਮ ਕਰ ਲਈ, ਲੇਕਿਨ ਨੇਕ ਕਰਮ ਕਰ ਲਈ ਦੇਰੀ ਨਾ ਕਰ, ਪਤਾ ਨਹੀਂ ਮੁੜ ਕੇ ਟਾਈਮ ਮਿਲਣਾ ਕਿ ਨਹੀਂ। ਉੱਥੇ ਪੋਤੇ ਨੂੰ ਖੜਾਉਣਾ ਮਾਇਆ, ਮੈਂ ਪੋਤੇ ਦੀ ਉਲਟ ਨਹੀਂ ਰੱਖ ਕਦੇ ਗਲਤ ਅਰਥ ਨਾ ਕਰ ਲੈਣਾ। ਬੇਨਤੀ ਕੀਤੀ ਵੀ ਜਿਹੜੇ ਕਰਮ ਦੇ ਨਾਲ ਮਨੁੱਖ ਪਰਮਾਤਮਾ ਤੋਂ ਦੂਰ ਹੋ ਜਾਏ ਉਹ ਹਰ ਕਰਮ ਆਇਆ, ਹਰ ਕਰਮ ਆਇਆ। ਇਹਦੀ ਵਿਆਖਿਆ ਵਿਆਸ ਰਿਖੀ ਨੇ ਕੀਤੀ ਹੈ। ਜਿਵੇਂ ਪੁਰਾਣੇ ਜ਼ਮਾਨੇ 'ਚ ਅੱਜ ਪਤਾ ਨਹੀਂ ਕੋਈ ਹੋਰ ਨਵਾਂ ਸਾਧਨ ਆ ਗਿਆ ਹੋਵੇ, ਦੁੱਧ ਦੀ ਪਰਖ ਕਰਨ ਵਾਸਤੇ ਇੱਕ ਸਾਧਨ ਹੁੰਦਾ ਸੀ, ਉਹਨੂੰ ਕਹਿੰਦੇ ਲੈਕਟੋਮੀਟਰ। ਉਹ ਲੈਕਟੋਮੀਟਰ ਦੁੱਧ ਵਿੱਚ ਪਾਇਆ ਜਾਂਦਾ, ਉਹ ਲੈਕਟੋਮੀਟਰ ਦੱਸਦਾ ਵੀ ਇਹਦੇ ਵਿੱਚ ਇੰਨਾ ਪਾਣੀ ਹੈ ਅਤੇ ਇੰਨਾ ਦੁੱਧ ਹੈ। ਪਰ ਬਲਿਹਾਰ ਜਾਵਾਂ ਬੇਈਮਾਨਾਂ ਦੇ, ਉਹਨਾਂ ਲੈਕਟੋਮੀਟਰ ਫੇਲ ਕਰ ਦਿੱਤਾ। ਛੱਪੜ ਦਾ ਪਾਣੀ ਪਾਈਏ ਨਾ ਛੱਪੜ ਦਾ, ਅਤੇ ਲੈਕਟੋਮੀਟਰ ਚੁੱਪ, ਉਹਦੇ 'ਤੇ ਆਵੇਗਾ ਵੀ ਦੁੱਧ ਬਿਲਕੁਲ ਸ਼ੁੱਧ ਹੈ। ਹੁਣ ਉਹ ਨਹੀਂ ਚੱਲਦਾ। ਇਸੇ ਤਰ੍ਹਾਂ ਗੁਰਮੁਖੋ ਵਿਆਸ ਰਿਖੀ ਨੇ ਮਾਇਆ ਦੇ ਮਾਪਣ ਵਾਸਤੇ ਨੌ ਪੈਮਾਨੇ ਲਿਖੇ ਨੇ। ਨੌ ਪੈਮਾਨੇ ਇਹ ਮੈਂ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਕੋਲ ਪੜ੍ਹੇ ਨੇ, ਸਾਨੂੰ ਪੜ੍ਹਾਏ ਨੇ ਉਹਨਾਂ ਨੇ ਮਾਇਆ ਦੇ ਬਾਰੇ। ਉਹ ਕਹਿੰਦੇ ਵੀ ਮਾਇਆ ਦੇ ਨੌ ਲੱਛਣ ਨੇ। ਨੌ ਕਿਹੜੇ? ਸਾਰਿਆਂ ਤੋਂ ਪਹਿਲਾਂ ਨਾ ਸੱਤ ਹੈ, ਮਾਇਆ ਸੱਚ ਨਹੀਂ। ਅਸੀਂ ਵਿਦਿਆਰਥੀ ਸਾਂ ਅਤੇ ਨਗਰ ਕੀਰਤਨਵਾਂ ਪੁਰਸ਼ਾਂ ਨੇ ਨਾਵੇਂ ਪਾਤਸ਼ਾਹ ਦੀ ਸ਼ਤਾਬਦੀ ਵਿੱਚ ਫਰੀਦਕੋਟ ਤੋਂ ਕੱਢਿਆ ਅਤੇ ਹਰੀਆਂ ਹਰੀਏ ਕੋਈ ਪਿੰਡ ਕੋ ਹਰੀਆ ਕੇ ਜਾਂ ਹਰੀਆ ਵਾਲਾ ਵਾਲਾ ਉੱਥੇ ਵਿਦਾਂਤੀ ਨੇ ਸਾਨੂੰ, ਕਿਸੇ ਬੰਦਾ ਵਿਦਾਂਤੀ ਸੀ, ਵਿਦਾਂਤ ਪੜਿਆ ਬਜ਼ੁਰਗ ਨੇ ਘੇਰ ਲਿਆ ਅਤੇ ਉਹਨੇ ਉਹ ਸਵਾਲ ਕੀਤਾ ਕਿ ਕਾਕਾ ਸਾਨੂੰ ਜਾਪਦਾ ਵੀ ਤੁਸੀਂ ਕਿਸੇ ਮਹਾਂਪੁਰਸ਼ ਕੋਲ ਪੜ੍ਹਦੇ ਹੋ ਅਤੇ ਦੱਸੋ ਮਾਇਆ ਸੱਤ ਹੈ ਕਿ ਅਸੱਤ ਹੈ। ਮੈਂ ਉਸ ਬਜ਼ੁਰਗ ਨੂੰ ਬੇਨਤੀ ਕੀਤੀ, ਮੈਂ ਉਦੋਂ ਨੌਜਵਾਨ ਸਾਂ, ਦਾੜੀ ਪੂਰੀ ਖੁੱਲ੍ਹ ਕੇ ਨਹੀਂ ਸੀ ਆਈ। ਮੈਂ ਉਹਨੂੰ ਕਿਹਾ ਬਾਪੂ ਜੀ ਮੈਂ ਤੇਰੇ ਨਾਲ ਗੱਲ ਕੀਤੀ ਨਾ ਅਤੇ ਪਤਾ ਨਹੀਂ ਮੁੜ ਕੇ ਮੰਨੇ ਕਿ ਨਾ ਮੰਨੇ, ਪਹਿਲਾਂ ਆਪਣੇ ਮਾਤਾ ਪਿਤਾ ਨੂੰ ਕੋਲ ਬੁਲਾ ਅਤੇ ਫਿਰ ਆਪਾਂ ਗੱਲ ਕਰਾਂਗੇ। ਉਹ ਕਹਿੰਦਾ ਕਾਕਾ ਤੂੰ ਬੇਵਕੂਫ ਹੈ, ਮੈਂ ਬਿਨਾਂ ਮਾਂ ਪਿਓ ਤੋਂ ਆਇਆ। ਅਤੇ ਮੈਂ ਕਿਹਾ ਬੁਲਾ। ਕਹਿੰਦਾ ਮੇਰਾ ਮਾਂ ਪਿਓ ਸੀ। ਮੈਂ ਕਿਹਾ ਬਾਪੂ ਜੀ ਇਹਦਾ ਭਾਵ ਹੈ ਕਿ ਮਾਇਆ ਝੂਠੀ ਸੀ ਪਰ ਉੜੇ ਨਹੀਂ। ਮੈਂ ਨਹੀਂ ਕਹਿੰਦਾ ਵੀ ਤੁਹਾਡਾ ਮਾਤਾ ਪਿਤਾ ਨਹੀਂ, ਤੁਸੀਂ ਮੇਰੇ ਪਿਤਾ ਜੀ ਸਮਾਨ ਹੋ, ਪਰ ਤੁਹਾਡੇ ਕਹਿਣ ਮੁਤਾਬਕ ਤੁਹਾਡੇ ਮਾਤਾ ਪਿਤਾ ਸਨ ਪਰ ਹੁਣ ਨਹੀਂ। ਇਹਨੂੰ ਕਹਿੰਦੇ ਨੇ ਝੂਠੀ। ਅਤੇ ਦੂਜੇ ਪਾਸੇ ਲਿਖਿਆ ਨਾ ਸੱਤ ਹੈ ਝੂਠੀ ਵੀ ਨਹੀਂ। ਉਹ ਵਿਦਵਾਨ ਆਪਣੀ ਕਰਮ ਨਾਲ ਲਿਖਦਾ ਵੇਦਾਂਤ ਸ਼ਾਸਤਰ ਦੇ ਵਿੱਚ, ਵਿਆਸ ਰਿਖੀ ਲਿਖਦਾ, ਵਿਆਸ ਰਿਖੀ। ਉਹ ਕਹਿੰਦਾ ਮਾਇਆ ਝੂਠੀ ਹੈ ਅਤੇ ਝੂਠੀ ਇਸ ਕਰਕੇ ਹੈ ਵੀ ਆਪਣੇ ਜੋ ਸੀ ਉਹ ਨਹੀਂ ਰਿਹਾ। ਅਤੇ ਮੁੜ ਕੇ ਉਹ ਬੰਦਾ ਕਹਿੰਦਾ ਵੀ ਨਹੀਂ ਸੱਚੀ ਵੀ ਹੈ। ਪੁੱਛਿਆ ਵਿਆਹ ਜੀ ਉਹ ਕਿਵੇਂ? ਕਹਿੰਦੇ ਵੀ ਤੁਸੀਂ ਕਿਸੇ ਨੂੰ ਕੌੜਾ ਬੋਲ, ਬੰਦਾ ਸਾਡੇ ਸਾਹਮਣੇ ਆਪਾਂ ਨੂੰ ਫਿੱਕਾ ਬੋਲਦੇ, ਵੱਢ ਕੇ ਸਾਡੇ ਮੂੰਹ 'ਚ ਚਪੇੜ ਮਾਰੇਗਾ। ਇਹ ਜੇ ਝੂਠੀ ਹੋਵੇ ਤਾਂ ਸਾਨੂੰ ਚਪੇੜ ਕਿਵੇਂ ਵੱਜੇ? ਸਾਡੇ ਸਾਹਮਣੇ ਉਹ ਗੱਲਾਂ ਕਰਦਾ ਹੈ, ਸਾਨੂੰ ਬੁਰਾ ਭਲਾ ਕਹਿੰਦਾ, ਚੰਗਾ ਕਹਿੰਦਾ, ਉਦੋਂ ਮਾਇਆ ਸੱਤ ਹੈ। ਅਤੇ ਮੁੜ ਕੇ ਉਹ ਵਿਦਵਾਨ ਕਹਿੰਦਾ ਨਾ ਉਭੇ ਹੈ। ਉਭੇ ਤੋਂ ਭਾਵ ਦੋਵੇਂ ਨਹੀਂ। ਹੁਣ ਆਪਾਂ ਸੱਤ ਪ੍ਰਤੀਤ ਹੁੰਦੇ ਹਾਂ ਅਤੇ ਗੁਰਮੁਖ ਜ਼ਮਾਨਾ ਆਵੇਗਾ, ਆਪਣੇ 'ਚੋਂ ਕੋਈ ਵੀ ਨਹੀਂ ਇੱਥੇ ਬਣਾ। ਅੰਡ ਬਨਾਸੀ, ਜੇਰ ਬਨਾਸੀ, ਉਤਪੁਰ ਸੇਤ ਬਨਾਦਾ। ਚਾਰ ਖਾਣੀਆਂ ਨੇ, ਚਾਰੇ ਦੀਆਂ ਚਾਰੇ ਖਤਮ, ਚਾਰੇ ਦੀਆਂ ਚਾਰੇ ਨਾਸਮਾਨ। ਇਹਦੇ ਗੁਰਮੁਖੋ ਮੈਂ ਤਿੰਨ ਕਲਸ਼ਣ ਤੁਹਾਡੇ ਸਾਂਝੇ ਕੀਤੇ, ਨਾ ਉਭੇ ਹੈ, ਨਾ ਇਹ ਝੂਠ ਹੈ, ਨਾ ਸੱਚ ਹੈ। ਜੇ ਝੂਠ ਕਹਿੰਦੇ ਦਿਸਦੀ ਹੈ, ਜੇ ਸੱਚ ਕਹਿੰਦੇ ਆ ਤੇ ਨਹੀਂ। ਇਹਨੂੰ ਕਹਿੰਦੇ ਨੇ ਮਾਇਆ। ਪ੍ਰਤੀਤ ਹੁੰਦੀ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਤਨ ਮਾਇਆ ਪਾਇਆ ਪਿਆਰੇ ਪਾ ਕੀ ਹੁੰਦੀ, ਅੱਜ ਕੱਲ੍ਹ ਦੀ ਪੀੜ੍ਹੀ ਨੂੰ ਪਤਾ ਨਹੀਂ। ਅੱਗੇ ਸਾਡੀਆਂ ਬੀਬੀਆਂ ਭੈਣਾਂ ਜਿਸ ਵੇਲੇ ਕਿ ਕੱਪੜਿਆਂ ਨੂੰ ਰੰਗ ਲਾਉਂਦੀਆਂ ਸਨ, ਉਹਨਾਂ ਸੋਢਾ ਪਾਉਣਾ ਵਿੱਚ, ਕੱਪੜੇ ਦੇ ਰੰਗ ਤੋਂ ਪਹਿਲਾਂ ਉਹਨੂੰ ਸੋਢਾ ਪਾ ਕੇ ਭਿਉਣਾ, ਉਹਨੂੰ ਲੂਣ ਪਾ ਕੇ ਭਿਉਣਾ, ਤਾਂ ਕਿ ਉਸ ਲੂਣ ਅਤੇ ਸੋਢੇ ਦੇ ਨਾਲ ਉਹਨੂੰ ਪਾ ਚੜ੍ਹਜੇ ਅਤੇ ਰੰਗ ਪੱਕਾ ਹੋ ਜਾਏ। ਉਹਨੂੰ ਪਾ ਕਹਿੰਦੇ ਸਨ ਲੂਣ ਅਤੇ ਸੋਢੇ ਨੂੰ। ਪਹਿਲਾਂ ਕੱਪੜਾ ਭਿਉਂਦੇ ਸਨ, ਚਾਰ ਚਾਰ ਪਹਿਰ ਬੀਬੀਆਂ ਨੇ ਕੱਪੜਾ ਭਿਉਂ ਰੱਖਣਾ, ਸੂਤੀ ਕੱਪੜੇ ਹੁੰਦੇ ਸਨ। ਮੇਰੇ ਪਾਤਸ਼ਾਹ ਕਹਿੰਦੇ ਬੜਾ ਸੂਖਮ ਸਰੀਰ ਹੈ ਨਾ, ਇਹਨੂੰ ਮਾਇਆ ਦੀ ਪਾ ਲੱਗੀ ਹੋਈ ਹੈ, ਤੇ ਨਾਲ ਕਿਰਪਾ ਕਰਕੇ ਰੰਗ ਦੱਸਦੇ ਹਨ
1: ਤੜਾ ਲੱਭ ਰੰਗਾਏ।
0: ਜਿਹੜਾ ਖਾਣ ਦਾ ਚਸਕਾ ਨਾ, ਗੁਰਬਾਣੀ ਚ ਆਪਾਂ ਲਫ਼ਜ਼ ਪੜ੍ਹਦੇ ਹਾਂ ਲੱਭ, ਲੋਭ ਅੰਕਾਰ ਕੀ ਮਾਤੀ ਮਾਇਆ ਮਹਿ ਸਮਾਣੀ, ਇੰਨੀ ਬਾਤੀ ਸੋ ਪਾਈਏ ਨਾਹੀਂ ਭਈ ਕੰਮ ਆਣੀ। ਜਿਹੜੇ ਦੋ ਲਫ਼ਜ਼ ਇਹ ਲੱਭ ਤੇ ਲੋਭ ਆਉਂਦੇ ਨੇ ਨਾ, ਗੁਰਮੁਖੋ ਮਹਾਂਪੁਰਸ਼ਾਂ ਨੇ ਇਹਦੇ ਅਰਥ ਇਹ ਪੜ੍ਹਾਏ ਨੇ, ਲੋਭ ਜੋੜਨ ਦਾ ਅਤੇ ਲੱਭ ਖਾਣ ਦਾ। ਜਿਹੜਾ ਲੋੜ ਤੋਂ ਵੱਧ ਖਾਣਾ ਨਾ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਖਾ ਲਾਜ਼ਮੀ ਪਰ ਹਿਸਾਬ ਨਾਲ, ਘੱਟ ਖਾਣਾ ਵੀ ਦੁਖਦਾਈ ਹੈ। ਜਿਹੜੀ ਘੋੜੀ ਨੂੰ ਖੁਰਾਕ ਨਾ ਮਿਲੀ ਉਹ ਕਿਵੇਂ ਦੌੜੇਗੀ, ਇਹ ਸਾਡਾ ਤਨ ਘੋੜੀ ਹੈ, ਇਹਨੂੰ ਖੁਰਾਕ ਚਾਹੀਦੀ ਹੈ। ਲੇਕਿਨ ਲੋੜ ਤੋਂ ਵੱਧ ਖਾਣ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਨੇ ਪੇਟ ਭਰਿਓ, ਪਸ਼ੂਆਂ ਜਿਉਂ ਸੋਇਓ, ਜਿਵੇਂ ਪਸ਼ੂ ਸੁੱਤਾ ਨਾ, ਇਸ ਤਰ੍ਹਾਂ ਲੋੜ ਤੋਂ ਵੱਧ ਖਾ ਕੇ ਅਤੇ ਫੁਕਾਰੇ ਮਾਰਦਾ ਫੁਕਾਰੇ, ਮਨੁੱਖ ਜਨਮ ਹੈ ਹਾਰਿਓ। ਮਨੁੱਖ ਦਾ ਜਨਮ ਕੀਮਤੀ ਮਿਲਿਆ ਸੀ ਪਰ ਇਵੇਂ ਗਵਾ ਲਿਆ। ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਸਰੀਰ ਸੂਖਮ ਸਰੀਰ ਨੂੰ ਮਾਇਆ ਦੀ ਮਾਂਡੀ ਲੱਗੀ ਹੈ, ਅਤੇ ਖਾਣ ਦਾ ਜਿਹੜਾ ਲਾਲਚ ਹੈ ਇਹ ਰੰਗ ਲਾਉਣਾ ਕੀਤਾ ਹੈ।
1: ਮੇਰਾ ਕੰਤਨ ਭਾਵੈ ਚੋਲੜਾ ਪਿਆਰੇ,
0: ਪਿਆਰਿਆ ਜਿਹੜਾ ਆਪਣਾ ਪਤੀ ਪਰਮਾਤਮਾ ਨਾ, ਉਹਨੂੰ ਇਹ ਕੱਪੜੇ ਚੰਗੇ ਨਹੀਂ ਲੱਗਦੇ। ਜਿਹੜੀ ਵਿਆਹੀ ਵਰੀ ਨੇਕ ਬੱਚੀ ਹੈ ਨਾ, ਉਹ ਆਪਣੇ ਪਤੀ ਦੀ ਖੁਸ਼ੀ ਵਾਸਤੇ ਸੋਹਣੇ ਕੱਪੜੇ ਪਾਉਂਦੀ ਹੈ। ਕੱਪੜੇ ਤੇ ਆਪਾਂ ਵੀ ਪਾ ਲਏ ਪਰ ਪਾਏ ਕਾਹਦੇ, ਮਾਇਆ ਦੀ ਮਾਂਡੀ ਲਾ ਲਈ ਤੇ ਖਾਣ ਦਾ ਲਾਲਚ ਕੇ ਰੰਗ ਲਾ ਲਿਆ। ਇਹ ਉਸ ਅਕਾਲ ਪੁਰਖ ਪਤੀ ਨੂੰ ਚੰਗਾ ਨਹੀਂ ਲੱਗਦਾ।
1: ਕਿਉਂ ਧਨ ਸੇਜੈ ਜਾਏ,
0: ਜਦੋਂ ਤੇਰਾ ਭਰਾਵਾ ਹੀ ਨਹੀਂ ਚੰਗਾ ਲੱਗਾ ਉਹਨੂੰ, ਤੇ ਪਤੀ ਤੈਨੂੰ ਪ੍ਰਵਾਨ ਕਿਵੇਂ ਕਰੇਗਾ। ਹੇ ਧੀਏ, ਤੂੰ ਆਪਣੇ ਪਤੀ ਨਾਲ ਅਭੇਦ ਕਿਵੇਂ ਹੋਵੇਗੀ, ਉਹ ਤੇਰੀ ਅੰਤਸ਼ਕਾ ਰੂਪੀ ਬਿਸਤਰੇ ਜਿਹੜਾ ਸੇਜ ਹੈ ਇਹਦੇ ਤੇ ਕਿਵੇਂ ਆਵੇਗਾ।
1: ਕਉ ਕੁਰਬਾਨਾ ਜਾਓ ਮਿਹਰਬਾਨਾ,
0: ਇਹ ਪਰਿਪੂਰਨ ਪ੍ਰਮਾਤਮਾ ਮੈਨੂੰ ਮੈਂ ਨੇ ਬੜਾ ਤੰਗ ਕੀਤਾ। ਵੈਸੇ ਇਹਦੇ ਅੱਖਰੀ ਅਰਥ ਹੀ ਬਣਦੇ ਨੇ, ਹੇ ਮਿਹਰਬਾਨ ਪ੍ਰਮਾਤਮਾ ਮੈਂ ਸਦਕੇ ਜਾਣਾ, ਇਹ ਮੁੱਖ ਅਰਥ ਨੇ। ਲੇਕਿਨ ਅਨੁਭਵੀ ਅਰਥ ਮੈਨੂੰ ਗੁਰੂ ਨੇ ਇਹ ਜਣਾਏ ਨੇ, ਮੇਰੇ ਮਾਲਕਾ ਮੈਨੂੰ ਮੈਂ ਤੰਗ ਕਰਦੀ ਮੈਂ, ਇਸ ਕਰਕੇ ਪਹਿਲਾਂ ਮੈਂ ਹੀ ਤੈਨੂੰ ਮੱਥਾ ਟੇਕਦਾ ਹੈ, ਮੇਰੀ ਮੈਂ ਮਗਰੋਂ ਲੈ ਜਾ। ਹੋਂ ਕੁਰਬਾਨੀ ਜੋ ਮਿਹਰਬਾਨਾ, ਹੇ ਮਿਹਰਬਾਨ ਪਰਮਾਤਮਾ ਮੈਂ ਆਪਣੀ ਮੈਂ ਤੇਥੋਂ ਕੁਰਬਾਨ ਕਰਦਾ, ਸਦਕੇ ਜਾਣਾ ਤੇਥੋਂ।
1: ਹੋਂ ਕੁਰਬਾਨਾ ਜਾਓ,
0: ਜਿਹੜੀ ਆਪਾਂ ਚੀਜ਼ ਵਾਰਦੇ ਨੇ ਨਾ, ਆ ਕਈ ਵਾਰ ਬੱਚੀਆਂ ਤੇ ਬੱਚੀਆਂ ਦੇ ਵਿਆਹ ਹੁੰਦੀ ਕਿ ਰਿਵਾਜ਼ ਹੁੰਦਾ ਸੀ, ਉਹਨੂੰ ਕਹਿੰਦੇ ਨੇ ਸਿਰ ਵਾਰਨਾ। ਜਿਹੜੀ ਚੀਜ਼ ਸਿਰ ਤੋਂ ਵਾਰੀ ਜਾਵੇ ਉਹ ਆਪਾਂ ਕੋਲ ਹੀ ਰੱਖਦੇ, ਜਿਹੜੇ ਗਰੀਬ ਗੁਰਬੇ ਲਾਗੀ ਲੋਕ ਨੇ ਉਹਨੂੰ ਦਿੱਤੀ ਜਾਂਦੀ ਹੈ। ਇਸੇ ਪ੍ਰਕਾਰ ਮੈਂ ਤੇਰੇ ਸਿਰ ਤੋਂ ਮੈਂ ਵਾਰ ਕੇ ਇਹ ਦੇ ਦੇਣਾ, ਵੀ ਮੇਰਾ ਖੜਾ ਛੱਡ ਦੇ, ਮੈਂ ਤਿਆਗੀ। ਅੱਗੇ ਕਿਰਪਾ ਕਰਨਗੇ,
1: ਕੁਰਬਾਨਾ ਜਾਓ ਤਿੰਨਾ ਕਹਿ ਲੈਣ ਜੋ ਤੇਰਾ ਨਾਉ।
0: ਮੈਂ ਤੇਥੋਂ ਦਾ ਸਦਕੇ ਜਾਣਾ ਹੀ ਜਾਣਾ, ਜਿਹੜੇ ਤੇਰੇ ਨਾਂ ਲੈਂਦੇ ਨੇ ਨਾ, ਮੈਂ ਉਹਨਾਂ ਤੋਂ ਵੀ ਸਦਕੇ ਜਾਣਾ, ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਹਾਂ।
1: ਲੈਣ ਜੋ ਤੇਰਾ ਨਾਉ ਤਿੰਨਾ ਕਹਿ ਹਉ ਸਦ ਕੁਰਬਾਨ ਜਾਓ।
0: ਮੈਂ ਅੰਦਰ ਦੀ ਤਹਿ ਤੋਂ ਬੇਨਤੀ ਕਰਦਾ ਹਾਂ, ਅੰਦਰ ਦੀ ਤਹਿ ਤੋਂ ਦੁਬਾਰਾ ਤਾਂ ਕਿ ਆਪਾਂ ਕਈ ਵਾਰ ਮੂੰਹ ਤੋਂ ਗੱਲ ਕੱਢੇ, ਆਪਾਂ ਕਹਿੰਦੇ ਵੀ ਭਾਈ ਸੌਰੀ ਮੇਥੋਂ ਭੁਲੇਖੇ ਨਾਲ ਨਿਕਲ ਗਈ। ਇਹਦਾ ਭਾਵ ਹੈ ਵੀ ਇਹ ਜਿਹੜੀ ਮੈਂ ਗੱਲ ਕਹੀ ਨਾ, ਮੈਂ ਅੰਦਰ ਦੀ ਤਹਿ ਤੋਂ ਕਹੀ ਹੈ, ਫਰਮ ਦੀ ਕੋਰ ਆਫ ਹਾਰਟ। मैं अंदर दीता है तू सदके जाना है कुरबान जाना है जेड़े तेनू चेते करते हैं
1: बसराम
0: देकर कृपा करते हैं
1: काया रंगन जेतिया प्यारे
0: ए भाई अपने शरीर लंघन कहते ने मट्टी नू जेड़े मिट्टी के वड्डे वड्डे भांडे रंग लाया जाता उन्होंने मट्टी बोलते सन अजकल ये चीजा खत्म हो गई ये शरीर की मट्टी बना करके गुरमुखो पुरातन साडे समाज में दो तरह के रंग होंगे सन एक मजीठी रंग एक सुंबा रंग सुंबा कच्चा होंगे मजीठी पक्का होंगे और दे मट्टी बना करके जिहड़ा परमात्मा का नाम है ये मजीठी पक्का रंग पौना करिए
1: रंगण वाला जे रंग साहिब
0: जिहड़ा गुरमुख उचार है ना नंगे अखर का यह बहुत घट गुरमुखा को होंगे ये भाई साहब ने अगे भी पढ़िया है हूँ फिर पढ़िया है जान के नहीं पढ़ता इन्हें कह दिए कि यह गलत पढ़ता है यह कोशिश करता पर भी जवान साथ नहीं देती यह है नंगा अखर आम करके आप झज्जा बोल जाने यदा आचारण है रंगण वाला जे रंगी साहब जिहड़ा नक का मुढ़ संघ का मुढ़ है ना उहदे च इस वाज का आचारण करना है रंगण जिवें काया रंगण हर नामा हर रंग है हर नाम जीठे रंग गुर तुठे हर रंग चाढ़िया फिर बहुत हो गई भंग नंगा है रंगण वाला जे रंगी साहब जो परिपूर्ण परमात्मा जेड़ा आत्म रंग नू रंगण वाला है जे कि रंग ला दे
1: ऐसा रंग ना डीठ
0: कहिंदे एहो जे पक्के रंग जेड़े ने ना एक कितो होर नहीं बणदे ये रंग लगा कदे भाई दयाल दास नू दे विच उबलदा है ते विचों आवाज आ रही है पक्के रंग दी केड़ा रंग की बोलदा है वो गुरमुख प्यारा कहिंदा सुखमनी सुख अमृत प्रभ नाम उबड़ा देख में चाहे हड्डियां अलहदा हो गई मास अड हो गया लेकिन अजे भी रंग अजे भी सुख इनू कहते ऐसा रंग ना डीठ एहो जा रंग कदे वेख्या नहीं
1: के चोले रतड़े प्यारे
0: जिन्हां गुरमुख प्यारे दे अंत शिकार रूपी चोले परमात्मा दे प्रेम च रंगे गए ने क्योंकि रात नाम प्रेम दा
1: संत ते ना कह पास
0: परमात्मा उन्हां दी बुकणा च वसदा बुकणा च बाबे बुल्ले ने जिवें आख्या है रब उन्हां दी बुकणी परमात्मा उन्हां गुरमुख प्यारे दे अंत शिकार रूपी बुकड़ विच वसदा है
1: धूड़ ते ना के जे मिला जे
0: जे किते एहो जे गुरमुख प्यारे तेनू मिल जाण उदों संगी ना ਉਹਨਾਂ ਗੁਰਮੁਖ ਪਿਆਰ ਵੀ ਚਰਨ ਧੂੜ ਲੈ ਲਈ
1: ਕਹੋ ਨਾਨਕ ਕੀ ਅਰਦਾਸ
0: ਨਾਲੇ ਦੀਆ ਕੀ ਸਤਿਕਾਰ ਕਰੀ ਤੇ ਨਾਲੇ ਅਰਦਾਸ ਬੇਨਤੀ ਕਰੀ ਭਾਈ ਸਾਹਿਬ ਬਾਬਾ ਜੀ ਗੁਰਮੁਖ ਪਿਆਰਿਓ ਮੇਰੀ ਵੀ ਅਰਦਾਸ ਕਰੋ ਕਿ ਕਿਤੇ ਤੁਹਾਡੇ ਵਾਲਾ ਰੰਗ ਗੁਰੂ ਮੈਨੂੰ ਵੀ ਚਾੜ ਦੇ ਇਹ ਉਹਨਾਂ ਪ੍ਰਭੂ ਦੇ ਪਿਆਰਿਆਂ ਦੇ ਅੱਗੇ ਅਰਦਾਸ ਬੇਨਤੀ ਕਰੀ ਉਹ ਤੇਰੀ ਗੁਰੂ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨ
1: ਆਪੇ ਸਾਜੇ ਆਪੇ ਰੰਗੇ
0: ਗੱਲ ਤਾਂ ਬਖਸ਼ਿਸ਼ ਹੀ ਹੈ मेहनत ना बात नहीं बननी मेरे पातशाह कहिंदे गुरमुखो बनाउण वाला भी आप ते रंग चाढ़न वाला भी आप कई गुरमुख प्यारे शुभ चिंतक कहणगे ज्ञानी जी तुसीं कथा करदे हो बड़ी चंगी मैं कहना पर गुरमुखो गुरु पंजवें पातशाह की बख्शिश कहिंदे जी ओह किवें मैं कहा भी जे मैनूं चमियारां दे घर पैदा कर दिंदा ते मैं जुत्तियां गंढियां सन जे मैनूं ठंडी कुट्टां दे घर पैदा कर दिंदा ते मैं लोगों के घरों टुटे बाटे लै लै के उन्होंने टांके ला ला के बैठना सी मेरी मेहनत नहीं ये तो गुरु का तरस है तरस पाया मैं रामत हो सतगुर सज्जण मिलया ये गुरु पंचम पातशाह ने रहमत की तरस किया गरीब घर के कढ के अपनी नाम बाणी की बख्शिश की गुरमुखो बात मेहनत ना कदे ना आख्या करो मेहनत है मैं एक मुसलमान बजुर्ग को पढ़िया सी 68 ਸਨ ਦੇ ਵਿੱਚ ਰੱਬਾ ਤੂੰ ਨਾ ਕਰੇ ਤੇ ਕਰੇ ਕਿਹੜਾ ਮੇਰੀਆਂ ਸਭ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਮੇਰੇ ਗੁਨਾਹ ਵੱਲੇ ਮੈਂ ਤੱਕਦਾ ਰਾਮਤਾ ਤੇਰੀਆਂ ਨੂੰ ਲੋਕੀ ਮੇਰੇ ਐ ਵਹਿੰਦੇ ਨੇ ਮੈਂ ਤੇਰੀ ਕਿਰਪਾ ਵੇਹਨਾ ਤੇ ਤੂੰ ਕਿਰਪਾ ਕਰੀ ਮੇਰੇ ਗੁਨਾਹ ਵੱਲ ਨਾ ਵੇਖੀ ਕਿਉਂਕਿ ਮੈਂ ਹੈ ਗੁਨਾਹਗਾਰ ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਿ ਦਰਵੇਸ਼ ਇਹ ਤਾਂ ਪੜਦਾ ਹੀ ਪਿਆ ਹੈ ਇਵੇਂ ਲੋਕੀ ਗਿਆਨੀ ਜੀ ਕਹਿੰਦੇ ਗੁਰਮੁਖੋ, ਮੈਂ ਆਮ ਬੋਲਦਾ ਹੁੰਦਾ ਅੱਜ ਕੱਲ੍ਹ ਤਨ ਦੀ ਸਕੈਨਿੰਗ ਹੈ, ਤਨ ਦੀ ਸਕੈਨਿੰਗ ਸਭ ਕੁਝ ਸਾਡੇ ਅੰਦਰ ਨਾ ਮਾੜਾ ਚੰਗਾ ਉਹ ਆ ਜਾਂਦਾ, ਅਤੇ ਜੇ ਕਿਤੇ ਮਨ ਦੀ ਸਕੈਨਿੰਗ ਹੋ ਜਾਏ ਨਾ ਤੁਸੀਂ ਸਾਨੂੰ ਫਤਿਹ ਕੀ ਬਣਾਉਣੀ, ਸਾਡੇ ਮੱਥੇ ਨਾ ਲੱਗੋ। ਰੱਬ ਨੇ ਪਰਦਾ ਪਾਇਆ, ਰੱਬ ਨੇ ਉਹਨੇ ਤਰਸ ਕੀਤਾ। ਮੇਰੇ ਪਾਤਸ਼ਾਹ ਕਹਿੰਦੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਰੰਗ ਚਾੜਨ ਵਾਲਾ ਵੀ ਆਪ, ਬਣਾਉਣ ਵਾਲਾ ਵੀ ਆਪ, ਬਖਸ਼ ਕਰਨ ਵਾਲਾ ਵੀ ਆਪ।
1: ਨਾਨਕ ਕਾਮਣ ਕੰਤੈ ਪਾਵੇ,
0: ਜਿਹੜੀ ਜੀਵ ਰੂਪੀ ਇਸਤਰੀ ਉਸ ਪਤੀ ਪਰਮਾਤਮਾ ਨੂੰ ਭਾਗ ਹੀ ਚੰਗੀ ਲੱਗੇ,
1: ਆਪੇ ਹੀ ਰਾਵੇ
0: ਤੋਂ ਭਾਵ ਹੈ ਉਹਨਾਂ ਨੂੰ ਉਹਨੇ ਆਪਣੇ ਵਿੱਚ ਅਭੇਦ ਕਰ ਲਿਆ, ਉਹਨਾਂ ਨੂੰ ਆਪਣੇ ਨਾਲ ਇੱਕ ਮਿਕ ਕਰ ਲਿਆ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਰਹਿਮਤਾ ਕਰਨ, ਸਾਡੇ 'ਤੇ ਬਖਸ਼ ਕਰਨ। ਕਿਤੇ ਇਹ ਨਾਮ ਦਾ ਰੰਗ ਸਾਡੀ ਆਤਮਾ ਨੂੰ ਚੜ੍ਹਦਾ, ਗੁਰੂ ਕੇ ਚਰਨਾਂ 'ਚ ਅਰਦਾਸ ਬੇਨਤੀ ਹੈ ਫੁੱਲਾਂ ਚੁੱਕਾਂ ਦੀ ਮਾਫ਼ੀ ਜੀ।

ਸਤਨਾਮ ਸ੍ਰੀ ਵਾਹਿਗੁਰੂ ਜੀਓ। ਗੋਜਰੀ ਮਹੱਲਾ ਪੰਜਵਾਂ। ਕਰ ਕਿਰਪਾ ਆਪਣਾ ਨਰਸ ਦੀ ਜੈ, ਜਸ ਗਾਵੋ ਨਿਸ ਅਰਪੂਰ, ਕੇਸ ਸੰਗ ਦਾਸ ਪਗ ਚਾਰੋ, ਇਹ ਮਨੋਰਥ ਮੋਰ, ਠਾਕੁਰ ਤੁਜ ਬਿਨ ਬੀਆ ਨ ਹੋਰ, ਚਿਤ ਚਿਤ ਵਾਉ ਆਹਾਰ ਰਸਨ ਅਰਾਧੋ, ਨਿਰਖੋ ਤੁਮਰੀ ਓਰ ਰਹਾਉ, ਦਇਆਲ ਪੁਰਖ ਸਰਬ ਕੇ ਠਾਕੁਰ, ਬਿਨੋ ਕਰੋ ਕਰ ਜੋਰ, ਨਾਮ ਜਪੈ ਠਾ ਨਾਨਕ ਦਾਸ ਤੁਮਰੋ, ਉਦਰਸ ਆਖੀ ਪੋਰ। ਗੂਜਰੀ ਮਹੱਲਾ ਪੰਜਵਾਂ। ਬ੍ਰਹਮ ਲੋਕ ਆਰ ਰੁਦਰ ਲੋਕ ਆਈ, ਇੰਦਰ ਲੋਕ ਤੇ ਆਏ, ਸਾਧ ਸੰਗਤ ਕਉ ਜੋ ਨਾ ਸਾਚਾਏ, ਮਲ ਮਲ ਧੋਵੈ ਪਾਏ, ਅਬ ਮੋਹੇ ਆਈ ਪਰਿਓ ਸਰਣਾਈ, ਗੋਹਜ ਪਾਪ ਕੋ ਬਹੁਤ ਪਰਜਾ ਰਹੇ, ਮੋਹ ਕਉ ਸਤਿਗੁਰ ਦੀਓ ਹੈ ਬਤਾਈ ਰਹਾਉ, ਸਿੱਧ ਸਾਧਿਕ ਆਰ ਜਖ ਕਿੰਨਰ, ਨਾਰ ਰਹੀ ਕੰਠ ਉਰਜਾਈ, ਜਨ ਨਾਨਕ ਅੰਗ ਕੀਆ ਪ੍ਰਭ ਕਰਤਾਏ, ਜਾਂ ਕੈ ਕੋਟ ਐਸੀ ਦਾਸ ਆਈ। ਗੂਜਰੀ ਮਹੱਲਾ ਪੰਜਵਾਂ। ਆਪ ਜਸ ਮਿਟੈ ਹੋਵੈ ਜਗ ਕੀਰਤ, ਦਰਗਾਹ ਬੈਸਣ ਪਾਈ ਆਏ, ਜਮ ਕੀ ਤ੍ਰਾਸ ਨਾਸ ਹੋਏ ਖਿਨ ਮਹਿ, ਸੁਖ ਨਦ ਆਨੰਦ ਸੇਤੀ ਕਰ ਜਾਈਐ, ਜਾਤੇ ਕਾਲ ਨਾ ਬਿਰਥੀ ਜਾਈਐ, ਆਠ ਪਹਿਰ ਸਿਮਰੋ ਪ੍ਰਭ ਆਪਣਾ, ਮਨ ਤਨ ਸਦਾ ਧਿਆਈਐ ਰਹਾਉ, ਮੋਹੇ ਸਰਣ ਦੀਨ ਦੁੱਖ ਭੰਜਨ, ਤੂੰ ਦੇਹੇ ਸੋਈ ਪ੍ਰਭ ਪਾਈਐ, ਚਰਨ ਕਮਲ ਨਾਨਕ ਰੰਗ ਰਾਤੀ, ਹਰ ਦਾਸਾਂ ਪੈਜ ਰਖਾਈ ਆਏ। ਗੂਜਰੀ ਮਹੱਲਾ ਪੰਜਵਾਂ। ਬਿਸਵੰਪਰ ਜੀ ਅਨਕੋ ਦਾਤਾ, ਭਗਤ ਭਰੇ ਭੰਡਾਰ, ਜਾ ਕੀ ਸੇਵਾ ਨਿਫਲ ਨਾ ਹੋਵਤ, ਫਿਨ ਮੈਂ ਕਰੇ ਉਧਾਰ, ਮਨ ਮੇਰੇ ਚਰਨ ਕਮਲ ਸੰਗ ਰਾਚੋ, ਸਗਲ ਜੀ ਜਾਂ ਕਉ ਆਰਾਧ ਹੈ, ਤਾਹੂੰ ਕਉ ਤੂੰ ਜਾਚ ਰਹਾਉ, ਨਾਨਕ ਸ਼ਰਨ ਤੁਮਾਰੀ ਕਰਤੇ, ਤੂੰ ਪ੍ਰਭ ਪ੍ਰਾਨ ਆਧਾਰ, ਹੋਏ ਸਹਾਈ ਜਿਸ ਤੂੰ ਰੱਖੇ, ਤਿਸ ਕਹਾਂ ਕਰੇ ਸੰਸਾਰ। ਗੂਜਰੀ ਮਹੱਲਾ ਪੰਜਵਾਂ। ਜਨ ਕੀ ਪੈਜ ਸਵਾਰੀ ਆਪ, ਹਰ ਹਰ ਨਾਮ ਦੀ ਉਹ ਗੁਰ ਔਖਦ, ਉਤਰ ਗਇਓ ਸਭ ਤਾਪ ਰਹਾਉ, ਹਰ ਗੋਬਿੰਦ ਰੱਖਿਓ ਪਰਮੇਸ਼ਰ, ਆਪਣੀ ਕਿਰਪਾ ਧਾਰ, ਮਿਟੀ ਬਿਆਦ ਸਰਬ ਸੁਖ ਹੋਏ, ਹਰ ਗੁਣ ਸਦਾ ਵਿਚਾਰ, ਅੰਗੀਕਾਰ ਕੀਓ ਮੇਰਾ ਕਰਤਾ, ਗੁਰ ਪੂਰੇ ਕੀ ਵਡਿਆਈ, ਅਬ ਚਲ ਨੀਵ ਧਰੀ ਗੁਰ ਨਾਨਕ, ਨਿਤ ਨਿਤ ਚੜੈ ਸਵਾਈ। ਗੂਜਰੀ ਮਹੱਲਾ ਪੰਜਵਾਂ। ਕਬਹੂੰ ਹਰ ਸਿਉਂ ਚੀਤ ਨ ਲਾਇਓ, ਧੰਦਾ ਕਰਤ ਬਿਹਾਨੀ ਅਬਦ ਹੈ, ਗੁਣ ਨਿਧ ਨਾਮ ਨਾ ਗਾਇਓ ਰਹਾਉ, ਕੌਡੀ ਕੌਡੀ ਜੋਰਤ ਕਪਟੇ, ਅਨਕ ਜੁਗਤ ਕਰਤ ਆਇਓ, ਬਿਸਰਤ ਪ੍ਰਭ ਕੇਤੇ ਦੁਖ ਗਨੀ ਹੈ, ਮਹਾ ਮੋਹਨੀ ਖਾਇਓ, ਕਰਹੋ ਅਨੰਗਰਹ ਸੁਆਮੀ ਮੇਰੇ, ਗਨਹੋ ਨਾ ਮੋਹੀ ਕਮਾਇਓ, ਗੋਬਿੰਦ ਦਇਆਲ ਕਿਰਪਾਲ ਸੁਖ ਸਾਗਰ, ਨਾਨਕ ਹਰ ਸਰਣਾਇਓ। ਗੂਜਰੀ ਮਹੱਲਾ ਪੰਜਵਾਂ। ਰਸਨਾ ਰਾਮ ਰਾਮ ਰਵੰਤ, ਛੋੜ ਆਣ ਵਿਵਹਾਰ ਮਿਥਿਆ, ਭਜ ਸਦਾ ਭਗਵੰਤ ਰਾਓ, ਨਾਮ ਧਿਆਏ ਨਾਮ ਏਕ ਆਧਾਰ ਭਗਤਾਂ, ਈਤ ਆਗਰ ਟੇਕ, ਕਰ ਕਿਰਪਾ ਗੋਬਿੰਦ ਦੀਆ, ਗੁਰ ਨਾਨਕ ਗੁਰ ਗਿਆਨ ਬੁੱਧ ਵਿਵੇਕ, ਕਰਨ ਕਾਰਨ ਸਮਰੱਥ ਸਰੀ ਤਾਰ, ਸ਼ਰਨ ਜਾਂ ਕੀ ਤਾਂ ਕੀ ਗਹੀ, ਮੁਕਤ ਜੁਗਤ ਰਵਾਲ ਸਾਧੂ, ਨਾਨਕ ਹਾਰ ਨਿਧ ਲਹੀ। ਗੂਜਰੀ ਮਹੱਲਾ ਪੰਜਵਾਂ। ਅੰਕਾਰ ਚੌਥਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਾਢ ਸਗਲ ਸਿਆਣਪਾਲ, ਸਾਧ ਚ ਸਰਣੀ ਜਾ ਆਓ, ਪਾਰ ਬ੍ਰਹਮ ਪਰਮੇਸ਼ਵਰੋ, ਪ੍ਰਭੂ ਕੇ ਗੁਣ ਗਾਓ, ਰੇ ਚਿਤ ਚਰਨ ਕਮਲ ਆਰਾਧ, ਸਰਬ ਸੁਖ ਕਲਿਆਣ ਪਾਵ ਹੈ, ਮਿਟੇ ਸਗਲ ਉਪਾਦ ਰਾਓ, ਮਾਤ ਪਿਤਾ ਸੁਤ ਮੀਤ ਭਾਈ, ਤਿਸ ਬਿਨਾ ਨਹੀਂ ਕੋਈ, ਈਤ ਊਤ ਜੀ ਨਾਲ ਸੰਗੀ, ਸਰਬ ਰਵਿਆ ਸੋਈ, ਕੋਟ ਯਤਨ ਉਪਾਵ ਮਿਥਿਆ, ਕਛ ਨ ਆਵੈ ਕਾਮ, ਸਰਨ ਸਾਧੂ ਨਿਰਮਲਾ, ਗਤ ਹੋਈ ਪ੍ਰਭ ਕੈ ਨਾਮ।
ਆਗਮਨ ਦਿਆਲ ਪ੍ਰਭੂ ਉੱਚਾ ਸ਼ਰਨ ਜਸਾਧੂ ਜੋਗ ਤਿਸ ਪ੍ਰਾਪਤ ਨਾਨਕਾ ਜਿਸ ਲਿਖਿਆ ਤੁਰ ਸੰਜੋਗ ਗੂਜਰੀ ਮਹੱਲਾ ਪੰਜਵਾਂ ਆਪਣਾ ਗੁਰਸੇਵ ਸਦਹੀ ਰਮਹੋ ਗੁਣ ਗੋਬਿੰਦ ਸਾਸ ਸਾਸ ਅਰਾਧ ਹਰ ਹਰ ਲਹਿ ਜਾਈ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਉ ਸੁਖ ਸਹਿਜ ਆਨੰਦ ਪਾਵ ਹੈ ਮਿਲੀ ਨਥਾ ਮਿਲੀ ਨਿਰਮਲ ਥਾਉ ਰਾਉ ਸਾਧ ਸੰਗ ਉਧਾਰ ਇਹ ਮਾਨ ਆਠ ਪਹਿਰ ਆਰਾਧ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੈ ਸਗਲ ਉਪਾਦ ਅਟਲ ਛੇਦ ਭੇਦ ਸੁਆਮੀ ਸ਼ਰਨ ਤਾਂ ਕੀ ਆਊ ਚਰਨ ਕਮਲ ਆਰਾਧ ਹਿਰਦੈ ਏਕ ਸਿਉ ਲਿਵਲਾਊ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪੂ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪੂ ਗੂਜਰੀ ਮਹੱਲਾ ਪੰਜਵਾਂ ਗੁਰਪ੍ਰਸਾਦੀ ਪ੍ਰਭ ਧਿਆਇਆ ਗਈ ਸੰਕਾ ਤੂਟ ਦੁੱਖ ਹਨੇਰਾ ਪੈ ਬਨਾਸੀ ਪਾਪ ਗਈ ਨਿਕੂਟ ਹਰ ਹਰ ਨਾਮ ਕੀ ਮਨ ਪ੍ਰੀਤ ਮਿਲ ਸਾਧ ਬਚਨ ਗੋਬਿੰਦ ਧਿਆਈ ਮਹਾਂ ਨਿਰਮਲ ਰੀਤ ਰਹਾਉ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਕਰ ਅਨੁਗ੍ਰਹ ਆਪ ਰਾਖੇ ਭਏ ਪੂਰਨ ਕਾਮ ਸਾਸ ਸਾਸ ਨਾ ਬਿਸਰ ਗਭ ਹੂੰ ਬ੍ਰਹਮ ਸਭ ਪ੍ਰਭ ਸਮਰਥ ਗੁਣ ਅਨਕ ਰਸਨਾ ਕਿਆ ਬਖਾਨੈ ਅਗਣਤ ਸਦਾ ਕਥ ਦੀਨ ਦਰਦ ਨਿਵਾਰ ਤਾਰਨ ਦਇਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਨ ਦ੍ਰਿੜ ਨਾਨਕ ਹਰ ਹਰ ਸ਼ਰਨ ਗੂਜਰੀ ਮਹੱਲਾ ਪੰਜਵਾਂ ਅਹੰ ਬੁੱਧ ਬਹੁ ਸਗਨ ਮਾਇਆ ਮਹਾਂਦੀਰਘ ਰੋਗ ਹਰ ਨਾਮ ਔਖਧ ਗੁਰ ਨਾਮ ਦੀਨੋ ਕਰਨ ਕਾਰਨ ਯੋਗ ਮਨ ਤਨ ਬਾਂਛੀ ਹੈ ਜਨ ਧੂਰ ਹੈ ਕੋਟ ਜਨਮ ਕੇ ਲਹੈ ਪਾਤਕ ਗੋਬਿੰਦ ਲੋਚਾ ਪੂਰ ਰਾਉ ਆਦਿ ਅੰਤੇ ਮੱਧ ਆਸਾ ਕੂਕਰੀ ਬਿਕਰਾਲ ਗੁਰ ਗਿਆਨ ਕੀਰਤਨ ਗੋਬਿੰਦ ਰਮਣ ਕਾਟੀ ਹੈ ਜਮਜਾਲ ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਟਤ ਜੋਨੀ ਪਵਣ ਮਿੱਤਰ ਪੁੱਤਰ ਕਲਤਰ ਸੋਰ ਰਿਦ ਤੀਨ ਤਾਪ ਜਲੰਤ ਜਪ ਰਾਮ ਰਾਮ ਦੁਖ ਨਿਵਾਰੀ ਮਿਲੈ ਹਰ ਜਨ ਸੰਤ ਸਰਬ ਬਿਦ ਭ੍ਰਮ ਤੇ ਪੁਕਾਰ ਹੈ ਕਤਹਿ ਨਾਹੀ ਛੋਟ ਹਰ ਚਰਨ ਸ਼ਰਨ ਅਪਾਰ ਪ੍ਰਭ ਕੇ ਦ੍ਰਿੜ ਗਹੀ ਨਾਨਕ ਓਟ ਗੂਜਰੀ ਮਹੱਲਾ ਪੰਜਵਾਂ ਕਰ ਚੌਥਾ ਦੁਬਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰਾਧ ਸ੍ਰੀ ਤਾਰ ਸਫਲ ਮੂਰਤ ਕਰਨ ਕਾਰਨ ਯੋਗ ਗੁਣ ਰਮਣ ਸ੍ਰਵਣ ਅਪਾਰ ਮਹਿਮਾ ਫਿਰ ਨਾ ਹੋਤ ਬਿਯੋਗ ਮਨ ਚਰਨਾਰ ਬਿੰਦੋ ਪਾਸ ਕਲ ਕਲੇਸ਼ ਮਟੰਤ ਸਿਮਰਨ ਕਾਟ ਜਮਦੂਤ ਫਾਸ ਰਾਉ ਸਤਰ ਦਹਿਨ ਹਰ ਨਾਮ ਕਹਿਨ ਅਵਰ ਕਛ ਨਾ ਉਪਾਉ ਕਰ ਅਨੁਗ੍ਰਹ ਪ੍ਰਭੂ ਮੇਰੇ ਨਾਨਕ ਨਾਮ ਸੁਆਉ ਗੂਜਰੀ ਮਹੱਲਾ ਪੰਜਵਾਂ ਤੂੰ ਸਮਰੱਥ ਸ਼ਰਨ ਕੋ ਦਾਤਾ ਦੁਖ ਭੰਜਨ ਸੁਖ ਰਾਈ ਜਾਹੀ ਕਲੇਸ਼ ਮਿਟੈ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਈ ਗੋਬਿੰਦ ਤੁਝ ਬਿਨ ਅਵਰ ਨਾ ਠਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਉ ਰਾਉ ਸਤਿਗੁਰ ਸੇਵ ਲੱਗੇ ਹਰ ਚਰਣੀ ਵੱਡੇ ਭਾਗ ਲਿਵ ਲਾਗੀ ਇਸ ਕਬਲ ਪ੍ਰਗਾਸ਼ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦੀਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਬਿਨਸੈ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਲਤ ਪੋਤ ਪ੍ਰਭ ਸਾਥ ਸਰਨ ਪਰਿਉ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਗੂਜਰੀ ਮਹਲ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਨਗਰੀ ਪੰਚ ਚੋਰ ਵਸੀ ਅਲੇ ਬਰਜਤ ਚੋਰੀ ਧਾਵੈ ਤ੍ਰੈ ਦਸਮਾਲ ਰੱਖੈ ਜੋ ਨਾਨਕ ਮੋਖ ਮੁਕਤ ਸੋ ਪਾਵੈ ਚੇਤੋ ਵਾਸ ਦੇਉ ਬਨਵਾਲੀ ਰਾਮ ਹਿਰਦੈ ਜਪ ਮਾਲੀ ਰਹਾਉ ਉਰਦ ਮੂਲ ਜਿਸ ਲਾਖਾ ਸਾਖਾ ਸਾਖ ਤਲਾਹਾ ਉਰਦ ਮੂਲ ਜਿਸ ਸਾਖ ਤਲਾਹਾ ਚਾਰ ਬੇਦ ਜਿਤ ਲਾਗੇ ਸ਼ਬਦ ਭਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ
पार जात कर आंगन मेरै पोह पत्र तत डाला सर्ब जोत निरंजन संभू छोडो बहुत जंजाला सुन सिखवंते नानक बिनवै छोडो माया जाला मन विचार एक निव लागी पुनरप जन्म न काला सो गुरु सो सिख कथी आले सो बैद जे जाने रोगी तिस कारण कम न धंदा नाही तंदे तंदा है गृही जोगी काम क्रोध अहंकार तजी आले लोभ मोह तिस माया मन तत् अवगत ते आया गुर प्रसादी पाया ज्ञान ध्यान सब दात कथी आले सेत भरन सब दूता ब्रह्म कमल मद तासर साधन जागत नाही सूता महागंभीर पतर पाताला नानक सर्ब जुआया उपदेश गुरु मम पुनः न गर्भं बिख ताज अमृत पी आया गुजरी महला पहला कवन कवन जाचे प्रभ दाते ताके अंत न परहें सुमार जैसी पूखो ए अब अंतर तू सम्राथ सच देवनहार ऐ जी जप तप संजम सच आधार हर हर नाम दे सुख पाई है तेरी भगत परे भंडार राउ सुन समाध रहें लिव लागे एका एकी शब्द विचार जल थल धरन गगन तह नाही आपे आप किया करतार ना तद माया मगन न छाया ना सूरज चंद न ज्योत अपार सर्ब दृष्ट लोचन सब अंतर एका नदर सोत्र पवन सार पवन पाणी अग्नि तन दिया किया ब्रह्मा विष्णु महेश आकार सर्वे जाचक तू प्रभ दाता दात करे अपने विचार कोट ते तीस जाचे प्रभ नायक दें दे तोट नाही भंडार ऊंदै भांडै कछ ना समावै सीधै अमृत बंपरै निहार सिद्ध समाध अंतर जाचे हैं रिद्ध सिद्ध जाच करें जयकार जैसी प्यासो ए मन अंतर तैसो जल देव हैं प्रकार बड़े भाग गुर सेवै अपना भेद नाही गुरदेव मुरारू तां को काल नाही जम जो है बूझ है अंतर शब्द विचार अब तब अवर न मांगो हर पह नाम निरंजन दी जय प्यार नानक जातरक अमृत जल मांगे।

ਨਾਮੇ ਰਾਤੇ ਨਾਮੇ ਗਤ ਮਤ ਪਾਈ ਗਤ ਪਤ ਪਾਈ ਭਾਈ ਰੇ ਰਾਮ ਨਾਮ ਚਿਤ ਲਾਈ ਗੁਰ ਪ੍ਰਸਾਦੀ ਹਰ ਪ੍ਰਭ ਜਾਚੇ ਐਸੀ ਨਾਮ ਵਡਾਈ ਰਹਾਉ ਹੈ ਜੀ ਬਹੁਤੇ ਭੇਖ ਕਰੈ ਭਿਖਿਆ ਕਾਉ ਕੀਤੇ ਉਦਰ ਭਰਨ ਕਹਿ ਤਾਈ ਬਿਨ ਹਰ ਭਗਤ ਨਾਹੀ ਸੁਖ ਪਾਰਾ ਨਹੀਂ ਬਿਨ ਗੁਰ ਗਰਭ ਨਾ ਜਾਈ ਐ ਜੀ ਕਾਲ ਸਦਾ ਸਿਰ ਉਪਰ ਠਾਂਡੇ ਜਨਮ ਜਨਮ ਬਹਿਰਾਈ ਸਾਚੈ ਸ਼ਬਦ ਰਤੇ ਸੇ ਬਾਚੇ ਸਤਿਗੁਰ ਬੂਝ ਬੁਝਾਈ ਗੁਰ ਸਰਣਾਈ ਜੋ ਨ ਸਕੈ ਦੂਤ ਨਾ ਸਕੈ ਸੰਤਾਈ ਅਵਗਤ ਨਾਥ ਨਿਰੰਜਨ ਰਾਤੀ ਨਿਰਭਉ ਸਿਉ ਲਿਵਲਾਈ ਐ ਜੀਓ ਨਾਮ ਦ੍ਰਿੜਹੋ ਨਾਮੇ ਲਿਵਲਾਵਹੁ ਸਤਿਗੁਰ ਟੇਕ ਟਿਕਾਈ ਜੋ ਤਿਸ ਪਾਵੈ ਸੋਈ ਕਰਸੀ ਕਿਰਤ ਨਾ ਮਿਟਿਆ ਜਾਈ ਐ ਜੀ ਭਾਗ ਪਰੇ ਗੁਰ ਸ਼ਰਨ ਤੁਮਾਰੀ ਮੈਂ ਅਵਰ ਨਾ ਦੂਜੀ ਪਾਈ ਅਬ ਤਬ ਏਕੋ ਏਕ ਪੁਕਾਰਉ ਆਦਿ ਜੁਗਾਦ ਸਖਾਈ ਐ ਜੀ ਰਾਖੋ ਪੈਜ ਨਾਮ ਆਪਣੇ ਕੀ ਤੁਝ ਹੀ ਸਿਉ ਬਣਿਆਈ ਕਰ ਕਿਰਪਾ ਗੁਰਦਰਸ ਦਿਖਾਵੋ ਹੁ ਮੈਂ ਸ਼ਬਦ ਜਲਾਈ ਐ ਜੀ ਕਿਆ ਮੰਗੋ ਕਿਸ਼ ਰਹੇ ਨਾ ਦਿਸੈ ਇਸ ਜਗ ਮੈਂ ਆਇਆ ਜਾਈ ਨਾਨਕ ਨਾਮ ਪਦਾਰਥ ਦੀ ਜੈ ਹਿਰਦੈ ਕੰਠ ਬਣਾਈ ਗੂਜਰੀ ਮਹੱਲਾ ਪਹਿਲਾ ਐ ਜੀ ਨਾ ਹਮ ਉੱਤਮ ਨੀਚ ਨ ਮੱਧਮ ਹੋ ਹਮ ਸਰਣ ਹਰ ਸਰਣਾਗਤ ਹਰ ਕੇ ਲੋਗ ਨਾਮ ਰਤੇ ਕੇਵਲ ਬੈਰਾਗੀ ਸੋਗ ਵਿਜੋਗ ਵਿਸਰਜਤ ਰੋਗ ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤਿਗੁਰ ਵਾਕੂ ਹਿਰਦੈ ਹਰ ਨਿਰਮਲ ਨਾ ਹਮ ਜਕਾਣ ਜਮ ਨਾ ਜਮ ਕਾਣ ਨ ਜਮ ਕੀ ਬਾਕੀ ਰਾਉ ਹਰ ਗੁਣ ਰਸਨ ਰਵਹਿ ਪ੍ਰਭ ਸੰਗੇ ਜੋ ਤਿਸ ਭਾਵੈ ਸਹਿਜ ਹਰੀ ਬਿਨ ਹਾਰ ਨਾਮ ਮ੍ਰਿਥਾ ਜਗ ਜੀਵਨਉ ਹਾਰ ਬਿਨੁ ਨੇ ਫੁਲ ਮੇਕ ਕਰੀ ਐ ਜੀ ਖੋਟੇ ਠੌਰ ਨਾਹੀ ਕਰੇ ਬਾਹਰ ਨਿੰਦਕ ਗਤ ਨਹੀਂ ਕਾਈ ਰੋਸ ਕਰੇ ਪ੍ਰਭ ਬਖਸ਼ ਨਾ ਮਿਟੈ ਨਿਤ ਨਿਤ ਚੜੈ ਸਵਾਈ ਐ ਜੀ ਗੁਰ ਕੀ ਦਾਤ ਨਾ ਮਿਟੈ ਕੋਏ ਮੇਰੇ ਠਾਕੁਰ ਆਪ ਦੇਵਾਈ ਨਿੰਦਕ ਨਰ ਕਾਲੀ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਪਾਈ ਐ ਜੀ ਸ਼ਰਨ ਪਰੇ ਪ੍ਰਭ ਬਖਸ਼ ਮਿਲਾਵੇ ਬਿਲਮਨਾ ਦੁਆਰਾਈ ਆਨੰਦ ਮੂਲ ਨਾਥ ਸਿਰ ਨਾਥਾ ਸਤਿਗੁਰ ਮੇਲ ਮਿਲਾਈ

ਰਹਿਤੰ ਜਪ ਮਨ ਨਾਮ ਹਰਿ ਸ਼ਰਣੀ ਸੰਸਾਰ ਸਾਗਰ ਤਾਰ ਤਾਰਣਉ ਰਾਮ ਨਾਮ ਕਰਿ ਕਰਣੀ ਰਾਉ ਏ ਮਾਨ ਅੰਮ੍ਰਿਤ ਸ਼ੁਭ ਚਿੰਤਨ ਗੁਰ ਸ਼ਬਦ ਹਰਿ ਰਮਣੰ ਮਤ ਤਤ ਗਿਆਨੰ ਕਲਿਆਣ ਨਿਦਾਨੰ ਹਰਿ ਨਾਮ ਮਾਨ ਰਮਣੰ ਚਾਲ ਚੇਤ ਵਿਤ ਬ੍ਰਹਮ ਪ੍ਰਮੰ ਜਗ ਮੋਹ ਮਗਨ ਹਿਤੰ ਫਿਰ ਨਾਮ ਭਗਤ ਦ੍ਰਿੜੰ ਮਤੀ ਗੁਰਵਾਕੁ ਸ਼ਬਦ ਰਤੰ ਪਰਮਾਤ ਪਰਮ ਨ ਚੁਕਈ ਜਗ ਜਨਮ ਬਿਆਦ ਖਪੰ ਅਸਥਾਨ ਹਾਰ ਨਿਹ ਕੇਵਲੰ ਸਤ ਮਤੀ ਨਾਮ ਤਪੰ ਇਹ ਜਗ ਮੋਹ ਹੇਤ ਬਿਆਪਤੰ ਦੁਖ ਆਦਿਕ ਜਨਮ ਮਰਣੰ ਪਾਜ ਸ਼ਰਨ ਸਤਿਗੁਰ ਉਬਰਹਿ ਹਰਿ ਨਾਮ ਰਿਧ ਰਮਣੰ।

ਹੋ ਗਿਆ ਅਨਰਤ ਅਨੁਸਾਰ ਭੈ ਭਾਈ ਭਗਤ ਪਾਤਾਰ ਭਵ ਜਲ ਮਨਾ ਚਿਤ ਲਾਈ ਹਰ ਚਰਣੀ ਹਰ ਹਰ ਹਿਰਦੈ ਪਵਿੱਤਰ ਪਾਵਨ ਇਹ ਸਰੀਰ ਤਉ ਸ਼ਰਣੀ ਲਭ ਲੋਭ ਲਹਿਰ ਨਿਵਾਰਣ ਹਰ ਨਾਮ ਰਾਸ ਮਨੰ ਮਾਨ ਮਾਰ ਤੋਹੀ ਨਿਰੰਜਨਾ ਕਹੋ ਨਾਨਕਾ ਸ਼ਰਣ ਗੁਜਰੀ ਮਹਲਾ ਤੀਜਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਰਤ ਕਰੀ ਇਹ ਮਨ ਨਚਾਈ ਗੁਰਪ੍ਰਸਾਦੀ ਆਪ ਗਵਾਈ ਚਿਤ ਥਿਰ ਰਾਖੈ ਸੋ ਮੁਕਤ ਹੋਵੈ ਜੋ ਉੱਚੀ ਸੋਈ ਫਲ ਪਾਈ ਨਾਚ ਰੇ ਮਨ ਗੁਰ ਕੈ ਆਗੈ ਗੁਰ ਕੈ ਪਾਣੇ ਨਾਚਹੇ ਤਾਂ ਸੁਖ ਪਾਵਹਿ ਅੰਤੇ ਜਮ ਪਉ ਭਾਗੈ ਰਹਾਉ ਆਪ ਨਚਾਏ ਸੋ ਭਗਤ ਕਹੀਐ ਆਪਣਾ ਪਿਆਰ ਆਪ ਲਾਏ ਆਪੇ ਗਾਵ ਗਾਵੈ ਆਪ ਸੁਣਾਵੈ ਇਸ ਮਨ ਅੰਧੇ ਕਉ ਮਾਰਗ ਪਾਏ ਆਨ ਦਿਨ ਨਾਚੈ ਸਤਿਗ ਸਖਤ ਨਿਵਾਰੈ ਸਭ ਘਰ ਨੀਂਦ ਨ ਹੋਈ ਸਕਤੀ ਜਾ ਘਰ ਜਗਤ ਸੂਤਾ ਨਾਚੈ ਟਾਪੈ ਅਬਰੋ ਗਾਵੈ ਮਨਮੁਖ ਭਗਤ ਨ ਹੋਈ ਸੁਰ ਨਾਰ ਵਿਰਤ ਪਖ ਕਰਮੀ ਨਾਚੇ ਮੁਨ ਜਨ ਗਿਆਨ ਵਿਚਾਰੀ ਸਿੱਧ ਸਾਧਿਕ ਲਿਵ ਲਾਗੀ ਨਾਚੇ ਜਿਨ ਗੁਰਮੁਖ ਬੁੱਧ ਵਿਚਾਰੀ ਖੰਡ ਬ੍ਰਹਿਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰ ਲਿਵ ਤੁਮਾਰੀ ਜੀ ਜੰਤ ਸਭੈ ਨਾਚੇ ਨਾਚੈ ਖਾਣੀ ਚਾਰੀ ਜੋ ਤੁਧ ਭਾਵੈ ਸਹੀ ਨਾਚੈ ਜਿਨ ਗੁਰਮੁਖ ਸ਼ਬਦ ਲਿਵ ਲਾਏ ਸੇ ਭਗਤ ਸੇ ਤਤ ਗਿਆਨੀ ਜਿਨ ਕਉ ਹੁਕਮ ਮਨਾਏ ਇਹਾ ਭਗਤ ਸੱਚੇ ਸਿਉ ਲਿਵ ਲਾਗੈ ਬਿਨ ਸੇਵਾ ਭਗਤ ਨ ਹੋਈ ਜੀਵਤ ਮਰੈ ਤਾਂ ਸ਼ਬਦ ਵਿਚਾਰੈ ਤਾਂ ਸੱਚ ਪਾਵੈ ਕੋਈ ਮਾਇਆ ਕੈ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਤਤ ਵਿਚਾਰੀ ਗੁਰਪ੍ਰਸਾਦੀ ਸੋਈ ਜਨ ਪਾਏ ਜਿਨ ਕਉ ਕਿਰਪਾ ਤੁਮਾਰੀ ਇਕਦਮ ਸਾਚਾ ਵਿਸਰੈ ਸਾ ਵੇਲਾ ਵਿਰਸਾ ਜਾਏ ਸਾਹ ਸਾਹ ਸਦਾ ਸੰਭਾਲੀਐ ਆਪੇ ਬਖਸ਼ੇ ਕਰੇ ਰਜਾਏ ਸਹੀ ਨਾਚਹਿ ਜੋ ਤੁਧ ਭਾਵਹਿ ਜੇ ਗੁਰਮੁਖ ਸ਼ਬਦ ਵਿਚਾਰੀ ਕਹੋ ਨਾਨਕ ਸੇ ਸਹਿਜ ਸੁਖ ਪਾਵਹਿ ਜਿਨ ਕਉ ਨਦਰ ਤੁਮਾਰੀ ਗੂਜਰੀ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਜੀਅਰਾ ਰਹਿ ਨਾ ਸਕੈ ਜਿਉਂ ਬਾਲਕ ਖੀਰ ਆਧਾਰੀ ਅਗਮ ਗੋਚਰ ਪ੍ਰਭ ਗੁਰਮੁਖ ਪਾਈਐ ਆਪਣੇ ਸਤਿਗੁਰ ਕੈ ਬਲਿਹਾਰੀ ਮਨ ਰੇ ਹਰ ਕੀਰਤ ਤਰ ਤਾਰੀ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕਉ ਕਿਰਪਾ ਤੁਮਾਰੀ ਰਹਾਉ ਸਨਕਸ ਨੰਦਨ ਨਾਰਦ ਮੋਨ ਸੇਵਹਿ ਅਨਦਿਨ ਜਪਤ ਰਹੇ ਬਨਵਾਰੀ ਸਰਣਾਗਤ ਪ੍ਰਹਿਲਾਦ ਜਨ ਆਏ ਤਿਨ ਕੀ ਪੈ ਸਵਾਰੀ ਅਲਖ ਨਿਰੰਜਨ ਏਕੋ ਵਰਤੈ ਏਕਾ ਜੋਤ ਮੁਰਾਰੀ ਸਭ ਜਾਚਕ ਤੂੰ ਏਕੋ ਦਾਤਾ ਮੰਗੈ ਹਾਥ ਬਸਾਰੀ ਭਗਤ ਜਨਾ ਕੀ ਉਤਮ ਬਾਣੀ ਗਾਵਹੀ ਅਕਥ ਕਥਾ ਨਿਤ ਪਿਆ ਨਿਆਰੀ ਸਫਲ ਜਨਮ ਭਇਆ ਤਿਨ ਕੇਰਾ ਆਪ ਤਰੇ ਕੁਲ ਤਾਰੀ ਮਨਮੁਖ ਦੁਬਦਾ ਦੁਰਮਤ ਵਿਆਪੈ ਜਿਨ ਅੰਤਰ ਮੋਹ ਗੁਬਾਰੀ ਸੰਤ ਜਨਾਂ ਕੀ ਕਥਾ ਨ ਭਾਵੈ ਓਏ ਡੂਬ ਸਨ ਡੂਬੇ ਸਨ ਪਰਵਾਰੀ ਨਿੰਦਕ ਨਿੰਦਾ ਕਰ ਮਲ ਧੋਵੈ ਉਹ ਮਲ ਮਲ

ਨਾਨਕ ਹਰ ਬਿਨ ਅਵਰਨ ਮੰਗਉ ਹਰ ਰਸ ਪ੍ਰੀਤ ਪਿਆਰੀ ਗੁਜਰੀ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਜਨ ਮੈਂ ਤੂੰ ਰਾਜਾ ਕਹੀਐ ਪੂਮਨ ਮੈਂ ਪੂਮਾਂ ਠਾਕੁਰ ਮੈਂ ਠਕੁਰਾਈ ਤੇਰੀ ਕੋਮਨ ਸਿਰ ਕੋਮਾ ਪਿਤਾ ਮੇਰੋ ਵੱਡੋ ਧਨੀ ਅਗਮਾ ਉਸਤ ਕਵਨ ਕਰੀ ਜੈ ਕਰ ਤੈ ਪੇਖ ਰਹੇ ਬਿਸਮਾਰਾਉ ਸੁਖੀਅਨ ਮੈਂ ਸੁਖੀਆ ਤੂੰ ਕਹੀਐ ਦਾਤਨ ਸਿਰ ਦਾਤਾ ਤੇਜਨ ਮੈਂ ਤੇਜਵੰਸੀ ਕਹੀਐ ਰਸੀਅਨ ਮੈਂ ਰਾਤਾ ਸੂਰਨ ਮਹਿ ਸੂਰਾ ਤੂੰ ਕਹੀਐ ਭੋਗਨ ਮਹਿ ਭੋਗੀ ਗ੍ਰਸਤਨ ਮਹਿ ਤੂੰ ਵੱਡੋ ਗ੍ਰਸਤੀ ਜੋਗਨ ਮਹਿ ਜੋਗੀ ਕਰਤਨ ਮਹਿ ਤੂੰ ਕਰਤਾ ਕਹੀਐ ਆਚ

ਕਰਤਾ ਸਭ ਕਰਤੈ ਹਰ ਕਰਤੈ ਸਭ ਕਲ ਤਾਰੀ ਹਰ ਇੱਕ ਸੂਤ ਵਰਤੈ ਜੁਗ ਅੰਤਰ ਸੂਤ ਖਿੰਚੈ ਏਕੰਕਾਰੀ ਰਸਨ ਰਸਨ ਰਸ ਗਾਵੈ ਹਰ ਗੁਣ।

ਆਵੈ ਨਾ ਜਾਈ। ਸਦਾ ਸਦਾ ਸੋ ਸੇਵੀ ਹੈ, ਸੋ ਜੋ ਸਭ ਮੈਂ ਰਹਿ ਸਮਾਈ। ਅਬਰ ਦੂਜਾ ਕਿਉਂ ਸੇਵੀ ਹੈ, ਜੰਮੈ ਤੈ ਮਰ ਜਾਈ। ਸਫਲ ਤਿਨਾ ਕਾ ਜੀਵਿਆ, ਜੇ ਖਾਸਮ ਨਾ ਜਾਣੇ ਆਪਣਾ। ਅਵਰੀ ਕਉ ਚਿਤ ਲਾਈ।

ਪਾਪ ਹੈ ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲ ਨਾ ਬੁੱਝੈ ਅੰਧਾ ਕੱਚ ਨ ਕੱਚ ਪੌੜੀ ਸੰਜੋਗ ਵਿਜੋਗ ਪਾਇਓ ਨ ਸ੍ਰੇ ਚੀਕਾ ਮੂਲ ਰਚਾਇਆ ਹੁਕਮੀ ਸ੍ਰੇਠ ਸਾਜੀਅਨ ਜੋਤੀ ਜੋਤ ਮਿਲਾਇਆ ਜੋਤੀ ਹੂੰ ਸਭ ਚਾਨਣਾ ਸਤਿਗੁਰ ਸ਼ਬਦ ਸੁਣਾਇਆ ਬ੍ਰਹਮਾ ਬਿਸਨ ਮਹੇਸ਼ ਤ੍ਰੈ ਗੁਣ ਸਿਰ ਤੰਦੈ ਲਾਇਆ ਮਾਇਆ ਕਾ ਮੂਲ ਰਚਾਇਓ ਨ ਤੁਰੀਆ ਸੁਖ ਪਾਇਆ ਸਲੋਕ ਮਹੱਲਾ ਤੀਜਾ ਸੋ ਜਪ ਸੋ ਤਪ ਜੇ ਸਤਿਗੁਰ ਭਾਵੈ ਸਤਿਗੁਰ ਕੈ ਭਾਣੈ ਵਡਿਆਈ ਪਾਵੈ ਨਾਨਕ ਆਪ ਛੋੜ ਗੁਰ ਮਾਹੀ ਸਮਾਵੈ ਮਹੱਲਾ ਤੀਜਾ ਗੁਰ ਕੀ ਸਿੱਖ ਕੋ ਵਿਰਲਾ ਲੇਵੈ ਨਾਨਕ ਜਿਸ ਆਪ ਵਡਿਆਈ ਦੇਵੈ ਪੌੜੀ ਮਾਇਆ ਮੋਹ ਅਗਿਆਨ ਹੈ ਬਿਖਮ ਅਤ ਭਾਰੀ ਪਾਥਰ ਪਾਪ ਬਹੁ ਲੱਧਿਆ ਚੌਂਤਰੀਆ ਤਾਰੀ ਅਨ ਦਿਨ ਭਗਤੀ ਰਤਿਆ ਹਰ ਪਾਰ ਉਤਾਰੀ ਗੁਰ ਸ਼ਬਦੀ ਮਨ ਨਿਰਮਲਾ ਹੁਮੈ ਛੱਡ ਵਿਕਾਰੀ ਹਰ ਹਰ ਨਾਮ ਧਿਆਈਐ ਹਰ ਹਰ

ਨਿਕਸਿਆ ਕਿਉਂ ਕਰ ਜਾਏ। ਐਸਾ ਸਤਿਗੁਰ ਜੇ ਮਿਲੈ ਤੁਠਾ ਕਰੇ ਪਸਾਉ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਉ। ਮਹੱਲਾ ਤੀਜਾ, ਨਾਨਕ ਮੁਕਤ ਦੁਆਰਾ ਅਤ ਨੀਕਾ, ਨਾਨਾ ਹੋਏ ਸੋ ਜਾਏ। ਹਉਮੈ ਮਨ ਅਸਥੂਲ ਹੈ ਕਿਉਂ ਕਾਰ ਵਿੱਚ ਦੇ ਜਾਏ। ਸਤਿਗੁਰ ਮਿਲਿਆ ਐਹੋ ਮੈਂ ਗਈ, ਜੋਤ ਰਹੀ ਸਭ ਆਏ। ਹਾ ਇਹ ਜੀਓ ਸਦਾ ਮੁਕਤ ਹੈ, ਸਹਿਜੇ ਰਹਿ ਆਸਮਾਏ ਪੌੜੀ।

ਸਤਿਗੁਰ ਮਿਲੇ, ਸਤਿਗੁਰ ਮਿਲਿਆ ਜੀਵਤ ਮਰੈ, ਬੁੱਝ ਸੱਚ ਸਮੀਤਾ, ਸ਼ਬਦੇ ਹੋ ਮੈਂ ਖੋਈਐ, ਹਾਰ ਮੇਲ ਮਲੀਤਾ, ਸਭ ਕਿਸ ਜਾਣੈ ਕਰੇ ਆਪ, ਆਪੇ ਵਿਗਸੀਤਾ। ਸਲੋਕ ਮਹੱਲਾ ਤੀਜਾ। ਸਤਿਗੁਰ ਸਿਉ ਚਿਤ ਨ ਲਾਇਓ, ਨਾਮ ਨ ਵਸਿਓ ਮਨ ਆਏ, ਤ੍ਰਿਗ ਵਿਹਾ ਜੀਵਿਆ, ਕਿਆ ਜੁਗ ਮਹਿ ਪਾਇਆ ਜਾਏ, ਮਾਇਆ ਖੋਟੀ ਰਾਸ ਹੈ, ਏਕ ਚਸੇ ਮਹਿ ਪਾਜ ਲਹਿ ਜਾਏ, ਹੱਥੋਂ ਛੁੜਕੀ ਤਨ ਸਿਆਹ ਹੋਏ, ਬਦਨ ਜਾਏ ਕਮਲਾਏ। ਜਿਨ ਸਤਿਗੁਰ ਸਿਉ ਚਿਤ ਲਾਇਆ, ਤਿਨ ਸੁਖ ਵਸਿਆ ਮਨ ਆਈ, ਸੌਂਪਿਆ ਹਰ ਨਾਮ ਧਿਆਵਹਿ ਰੰਗ ਸਿਉ, ਹਰ ਨਾਮ ਰਹੇ ਲਿਵਲਾਈ, ਨਾਨਕ ਸਤਿਗੁਰ ਸੋ ਤਨ ਸੌਂਪਿਆ, ਜੇ ਜੀਆਂ ਮੈਂ ਰਹਿਆ ਜੀ ਮੈਂ ਰਹਿਆ ਸਮਾਏ, ਰੰਗ ਤਿਸੈ ਕਵ

ਕਵਾਲੀ ਹੈ ਜੇ ਚਲਦਿਆਂ ਨਾਲ ਨਾ ਜਾਏ ਕਾਇਆ ਮਿੱਟੀ ਅੰਧ ਹੈ ਪੌਣੇ ਪੁੱਛਣ ਜਾਏ ਹਾਉ ਤਾਂ ਮਾਇਆ ਮੋਹਿਆ ਫਿਰ ਫਿਰ ਆਵਾਂ ਜਾਏ ਨਾਨਕ ਹੁਕਮ ਨਾ ਜਾਤੋ ਖਸਮ ਕਾ ਜੇ ਰਹਾਂ ਸੱਚ ਸਮਾਏ ਮਹੱਲਾ ਤੀਜਾ ਏਕੋ ਨਿਹਚਲ ਨਾਮ ਧਨ ਹੋਰ ਧਨ ਆਵੈ ਜਾਏ ਇਸ ਧਨ ਕਉ ਤਸਕਰ ਜੋ ਨ ਸਕਈ ਨਾ ਉਹ ਚੱਕਾ ਲੈ ਜਾਏ ਇਹ ਹਰ ਧਨ ਜੀ ਐਸੇ ਤੀਰਵ ਰਹਿਆ ਜੀਐ ਨਾਲੇ ਜਾਏ ਪੂਰੇ ਗੁਰ ਤੇ ਪਾਈਐ ਮਨਮੁਖ ਪੱਲੇ ਨ ਪਾਏ ਧਨ ਵਾਪਾਰੀ ਨਾਨਕਾ ਜਿਨ੍ਹਾਂ ਨਾਮ ਧਨ ਖੱਟਿਆ ਆਏ ਪੌੜੀ ਮੇਰਾ ਸਾਹਿਬ ਅਤ ਵੱਡਾ ਸੱਚ ਗੈਰ ਗੰਭੀਰਾ ਸਭ ਜਗ ਤਿਸਕੈ ਵਸ ਹੈ ਸਭ ਤਿਸਕਾ ਚੀਰਾ ਗੁਰ ਪ੍ਰਸਾਦੀ ਪਾਈਐ ਨਿਹ ਚਲ ਧਨ ਤੀਰਾ ਕਿਰਪਾ ਤੇ ਹਰ ਮਨ ਵਸੈ ਭੇਟੈ ਗੁਰ ਪੂਰਾ ਸੂਰਾ ਗੁਣਵੰਤੀ ਸਾ ਲਾਹਿਆ ਸਦਾ ਥਿਰ ਨੇ ਚਲ ਹਰ ਪੂਰਾ ਸਲੋਕ ਮਹੱਲਾ ਤੀਜਾ ਤ੍ਰਿਗਤ ਨਾਂ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁੱਖ ਹੋਮੈ ਪਾਪ ਕਮਾਏ ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਤਿੰਨ ਬੂਝ ਨਾ ਕਾਈ ਪਾਏ ਹਲਤ ਪਲਤ ਹੋਏ ਸਦਾ ਸੁਖ ਪਵੈ ਪਾਵਹੇ ਅੰਤ ਗਏ ਪਛਤਾਏ ਗੁਰਪ੍ਰਸਾਦੀ ਕੋ ਨਾਮ ਧਿਆਏ ਤਿਸ ਹੋਮੈ ਵਿੱਚ ਹੁ ਜਾਏ ਨਾਨਕ ਜਿਸ ਪੂਰਵ ਹੋਵੇ ਲਿਖਿਆ ਸੋ ਗੁਰ ਚਰਨੀ ਆਏ ਪਾਏ ਮਹੱਲਾ ਤੀਜਾ ਮਨਮੁਖ ਉਦਾ ਕੌਲ ਹੈ ਨਾ ਤਿਸ ਭਗਤ ਨਾ ਠਾ ਨਾ ਉਹ ਸ਼ਕਤੀ ਅੰਦਰ ਵਰਤਦਾ ਕੂੜ ਤਿਸਕਾ ਹੈ ਉਪਾਉ ਤਿਸਕਾ ਅੰਦਰ ਚਿਤ ਨ ਭਿਜਾਈ ਮੁਖ ਫੀਕਾ ਆਲਾਉ ਓਏ ਧਰਮ ਚਲਾਏ ਨਾ ਰਲਾਏ ਨਾ ਰਲਨ ਉਹਨਾਂ ਅੰਦਰ ਕੂੜ ਸਵਾਉ ਨਾਨਕ ਕਰਤੈ ਬਣਤ ਬਣਾਈ ਮਨਮੁਖ ਕੂੜ ਬੋਲ ਬੋਲ ਡੋਬੇ ਗੁਰਮੁਖ ਤਰੀ ਜਪ ਹਰ ਨਾਉ ਪੌੜੀ ਬਿਨ ਬੂਝੇ ਵੱਡਾ ਫਿਰ ਪਿਆ ਫਿਰ ਆਵੈ ਜਾਈ ਸਤਿਗੁਰ ਕੀ ਸੇਵਾ ਨਾ ਕੀਤੀਆਂ ਅੰਤ ਗਿਆ ਪਛਤਾਈ ਆਪਣੀ ਕਿਰਪਾ ਕਰੇ ਗੁਰ ਪਾਈਐ ਵਿੱਚੋਂ ਆਪ ਗਵਾਈ ਤ੍ਰਿਸ਼ਨਾ ਭੁੱਖ ਵਿੱਚੋਂ ਉਤਰੈ ਸੁਖ ਵਸੈ ਮਨ ਆਈ ਸਦਾ ਸਦਾ ਸਲਾਹੀਐ ਹਿਰਦੈ ਲਿਵਲਾਈ ਸਲੋਕ ਮਹੱਲਾ ਤੀਜਾ ਜੇ ਸਤਿਗੁਰ ਸੇਵੇ ਆਪਣਾ ਤਿਸਨੋ ਪੂਜੇ ਸਭ ਕੋਏ ਸਭਨਾ ਪਾਵਾਂ ਸਿਰੋ ਪਾਹੋ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸ਼ਾਂਤ ਵਸੈ ਜਪ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ ਨਾਨਕ ਨਾਮ ਵਡਾਈ ਹੋਏ ਮਹੱਲਾ ਤੀਜਾ ਇਹ ਮਾਨ ਗੁਰ ਕੇ ਸਿੱਖ ਸੁਣ ਹਰ ਪਾਵਹਿ ਗੁਣੀ ਨਿਧਾਨ ਹਰ ਸੁਖਦਾਤਾ ਮਨ ਵਸੈ ਹੋਮੈ ਜਾਈ ਗੁਮਾਨ ਨਾਨਕ ਨਦਰੀ ਪਾਈਐ ਤਾਂ ਅਨ ਦਿਨ ਲਾਗੈ ਧਿਆਨ ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਾ ਅੰਦਰੋਂ ਕਪਟ ਵਿਕਾਰ ਗਿਆ ਮਨ ਸਹਿਜੇ ਜਿੱਤਾ ਤਹ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਕਵਿਤਾ ਅਨ ਦਿਨ ਹਰ ਕੇ ਗੁਣ ਦਵੈ ਗੁਣ ਪ੍ਰਗਟ ਕੀਤਾ ਸਭਨਾ ਦਾ ਤਾਈ ਕਹੈ ਇੱਕੋ ਹਰ ਮਿੱਤਾ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਸੋ ਬ੍ਰਾਹਮਣ ਕਹੀਐ ਜੇ ਅਨ ਦਿਨ ਹਰ ਲਿਵ ਲਾਏ ਅਨ ਸਤਿਗੁਰ ਪੁੱਛੈ ਸੱਚ ਸਾਂਝਵ ਕਮਾਵੈ ਹੋਮੈ ਰੋਗ ਤਿਸ ਜਾਏ ਹਰ ਗੁਣ ਗਾਵੈ ਗੁਣ ਸੰਗਰੈ ਜੋਤੀ ਜੋਤ ਮਿਲਾਏ ਇਸ ਯੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉਮੈ ਮੇਟ ਸਮਾਏ ਨਾਨਕ ਜਿਸਨੋ ਮਿਲਿਆ ਸਦਾ ਸੁਖ ਪਾਈਐ ਜੇ ਅਨ ਦਿਨ ਹਰ ਨਾਮ ਧਿਆਏ ਮਹੱਲਾ ਤੀਜਾ ਅੰਤਰ ਕਪਟ ਮਨਮੁਖ ਅਗਿਆਨੀ ਰਸਨਾ ਝੂਠ ਬੁਲਾਈ ਕਪਟ ਕੀਤੈ ਹਰ ਪੁਰਖ ਨਾ ਭੀਜੈ ਨਿਤ ਵੇਖੈ ਸੁਣੈ ਸੁਭਾਏ ਦੂਜੈ ਭਾਈ ਜਾਈ ਜਗ ਪ੍ਰਬੁਧੈ ਬਿਖ ਮਾਇਆ ਮੋਹ ਸੁਆਈ ਇਤ ਕਮਾਣੈ ਸਦਾ ਦੁਖ ਪਾਵੈ ਜੰਮੈ ਮਰੈ ਫਿਰ ਆਵੈ ਜਾਈ ਸਹਿਸਤਾ ਮੂਲ ਨਾ ਚੁਕਾਈ ਵਿੱਚ ਵਿਸ਼ਟਾ ਪਚੈ ਪਚਾਏ ਜਿਸਨੋ ਕਿਰਪਾ ਕਰੇ ਮੇਰਾ ਸੁਆਮੀ ਤਿਸ ਗੁਰ ਕੀ ਸਿੱਖ ਸੁਣਾਏ

ਵਿਚਾਰ ਹਰ ਕੀ ਸੇਵਾ ਚਾ ਕਰੀ ਸੱਚੇ ਸ਼ਬਦ ਪਿਆਰੂ ਹਰ ਕਾ ਮਹਿਲ ਤਿਨੀ ਪਾਇਆ ਜਿਨ ਹਉਮੈ ਵਿਚੋਂ ਮਾਰੂ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਉਰਧਾਰ ਸਲੋਕ ਮਹੱਲਾ ਤੀਜਾ ਗੁਰਮੁਖ ਗਿਆਨ ਗੁਰਮੁਖ ਧਿਆਨ ਸਹਿਜ ਤੁਨ ਉਪਜੈ ਸੱਚ ਨਾਮ ਚਿਤ ਲਾਇਆ ਮਨਮੁਖ ਗੁਰਮੁਖ ਅਣਜਨ ਰਹੇ ਰੰਗ ਰਾਤਾ ਹਰ ਕਾ ਨਾਮ ਮਨ ਪਾਇਆ ਗੁਰਮੁਖ ਹਰ ਵੇਖੋ ਗੁਰਮੁਖ ਹਰ ਬੋਲੋ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤਿਮਰ ਅਗਿਆਨ ਅੰਧੇਰ ਚੁਕਾਇਆ ਜਿਸਨੋਂ ਕਿਰਪਾ ਜਿਸਨੋਂ ਕਰਮ ਹੋਵੇ ਤੁਰ ਪੂਰਾ ਤਿੰਨ ਗੁਰਮੁਖ ਹਰ ਨਾਮ ਤੇ ਆਇਆ ਮਹੱਲਾ ਤੀਜਾ ਸਤਿਗੁਰ ਜਨਾਨਾ

ਅੱਲਾ ਤੀਜਾ ਸਦਾ ਸਦਾ ਸਲਾਹੀਐ ਸੱਚੇ ਕੌਬਲ ਜਾਉ ਨਾਨਕ ਏਕ ਜੋ ਛੋੜ ਦੂਜੈ ਲੱਗੈ ਸਾਜੇ ਬਾ ਜਲ ਜਾਉ ਪੌੜੀ ਅੰਸਾ ਅਵਤਾਰ ਉਪਾਇਓ ਨ ਭਾਉ ਦੂਜਾ ਕੀਆ ਜਉ ਰਾਜੇ ਰਾਜ ਕਮਾਵੰਦੇ ਦੁੱਖ ਸੁੱਖ ਭਿੜੀਆ ਈਸ਼ਰ ਬ੍ਰਹਮਾ ਸੇਵੰਦੇ ਅੰਤ ਤਿੰਨੀ ਨਾ ਲਹੀਆ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟੀਆ ਤਿਥੈ ਸੋਗ ਵਿਯੋਗ ਨਾ ਬਿਆ

ਜਿਨ ਇਹ ਲੇਖਾ ਲਿਖਿਆ ਸੋ ਹੋਆ ਪ੍ਰਵਾਣ, ਨਾਨਕ ਜੀ ਕੋ ਆਪ ਗਣਾਇੰਦਾ ਸੋ ਮੂਰਖ ਗਾਵਾਰੂ। ਮਹੱਲਾ ਤੀਜਾ। ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜੈ ਖਿੰਚੈ ਤਹ ਜਾਈ, ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉਜੜ ਪਾਈ ਪੌੜੀ। ਤਿਸ ਆਗੈ ਅਰਦਾਸ ਜਿਨੋ ਪਾਇਆ, ਸਤਿਗੁਰ ਆਪਣਾ ਸੇਵ ਸਭ ਫਲ ਪਾਇਆ, ਅੰਮ੍ਰਿਤ ਹਰ ਕਾ ਨਾਉਂ ਸਦਾ ਧਿਆਇਆ। ਸੰਤ ਜਨ ਕੈ ਸੰਗ ਦੁੱਖ ਮਿਟਾਇਆ, ਨਾਨਕ ਭਈ ਅਚਿੰਤ ਹਰ ਧਨ ਨਹਿ ਚਲਾਇਆ। ਸਲੋਕ ਮਹੱਲਾ ਤੀਜਾ। ਖੇਤ ਮਿਆਲਾਂ ਉੱਚੀਆਂ, ਘਰ ਉੱਚਾ ਨਿਰਣਾ, ਮਹਿਲ ਭਗਤੀ ਘਰ ਸਹਿਰੈ, ਸੱਜਣ ਪਾਹੁਣਿਓ ਬਰਸਨਾ ਤਾਂ ਬਰਸ ਕਣਾ, ਬਹੁੜ ਬਰਸੈ ਕਾਈ, ਨਾਨਕ ਤਿਨ ਬਲਹਾਰਣੈ, ਜਿਨ ਗੁਰਮੁਖ ਪਾਇਆ ਮਨ ਮਾਹੀ। ਮਹੱਲਾ ਤੀਜਾ। ਮਿੱਠਾ ਸੋਜ ਪਾਵੰਦਾ ਸੱਜਣ ਸੋਜ, ਜੇ ਰਾਸ ਨਾਨਕ ਗੁਰਮੁਖ ਜਾਣੀਐ, ਜਾ ਕੋ ਆਪ ਕਰੇ ਪ੍ਰਗਾਸ ਪੌੜੀ। ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈ, ਤੂੰ ਰਖਵਾਲਾ ਸਦਾ ਸਦਾ, ਹੋਂ ਤੁਧ ਧਿਆਈ, ਜੀ ਜੰਤ ਸਭ ਤੇਰਿਆ ਤੂੰ ਰਹਿ ਸਮਾਈ। ਜੋ ਦਾਸ ਤੇਰੇ ਕੀ ਨਿੰਦਾ ਕਰੇ, ਤਿਸ ਮਾਰ ਪਚਾਈ, ਚਿੰਤਾ ਛੱਡ ਚਿੰਤ ਰਹੋ ਨਾਨਕ ਲਗ ਪਾਈ। ਸਲੋਕ ਮਹੱਲਾ ਤੀਜਾ। ਆਸਾ ਕਰਤਾ ਜਗ ਮੁਆ, ਆਸਾ ਮਰੇ ਨਾ ਜਾਈ, ਨਾਨਕ ਆਸ

ਬਾਝੋਂ ਹਰ ਕੈ ਨਾਈ ਪੌੜੀ। ਆਪੇ ਜਗਤੋ ਪਾਇਓ ਨ ਕਰ ਪੂਰਾ ਥਾਟ, ਆਪੇ ਸਾ ਆਪੇ ਬਣ ਜਾਰਾ, ਆਪੇ ਹੀ ਹਰ ਹਾਟ, ਆਪੇ ਸਾ ਗਰੇ।